ਨਾਲ ਕੱਪੜਾ ਧੋਈਏ, ਕੱਪੜੇ ਦੀ ਮੈਲ ਚਲੀ ਜਾਏ ਤੇ ਕੱਪੜਾ ਚਿੱਟਾ ਹੋ ਜਾਂਦਾ ਹੈ। ਪਰ ਇਹ ਹੈ ਸਾਡੇ ਸਰੀਰ ਦਾ ਕੁਝ ਜੋ ਗੁਰਬਾਣੀ ਨੇ ਕਿਹਾ ਢਾਂਚਾ ਕਿਵੇਂ ਬਣਦਾ ਹੈ। ਇਹਨੂੰ ਇੱਕ ਹੋਰ ਬੇਨਤੀ ਕਰਦੇ ਹਾਂ। ਇਸ ਤੋਂ ਅੱਗੇ ਮਹਾਰਾਜ ਜੀ ਨੇ ਇੱਕ ਹੋਰ ਬਚਨ ਕਿਹਾ ਆਨੰਦ ਸਾਹਿਬ, ਕਿਉਂਕਿ ਆਪਾਂ ਤੁਰਨਾ ਹੈ, ਇਹਦੀ ਸ਼ੁਰੂਆਤ, ਇਹਦੇ ਇੰਦਰੇ, ਇਹਦੇ ਅੰਦਰ ਦੀ ਤਾਕਤ, ਇਹਦੀ ਸ਼ਕਤੀ, ਇਹਦੀ ਐਨਰਜੀ, ਕਿਸ ਕਿਸ ਰੂਪ ਚ ਅੰਦਰ ਸਭ ਕੁਝ ਪ੍ਰਵੇਸ਼ ਹੋ ਰਿਹਾ ਹੈ। ਗੁਰਦੇਵ ਦੀ ਪੌੜੀ ਹੈ ਕਿ ਹਰ ਜੀਓ ਗੁਫਾ ਅੰਦਰ ਰੱਖ ਕੇ। ਹੁਣ ਦੇਖੋ ਜਦੋਂ ਸਰੀਰ ਦੀ ਬਣਤਰ ਬਣ ਗਈ ਤੇ ਗੁਰੂ ਨੇ ਉਸ ਨੂੰ ਬਾਹਰਮੁਖੀ ਢੰਗ ਨਾਲ ਬਿਆਨ ਕੀਤਾ, ਹਰ ਜੀਓ ਗੁਫਾ ਅੰਦਰ ਰੱਖ ਕੇ। ਖਰੀ ਨੇ ਇਸ ਜੀਓ ਨੂੰ, ਜਿੰਦ ਨੂੰ ਸਰੀਰ ਗੁਫਾ ਵਿਚ ਰੱਖ ਕੇ ਵਾਜਾ ਪਵਨ ਵਜਾਇਆ, ਸਵਾਸਾਂ ਦਾ ਵਾਜਾ ਵਜਾ ਦਿੱਤਾ ਤੇ ਜੋ ਕੁਝ ਦਿਸ ਰਿਹਾ ਇਹ ਕੀ? ਮਹਾਰਾਜ ਕਹਿੰਦੇ ਨੌ ਦੁਆਰੇ ਪ੍ਰਗਟ ਕੀਏ। ਇੱਥੇ ਐਨਰਜੀ ਦਾ ਜ਼ਿਕਰ ਨਹੀਂ ਕੀਤਾ, ਸਿਰਫ ਜੋ ਪ੍ਰਗਟ ਦੁਆਰ ਨੇ, ਜੋ ਤਨ ਦਾ ਢਾਂਚਾ ਹੈ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਗੁਰੂ ਦੁਆਰਾ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਪਰ ਨੌ ਦਰਵਾਜ਼ਿਆਂ ਦਾ ਜ਼ਿਕਰ ਕੀਤਾ। ਇਸ ਤੋਂ ਅੱਗੇ ਜਦੋਂ ਬਾਣੀ ਨੂੰ ਆਪਾਂ ਪੜ੍ਹਨੇ ਤੇ ਹਜ਼ੂਰ ਨੇ ਪੰਜ ਕਰਮ ਇੰਦਰੇ ਤੇ ਪੰਜ ਗਿਆਨ ਇੰਦਰਿਆਂ ਦਾ ਜ਼ਿਕਰ ਕੀਤਾ। ਮੈਂ ਤਾਂ ਸ਼ਬਦ ਲਏ ਨੇ ਕਿ ਪੰਜ ਦੋ ਕਿਵੇਂ ਬਣਦੇ ਨੇ, ਕਿਵੇਂ ਬੰਦੇ ਦੇ ਅੰਦਰ ਇਹ ਪ੍ਰਵੇਸ਼ ਕਰਦੇ ਨੇ, ਕਿਹੜੇ ਰਸਤੇ ਨੇ ਜਿਹੜੇ ਦੋ ਬੰਦੇ ਦੇ ਅੰਦਰ ਨੂੰ ਪਹੁੰਚਦੇ। ਹੁਣ ਉਹ ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਇਹਨੂੰ ਭਾਵੇਂ ਇੱਕ ਸ਼ਾਸਤਰ, ਛੇ ਸ਼ਾਸਤਰਾਂ ਵਿੱਚੋਂ ਇੱਕ ਸ਼ਾਸਤਰ ਹੈ ਸਾਂਖ, ਜਿਹਨੂੰ ਸੰਖਿਆ ਸ਼ਾਸਤਰ ਕਹਿੰਦੇ ਨੇ, ਉਹਦੇ ਵਿੱਚ ਵੀ ਇਹ ਗਿਣਤੀ ਦਿੱਤੀ ਗਈ ਹੈ। ਬਾਣੀ ਵਿੱਚ ਪੰਜਾਂ ਦਾ ਜ਼ਿਕਰ ਬੜੀ ਵਾਰੀ ਹੁੰਦਾ, ਪੰਜ ਤੱਤ ਨੇ, ਪੰਜ ਅੰਮ੍ਰਿਤ ਨੇ, ਪੰਜ ਚੋਰ ਨੇ, ਪੰਜ ਠੱਗ ਨੇ, ਪੰਜ ਗਿਆਨ ਇੰਦਰੇ ਨੇ, ਪੰਜ ਜਿਹੜੇ ਨੇ ਕਰਮ ਇੰਦਰੇ। ਸ਼ਾਂਖ ਸ਼ਾਸਤਰ ਉਹ ਵੀ ਇਸ ਗਿਣਤੀ ਦਾ ਜ਼ਿਕਰ ਕਰਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਪੰਜਾਂ ਤੱਤਾਂ ਦਾ ਜ਼ਿਕਰ ਕਰਦੇ ਨੇ। ਪੰਜਾਂ ਤੱਤਾਂ ਤੋਂ ਬਾਅਦ ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਪੰਜ ਗੁਣ ਤੇ ਫਿਰ ਪੰਜ ਵਿਸ਼ੇ, ਤੇ ਇਹਨਾਂ ਪੰਜਾਂ ਵਿਸ਼ਿਆਂ ਤੋਂ ਅੱਗੇ ਪੰਜਾਂ ਵਿਕਾਰਾਂ ਦੀ ਗੱਲ ਕੀਤੀ ਜਾਂਦੀ ਹੈ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਬਚਨ ਕੀਤਾ ਕਿ ਪੰਜ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। ਕਹਿਣ ਲੱਗੇ ਕਿ ਭਲੇ ਬੰਦੇ, ਆਹ ਜਿਹੜਾ ਤੇਰਾ ਸਰੀਰ ਹੈ, ਇਹ ਪਰਮਾਤਮਾ ਨੇ ਪੰਜਾਂ ਤੱਤਾਂ ਦਾ ਰਚਿਆ ਹੈ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਇਸਲਾਮ ਪੰਜ ਤੱਤ ਨਹੀਂ ਮੰਨਦਾ, ਉਹ ਕੇਵਲ ਚਾਰ ਤੱਤਾਂ ਦੀ ਬਣਤਰ ਮੰਨਦਾ। ਉਹ ਪਾਣੀ ਨੂੰ, ਅੱਗ ਨੂੰ, ਹਵਾ ਨੂੰ ਤੇ ਮਿੱਟੀ ਨੂੰ ਸਵੀਕਾਰ ਕੇ ਕਹਿੰਦੇ ਨੇ ਬੋਡੀ ਇਹਨਾਂ ਤੱਤਾਂ ਦੀ ਬਣੀ ਏ, ਉਹ ਆਕਾਸ਼ ਨੂੰ ਤੱਤ ਨਹੀਂ ਮੰਨਦੇ। ਪਰ ਧੰਨ ਗੁਰੂ ਗ੍ਰੰਥ ਸਾਹਿਬ ਪੰਜਾਂ ਤੱਤਾਂ ਦਾ ਜ਼ਿਕਰ ਕਰਦੇ। ਫਿਰ ਦੇਖੋ ਇਸ ਪੁਤਲੇ ਲਈ, ਇਹਨੂੰ ਪੁਤਲਾ ਕਹਿ ਲਓ, ਕਿ ਗੁਰਬਾਣੀ ਵਿੱਚ ਜਿਹੜੇ ਸ਼ਬਦ ਵਰਤੇ ਗਏ ਇਸ ਸਰੀਰ ਲਈ, ਉਹਨਾਂ ਦੇ ਵੀ ਕੋਈ ਅਰਥ ਨੇ। ਇੱਕ ਸ਼ਬਦ ਅਸੀਂ ਦੇਹ ਪੜ੍ਹਨੇ ਆ, ਦੇਹ, ਇਹ ਵੀ ਸ਼ਬਦ ਸਰੀਰ ਲਈ। ਦੂਜਾ ਸਰੀਰ ਜਾਂ ਸਰੀਰਾ ਸ਼ਬਦ ਪੜ੍ਹਨੇ ਆ। ਤੀਸਰਾ ਗੁਰੂ ਗ੍ਰੰਥ ਸਾਹਿਬ ਵਿੱਚ ਕਾਇਆ ਸ਼ਬਦ ਪੜ੍ਹਨੇ ਹਾਂ। ਚੌਥਾ ਗੁਰੂ ਗ੍ਰੰਥ ਸਾਹਿਬ ਵਿੱਚ ਗਾਤ ਜਾਂ ਗਾਤਰ ਸ਼ਬਦ ਪੜਿਆ ਜਾਂਦਾ ਹੈ। ਇਹ ਸਾਰੇ ਸ਼ਬਦ ਬੰਦੇ ਦੀ ਇਸ ਢਾਂਚੇ ਲਈ ਵਰਤੇ ਗਏ, ਪਰ ਇਹਨਾਂ ਸ਼ਬਦਾਂ ਦੇ ਕੋਈ ਅਰਥ ਨੇ। ਜਦੋਂ ਅਸੀਂ ਦੇਹ ਸ਼ਬਦ ਪੜ੍ਹਨੇ ਹਾਂ ਤੇ ਦੇਹ ਦਾ ਅਰਥ ਹੈ ਕਿ ਜਿਹੜਾ ਲਗਾਤਾਰ ਵਧਿਆ ਜਾ ਰਿਹਾ ਹੈ। ਦੇਹ ਦਾ ਅਰਥ ਜਦੋਂ ਵੀ ਕੋਸ਼ ਪੜਾਂਗੇ ਤੇ ਉਹਦੇ ਵਿੱਚ ਇਹ ਹੀ ਮਿਲੇਗਾ। ਆਮ ਤੌਰ ਤੇ ਅਰਥ ਕਰਦੇ ਹਾਂ ਦੇਹ ਦਾ ਅਰਥ ਸਰੀਰ, ਸਰੀਰ ਦਾ ਅਰਥ ਦੇਹ। ਬਹੁਤ ਸਾਰੇ ਅਰਥ ਜਿਹੜੇ ਨੇ ਉਹ ਪ੍ਰਿਆਵਾਚੀ ਸ਼ਬਦ ਹੀ ਆਪਾਂ ਵਰਤਨੇ ਆ। ਉਂਜ ਦੇਹ ਦਾ ਅਰਥ ਹੈ ਜੋ ਲਗਾਤਾਰ ਵਧੀ ਜਾ ਰਿਹਾ, ਵਿਕਾਸ ਕਰਦਾ ਹੈ। ਉਸ ਤੋਂ ਬਾਅਦ ਅੱਗੇ ਸ਼ਬਦ ਹੈ ਸਰੀਰ, ਸਰੀਰ ਦੇ ਅਰਥ, ਇਹਦਾ ਅਰਥ ਹੈ ਜੋ ਕਸ਼ੀਰਨ ਹੋ ਰਿਹਾ। ਕਸ਼ੀਰਨ ਦਾ ਅਰਥ ਹੈ ਕਿ ਉਹ ਢਾਂਚਾ ਜਿਹਦੇ ਵਿੱਚ ਟੁੱਟ ਭੱਜ ਚੱਲਦੀ ਰਹਿੰਦੀ ਏ, ਕਦੀ ਕੋਈ ਸੈੱਲ ਮਰਦਾ ਰਹਿੰਦਾ, ਕਦੀ ਕੋਈ ਜਿੰਦਾ ਰਹਿੰਦਾ, ਆਪਣੇ ਆਪ ਟੁੱਟਦਾ ਰਹਿੰਦਾ ਤੇ ਆਪਣੇ ਆਪ ਬਣੀ ਜਾਂਦਾ, ਉਹਨੂੰ ਆਪਾਂ ਸਰੀਰ ਕਹਿੰਦੇ। ਦੇਹ ਦਾ ਅਰਥ ਲਗਾਤਾਰ ਵਧਣ ਵਾਲਾ, ਸਰੀਰ ਦਾ ਅਰਥ ਹੈ ਜਿਹਦੇ ਵਿੱਚ ਕਸ਼ੀਰਨ, ਟੁੱਟਣ ਤੇ ਭੱਜਣ ਦੀ ਸਮਰੱਥਾ ਹੈ, ਆਪਣੇ ਆਪ ਬਣਦਾ, ਆਪਣੇ ਆਪ ਟੁੱਟਦਾ ਤੇ ਇਹਦੇ ਅੰਦਰ ਹੀ ਖਬਰ ਹੋ ਜਾਂਦੀ ਹੈ ਕਿ ਫਲਾਣੀ ਥਾਂ ਤੋਂ ਚੀਜ਼ ਟੁੱਟ ਗਈ ਹੈ। ਚਲੋ ਭਾਵੇਂ ਹੁਣ ਤਾਂ ਸਾਇੰਸ ਵੀ ਕਹਿ ਰਹੀ ਇਸ ਗੱਲ ਨੂੰ, ਬੜਾ ਸਪਸ਼ਟ ਹੈ, ਸਾਨੂੰ ਚੋਟ ਵੱਜਦੀ ਹੈ, ਹੱਥ ਤੇ ਸੱਟ ਵੱਜਦੀ ਹੈ ਤੇ ਇੱਕੋ ਦਮ ਹੱਥ ਸੁੱਜ ਕਿਉਂ ਜਾਂਦਾ ਹੈ, ਕਿਉਂ ਸੁੱਜਦਾ ਹੈ? ਸਿਆਣੇ ਲੋਕ ਇਸ ਗੱਲ ਨੂੰ ਇਸ ਢੰਗ ਨਾਲ ਕਹਿੰਦੇ ਨੇ ਕਿ ਸਾਡੇ ਤਨ ਤੇ ਜਦੋਂ ਵੀ ਠੋਕਰ ਵੱਜਦੀ ਹੈ, ਕਿਸੇ ਕਿਸੇ ਤੇ ਸੱਤ ਵਜੇ

ਸੱਚ ਐਵੇਂ ਥੋੜੀ ਤੋਂ ਥੋੜੀ ਕਿਤੇ ਸਕਿੰਡ ਨੂੰ ਚੋਟ ਲੱਗੇ, ਬਾਕੀ ਸੈੱਲ ਸਾਰੇ ਇਕੱਠੇ ਹੋ ਕੇ ਉੱਥੇ ਆ ਜਾਂਦੇ ਨੇ ਕਿ ਆਖਰ ਬੋਡੀ ਨੂੰ ਬਣ ਕੇ ਗਿਆ। ਸਾਡੇ ਤਨ ਉੱਤੇ ਚੋਟ ਕਿਵੇਂ ਕਰ ਦਿੱਤੀ, ਸਾਡੇ ਵਜੂਦ ਨੂੰ ਖਤਰਾ ਪੈਦਾ ਹੋ ਗਿਆ। ਦੇਖੋ ਨਿੱਕੇ ਤੋਂ ਨਿੱਕਾ ਸੈੱਲ ਇੱਕੋ ਦਮ ਦੌੜ ਕੇ ਉੱਥੇ ਇਕੱਠੇ ਹੁੰਦੇ ਨੇ, ਕੋਈ ਸੋਜ ਬਣਦੀ। ਇਹਨੂੰ ਤਾਂ ਸਰੀਰ ਕਹਿੰਦੇ ਆ ਕਿ ਇੱਕ ਥਾਂ ਤੋਂ ਟੁੱਟਦਾ ਹੈ, ਤੇ ਰੱਬ ਨੇ ਇਹਦੇ ਵਿੱਚ ਹੀ ਤਾਕਤ ਪੈਦਾ ਕੀਤੀ ਹੈ, ਉਹਨੂੰ ਟੁੱਟੇ ਹੋਏ ਨੂੰ ਗੰਢਣ ਦੀ ਤਾਕਤ ਵੀ ਉਹਨੇ ਬਣਾ ਦਿੱਤੀ। ਠੀਕ ਹੈ, ਭਾਵੇਂ ਅਸੀਂ ਬਾਹਰੋਂ ਦਵਾਈ ਵਰਤਨੇ ਆ, ਪੱਟੀਆਂ ਕਰਨੇ ਆ, ਪਰ ਚੇਤੇ ਰੱਖਿਓ ਉਹ ਗੰਢਣ ਵਿੱਚ ਤੇਜ਼ੀ ਪੈਦਾ ਕਰ ਸਕਦਾ, ਜਲਦੀ ਪੈਦਾ ਕਰ ਸਕਦਾ, ਪਰ ਸੱਚ ਇਹਦੇ ਆਪਣੇ ਆਪ ਹੀ ਟੁੱਟ ਰਿਹਾ ਤੇ ਭੱਜ ਰਿਹਾ, ਉਹਨੂੰ ਸਰੀਰ ਤਾਂ ਕਹਿੰਦੇ ਆ। ਤੀਸਰਾ ਸ਼ਬਦ ਅਸੀਂ ਵਰਤਨੇ ਆ ਕਾਇਆ। ਕਾਇਆ ਦੇ ਅਰਥ ਨੇ ਕਿ ਹੱਡੀਆਂ ਦਾ ਚੁਣਿਆ ਹੋਇਆ ਢਾਂਚਾ, ਕਾਇਤ ਕਾਇਆ, ਜਿਵੇਂ ਇੱਟਾਂ ਨਾਲ ਚੁਣ ਕੇ ਕੋਈ ਘਰ ਬਣਾਉਂਦਾ, ਇੱਕ ਇੱਕ ਹੱਡੀ ਨੂੰ ਚੁਣ ਕੇ, ਪਿਕਚਰਾਂ ਚੁਣ ਕੇ ਪਰਮਾਤਮਾ ਨੇ ਇਸ ਢਾਂਚੇ ਨੂੰ ਤਿਆਰ ਕੀਤਾ, ਹੱਡੀਆਂ ਦਾ ਢਾਂਚਾ ਹੋਣ ਕਰਕੇ ਇਹਨੂੰ ਕਾਇਆ ਕਿਹਾ ਜਾਂਦਾ। ਤੀਸਰਾ ਚੌਥਾ ਸ਼ਬਦ ਹੈ ਦਾਤ, ਦਿਨ ਸਜਾ ਹੈ ਤੇਰੋ ਗਾਤ, ਗੁਰੂ ਗ੍ਰੰਥ ਸਾਹਿਬ ਨੇ ਕਿਹਾ। ਕਾਇਆ ਸਰੀਰ ਦੇਹੀ, ਚੌਥਾ ਸ਼ਬਦ ਆਇਆ ਗਾਤ। ਗਾਤ ਨੂੰ ਗਾਤਰ ਵੀ ਕਿਹਾ ਜਾਂਦਾ ਹੈ। ਇਹ ਸ਼ਬਦ ਪੈਦਾ ਹੋਇਆ ਹੈ ਗੋਡ ਗਤੀ ਵਿੱਚੋਂ, ਇਹਦਾ ਅਰਥ ਹੈ ਗਾਤ ਤਿਆਂ ਕਹਿੰਦੇ ਆ ਜੋ ਗਤੀਸ਼ੀਲ ਹੈ, ਗਤੀਸ਼ੀਲ ਦਾ ਅਰਥ ਹੈ ਜੋ ਨਿਰੰਤਰ ਸਬਰ ਕਰੀ ਜਾ ਰਿਹਾ, ਜਨਮ ਤੋਂ ਲੈ ਕੇ ਮੌਤ ਤੱਕ ਤਨ ਗਤੀਸ਼ੀਲ ਹੀ ਰਹਿੰਦਾ ਹੈ। ਜੇ ਇਹ ਗਤੀਸ਼ੀਲ ਨਾ ਹੋਵੇ ਤੇ ਜਨਮ ਤੋਂ ਬਾਅਦ ਇਹ ਮੌਤ ਦੀ ਝੋਲੀ ਵਿੱਚ ਕਿਉਂ ਚਲਾ ਜਾਏ। ਮੈਂ ਬੇਨਤੀ ਕੀਤੀ ਕਿ ਇਹਨਾਂ ਸ਼ਬਦਾਂ ਦੇ ਅਰਥ ਵੀ ਆਪਣੇ ਨੇ। ਹੁਣ ਆ ਦੇਹੀ ਨੂੰ ਮਹਾਰਾਜ ਜੀ ਨੇ ਕਿਹਾ ਕਿ ਇਹ ਪੰਜਾਂ ਤੱਤਾਂ ਦੀ ਬਣੀ, ਪੰਜ ਤੱਤ ਬੜੇ ਸਪਸ਼ਟ ਨੇ। ਉਹਨੂੰ ਗੁਰੂ ਗ੍ਰੰਥ ਸਾਹਿਬ ਚ ਬੜੀ ਵਾਰੀ ਕਿਹਾ, ਕੱਲੀ ਦੇਹੀ ਨਹੀਂ, ਮਹਾਰਾਜ ਜੀ ਨੇ ਤੇ ਕਿਹਾ ਕਿ ਪੰਜ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ। ਇਹ ਸ੍ਰਿਸ਼ਟੀ ਪੰਜਾਂ ਤੱਤਾਂ ਦੀ, ਉਸ ਵਿੱਚ ਪਾਣੀ ਹੈ, ਪੌਣ ਹੈ, ਅੱਗ ਹੈ, ਮਿੱਟੀ ਹੈ ਤੇ ਹਵਾ ਹੈ। ਇਹ ਪੰਜ ਤੱਤ ਨੇ। ਮੈਂ ਜੋ ਦੋਖ ਦੇ ਅਰਥ ਕਰਨ ਲੱਗਾ ਕਿ ਇੱਕ ਇੱਕ ਦੋਖ ਇੱਕ ਇੱਕ ਜੀਵ ਨੂੰ ਹੈ, ਤੇ ਇਕੱਲੇ ਬੰਦੇ ਨੂੰ ਪੰਜ ਚਮੜੇ ਨੇ। ਹੁਣ ਦੇਖੋ ਇੱਕ ਪਸ਼ੂ ਦਾ ਤਨ ਵੀ ਤਾਂ ਪੰਜਾਂ ਤੱਤਾਂ ਦਾ ਹੈ, ਪਰ ਪਰਮਾਤਮਾ ਨੇ ਜੋ ਮਨੁੱਖ ਨੂੰ ਦੋ ਦਿੱਤਾ ਉਹ ਪਸ਼ੂ ਨੂੰ ਦਿੱਤਾ। ਕੱਲ ਨੂੰ ਰਵਿਦਾਸ ਸਾਹਿਬ ਕਹਿਣਗੇ ਕਿ ਪਸ਼ੂ ਕੋਲ ਸੋਚ ਨਹੀਂ, ਪਸ਼ੂ ਕੋਲ ਪੁੰਨ ਪਾਪ ਦੀ ਵਿਚਾਰ ਨਹੀਂ, ਉਹਦੇ ਕੋਲ ਨਾ ਸੋਚ ਹੋਣ ਦੇ ਬਾਵਜੂਦ ਵੀ ਕਈਆਂ ਬੁਰਿਆਈਆਂ ਤੇ ਸੁਭਾਵਕ ਹੀ ਉਹਦਾ ਨਿਰੰਤਰ ਹੈ, ਤੇ ਤੂੰ ਮਨੁੱਖਾ ਦੇਹ ਵੀ ਲੈਣ ਤੋਂ ਬਾਅਦ ਵੀ ਆਪਣੇ ਅੰਦਰ ਝਾਤੀ ਮਾਰ ਕੇ ਦੇਖ, ਤੇਰੇ ਅੰਦਰ ਤਾਂ ਵਾਸਨਾ ਨੇ ਤੂਫਾਨ ਮਚਾਇਆ ਹੋਇਆ। ਕਿਉਂਕਿ ਅੱਜ ਦਾ ਮੈਂ ਕੱਲ ਵੀ ਬੇਨਤੀ ਕਰਨੀ ਹੈ ਸ਼ਬਦਾਂ ਨੂੰ ਗਹਿਰਾਈ ਨਾਲ। ਹਜ਼ੂਰ ਨੇ ਇੱਥੇ ਸ਼ਬਦ ਵਰਤੇ, ਪੰਜ ਤੱਤ ਨੇ, ਪੰਜਾਂ ਤੱਤਾਂ ਦਾ ਇੱਕ ਇੱਕ ਗੁਣ ਹੈ। ਇਹ ਪੰਜ ਗੁਣ ਨੇ ਸ਼ਬਦ, ਸਪਰਸ਼, ਰਸ, ਰੂਪ ਤੇ ਗੰਧ। ਜਿਹੜਾ ਪਾਣੀ ਦਾ ਤੱਤ ਹੈ ਇਹਦਾ ਗੁਣ ਹੈ ਰਸ। ਜੇ ਪਾਣੀ ਨਹੀਂ ਹੋਵੇਗਾ ਤੇ ਸੱਚ ਇਹ ਰਸ ਕਦੀ ਨਹੀਂ ਪੈਦਾ ਹੋ ਸਕਦਾ। ਜਿਤਨਾ ਮਰਜ਼ੀ ਕੀਮਤੀ ਫਲਦਾਰ ਰੁੱਖ ਹੋਵੇ, ਜੇ ਉਹਦੀਆਂ ਜੜ੍ਹਾਂ ਵਿੱਚ ਪਾਣੀ ਨਹੀਂ ਦਿੰਦੇ, ਤੇ ਕਈ ਵਾਰੀ ਅਕਸਰ ਬਾਗਬਾਨੀ ਕਰਨ ਵਾਲੇ ਬਾਗਾਂ ਦੇ ਮਾਲਕ ਕਹਿ ਦਿੰਦੇ ਨੇ ਕਿ ਐਤਕੀ ਤਾਂ ਫਰੂਟ ਵਿੱਚ ਰਸ ਹੀ ਨਹੀਂ ਭਰਿਆ, ਜੇ ਪੁੱਛੀਏ ਕਿਉਂ ਰੁੱਖ ਤਾਂ ਉਹੀ, ਕਹਿਣ ਲੱਗੇ ਇਸ ਵਾਰ ਮੀਂਹ ਨਹੀਂ ਪਿਆ। ਜੇ ਪਾਣੀ ਨਹੀਂ ਹੋਵੇਗਾ ਤੇ ਰਸ ਨਹੀਂ ਭਰੇਗਾ, ਕਿਉਂਕਿ ਪਾਣੀ ਦਾ ਜਿਹੜਾ ਗੁਣ ਹੈ ਉਹ ਰਸ ਹੈ। ਕਿਵੇਂ ਦੋਸ਼ ਬਣਦੇ ਨੇ, ਪੰਜ ਦੋ ਕਿੱਥੋਂ ਬਣਦੇ ਨੇ? ਉਸ ਤੋਂ ਅੱਗੇ ਅਸੀਂ ਦੇਖਦੇ ਹਾਂ ਅੱਗ ਹੈ। ਹੁਣ ਅੱਗ ਦਾ ਜਿਹੜਾ ਗੁਣ ਹੈ, ਜੋਤ ਦਾ ਜਿਹੜਾ ਗੁਣ ਹੈ, ਉਹ ਹੈ ਰੂਪ। ਇਹਨੂੰ ਆਪਾਂ ਨਿੱਘ ਨਾਲ ਨਹੀਂ ਅਰਥ ਕਰਾਂਗੇ ਵੀ ਉਹਦਾ ਗੁਣ ਸੇਕ ਦੇਣਾ, ਇਹਦਾ ਅਰਥ ਰੋਸ਼ਨੀ, ਰੂਪ, ਚਾਨਣ। ਅੱਗ ਦਾ ਗੁਣ ਹੈ ਰੂਪ। ਉਸ ਤੋਂ ਅੱਗੇ ਆ ਜਾਂਦੀ ਹੈ ਹਵਾ। ਹਵਾ ਇੱਕ ਤੱਤ ਹੈ ਤੇ ਇਹਦਾ ਗੁਣ ਹੈ ਸਪਰਸ਼, ਕਿਉਂਕਿ ਹਵਾ ਚੱਲਦੀ ਹੈ। ਅੱਗੇ ਮੈਂ ਇੰਦਰੀਆਂ ਦਾ ਜ਼ਿਕਰ ਕਰਨਾ ਵੀ ਕਿਹੜੇ ਕਿਹੜੇ ਇੰਦਰੀ ਨਾਲ ਕਿਸ ਕਿਸ ਤੱਤ ਦਾ ਸੰਬੰਧ ਹੈ ਤੇ ਕਿਵੇਂ ਇਹ ਗੁਣ ਜਿਹੜੇ ਨੇ ਜਦੋਂ ਦੋਖ ਬਣਦੇ ਨੇ। ਸੱਚ ਇਹਦੇ ਗੁਣ ਜਿਹੜੇ ਨੇ ਉਹ ਭਲਾ ਵੀ ਕਰ ਸਕਦੇ ਨੇ, ਪਰ ਜਦੋਂ ਗੁਣਾਂ ਵਾਲੀ ਬਿਰਤੀ ਔਗਣਾ ਵੀ ਤਬਦੀਲ ਹੋ ਜਾਏ ਇਹ ਤਬਾਹੀ ਵੀ ਕਰ ਸਕਦੇ। ਬੇਨਤੀ ਕੀਤੀ ਅੱਗ, ਅੱਗ ਦਾ ਹੈ ਰੂਪ, ਉਸ ਤੋਂ ਅੱਗੇ ਹਵਾ ਹੈ। ਹੁਣ ਹਵਾ ਦਾ ਜਿਹੜਾ ਗੁਣ ਹੈ ਉਹ ਸਪਰਸ਼ ਹੈ, ਉਹ ਦਿਸਦੀ ਨਹੀਂ, ਸਿਰਫ ਟੱਚ ਕਰਨ ਨਾਲ, ਸਪਰਸ਼ ਨਾਲ ਪਤਾ ਲੱਗਦਾ ਹਵਾ।
ਉਸ ਤੋਂ ਅੱਗੇ ਚੌਥਾ ਤੱਤ ਹੈ ਮਿੱਟੀ। ਮਿੱਟੀ ਦਾ ਜਿਹੜਾ ਗੁਣ ਹੈ ਉਹ ਗੰਧ ਹੈ, ਉਹਦੀ ਜਾਣਕਾਰੀ। ਤੇ ਪੰਜਵਾਂ ਤੱਤ ਹੈ ਆਕਾਸ਼, ਤੇ ਆਕਾਸ਼ ਦਾ ਜਿਹੜਾ ਗੁਣ ਹੈ ਉਹ ਸ਼ਬਦ ਹੈ। ਇਹਨੂੰ ਵਿਧਾਨ ਦੇ ਅਰਥ ਨਾਲ ਸਮਝਿਓ, ਕਿਉਂਕਿ ਜਦੋਂ ਪੰਜ ਦੋਖਾਂ ਦੀ ਗੱਲ ਚੱਲਦੀ ਹੈ, ਜਿਹੜਾ ਤੱਤ ਸਾਡੇ ਸਰੀਰ ਤੇ ਜ਼ਿਆਦਾ ਪ੍ਰਭਾਵ ਪਾਉਂਦਾ, ਸੱਚ ਇਹ ਉਹ ਆਪਣੇ ਇੰਦਰੇ ਨੂੰ ਧੂ ਕੇ ਲੈ ਜਾਂਦਾ। ਪੰਜ ਤੱਤ ਹੋ ਗਏ, ਪੰਜ ਗੁਣ। ਮੈਂ ਇਹ ਨਾ ਸਮਝੋ ਕਿ ਕੁਲਾਸ ਲਾ ਰਿਹਾ। ਪਾਣੀ ਦਾ ਤੱਤ ਰਸ, ਪਾਣੀ ਤੱਤ ਦਾ ਗੁਣ ਰਸ, ਅੱਗ ਤੱਤ ਦਾ ਗੁਣ ਜਿਹੜਾ ਉਹ ਰੂਪ, ਹਵਾ ਤੱਤ ਦਾ ਗੁਣ ਜਿਹੜਾ ਉਹ ਸਪਰਸ਼, ਮਿੱਟੀ ਤੱਤ ਦਾ ਗੁਣ ਜੋ ਹੈ ਉਹ ਗੰਧ, ਤੇ ਆਕਾਸ਼ ਤੱਤ ਦਾ ਜਿਹੜਾ ਗੁਣ ਹੈ ਉਹਨੂੰ ਆਪਾਂ ਸ਼ਬਦ ਕਹਿੰਦੇ। ਇਹ ਅਜੇ ਤੱਕ ਗੁਣ ਨੇ। ਹੁਣ ਇਹਨਾਂ ਗੁਣਾਂ ਨੂੰ ਗ੍ਰਹਿਣ ਕਰਨ ਵਾਲੇ, ਉਹਨੂੰ ਗੁਰੂ ਗ੍ਰੰਥ ਸਾਹਿਬ ਨੇ ਪੰਜ ਗਿਆਨ ਇੰਦਰੇ ਕਿਹਾ। ਗਿਆਨ ਕਿਉਂਕਿ ਉਹਨਾਂ ਗੁਣ ਲੈਣਾ, ਗਿਆਨ ਲੈਣਾ। ਉਹ ਇੰਦਰੇ ਜਿਹੜੇ ਨੇ, ਇਹ ਗੁਣ ਇਕੱਠੇ ਕਰਕੇ ਗਿਆਨ ਲੈ ਕੇ ਬੁੱਧੀ ਰਾਹੀਂ ਸਾਡੇ ਸਰੀਰ ਵਿੱਚ ਪ੍ਰਵੇਸ਼ ਕਰਾਉਂਦੇ ਨੇ। ਕਿਵੇਂ ਦੋਖ ਬਣਦੇ? ਉਹ ਪੰਜ ਗਿਆਨ ਇੰਦਰੇ ਕਿਹੜੇ ਨੇ ਜਿਨ੍ਹਾਂ ਨੂੰ ਇੱਕ ਇੱਕ ਦਾ ਗੁਣ ਦਾ ਪਤਾ ਹੈ? ਉਹ ਪੰਜ ਗਿਆਨ ਇੰਦਰਿਆਂ ਵਿੱਚੋਂ ਪਹਿਲਾ ਗਿਆਨ ਇੰਦਰਾ ਸਾਡੀਆਂ ਅੱਖਾਂ ਨੇ, ਦੂਸਰਾ ਗਿਆਨ ਇੰਦਰਾ ਸਾਡੇ ਕੰਨ ਨੇ, ਤੀਸਰਾ ਗਿਆਨ ਇੰਦਰਾ ਸਾਡਾ ਜੇਵਾ ਕਹਿ ਲਓ, ਰਤਨਾ ਕਹਿ ਲਓ, ਚੌਥਾ ਗਿਆਨ ਇੰਦਰਾ ਬੰਦੇ ਦਾ ਨਾਸਕਾ ਹੈ, ਤੇ ਪੰਜਵਾਂ ਗਿਆਨ ਇੰਦਰਾ ਸਾਡੇ ਤਨ ਤੇ ਪੂਰੀ ਦੀ ਪੂਰੀ ਜਿਹੜੀ ਚਮੜੀ ਹੈ, ਪੈਰਾਂ ਤੋਂ ਲੈ ਕੇ ਸਿਰ ਤੱਕ, ਸਿਰ ਤੋਂ ਲੈ ਕੇ ਪੈਰਾਂ ਤੱਕ, ਪੂਰੇ ਦਾ ਪੂਰੇ ਤਨ ਦੀ ਢੱਕੀ ਹੋਈ ਜਿਹੜੀ ਚਮੜੀ ਹੈ ਨਾ, ਜਿਹਨੇ ਤਨ ਨੂੰ ਢੱਕਿਆ, ਇਹ ਚਮੜੀ ਇੱਕ ਗਿਆਨ ਇੰਦਰਾ ਹੈ। ਪੰਜ ਗਿਆਨ ਇੰਦਰੇ। ਹੁਣ ਪੰਜ ਕਰਮ ਇੰਦਰੇ ਦੇ, ਇਹ ਮਤ ਸਮਝੋ, ਮੈਂ ਫਿਰ ਸ਼ਬਦ ਦੌਰਾਨ ਲੱਗਾ, ਕਿਉਂਕਿ ਤੇ ਟਕਾ ਨਾਲ ਬੇਨਤੀ ਸਮਝੋ, ਕਿਤੇ ਅਸੀਂ ਕਿਸੇ ਹੋਰ ਮਤ ਦੀ ਗੱਲ ਨਹੀਂ ਕਰ ਰਹੇ। ਹੁਣ ਜਦੋਂ ਸ਼ਰਮ ਖੰਡ ਦੀ ਵਿਆਖਿਆ ਕਰਾਂਗੇ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤੇ ਇਹਦੇ ਅਰਥ ਕਿੱਥੋਂ ਲੱਭਾਂਗੇ? ਫਿਰ ਕੱਲਾ ਮਾਇੰਡ ਅਰਥ ਕੀਤਾ ਅੰਗਰੇਜ਼ੀ ਵਾਲਾ ਗੱਲ ਤੇ ਨਹੀਂ ਬਣਨੀ। ਸੁਰਤ ਦੇ ਅਰਥ ਆਪਣੇ ਨੇ, ਚਿੱਤ ਦੇ ਅਰਥ ਆਪਣੇ ਨੇ, ਮਨ ਦੇ ਅਰਥ ਆਪਣੇ ਨੇ, ਬੁੱਧ ਦੇ ਅਰਥ ਆਪਣੇ ਨੇ। ਇਹਨਾਂ ਸਾਰਿਆਂ ਨੂੰ ਆਪਾਂ ਅੰਤਿਚਾ ਕਰਨ ਵੀ ਕਹਿੰਦੇ। ਹੁਣ ਆ ਸਾਡਾ ਸਰੀਰ, ਮੈਂ ਅਰਥ ਕੀਤੇ ਸਿੱਧਾ ਜੀ ਗੱਲ, ਕਾਇਆ ਦੇ ਸਰੀਰ। ਪਰ ਸਿਆਣੇ ਤਾਂ ਵੀ ਕਹਿੰਦੇ ਨੇ ਕਿ ਇੱਕ ਸਰੀਰ ਨਹੀਂ, ਇੱਕ ਸਰੀਰ ਵਿੱਚ ਦੋ ਸਰੀਰ ਹੋਰ ਸਮੋਏ ਹੋਏ। ਇਹ ਹੈ ਸਥੂਲ ਪੰਜਾਂ ਤੱਤਾਂ ਦਾ, ਭਾਵੇਂ ਨੂੰ ਕਈ ਵਾਰੀ ਵਿਦਾਂਤ ਨਾਲ ਅਰਥ ਕੀਤੇ ਗਏ। ਪੰਜਾਂ ਤੱਤਾਂ ਦੇ ਸਰੀਰ ਵਿੱਚ, ਸਥੂਲ ਵਿੱਚ ਇੱਕ ਸਰੀਰ ਹੈ, ਸੂਖਸ਼ਮ ਸਰੀਰ, ਜਿਹਨੂੰ 17 ਤੱਤਾਂ ਦਾ ਮੰਨਿਆ ਜਾਂਦਾ ਹੈ। ਇਹਦੇ ਵਿੱਚ 25 ਪ੍ਰਕਿਰਤੀਆਂ ਵੀ ਨੇ। ਹੁਣ ਇਹ ਗੁਰੂ ਗ੍ਰੰਥ ਸਾਹਿਬ ਸ਼ਬਦ ਜੀ ਦਾ ਪਚਾਕਾ ਮਾਰ ਕੇ ਅੱਗੇ ਨਿਕਲ ਜਾਂਦੇ, ਕਿਉਂਕਿ ਇਹਨਾਂ ਦੀ ਗਿਣਤੀ ਮਿਣਤੀ ਕਰਨ ਲਈ ਜ਼ਰੂਰ ਖੋਜ ਕਰਨੀ ਪਈ। 5, 25 ਮੋਹ ਮਹ ਮਦਸਰ ਆਦਿ ਪਰਬਲ ਮਾਇਆ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ। ਹੁਣ ਇਹ ਜਿਹੜਾ ਸੂਖਸ਼ਮ ਸਰੀਰ ਹੈ, ਇਹ ਸਾਡੇ ਸਥੂਲ ਸਰੀਰ ਵਿੱਚੋਂ ਨਿਕਲਦਾ ਹੈ, ਰਾਤ ਨੂੰ ਨਿਕਲਦਾ ਹੈ। ਕਈ ਵਾਰੀ ਜਦੋਂ ਬੰਦੇ ਨੂੰ ਸੁਪਨਾ ਹੁੰਦਾ, ਕੀ ਕਾਰਨ? ਸੂਖਸ਼ਮ ਦਾ ਤੇ ਇਸ ਸਥੂਲ ਦਾ ਆਪਸ ਵਿੱਚ ਬੜਾ ਸੰਬੰਧ ਹੈ। ਜਦੋਂ ਇਹ ਰਾਤ ਨੂੰ ਸੁਪਨੇ ਵਿੱਚ ਨਿਕਲਦਾ ਹੈ, ਬੋਡੀ ਪਈ ਹੈ, ਉਹ ਮਨ, ਉਹ ਚਿੱਤ, ਜਿਹੜੇ ਸੂਖਸ਼ਮ ਸਰੀਰ ਦੇ ਅੰਗ ਨੇ, ਉਹ ਜਦੋਂ ਸਰੀਰ ਵਿੱਚੋਂ ਨਿਕਲ ਕੇ ਸੁਪਨੇ ਨੂੰ ਸਿਰਜਦੇ ਨੇ, ਆਪ ਜੀ ਦੇਖੋਗੇ ਕੋਈ ਦੁੱਖ ਵਾਲਾ ਸੁਪਨਾ ਆਇਆ ਹੋਵੇ, ਕਿਉਂਕਿ ਸੁਪਨੇ ਦਾ ਵੀ ਆਪਣਾ ਸਮੇਂ। ਜਦੋਂ ਬੰਦੇ ਨੂੰ ਸੁੱਖ ਦਾ ਸੁਪਨਾ ਹੁੰਦਾ, ਸੱਚ ਇਹ ਵੇ ਕਿ ਸੁੱਖ ਦਾ ਸੁਪਨਾ ਆਉਂਦਿਆਂ ਸਾਰ ਹੀ ਸੁਪਨਾ ਟੁੱਟ ਜਾਂਦਾ, ਜਦੋਂ ਦੁੱਖ ਦਾ ਸੁਪਨਾ ਆਉਂਦਾ ਤੇ ਸੱਚ ਇਹ ਵੇ ਲੁਮੇਰਾ ਹੋ ਜਾਂਦਾ। ਹਾਲਾਂਕਿ ਸੁਪਨਾ ਕੋਈ ਸਾਰੀ ਰਾਤ ਦਾ ਨਹੀਂ ਹੁੰਦਾ, ਸੁਪਨਾ ਕੁਝ ਸਕਿੰਟ ਨੇ, ਮੈਂ ਸਕਿੰਟ ਵੀ ਜ਼ਿਆਦਾ ਸ਼ਬਦ ਵਰਤ ਰਿਹਾ ਵਾਂ। ਸੁਪਨਾ ਇੱਕ ਸਿਰਫ ਝਲਕ ਹੈ, ਪਰ ਉਹ ਨਿੱਕੀ ਜਿਹੀ ਝਲਕ ਜਿਹੜੀ ਅੰਗ ਲੱਗਦੀ ਹੈ, ਸਾਰੀ ਰਾਤ ਲੰਘ ਗਈ। ਇਸ ਵਿੱਚੋਂ ਜਦੋਂ ਸੂਖਸ਼ਮ ਸਰੀਰ ਸੁਪਨੇ ਚ ਨਿਕਲਦਾ ਹੈ, ਤੇ ਸੁਪਨਾ ਜਨਮ ਤਾਂ ਲੈਂਦਾ ਜੋ ਕੁਝ ਆਪਾਂ ਚੇਤੇ ਕਰਨੇ ਪਏ, ਜੋ ਚੇਤੇ ਵਿੱਚ ਉਹ ਸੁਪਨੇ ਦਾ ਰੂਪ ਧਾਰਨ ਕਰਦਾ। ਤੇ ਸੱਚ ਇਹ ਵੇ ਕਿ ਜਿਨ੍ਹਾਂ ਬੰਦਿਆਂ ਨੂੰ ਜਾਗਦਿਆਂ ਦੀ ਜਿਸ ਚੀਜ਼ ਦੀ ਇੱਛਾ ਹੈ ਉਹ ਪ੍ਰਾਪਤ ਨਹੀਂ ਹੁੰਦੀ, ਉਹ ਸੁਪਨੇ ਮੰਨਣ ਲੱਗ ਪੈਂਦੇ ਨੇ। ਇਸੇ ਕਰਕੇ ਲੋਕ ਕਹਿੰਦੇ ਨੇ ਜੋ ਜਿੰਦਿਆਂ ਨਾ ਜਾਗਦਿਆਂ ਨਾ ਮਿਲੇ ਉਹ ਸੁਪਨੇ ਵਿੱਚ ਮਿਲ ਜਾਂਦਾ। ਤੇ ਕਈ ਵਾਰੀ ਅਸੀਂ ਕਹਿੰਦੇ ਹਾਂ ਜਿਹੜੇ ਬਾਰੇ ਤੂੰ ਸੋਚਣਾ ਇਹਦਾ ਸੁਪਨਾ ਵੀ ਕਦੀ ਨਾ ਲਏ, ਇਹਦਾ ਮਤਲਬ ਕਿ ਹੋ ਨਹੀਂ ਸਕਣਾ, ਸੁਪਨਾ ਪੂਰੀ ਕਰ ਦਿੰਦਾ ਉਹ ਚੀਜ਼। ਹੁਣ ਜਦੋਂ ਉਹ ਸਰੀਰ ਨਿਕਲਦਾ ਹੈ ਵਿੱਚੋਂ ਤੇ ਵਾਪਸ ਮੰਨ ਲਓ ਤੁਰਿਆ ਜਾ ਰਿਹਾ ਬੰਦਾ ਸੁਪਨੇ ਚ, ਸੁਪਨਾ ਆਉਂਦਾ ਹੈ, ਦੁਖਦਾਇਕ ਹੈ, ਕਿਤੇ ਜਾਂਦਾ ਹੋਇਆ ਸੜਕ ਤੋਂ ਡਿੱਗਦਾ, ਆਪਣੇ ਘਰ ਦੀ ਛੱਤ ਤੇ ਚੜਿਆ, ਤੇ ਬਹੁਤ ਸਾਰੇ ਜਿਹੜੇ ਸੁਪਨੇ ਨੇ ਸਾਡੀ ਜ਼ਿੰਦਗੀ ਦੇ
چیتے رکھو جوانی نال گھٹ سبندھ رکھتے ہیں بہتے زیادہ سپنے سارے بالپن نال جڑے نے پاویں تسی اس ملک چ اپنے گھر کئی کے بنا چکے ہو جدو بھی سپنا آئے گا تمہیں ایک تھان آئے گا جتھے تہاڈا بچپن بتیت ہویا وہ گلیاں وہ گھر وہ اچیت اندر ٹکے پے ہوں سپنے وچ جدو کتے من لو بندہ ڈگن لگتا ہے پانی وچ ڈبن لگتا ہے تے یک لکھ تو ترپک میں ہو پیندا ہے ہوں یہ کئی ارتھ اپنے کرلا پہ تین کوئی بھوت چمبڑیا ہونا تیرے تے باہر دا سایا ہونا اصل چ جدو پے آ ایک دم بندے کا ستھول شریر کمبد ہے سارا شریر ٹھنڈا پسینا تریلیاں آئی ہوں نے وہ کارن کیونکہ اس ستھول شریر کسی سوکشم نے خرکت پیدا کی جی خرکت پیدا نہ ہوئے کیوں باڈی ایک دم پسینا چڈن لگ پی تیسرا شریر کیا جاتا کارن شریر یہ کارن شریر وہ ہے ہوں یہ ہور جی تھوڑا جا آپ دھیان واچیے ایک بیج ہے ایک بیج دے وچ بیج ہے نمو بیج بیجے جنو گرو کلگیتر مہاراج جی نے کیا مان لو کنک دا بیج ہے چنیا دا بیج ہے اپنے گھر چیتے چلو کچھ بیج دے ہوئیے تے جیڑا باہر مکھی جی کہنے بیج دراصل وہ بیج نہیں وہ بیج دے اوپر آیا ہوا ایک چھلکا ہے جدو بیج نکلنا ادو چھلکے نے ایک پاسے ہو جانا ہے اس بیج وچ ایک بیج ہے تے سچ ہے اس بیج وچ ایک ہوند ٹکی جی رخ نو جنم پی دین دی ایک بیج وچ بھی تین کسے لگتے پے ستھول ہے سوکشم ہے اس تو اگے کارن ہے حضور نے جدو ذکر کیتا پنجاں میں گیان اندریاں دا جڑے گناں نو گرہن کردے کیویں دوکھ بنتے ہیں پانچ گن نے پیارو اکھاں نال دیکھنا کوئی ماڑی گل تے نہیں اے رب دا دتا گن ہے تے اکھاں او گیان اندرا نے جڑیاں باہروں دیکھ کے بتی رائی سڈے اندر پرواہ چلاندیاں نے سننا کوئی ماڑی گل نہیں کن رب نے سن واسطے دیتے نے سچ ایوے کہ اے شبد او گن ہے جنوں سن دے نال بندے دے اندر دے گیان دا واضح ہوندا ہے آ ساڈی رسنا ہے اسی بھوجن چکنے ہاں ਇਹਨੂੰ ਗਿਆਨ ਇਹਨੂੰ ਪਤਾ ਹੈ ਰਸ ਦਾ ਇਹ ਖੱਟਾ ਮਿੱਠਾ ਲੂਣਾ ਸਲੂਣਾ ਸਭ ਕੁਝ ਇਹਨੂੰ ਪਤਾ ਹੈ ਪਰ ਮਾੜੀ ਗੱਲ ਨਹੀਂ ਇਹ ਰੱਬ ਦਾ ਦਿੱਤਾ ਗਿਆਨ ਹੈ ਰਸਨਾ ਉਸ ਤੋਂ ਅੱਗੇ ਨਾਚਕਾ ਹੈ ਭਾਵੇਂ ਕਿ ਸੁਗੰਧੀ ਕਦੀ ਕਿਸੇ ਨੂੰ ਨਜ਼ਰ ਨਹੀਂ ਆਈ ਹੁਣ ਜੇ ਆਪਾਂ ਸੁਗੰਧੀ ਨੂੰ ਕੰਨਾਂ ਨਾਲ ਲੱਭਣ ਤੁਰਾਂਗੇ ਨਹੀਂ ਕੰਨ ਦਾ ਵਿਸ਼ਾ ਹੀ ਨਹੀਂ ਸੁਗੰਧੀ ਅੱਖਾਂ ਦਾ ਵਿਸ਼ਾ ਹੀ ਨਹੀਂ ਸੁਗੰਧੀ ਜੀਭ ਦਾ ਵਿਸ਼ਾ ਵੀ ਸੁਗੰਧੀ ਨਹੀਂ پر کیول ایک نک ایسا رب نے پیدا کیتا کہ ناسکا نو پتا ہے کہ گند تے سگند دا ایک گند سگند بدھی رہی اندر پرویش کرا دا ہن چمڑی ہے یہ کول یہ سپرچتا دا گیان ہے میں پھر شبد دوران لگا پانچ تت نے رب نے پیدا کیتے پنجاں تتاں دے پانچ گن پیدا کر دیتے پانچ گن بندے دے شریر دے اتے اثر کرن واسطے رب نے پانچ گیان اندرے پیدا کر دیتے پر اے شریر اس پنڈ نو برہمنڈ تو اسی وکھ نہیں کر سکا کہ برہمنڈ دی خوند ساڈے پنڈ نو جیندیا نہیں رکھ رہی جے برہمنڈ وچ ہوا پاؤن نہیں تے پنڈ کیویں جی سکے گا جے برہمنڈ وچ پانی نہیں تے پنڈ نو طاقت کتھوں ملے گی جے برہمنڈ آکاش نہیں تے اس شریر نو شبد کون پہنچائے گا پرماتما نے جو کچھ برہمنڈ وچ پیدا کیتا او دا سبند پنڈ نال بنا دیتا ہن اے پنج جڑے پرماتما نے تت پنج گن تے پنج انہاں دے گیان اندرے ہن دو کیویں بنتے ہیں میں اگلی بینتی کر لگا کیونکہ اج ذکر کیتا ہے دوکھاں دا پنج دوکھ کہے دے بھاویں اسی ایہدے ارتھ اگے پنج وکار وی کرانگے پنج وشے وی کرانگے ہوں جدو بھی اسی بولنے ہیں کہ شبد کہنے وشے وکار ہوں وش دا ارتھ کی ہے جی وش دا ارتھ ہے زہر پوائزن جنوں آپ کہہ رہے ہیں پر اس یہر وچ تے اس وشے وچ انتر ہے باہر دا جڑا وش ہے زہر ہے شبد دے لئی وش ورتے ہیں فرق کہنے کہ باہر دا زہر جڑا پیندا ہے اونوں ہی اثر کردا ہے اونوں ہی ماردا ہے باہر تا زہر کھان تے پین نال ماردا ہے پر اے وشے تاں نے کیونکہ انہاں دا چیتا کرن دے نال ہی شریر اتے اثر ہو جاندا ہے پھر بندہ چیتا کردا ہے وشے اثر ہو جاندا ہے تھوڑا جا پھر
پچھوکڑ ون کیونکہ میں ترتیب بنا کے دے ارتھ کرنے چاہنا ہاں پانچ دوکھ نے اکھاں جنی دیر تک روپ نال جڑیاں نے کیونکہ انہاں دا سبند اگ نال ہے جے چانن نہیں تے اکھاں دا چانن بھی نہیں ہن رات نو جدو خنیرے چاپا ترنے ہیں کیویں اسی جڑے ہاں تتاں دے نال تے رات نو خنیرے وچ نظر کیوں نہیں آ رہا کیوں نہیں دس رہا کی بندے دیاں اکھاں ٹھیک نہیں اکھاں بالکل اروگ نے تندرست نے پر اکھاں کہندیاں نے کہ ساڈا سبندھ روپ دے نال ہے اسی بھی تاں دیکھ سکنیاں جے پہلا سانو باہر روشنی دکھائے باہر دی روشنی ہوے گی تے ساڈی روشنی کام کرے گی کیونکہ تت نال جڑیاں نے ہن دیکھو جیب ہے ایدے وچ ہی رس پانی کیوں ٹکیا رہندا ہے اکھاں چ پانی آئے ڈاکٹر کول جانے ہاں کناں چ پانی نکلے ڈاکٹر کول جانے ہاں ناسکاں چ پانی بندے دے وگے تریاں پھردا کہ میں بیمار ہاں مینوں زکام لگا ہے پر جدو ایدے منہ وچوں پانی سکدا ہے ادو کوئی ڈاکٹر کول جاندا ہے کیونکہ اس جیب دا سبند کسی رس نال ہے پر دوجی گل پوری دا نہیں پورے وجود دا بالکل نہیں سبند آ کدی جیب تو تھلے کوئی چیز رکھ کے دیکھو سواد آیا کدی صرف پرماتما نے اس رسنا دے اوپر جڑی نکی جی چمڑی دی تہ لائی ہے نا وہ سب کچھ بھر دتا تے سچ ایوے اس نکی جی چمڑی دی تہ نہیں بندے نو ساری زندگی خوار کری رکھیا بس آ پانچ چار انچ جڑا اوپر لایا نا پردا یہ کوئی نہیں جی رج دا پتہ نہیں کنے کوٹلے نے خالی کر دیتے کنے کچھ سٹور خالی کر دیتے میں پیچھے کتھا کر کے آیا وہ لدھیانے ایک سجن نے ویاہ دا ذکر کیا کہندا بھی تین گھنٹے دا ویاہ تے 35 لاکھ دی روٹی لگی تے آ نکی جی جیب ہوئے ویکھو وہ تین چار انچ چمڑی ماس دی کیونکہ دا سبند رس نال پانی نال ہے یہ پانی ختم ہو گئے یہ جڑے پانچ گن نے ویکھنا کوئی ماڑی گل نہیں سننا کوئی ماڑی گل نہیں جے اکھاں نہ ہوندیاں تے گرو گرنتھ صاحب دے درشن کتھوں کردے اکھاں نہ ہوندیاں تے اپنے سنسار دا کاروبار کتھوں چلاندے بڑا بڑا گن ہے دیکھنا پر بد قسمت پتنگا بھی جدو دیکھدا ہے اونوں اتنا کو رس پی جاندا ہے وہ بلدے دیوے نوں دیکھدا دیکھدا اپنا آپ بھل جاندا ہے تے کملا اکھاں پیچھے لگ کے دیوے دی لاش تے ڈگدا تے سڑ کے مر جاندا جنوں بھگت جی نے اج کیا کہندے اونوں ایک روگ ہے چیتے رکھی تینوں بھی روگ ہے تم بھی ویکھنا چار چبیرے مہاراج جی نے دوسری گل کہی سننا کوئی ماڑی گل نہیں کنا دی سروت چنگی ہے پر جدو ایک ہرن نو پیڑی عادت پی جائے سن دی شکاری اکثر جنگل بھی جاندے نے اج بھی جنہ تھاواں تے جنگل نے نا تے اج بھی جنگلی لوگ جڑے نے وہ شکار کرن والے وہ مٹی دا بھانڈا لیندے نے تے اس دے اوپر جویں اپنا تبلا نہیں آپاں بجاندے مٹی دا برتن لے کے او دے گلے دے اتے چمڑی نال اونوں بن دیندے کس دیندے تے او دے وچ اک سوراخ کردے چمڑی دے وچ گھڑے دا منہ بند کر دینا چمڑے نال مر دینا اتوں کر دین سوراخ تے پھر لے کے مور دا کھمب لما او گھڑی پچھو سوراخ وچ کدی پاندے نے باہر کردے نے تے او دے سپرش کرن نال گھڑے دے وچوں اک ناد پیدا ہوندا ہے جنوں آپاں کنڈا گیڑا کہنے او ناد پھر جدو رات دے اکانت وچ اچھی جدو گونجدا ہے تے خرن دے کناں چ پیندا ہے سننا کوئی ماڑی گل نہیں اونوں اینا کو دوکھ لگ گیا او سندا سندا اس آواز وال آئی گیا پر جدو گھڑے تو تھوڑی جی دور رہ جاندا ہے تے رخ پیچھے لپیا لکا شکاری پتھے چ تیر کڈ کے مارد ہے اسی خر نو بن کے رکھ دینا بھگت رب داس کہندا بس ایکو ہی سی اونوں دوکھ اونوں سندے ہی رس سی پیاریا اونوں لے ڈوبا اس تو اگلی میں بینتی کراں جیب دا رس ہے مچھی بڑی سیانی ہے کیونکہ میں اس توک دے ارتھ کر رہا گرو صاحب نے کیا ات سیانی سونی کیوں کی تو ویسا بڑی چنچل مچھی ہے پر اینو بیچاری نو بس آ نکی جی جیب کھا گئی جدو شکاری پکڑدا ہے اکثر کنڈی نو لا کے بوٹی ماس دی تے او پانی سٹ دے
ਤੇ ਮੱਛੀ ਇੱਕੋ ਦਮ ਜੀਵ ਦੇ ਰਸ ਪਿੱਛੇ ਦੌੜੀ ਆਉਂਦੀ ਏ। ਉਹ ਮੱਛੀ ਜਿਹੜੀ ਏ ਕੁੰਡੀ ਨਾਲੋਂ ਮਾਸ ਦੀ ਬੋਟੀ ਤੋੜਨਾ ਚਾਹੁੰਦੀ ਏ, ਪਰ ਕੁੰਡੀ ਦੀ ਬਣਤਰ ਇਹੋ ਜਿਹੀ ਏ ਮਾਸ ਖਾਣ ਲੱਗਿਆ ਉਹਦਾ ਮੂੰਹ ਸਾਰਾ ਵਿੱਚ ਕੁੰਡੀ ਦੇ ਵੱਜ ਜਾਂਦਾ, ਸ਼ਿਕਾਰੀ ਬਾਹਰ ਕਰ ਦਿੰਦਾ। ਮਹਾਰਾਜ ਕਹਿੰਦੇ ਇੱਕੋ ਜੀਵ ਦਾ ਰਸ ਉਹਦੇ ਟੁਕੜੇ ਟੁਕੜੇ ਕਰਾ ਗਿਆ। ਇਸ ਤੋਂ ਅਗਲੀ ਮੈਂ ਬੇਨਤੀ ਕਰਾਂ ਕਿ ਆ ਨਾਸ਼ਕਾ ਹੈ, ਫੁੱਲ ਖਿੜਦਾ, ਭਵਰੇ ਦਾ ਅੱਖਾਂ ਨਾਲ ਕੋਈ ਨੀ ਜੇ ਸੰਬੰਧ, ਉਹਨੂੰ ਰੱਬ ਨੇ ਨਾਕੀ ਹੋ ਜਾ ਦਿੱਤਾ, ਸੁਗੰਧੀ ਦਾ ਮਾਰਿਆ ਭੱਜਿਆ ਹੁੰਦਾ, ਦੌੜ ਜਾ ਉੱਟਿਆ ਹੁੰਦਾ, ਖਿੜੇ ਹੋਏ ਫੁੱਲ ਦੇ ਸਿਖਰ ਤੇ ਬਹਿੰਦਾ ਤੇ ਇੰਨੀ ਗੰਧ ਦੇ ਰਸ ਵਿੱਚ, ਨਾਸ਼ਕਾ ਦੇ ਰਸ ਵਿੱਚ, ਉਸ ਗੁਣ ਵਿੱਚ ਇੰਨਾ ਮਗਨ ਹੁੰਦਾ ਕਿ ਸੂਰਜ ਅਸਤ ਹੋਣ ਨਾਲ ਉਹਨੂੰ ਉੱਡਣਾ ਭੁੱਲ ਜਾਂਦਾ ਗੰਧ ਪਿੱਛੇ, ਤੇ ਕਮਲ ਦਾ ਫੁੱਲ ਆਪਣੀਆਂ ਪੰਖੜੀਆਂ ਸਮੇਟਦਾ ਤੇ ਸਾਰੀ ਰਾਤ ਪੰਖੜੀਆਂ ਦੀ ਕੈਦ ਵਿੱਚ ਰਹਿਣ ਕਰਕੇ ਉਹਦੀ ਮੌਤ ਹੋ ਜਾਂਦੀ। ਚਾਰ ਹੋ ਗਏ, ਕੰਨਾਂ ਨੇ ਖਰ ਨੂੰ ਮਾਰ ਦਿੱਤਾ, ਅੱਖਾਂ ਨੇ ਪਤੰਗਾ ਸਾੜ ਦਿੱਤਾ, ਜੀਭ ਦੇ ਸਵਾਦ ਨੇ ਮੱਛੀ ਨੂੰ ਟੁਕੜੇ ਕਰਾ ਦਿੱਤਾ, ਨਾਸ਼ਕਾ ਦੀ ਗੰਧ ਨੇ ਭਵਰੇ ਨੂੰ ਮਾਰ ਦਿੱਤਾ। ਤੇ ਮੈਂ ਚੌਥਾ ਪੰਜਵਾਂ ਜੋ ਬਚਨ ਭਗਤ ਜੀ ਨੇ ਕੀਤਾ ਕਿ ਹਾਥੀ ਕਿਵੇਂ ਮਾਰਿਆ ਗਿਆ, ਏਡਾ ਤਾਕਤ ਵਾਲਾ, ਉਹਨੂੰ ਪਕੜਨ ਵਾਸਤੇ ਇੱਕ ਕੰਮ ਕੀਤਾ ਗਿਆ, ਜ਼ਮੀਨ ਚ ਖੱਡਾ ਪੱਟ ਲਿਆ ਗਿਆ ਗਹਿਰਾ, ਉਸ ਖੱਡੇ ਦੇ ਉੱਪਰ ਛੱਤ ਪਾ ਦਿੱਤੀ ਗਈ, ਛੋਟੀਆਂ ਲੱਕੜਾਂ ਰੱਖ ਕੇ ਪਰਾਲੀ ਅੱਧ ਰੱਖ ਕੇ ਉੱਤੇ ਮਿੱਟੀ ਪਾ ਦਿੱਤੀ। ਉਸ ਖੱਡੇ ਦੇ ਬਿਲਕੁਲ ਦਰਮਿਆਨ ਜੇ ਅੱਧਾ ਖੱਡਾ ਛੱਡ ਕੇ ਉੱਪਰ ਕਾਗਜ਼ ਦੀ ਬਣੀ ਕੋਈ ਇੱਕ ਹਾਥਨੀ ਦਾ ਢਾਂਚਾ ਖੜਾ ਕਰ ਦਿੱਤਾ, ਪਰ ਹਾਥੀ ਨੂੰ ਮਾਰ ਗਿਆ ਸਪਰਸ਼ ਦਾ ਔਗਣ ਦੁੱਖ। ਉਹ ਉਸ ਵਜੂਦ ਨੂੰ ਦੇਖ ਕੇ, ਹਾਥਨੀ ਦੇ ਵਜੂਦ ਨੂੰ ਦੇਖ ਕੇ ਦੌੜਿਆ, ਪਰ ਜਦੋਂ ਉਹ ਤੇਜ਼ੀ ਨਾਲ ਖੱਡੇ ਤੇ ਆਇਆ, ਅਜੇ ਉਸ ਬੁੱਤ ਤੱਕ, ਕਾਲ ਬੂਤ ਤੱਕ ਤਾਂ ਪਹੁੰਚਿਆ ਨਹੀਂ, ਬਸ ਭਾਰ ਇਹਨਾਂ ਦੀ ਖੱਡੇ ਚ ਡਿੱਗਾ। ਮਹਾਵਤ ਨੇ ਮਾਰ ਮਾਰ ਕੇ ਸਿਰ ਚ ਕੁੰਡੇ ਏਡੇ ਵੱਡੇ ਹਾਥੀ ਨੂੰ ਗੁਲਾਮ ਕਰ ਲਿਆ। ਮਹਾਰਾਜ ਕਹਿੰਦੇ ਇੱਕ ਇੱਕ ਦੋਖ ਹੈ ਇਹਨਾਂ ਨੂੰ, ਇੱਕ ਨੂੰ ਅੱਖਾਂ ਦਾ, ਇੱਕ ਨੂੰ ਕੰਨਾਂ ਦਾ, ਇੱਕ ਨੂੰ ਜੀਭ ਦਾ ਹੈ, ਇੱਕ ਨੂੰ ਨੱਕ ਦਾ ਹੈ, ਇੱਕ ਨੂੰ ਚਮੜੀ ਦਾ। ਤੇ ਭਗਤ ਰਵਿਦਾਸ ਕਹਿੰਦੇ ਜੇ ਤੇਰੀ ਗੱਲ ਕਰੀਏ ਬੰਦਿਆ, ਤੈਨੂੰ ਤਾਂ ਕੱਲੇ ਨੂੰ ਪੰਜ ਚਮੜੇ ਨੇ, ਤੇਰਾ ਬਚਾ ਕਿਤੇ ਹੋ ਜਾਏ, ਕਿਵੇਂ ਤੂੰ ਬਚ ਸਕਣਾ ਹੈ। ਦੇਖੋ ਇਹ ਪੰਜ ਗੁਣ ਪੰਜ ਦੋਖ ਬਣਦੇ ਨੇ, ਪੰਜ ਦੋਖ ਜਿਹੜੇ ਨੇ ਪੰਜ ਵਿਸ਼ੇ ਬਣਦੇ ਨੇ, ਅੰਦਰ ਬੰਦੇ ਦੀ ਚਿਤਵਨੀ ਪੈਦਾ ਕਰਦੇ ਨੇ ਜ਼ਹਿਰ ਵਾਲੀ। ਪੰਜ ਵਿਸ਼ੇ ਜਿਹੜੇ ਨੇ ਉਹ ਪੰਜ ਵਕਾਰ ਬਣਦੇ ਨੇ, ਉਹਨਾਂ ਪੰਜਾਂ ਵਕਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਕਾਮ ਕ੍ਰੋਧ ਲੋਭ ਮੋਹ ਤੇ ਅਹੰਕਾਰ। ਮੈਂ ਅਰਜ਼ ਸ਼ੁਰੂ ਕੀਤੀ ਸੀ ਤਨ ਦੀ ਬਣਤਰ ਤੋਂ ਕਿ ਇੱਕ ਪਾਣੀ ਤੇ ਇੱਕ ਮਿੱਟੀ, ਉਹਦੇ ਤੋਂ ਸ਼ੁਰੂ ਹੋਇਆ। ਪਰਮਾਤਮਾ ਨੇ ਢਾਂਚਾ ਬਣਾ ਦਿੱਤਾ, ਪੰਜਾਂ ਤੱਤਾਂ ਵਿੱਚੋਂ ਪੰਜ ਕਰਮ ਇੰਦਰੇ ਤੇ ਪੰਜ ਗਿਆਨ ਇੰਦਰੇ ਬਣਾ ਦਿੱਤੇ। ਪੰਜ ਗਿਆਨ ਇੰਦਰੀਆਂ ਨੂੰ ਪੰਜਾਂ ਤੱਤਾਂ ਦਾ ਇੱਕ ਇੱਕ ਗੁਣ ਦੇ ਦਿੱਤਾ, ਪਰ ਜੇ ਇਹਨਾਂ ਤੱਤਾਂ ਦੇ ਗੁਣ ਨੂੰ ਗੁਣ ਬਣਾ ਕੇ ਕੋਈ ਵਰਤੇਗਾ, ਸੱਚ ਏਵੇ ਉਹਦੀ ਜ਼ਿੰਦਗੀ ਵਿੱਚ ਸੁੱਖ ਪੈਦਾ ਹੁੰਦਾ। ਤੇ ਜਦੋਂ ਇਹ ਗੁਣ ਬੰਦੇ ਦੇ ਇੰਦਰੀਆਂ ਲਈ ਵਿੱਚ ਬਣ ਜਾਂਦੇ ਨੇ, ਉਦੋਂ ਵਕਾਰ ਬਣ ਜਾਂਦੇ ਨੇ। ਤੇ ਜਿਹੜਾ ਬੰਦਾ ਵਕਾਰਾਂ ਵਿੱਚ ਪ੍ਰਵਿਰਤ ਹੋ ਜਾਏ, ਸੱਚ ਏਵੇ ਉਹਦੇ ਅੰਦਰ ਦੀ ਪੂੰਜੀ ਸਾਰੀ ਲੁੱਟੀ ਜਾਂਦੀ। ਅੱਗੇ ਅਸੀਂ ਬਾਣੀ 'ਚ ਥੋੜਾ ਜਿਹਾ ਤੁਰ ਗਏ ਗੁਰੂ ਗ੍ਰੰਥ ਸਾਹਿਬ 'ਚ, ਕਿਉਂਕਿ ਮੈਂ ਆਰੰਭ 'ਚ ਕਿਹਾ ਮੈਂ ਦੋ ਦਿਨ ਦੀ ਗੱਲ ਤਾਂ ਕਰਨੀ, ਪਰ ਥੋੜਾ ਜਿਹਾ ਮੇਰੇ ਅੰਦਰ ਭੈ ਕਹਿ ਸਕਣਾ ਮੈਂ ਇੱਕ, ਕਿਉਂਕਿ ਕਈਆਂ ਕਹਿਣੇ ਕਿਹੜੀ ਕਥਾ ਸ਼ੁਰੂ ਕਰ ਬੈਠੇ। ਕਿਉਂਕਿ ਅਸੀਂ ਆਪਣੇ ਔਗਣ ਦੀ ਗੱਲ ਕਰਨ ਨੂੰ ਤਿਆਰ ਨਹੀਂ। ਮੈਂ ਕੱਲ ਸਨੋਜੇ ਬੇਨਤੀ ਕੀਤੀ ਕਿ ਫਕੀਰ ਸਾਰੀ ਦੁਨੀਆਂ ਘੁੰਮ ਕੇ ਆਇਆ ਨੌਜਵਾਨ, ਰੱਬ ਨੇ ਅੰਦਰ ਦੀ ਚੇਟਕ ਲਾਈ, ਉਹਨੇ ਗਿਆਨ ਵੰਡਿਆ, ਤੇ ਜਦੋਂ ਵਾਪਸ ਆਇਆ ਉਹਦਾ ਮਿੱਤਰ ਸੀ ਇੱਕ ਰਾਜਾ। ਅੱਜ ਮੈਂ ਦੌਰਾਨ ਲੱਗਾ ਸਿਰਫ ਸੰਖੇਪ ਜਿਹਾ। ਉਹਨੇ ਆ ਕੇ ਕਿਹਾ ਫਕੀਰ ਦੋਸਤ ਜੀਆਂ ਆਇਆ, ਕਿਹਾ ਕਹਿੰਦਾ ਤੂੰ ਇੰਨੀ ਦੂਰ ਦੇਰ ਦਾ ਬਾਅਦ ਆਇਆ, ਸਾਰੀ ਦੁਨੀਆਂ ਤੂੰ ਘੁੰਮੀ, ਲੋਕਾਂ ਨੂੰ ਗਿਆਨ ਵੰਡਿਆ, ਮੇਰੇ ਕੀ ਲੈ ਕੇ ਆਇਆ, ਮੇਰੇ ਲਈ ਕੀ ਲਿਆਇਆ। ਉਹਨੇ ਕਿਹਾ ਮੈਂ ਤੂੰ ਮੇਰਾ ਮਿੱਤਰ ਹੈ, ਮੈਂ ਤੇਰੇ ਲਈ ਲੈਣ ਬਹੁਤ ਕੁਝ ਗਿਆ, ਪਰ ਜਦੋਂ ਬਾਜ਼ਾਰ ਜਾਂਦਾ ਤਾਂ ਮੈਨੂੰ ਚੇਤਾ ਆ ਜਾਂਦਾ ਸੀ ਇਹ ਵੀ ਚੀਜ਼ ਤੇਰੇ ਘਰ ਹੈ, ਹਰ ਚੀਜ਼ ਤੇਰੇ ਘਰ ਸੀ। ਕਹਿੰਦਾ ਫਿਰ ਮੇਰੇ ਲਈ ਕੁਛ ਨੀ ਲਿਆਂਦਾ। ਫਕੀਰ ਨੇ ਪਾਟਾ ਜਾਂ ਝੋਲਾ ਪਕੜਿਆ, ਕਹਿੰਦਾ ਇੱਕ ਚੀਜ਼ ਤੇਰੇ ਵਾਸਤੇ ਆਉਂਦੀ, ਪਰ ਦੇਣੀ ਤੈਨੂੰ ਕੱਲਿਆਂ ਨੂੰ, ਮੈਂ ਲੋਕਾਂ ਸਾਹਮਣੇ ਨਹੀਂ ਦੇਣੀ। ਰਾਜੇ ਵੀ ਸਮਝਿਆ ਵੀ ਬੜੀ ਕੀਮਤੀ ਹੋਵੇਗੀ ਕੋਈ ਚੀਜ਼। ਕਹਿੰਦਾ ਚੱਲ ਚੱਲ ਫਿਰ, ਖੂਨੇ ਕਿੱਥੇ ਦਏਗਾ, ਕਹਿੰਦਾ ਆਪਣੇ ਕਮਰੇ 'ਚ ਚੱਲ। ਰਾਜਾ ਖੁਸ਼ੀ ਨਾਲ ਤੁਰਿਆ, ਫਕੀਰ ਨੇ ਝੋਲੇ 'ਚ ਹੱਥ ਪਾਇਆ, ਇੱਕ ਭੁਰਿਆ ਜਿਹਾ
ਸ਼ੀਸ਼ਾ ਕੱਢ ਦਿੱਤਾ, ਦਰਪਣ ਛੋਟਾ ਜਿਹਾ ਸ਼ੀਸ਼ੇ ਦਾ ਟੁਕੜਾ ਕੱਢਿਆ, ਕਹਿੰਦਾ ਤੇਰੇ ਲਈ ਲੈ ਕੇ ਆਇਆ। ਰਾਜਾ ਕਹਿੰਦਾ ਮੇਰੇ ਲਈ, ਇਹਨਾਂ ਮੈਂ ਕੀ ਕਰਾਂਗਾ? ਕਹਿੰਦਾ ਮੈਂ ਇਸ ਕਰਕੇ ਤੇਰੇ ਲਈ ਆਇਆ ਵਾ, ਅਕਸਰ ਬੰਦੇ ਜਦੋਂ ਇਸ ਪਦਵੀ ਤੇ ਬੈਠਦੇ ਨੇ ਉਹ ਆਪਣੇ ਆਪ ਨੂੰ ਵੇਖਣਾ ਬੰਦ ਕਰ ਦਿੰਦੇ ਨੇ। ਮੈਂ ਸ਼ੀਸ਼ਾ ਤਾਂ ਲਿਆਂਦਾ ਤੈਨੂੰ ਆਪਣਾ ਆਪ ਵੇਖਣ ਦੀ ਜਾਚ ਆ ਜਾਏ, ਤੇਰੇ ਕਮਰੇ ਵਿੱਚ ਮੈਂ ਲਿਆ ਤਾਂ ਕਦੀ ਬੈਠ ਕੇ ਦੇਖ ਮੇਰੇ ਅੰਦਰ ਦੀ ਖਾਲਤ ਕੀ ਹੈ। ਹੁਣ ਜਦੋਂ ਪੰਜਾਂ ਦਾ ਜ਼ਿਕਰ ਚੱਲਦਾ, ਸਭ ਤੋਂ ਪਹਿਲਾਂ ਕਾਮ ਦਾ ਜ਼ਿਕਰ ਚੱਲਦਾ ਤੇ ਜਿਹਨੂੰ ਲੋਕ ਪੱਛਮ ਦੀ ਸਭਤਾ ਕਹਿੰਦੀ, ਤੇ ਇਹ ਖਵਾ ਹਿੰਦੁਸਤਾਨ ਵਿੱਚ ਵੀ ਐਂ ਕਹਿੰਦਾ ਵੀ ਵਾਹਿਗੁਰੂ ਕਿਰਪਾ ਕਰੇ, ਲੋਕੀ ਡਰਦੇ ਮਾਰੇ ਪਰਦੀ ਪਾਈ ਜਾਂਦੇ ਨੇ, ਬਚਿਆ ਕੋਈ ਵੀ ਨਹੀਂ, ਕੋਈ ਖਰੇ ਉਹ ਬੂਟ ਰਹੇ ਹੋ ਨਹੀਂ। ਪਰ ਜਦੋਂ ਅਸੀਂ ਗੁਰਬਾਣੀ ਨੂੰ ਪੜਾਂਗੇ, ਆਖਿਰ ਗੁਰਬਾਣੀ ਨੇ ਸਮੱਸਿਆ ਦਾ ਹੱਲ ਕੀਤਾ। ਹਜ਼ੂਰ ਨੇ ਕਿਹਾ ਇਹਨੂੰ ਫਿਰ ਪੰਜ ਵਕਾਰ ਕਹਿੰਦੇ ਆ, ਗੁਣ। ਮੈਂ ਫਿਰ ਸ਼ਬਦ ਦੁਹਰਾਉਣ ਲੱਗਾ, ਗੁਣ ਸਨ, ਜ਼ਹਿਰ ਬਣ ਗਏ, ਵਿਸ਼ੇ ਤੋਂ ਵਕਾਰ ਬਣ ਗਏ। ਇਹਨੂੰ ਫਿਰ ਬਾਬੇ ਨਾਨਕ ਨੇ ਆਪਣੀ ਰਚਨਾ ਚ ਇੱਕ ਸ਼ਬਦ ਕਿਹਾ, ਕਹਿਣ ਲੱਗੇ ਕਿ ਅਵਰ ਪੰਚ ਹਮ ਏਕ ਜਨਾ, ਬਾਕੀ ਪੰਜ ਨੇ ਮੈਂ ਤਾਂ ਕੱਲਾ ਹਾਂ। ਅਵਰ ਪੰਚ ਹਮ ਏਕ ਜਨਾ ਕਿਉਂ ਰਾਖੂ ਘਰ ਬਾਹਰ ਮਨਾ, ਮਾਰੇ ਲੁੱਟੇ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਨਾ। ਮਹਾਰਾਜ ਜੀ ਨੇ ਇੱਕ ਹੋਰ ਬਚਨ ਕਿਹਾ, ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਪੰਜ ਦੋਖ ਅਸਾਧ ਜਾਮੈ, ਜਿਹਨੂੰ ਭਗਤ ਰਵਿਦਾਸ ਸਾਹਿਬ ਕਹਿ ਰਹੇ, ਜਿਹਦੇ ਅੰਦਰ ਪੰਜ ਦੋਖ ਨੇ ਤਾਂ ਕੀ ਕੇ ਤਕਾਸ, ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨੂੰ ਬੂਝੈ, ਕੋ ਨਾ ਸੁਣੈ ਪੁਕਾਰਾ, ਅੰਦਰ ਨੂੰ ਲੁੱਟਦੇ। ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਵਿਦਾਸ ਸਾਹਿਬ ਨੇ ਕਿਹਾ, ਨਾਥ ਕਛੂ ਨਾ ਜਾਣੂ, ਮਨ ਮਾਇਆ ਕੈ ਹਾਥ ਬਿਕਾਨੂ, ਤੁਮ ਕਹੀਅਤ ਹੋ ਜਗਤ ਗੁਰ ਸਵਾਮੀ, ਹਮ ਕਹੀਅਤ ਕਲਜੂ ਕੇ ਕਰੂ, ਇਨ ਪੰਚਨ ਮੇਰੋ ਮਨ ਚੋ ਬਿਗਾੜਿਓ, ਇਹਨਾਂ ਪੰਜਾਂ ਨੇ ਮੇਰੇ ਇੰਦਰੀਆਂ ਨੂੰ ਟਿਕਣ ਨਹੀਂ ਦਿੱਤਾ, ਇਨ ਪੰਚਨ ਮੇਰੋ ਮਨ ਚੋ ਬਿਗਾੜਿਓ, ਪਲ ਪਲ ਖਰਜੀ ਤੇ ਅੰਤਰ ਪਾਰਿਓ, ਦੂਰੀ ਬਣਾਈ। ਭਾਈ ਸਾਹਿਬ ਸ਼ਾਮੀ ਇੱਥੇ ਸ਼ਬਦ ਪੜ ਕੇ ਗਏ ਕਿ ਹੇ ਮੇਰੇ ਮਾਲਕ, ਕਿ ਪੰਚ ਬਿਖਾਦੀ ਏਕ ਗਰੀਬਾਂ, ਰਾਖੋ ਰਾਖਣ ਖਾਰੇ, ਇਹ ਪੰਜ ਇਕੱਲੇ ਨੀ, ਇਹਦਾ ਪਰਿਵਾਰ ਵੀ ਬੜਾ ਵੱਧਦਾ ਜੀ। ਬਾਬੇ ਫਰੀਦ ਨੇ 50 ਕਹੇ, ਕਹਿ ਲੱਗੇ ਸਰਵਰ ਪੰਖੀ ਖੇਕੜੋ ਫਾਹੀ ਵਾਲ 50, ਕਿਉਂਕਿ ਮੈਂ ਸ਼ਬਦ ਦੇ ਅਰਥ ਕਰਨੇ ਨੇ। ਜੇ ਉਂਝ ਅਸੀਂ ਇੱਕ ਇੱਕ ਨੂੰ ਲੈ ਕੇ ਬਹਿ ਜਾਂਗੇ ਨਾ, 50 ਦੀ ਗਿਣਤੀ ਕਰ ਦਿਆਂਗੇ ਬਾਣੀ ਵਿੱਚੋਂ। ਸਰਵਰ ਪੰਖੀ ਖੇਕੜੋ ਫਾਹੀ ਵਾਲ 50, ਇਹ ਤਨ ਲਹਿਰੀ ਗੱਡ ਸੀ ਆ ਸੱਚੇ ਤੇਰੀ ਆਸ। ਪੰਜ ਨੇ ਫਿਰ ਬਚਿਆ ਕੌਣ ਜੀ ਇਹਦੇ ਤੋਂ? ਪਿਆਰੇ ਸਿਰਫ ਲਿਸ਼ਕ ਪੁੱਛ ਕੇ ਜਿਹਦਾ ਪਤਾ ਲੱਗ ਜਾਂਦਾ ਉਹ ਅਸਲ ਚ ਪਤਤ ਹੋ ਜਾਂਦਾ, ਜਿਹਦਾ ਪਤਾ ਨਹੀਂ ਲੱਗਦਾ ਉਹ ਸੰਤੀ ਬਣਿਆ ਰਹਿੰਦਾ। ਬਚਿਆ ਕੋਈ ਮਾਈ ਕਾ ਲਾਲ ਨਹੀਂ, ਕੋਈ ਕੋਈ। ਗੁਰੂ ਅਰਜਨ ਸਾਹਿਬ ਦਾ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਚ, ਮੈਂ ਉਹਦੇ ਸਿਰਫ ਅਰਥ ਕਰਕੇ ਅੱਜ ਦੀ ਸਮਾਪਤੀ ਕਰਾਂਗਾ। ਅੱਜ ਮੈਂ ਪ੍ਰਕਰਨ ਨੂੰ ਸ਼ੁਰੂ ਕੀਤਾ ਤੇ ਪਹਿਲੇ ਦਿਨ ਜਦੋਂ ਜਿੱਥੇ ਸ਼ੁਰੂ ਕਰੀਏ ਨਾ, ਥੋੜਾ ਜਿਹਾ ਟਾਈਮ ਲੱਗਦਾ ਹੁੰਦਾ, ਖਲਬਲੀ ਮਨਾਂ ਚ ਮੱਚੀ ਹੁੰਦੀ ਹੈ, ਟਿਕਾ ਬਣਦਾ ਹੈ ਥੋੜੇ ਸਮੇਂ ਬਾਅਦ। ਗੁਰੂ ਸਾਹਿਬ ਦਾ ਸ਼ਬਦ ਹੈ ਚਾਰ ਵਰਨ ਚੌਹਾਂ ਕੇ ਮਰਦਨ, ਚਾਰ ਵਰਨ ਖੱਤਰੀ ਬ੍ਰਾਹਮਣ ਸ਼ੂਦ ਤੇ ਵੈਸ਼, ਮਨੂ ਸਮ੍ਰਿਤ ਨੇ ਜੋ ਕੀਤੇ। ਚੇਤੇ ਰੱਖਿਓ ਬਾਣੀ ਨੇ ਕੋਈ ਵਰਨ ਨਹੀਂ ਜੇ ਮੰਡਿਆ, ਬਾਣੀ ਵਿੱਚ ਜ਼ਾਤ ਕਰਕੇ ਕੋਈ ਦਰਜਾ ਬਦਰਜਾ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਰਮਾਂ ਕਰਕੇ ਦਰਜਾ ਬਦਰਜਾ, ਜਿਉਂ ਜਿਹਾ ਕਰਮ ਬੰਦੇ ਦੇ। ਚਾਰ ਵਰਨ ਚੌਹਾਂ ਕੇ ਮਰਦਨ, ਵੈਸੇ ਇੱਕ ਮਰਦਨ ਦਾ ਅਰਥ ਮਲਣਾ ਵੀ ਹੈ। ਇੱਥੇ ਮਰਦਨ ਇਹਨੂੰ ਬਹੁ ਵਚਨ ਜਲਾਂਗੇ। ਆ ਪਾਠ ਕਈ ਵਾਰੀ ਸੱਜਣ ਕੀ ਕਰਦੇ, ਮੈਂ ਇਹ ਨਹੀਂ ਕਿਸੇ ਤੇ ਤਰ ਕਰ ਲੱਗਾ, ਮੇਰੀ ਮੇਰੀ ਕੈਰੋ ਕਰਤੇ ਦਰਯੋਧਨ ਸੇ ਭਾਈ, ਬਾਰਾਂ ਜੋਜਨ ਛਤਰ ਚੱਲੇ ਥਾ ਦੇਗੀ ਗਿਰਜ ਨਾ ਖਾਈ। ਠੀਕ ਹੈ, ਵਿਸ਼ਰਾਮ ਲਾਉਣ ਵਾਲੇ ਵੀ ਕਿਤੇ ਗਿਰਜ ਨਾ ਖਾਈ, ਗਿਰਜਾ ਨੇ ਨਹੀਂ ਖਾਧੀ, ਪਰ ਨੰਨਾ ਇੱਥੇ ਬਹੁ ਵਚਨ ਕਹੇ, ਗਿਰਜਨ ਖਾਈ ਤਨ ਗਿਰਜਾ ਨੇ ਖਾਧਾ। ਤੇ ਇੱਥੇ ਅਸਲ ਚ ਸ਼ਬਦ ਮਰਦ, ਨੰਨਾ ਨਾ ਲੱਗਾ, ਮਰਦਨ ਬਹੁ ਵਚਨ। ਚਾਰ ਵਰਨਾ ਦੇ ਮਰਦ ਬੰਦੇ ਜਿਹੜੇ ਆਗੂ ਨੇ, ਜਿਹੜੇ ਲੀਡਰ ਨੇ, ਜਿਨ੍ਹਾਂ ਦੀ ਸਮਾਜ ਸੁਣਦਾ ਹੈ। ਚਾਰ ਵਰਨ ਚੌਹਾਂ ਕੇ ਮਰਦਨ, ਖੱਟ ਦਰਸ਼ਨ ਕਰ ਤਲੀਰ,
ਖੱਟ ਦਰ ਤੇ ਛੇ ਦਰਸ਼ਨ ਦਰ ਤੇ ਸ਼ਾਸਤਰ ਤਲੀ ਦਾ ਅਰਥ ਹੈ ਖੱਟ ਦੀਆਂ ਤਲੀਆਂ। ਕਹਿੰਦੇ ਨੇ ਚਾਰ ਮਰਦ ਚਾਰ ਵਰਨਾ ਦੇ ਮਰਦ ਤੇ ਉਹ ਵਿਦਵਾਨ ਬੰਦੇ ਜਿਨ੍ਹਾਂ ਨੂੰ ਸਾਰੇ ਤੇ ਸਾਰੀ ਫਿਲੋਸਫੀ ਕਹਿ ਲੋ ਉਹਨਾਂ ਦੀ ਖੱਟ ਦੀ ਤਲੀਆਂ ਤੇ ਉਂਗਲਾਂ ਤੇ ਗਿਰੀ ਪਈ। ਚਾਰ ਵਰਨ ਚੌਹਾਂ ਕੇ ਮਰਦਨ ਖੱਟ ਦਰਸ਼ਨ ਕਰ ਤਲੀ ਰੇ ਸੁੰਦਰ ਅੱਤ ਦੇ ਸੋਹਣੇ ਵੀ ਸਰੂਪ ਨੇ ਸੁਗੜ ਨੇ ਸਿਆਣੇ ਨੇ ਸੁੰਦਰ ਸੁਗੜ ਸਰੂਪ ਸਿਆਣੇ। ਪਰ ਮਹਾਰਾਜ ਕਹਿੰਦੇ ਪੰਚੋ ਹੀ ਮੈਂ ਛਲੀ ਰੇ ਇਹਨਾਂ ਪੰਜਾਂ ਨੇ ਉਹਨਾਂ ਨੂੰ ਛਲਿਆ ਹੋਇਆ ਜਿਨ ਮਿਲ ਮਾਰੇ ਪੰਚ ਸੂਰ ਵੀਰ ਜਿਨ੍ਹਾਂ ਨੇ ਪੰਜਾਂ ਨੂੰ ਮਾਰ ਦਿੱਤਾ ਐਸੋ ਕੌਣ ਬਲੀ ਰੇ ਕੋਈ ਹੈ ਬਲੀ ਸੂਰਮਾ ਜਿਹਨੇ ਪੰਜ ਮਾਰੇ ਜਿਨ ਮਿਲ ਮਾਰੇ ਪੰਚ ਸੂਰ ਵੀਰ ਐਸੋ ਕੌਣ ਬਲੀ ਰੇ ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਹੈ ਕਲੀ ਰੇ। ਹਾਂ ਇਹ ਕੇਵਲ ਕਹਿਣ ਮਾਤਰ ਨਹੀਂ ਜਿਨ੍ਹਾਂ ਨੇ ਮਾਰੇ। ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਸਮਾਪਤੀ ਕਰਨਾ। ਕੱਲ ਨੂੰ ਅਸੀਂ ਪੰਜਾਂ ਦਾ ਵਿਸਤਾਰ ਨਾਲ ਜ਼ਿਕਰ ਕਰਨਾ। ਕਾਮ ਕੀ ਹੈ, ਕ੍ਰੋਧ ਕੀ ਹੈ, ਕਿਉਂਕਿ ਕਥਾ ਵਿੱਚ ਕੀਰਤਨ ਚ ਤੇ ਹਰ ਵਕਤ ਚੱਲਦਾ ਰਹਿੰਦਾ, ਪਰ ਵਿਆਖਿਆ ਵੇਲੇ ਅਸੀਂ ਆਪਣੇ ਆਪ ਨੂੰ ਸੰਕੋਚਨੇ। ਮੈਂ ਯਤਨ ਕਰਾਂਗਾ ਕਿ ਸਹੀ ਸ਼ਬਦਾਂ ਦੀ ਬਣਤਰ ਚੋਣ ਲੈ ਕੇ ਉਹਨਾਂ ਦਾ ਜ਼ਿਕਰ ਜ਼ਰੂਰ ਕੀਤਾ ਜਾਏ। ਜਿਹੜੀ ਬੰਦੇ ਦੀ ਸ਼ੁਰੂਆਤ ਤੇ ਮਰਨ ਤੱਕ ਉਹ ਖਹਿੜਾ ਨਹੀਂ ਛੱਡਦੀ, ਕਿਵੇਂ ਪੈਦਾਇਸ਼ ਹੋਈ ਇਹਦੀ। ਪਰ ਜਿਹਨੇ ਕਾਬੂ ਪਾ ਲਿਆ, ਜਿਹਦੇ ਕੋਲ ਸ਼ਬਦ ਦਾ ਰਸ ਆ ਗਿਆ, ਸੱਚ ਇਹਦੇ ਵਿੱਚੇ ਵਿਕਾਰਾਂ ਦੇ ਰਸ ਤੋਂ ਉਹ ਉੱਪਰ ਹੈ। ਹਜ਼ੂਰ ਸਿੰਗਲਾ ਦੀਪ ਜਾਂਦੇ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਆਪਾਂ ਸ੍ਰੀ ਲੰਕਾ ਕਹਿੰਦੇ ਹਾਂ, ਤੇ ਰਾਜੇ ਸ਼ਿਵਨਾਭ ਨੂੰ ਜਾਗ ਲਾਈ ਸੀ ਭਾਈ ਮਨਸੁਖ ਨੇ, ਕਿਉਂਕਿ ਮਨਸੁਖ ਉੱਥੇ ਪਹੁੰਚੇ, ਉਹਨਾਂ ਨੇ ਰਾਤ ਨੂੰ ਚੁੱਲ੍ਹਾ ਬਾਲ ਦਿੱਤਾ ਤੇ ਰਾਜੇ ਦਾ ਰਾਜ ਚ ਹੁਕਮ ਸੀ ਕਿ ਵਰਤ ਰੱਖਣਾ, ਕਿਸੇ ਨੇ ਚੁੱਲ੍ਹਾ ਨਹੀਂ ਬਾਲਣਾ। ਜਦੋਂ ਉੱਥੇ ਚੁੱਲ੍ਹਾ ਬਣਿਆ, ਪ੍ਰਸ਼ਾਦਾ ਤਿਆਰ ਹੋਇਆ, ਉਹਨਾਂ ਨੂੰ ਹੁਕਮ ਅਦੁੱਲੀ ਦੇ ਦੋਸ਼ ਵਿੱਚ ਭਾਈ ਮਨਸੁਖ ਨੂੰ ਕੈਦ ਕਰ ਲਿਆ ਗਿਆ ਤੇ ਜਿੱਥੇ ਕੈਦਖਾਨਾ ਸੀ ਉਹ ਬਿਲਕੁਲ ਰਾਜੇ ਦੇ ਮਹੱਲ ਦੇ ਨਜ਼ਦੀਕ ਸਨ ਕਾਲ ਕੋਠੜੀਆਂ। ਅੱਧੀ ਰਾਤ ਨੂੰ ਕਿਸੇ ਦੇ ਗਾਉਣ ਦੀ ਆਵਾਜ਼ ਆਈ, ਕਾਲ ਕੋਠੜੀ ਚ ਬੰਦ ਨੁਕੀਲੇ ਪੱਥਰਾਂ ਤੇ ਬੈਠੇ ਭਾਈ ਮਨਸੁਖ, ਉਹਨਾਂ ਨੇ ਅੱਧੀ ਰਾਤ ਨੂੰ ਸ਼ਬਦ ਗਾਉਣਾ ਸ਼ੁਰੂ ਕੀਤਾ ਤੇ ਰਾਜੇ ਨੇ ਦਰਵਾਜ਼ਾ ਖੁਲਾ ਕੇ ਉਸੇ ਟਾਈਮ ਬੁਲਾਇਆ, ਕਹਿਣ ਲੱਗੇ ਬੁਲਾਓ ਇਸ ਕੈਦੀ ਨੂੰ। ਉਹ ਕਹਿੰਦਾ ਮੈਨੂੰ ਚਿੰਤਾ ਲੱਗੀ ਹੈ, ਮੇਰੇ ਰਾਜ ਤੇ ਹਮਲਾ ਹੋਣਾ, ਮੈਨੂੰ ਰਾਤ ਪਰ ਨੀਂਦ ਨਹੀਂ ਤੇ ਤੂੰ ਬੜੇ ਆਰਾਮ ਨਾਲ ਮੱਛਰਾਂ ਵਿੱਚ ਇਸ ਨੁਕੀਲੇ ਪੱਥਰਾਂ ਤੇ ਗਾ ਕੀ ਰਿਹਾ ਹੈ। ਤੇ ਮਨਸੁਖ ਨੇ ਇੱਕੋ ਗੱਲ ਕਹੀ ਸੀ, ਕਹਿਣ ਲੱਗੇ ਤੇਰੇ ਕੋਲ ਤਨ ਦਾ ਹਰ ਸੁੱਖ ਹੈ, ਮੇਰਾ ਮਾਪਿਆਂ ਨੇ ਨਾਮ ਮਨਸੁਖ ਰੱਖਿਆ ਪਰ ਜਿਹੜਾ ਮੈਨੂੰ ਮੁਰਸ਼ਦ ਮਿਲਿਆ ਸੱਚਮੁੱਚ ਉਹਨੇ ਮੈਨੂੰ ਮਨ ਦਾ ਸੁੱਖ ਸਿਖਾ ਦਿੱਤਾ। ਮਨ ਦਾ ਸੁੱਖ ਪੱਥਰ ਉੱਤੇ ਵੀ ਹੋ ਸਕਦਾ ਹੈ, ਮਨ ਦਾ ਸੁੱਖ ਸੂੜੀ ਉੱਤੇ ਵੀ ਹੈ, ਮਨ ਦਾ ਸੁੱਖ ਆਰੇ ਥੱਲੇ ਵੀ ਹੈ। ਮੇਰਾ ਨਾਮ ਮਨ ਸੁੱਖ ਹੈ, ਮੇਰੇ ਕੋਲ ਅੰਦਰ ਦਾ ਸੁੱਖ ਹੈ। ਉਹਨੇ ਕਿਹਾ ਦੱਸ ਉਹ ਕਿਹੜਾ ਹੋਏ ਜਿਹੜਾ ਪੱਥਰਾਂ ਉੱਤੇ ਬੈਠਿਆਂ ਨੂੰ ਵੀ ਸੁੱਖ ਸੋਹਲੜੇ ਸੁਣਾਈ ਜਾਂਦਾ ਹੈ। ਉਹਨੇ ਕਿਹਾ ਗੁਰੂ ਨਾਨਕ ਸਾਹਿਬ। ਜਦੋਂ ਗੁਰੂ ਨਾਨਕ ਕਿਹਾ, ਕਹਿੰਦਾ ਮੈਨੂੰ ਲੈ ਚੱਲ, ਮਨਸੁਖ ਜੀ ਨੇ ਇੱਕੋ ਗੱਲ ਕਹੀ, ਭਾਈ ਸਾਹਿਬ ਨੇ ਚਾਹਣ ਦੀ ਲੋੜ ਨਹੀਂ, ਕਮਾਉਣ ਦੀ ਲੋੜ ਹੈ। ਕਹਿੰਦਾ ਮੈਂ ਸ਼ਬਦ ਸਮਝਿਆ ਨਹੀਂ। ਕਹਿੰਦਾ ਲੋਕ ਬਹੁਤ ਜਾਂਦੇ ਨੇ ਤੀਰਥਾਂ ਤੇ ਪਰ ਕਮਾਉਂਦੇ ਕੋਈ ਨਹੀਂ, ਤੂੰ ਜਾ ਨਾ ਤੂੰ ਕਮਾ। ਉਹਨੇ ਸ਼ਬਦ ਸੁਣਾਇਆ, ਸ਼ਿਵਨਾਭ ਨੇ ਪੱਲੇ ਬੰਨ ਲਿਆ। ਜਿਉਂ ਜਿਉਂ ਸ਼ਬਦ ਪੜੇ ਅੰਦਰ ਬੈਰਾਗ ਦੀ ਕਾਂਗ ਉੱਠੇ, ਅੰਦਰ ਬੈਰਾਗ ਪੈਦਾ ਹੋਇਆ, ਬਿਰਹਾ ਦੀ ਕਾਂਗ ਉੱਠੀ। ਸੱਚਮੁੱਚ ਜਿਉਂ ਜਿਉਂ ਬਿਰਿਆ ਉੱਠਿਆ, ਉਹਨੇ ਛੱਡ ਦਿੱਤਾ ਰਾਜ ਭਾਗ ਇੱਕ ਪਾਸੇ, ਗੁਰੂ ਨਾਨਕ ਨੂੰ ਪੁਕਾਰਨ ਲੱਗਾ। ਤੇ ਜਦੋਂ ਉਸਦੀ ਹਾਲਤ ਦੇਖੀ ਬਾਵਲਿਆਂ ਵਾਲੀ, ਤੇ ਆਮ ਤੌਰ ਤੇ ਗਿਆਨੀ ਬੰਦੇ, ਗਿਆਨੀ ਦਰਦ ਇਕੱਲਾ ਕਥਾ ਕਰਨ ਵਾਲਾ ਨਹੀਂ, ਬੋਧਕ ਤਲ ਦਾ ਗਿਆਨ ਰੱਖਣ ਵਾਲਿਆਂ ਨੂੰ ਰੱਬੀ ਪ੍ਰੇਮੀਆਂ ਦੀ ਕੋਈ ਸਾਰ ਨਹੀਂ ਹੁੰਦੀ, ਗੱਲ ਦੋਨੋਂ ਹੀ ਰੱਬ ਦੀ ਕਰਦੇ ਆ। ਦੇਖਿਆ ਵੀ ਬੰਦਾ ਰੋਈ ਜਾਂਦਾ ਹੈ ਰਾਜਾ ਹੋ ਕੇ, ਮੰਤਰੀਆਂ ਨੇ ਕਿਹਾ ਰਾਜਨ ਕੀ ਹੋ ਗਿਆ ਤੈਨੂੰ। ਇੱਥੇ ਫਿਰ ਚਾਰ ਸਤਰਾਂ ਕਵਿਤਾ ਦੀਆਂ ਲਿਖੀਆਂ ਨੇ ਇੱਕ ਵਿਦਵਾਨ ਨੇ। ਮਨਸੁਖ ਨੇ ਕਿਹਾ, ਵਾਹਿਗੁਰੂ ਇਹਨੇ ਸ਼ਿਵਨਾਭ ਨੇ ਕਿਹਾ, ਕਹਿੰਦਾ ਮਨਸੁਖ ਜੋ ਇੱਥੇ ਆਇਆ ਸੀ ਉਹ ਮਨ ਦੇ ਸੁੱਖ ਸਿਖਾ ਗਿਆ,
ਰਸ ਚੂੰਝ ਵਿਚ ਮਸਤ ਸੀ ਉਹ, ਮੈਨੂੰ ਵੀ ਚੇਤਕ ਲਾ ਗਿਆ। ਕਹਿੰਦਾ ਮੇਰੇ ਉਜੜੇ ਵਿਰਾਨ ਦਿਲ ਦੇ ਅੰਦਰ ਇੱਕ ਦੀ ਯਾਦ ਵਸਾ ਗਿਆ, ਤੂੰ ਕੋਈ ਧੂ ਕਲੇਜੇ ਪਾ ਗਿਆ, ਕੋਈ ਬਿਰਹੋਂ ਦੀ ਛੋ ਲਗਾ ਗਿਆ। ਉਹ ਕਹਿੰਦਾ ਸੀ ਬਸ ਕਰ ਯਾਦ, ਤੂੰ ਇੱਥੇ ਹੀ ਆ ਜਾਵੇਗਾ, ਦੱਸੋ ਨੀ ਮੇਰਾ ਵਾਲੜਾ ਮੇਰਾ ਬਾਬਾ ਨਾਨਕ ਕਦ ਫੇਰਾ ਪਾਵੇਗਾ। ਇੱਕ ਬਿਰਹਾ ਸੀ। ਹੁਣ ਜਦੋਂ ਪਤਾ ਲੱਗਾ ਵੀ ਰਾਜੇ ਨੂੰ ਹੋ ਗਿਆ ਬੈਰਾਗ, ਉਦੋਂ ਨਾਲੇ ਪਖੰਡੀ ਸਾਰੇ ਉੱਠ ਬੈਠੇ, ਸਾਰੇ ਨਾਨਕ ਬਣ ਕੇ ਤੁਰ ਪਏ ਜੀ। ਉਹਨੇ ਕਿਹਾ ਵੀ ਸਿੱਖ ਕੋਲ ਮਿਲਿਆ ਠੰਡ ਸੀ ਤੇ ਇਹਨਾਂ ਕੋਲ ਮਿਲਿਆ, ਉਹਨੇ ਸਾਰੇ ਅੰਦਰ ਸੜ ਦਿੱਤੇ। ਜਦੋਂ ਸਾਰਿਆਂ ਨੂੰ ਕੈਦ ਹੋਈ, ਸੱਚ ਇਹ ਕਿ ਇੱਕ ਦਿਨ ਸਤਿਗੁਰੂ ਗੁਰੂ ਨਾਨਕ ਸਾਹਿਬ ਜਾ ਪਹੁੰਚੇ, ਬਾਗ ਚ ਪਹੁੰਚਦੇ ਨੇ। ਇਤਿਹਾਸ ਕਹਿੰਦਾ ਸੁੱਕਾ ਬਾਗ ਹਰਾ ਹੁੰਦਾ। ਹੁਣ ਆਪਾਂ ਇਹ ਇੱਧਰ ਆਪਾਂ ਕਹਿਣ ਲੱਗ ਪਾਉਂਗੇ ਮੈਂ ਕਿਉਂ ਹਰਾ ਹੋ ਗਿਆ ਜੀ, ਕਿਵੇਂ ਹੋ ਗਿਆ। ਮੈਂ ਕਹਿੰਦਾ ਜਾ ਕੇ ਦੇਖੋ, ਬੜਾ ਕੁਝ ਐਸਾ ਜਿਹੜਾ ਅੱਜ ਵੀ ਹਰਾ ਖਲੋਤਾ। ਨਾਨਕ ਮਤੇ ਦਾ ਪਿੱਪਲ ਅੱਧਾ ਸੜਿਆ, ਅੱਧਾ ਅਜੇ ਵੀ ਚਮਕਾ ਮਾਰਦਾ ਜਿੱਥੇ ਛੱਟੇ ਗੁਰੂ ਹਰਗੋਬਿੰਦ ਸਾਹਿਬ ਨੇ ਮਾਰੇ। ਅਸੀਂ ਡਰਨ ਲੱਗ ਪਏ ਹਾਂ ਗੁਰੂ ਦੀਆਂ ਇਹਨਾਂ ਅਸਚਰਜ ਖੇਡਾਂ ਤੋਂ। ਸਾਨੂੰ ਡਰ ਲੱਗਦਾ ਵੀ ਜੇ ਅਰਥ ਕਰ ਦਿੱਤੇ ਲੋਕੀ ਕੀ ਕਹਿਣਗੇ। ਗੁਰ ਬੰਸ ਨਾ ਹਰਿਆ ਕੀਤਿਆ, ਗੁਰੂ ਤਾਂ ਟੁੱਟੇ ਹੋਏ ਤਿਨਕੇ ਵੀ ਦੁਬਾਰਾ ਜਿੰਦੇ ਕਰ ਦਿੰਦਾ ਹੈ। ਉਹਨੇ ਜਿੱਥੇ ਦਾਤਨ ਕਰਕੇ ਟੁਕੜਾ ਸੱਤਿਆ, ਉਹ ਦਾਤਨ ਵਿੱਚੋਂ ਵੀ ਰੁੱਖ ਜੰਮ ਪਏ। ਬੜੇ ਰੁੱਖ ਨੇ ਐਸੇ। ਪਟਨਾ ਸਾਹਿਬ ਜਾਓ, ਇੱਕ ਗੁਰੂ ਕਾ ਬਾਗ ਹੈ। ਉਹ ਕਰੀਮ ਬਖਸ਼ ਤੇ ਰਹੀਮ ਬਖਸ਼ ਦਾ ਸੀ, ਸੁੱਖਾ ਸੀ। ਪਰ ਜਦੋਂ ਗੁਰੂ ਤੇਗ ਬਹਾਦਰ ਤੇ ਗੁਰੂ ਗੋਬਿੰਦ ਰਾਏ ਮਿਲੇ ਨੇ, ਪਹਿਲੀ ਵਾਰੀ ਪਿਤਾ ਦੇ ਦਰਸ਼ਨ ਕੀਤੇ, 5 ਸਾਲ ਦੇ ਪੁੱਤਰ ਨੂੰ ਗੁਰੂ ਨੇ ਜਦੋਂ ਗੋਦ ਚੁੱਕਿਆ, ਕਹਿੰਦੇ ਸੀਨੇ ਨਾਲ ਲਾਇਆ ਤੇ ਸੁੱਕਾ ਹੋਇਆ ਬਾਗ ਵੀ ਖੜਾ ਹੋ ਗਿਆ। ਉਹਨੂੰ ਅੱਜ ਵੀ ਗੁਰੂ ਕਾ ਬਾਗ ਕਹਿੰਦੇ। ਸੁੱਕਾ ਖੜਾ ਹੋਇਆ। ਕਹਿੰਦੇ ਸ਼ਿਵਨਾਵ ਨੂੰ ਕਿਸੇ ਦੱਸਿਆ, ਉਹ ਕਹਿੰਦਾ ਹੋ ਸਕਦਾ ਕੋਈ ਕਰਾਮਾਤੀ ਹੋਵੇ। ਮੈਂ ਅਰਜ਼ ਕੀਤੀ ਹੈ 5 ਦੋਖ, ਤਾਂ ਮੈਂ ਅੱਜ ਥੋੜੀ ਜਿਹੀ ਭੂਮਿਕਾ ਬਣਾਉਣ ਲੱਗਾ ਕਿ ਆਪਾਂ ਉਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਿੱਖ ਕਹਾਉਂਦੇ ਹਾਂ, ਲਾਜ ਉਹਨੇ ਰੱਖਣੀ ਹੈ। ਉਹਨੇ ਕਿਹਾ ਵੀ ਬੁਲਾਓ ਨਾ, ਰਾਤ ਪੈ ਗਈ, ਇਹ ਗੀਤ ਸੰਗੀਤ ਦਾ ਪ੍ਰਬੰਧ ਕਰੋ। ਉਹਨੇ ਨ੍ਰਿਤਕੀਆਂ ਬਚਾਈਆਂ, ਬੁਲਾਈਆਂ, ਨੱਚਣ ਵਾਲੀਆਂ ਬੁਲਾਈਆਂ। ਰਾਤ ਪਹੁੰਚੀਆਂ, ਮਿਸਾਲਾਂ ਜਗਾ ਕੇ ਸਾਜ਼ ਵੱਜਣ ਲੱਗੇ, ਉਹ ਨਾਚ ਕਰਨ ਲੱਗ ਪਈਆਂ। ਬਾਬੇ ਕੋਲ ਵੀ ਸਾਜ਼ ਹੈ, ਉਹਨਾਂ ਕੋਲ ਵੀ ਸਾਜ਼ ਨੇ, ਪਰ ਫਰਕ ਬੜਾ ਜੇ ਕਿ ਬਾਬੇ ਦਾ ਸਾਜ਼ ਜ਼ਹਿਰ ਉਤਾਰਦਾ ਹੈ, ਜਦੋਂ ਉਹਨਾਂ ਦਾ ਸਾਜ਼ ਵੱਜਦਾ ਤੇ ਨੱਚਦੀਆਂ ਨੇ, ਉਦੋਂ ਜ਼ਹਿਰ ਉਬਾਲੇ ਖਾਂਦਾ। ਨਾਚ ਸ਼ੁਰੂ ਹੋਇਆ, ਬੜੇ ਖਾਂ ਪਾਪ ਕੀਤੇ। ਅੱਧੀ ਰਾਤ ਨੂੰ ਸਤਿਗੁਰੂ ਨੇ ਨੇਤਰ ਖੋਲੇ, ਜਦੋਂ ਥੱਕ ਚੁੱਕੀਆਂ ਨੇ, ਅੱਕ ਚੁੱਕੀਆਂ ਨੇ ਨੱਚਣ ਵਾਲੀਆਂ, ਗਾਉਣ ਵਾਲੇ, ਇੱਕੋ ਸ਼ਬਦ ਕਿਹਾ, ਕਹਿਣ ਲੱਗੇ ਮਰਦਾਨਿਆਂ ਛੇੜ ਰਬਾਬ। ਸ਼ਬਦ ਆਇਆ, ਸ਼ਬਦ ਇੱਕੋ, ਮੈਂ ਉਹਦੇ ਚ ਇੱਕ ਤੋਂ ਕਹਿ ਦੇਣਾ। ਕਹਿਣ ਲੱਗੇ ਗਾਛੋ ਪੁੱਤਰੀ ਰਾਜਕੁਮਾਰ, ਕੇ ਬੱਚੀਓ ਧੀਓ ਬੇਟੀਓ, ਇਹ ਸ਼ਬਦਾਵਲੀ ਕਿਸ ਅੰਦਰ ਪੈਦਾ ਹੁੰਦੀ ਹੈ। ਅੱਜ ਤਾਂ ਲੋਕ ਆਪਣੇ ਰਿਸ਼ਤੇ ਪਾਲਦੇ ਹੋਏ ਵੀ, ਮਿੱਤਰ ਕਹਿ ਕੇ ਵੀ, ਉਸ ਘਰ ਵਿੱਚ ਜਾਂਦਿਆਂ ਆਪਣੀ ਨਜ਼ਰ ਨੂੰ ਮੈਲੀ ਕਰੀ ਰੱਖਦੇ ਨੇ। ਮੇਰੇ ਗੁਰੂ ਨਾਨਕ ਕੋਲੋਂ ਸ਼ਬਦ ਕਹਿ, ਜਿਹਨੂੰ ਨੱਚਣ ਵਾਲੀਆਂ ਵਿੱਚੋਂ ਵੀ ਧੀਆਂ ਦਾ ਅਕਸ ਦਿਖਾਈ ਦਿੰਦਾ। ਗਾਛੋ ਪੁੱਤਰੀ ਰਾਜਕੁਮਾਰ, ਨਾਮ ਬਣੋ ਸੱਚ ਦੋਤ ਸਵਾਰ ਬੇਟੀਓ, ਜਾਓ ਅੱਧੀ ਰਾਤ ਨੱਚਦੀਆਂ ਲੰਘੀ, ਰੱਬ ਦੇ ਜਪਣ ਦਾ ਵੇਲਾ ਹੋ ਗਿਆ, ਉਸ ਰੱਬ ਨੂੰ ਜਪੋ। ਕਿੰਨਾ ਚਿਰ ਹੋਇਆ ਨੱਚਦਿਆਂ? ਕਹਿਣ ਲੱਗੇ ਜਿਸ ਦਿਨ ਦੀ ਸੁਰਤ ਸੰਭਾਲੀ ਸਾਡੀ ਕਿਰਤੀ ਐਵੇ। ਕਹਿਣ ਲੱਗੇ ਇੰਨਾ ਸਮਾਂ ਲੋਕਾਂ ਨੂੰ ਨੱਚ ਕੇ ਦਿਖਾਇਆ, ਕਿਤੇ ਮਨ ਨੂੰ ਗੁਰੂ ਦੇ ਚਰਨਾਂ ਚ ਜੋੜ ਦਿੰਦੀਆਂ ਤੇ ਅੱਜ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਦੀ। ਪਰ ਗੁਰੂ ਦੀ ਨਜ਼ਰ ਨੇ ਉਸ ਮਲੀਨਤਾ ਨੂੰ ਚੇਂਜ ਕਰ ਦਿੱਤਾ। ਇਹ ਅਸੀਂ ਅੱਗੇ ਕੱਲ ਨੂੰ ਵਿਚਾਰਾਂਗੇ। ਅੱਜ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਜੀ ਦਾ ਬਚਨ ਹੈ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ। ਮ੍ਰਿਗ ਦਾ ਅਰਥ ਹਿਰਨ, ਮੀਨ ਦਾ ਅਰਥ ਮੱਛੀ, ਭ੍ਰਿੰਗ ਦਾ ਅਰਥ ਹੈ ਭਵਰਾ, ਪਤੰਗ ਦਾ ਅਰਥ ਹੈ ਭੰਬਟ ਪਰਵਾਨਾ, ਕੁੰਚਰ ਦਾ ਅਰਥ ਹੈ ਖਾਥੀ। ਏਕ ਦੋਖ ਵਿਨਾਸ,
ਇਹਨਾਂ ਨੂੰ ਇੱਕ ਇੱਕ ਸਿਰਫ ਇੱਕ ਇੱਕ ਇੰਦਰੇ ਨੂੰ ਰਸ ਹੈ, ਇੱਕ ਇੱਕ ਨਾਲ ਮਾਰੇ ਗਏ, ਇੱਕ ਦੋਖ ਵਿਨਾਸ਼ ਵਿਨਾਸ਼ ਦਰ ਤੇ ਖਤਮ ਹੋ ਗਏ, ਪੰਚ ਦੋਖ ਆਸਾਦ ਐੜਾ ਗੇਤਰ ਲੱਗਾ, ਆਸਾਦ ਦਰ ਤੇ ਜਿਹਦਾ ਇਲਾਜ ਕੋਈ ਨਹੀਂ, ਪੰਚ ਦੋਖ ਆਸਾਦ ਜਾਮੇ ਜਿਸ ਦੇ ਅੰਦਰ ਪੰਜ ਦੇ ਪੰਜ ਦੋਖ ਬੈਠੇ ਨੇ। ਭਗਤ ਜੀ ਕਹਿਣ ਲੱਗੇ ਤਾਂ ਕਿ ਚੇਤਕ ਆਸ ਉਸ ਬੰਦੇ ਦੀ ਕਿੰਨੀ ਕੁ ਆਸ ਚੋਂ ਬਾਜੂਗਾ, ਕਿਵੇਂ ਬਚਾ ਸਕਦਾ। ਕੱਲ ਨੂੰ ਮੈਂ ਇਹ ਪੰਜ ਜਜ਼ਬਿਆਂ ਦਾ ਜ਼ਿਕਰ ਕਰਨਾ ਹੈ ਤੇ ਮੈਂ ਪਹਿਲਾਂ ਤੁਹਾਡੇ ਤੋਂ ਖਿਮਾਜ ਤਾਂ ਵਾਰ ਵਾਰ ਮੰਗ ਲਈ ਕਿਉਂਕਿ ਕਥਾ ਦੀ ਚੀਰ ਪਾੜ ਇਸ ਢੰਗ ਨਾਲ ਨਾ ਕਰੀਓ ਵੀ ਅੱਜ ਕੀ ਸੁਣਾਉਣ ਲੱਗ ਪਏ। ਜੋ ਗੁਰਬਾਣੀ ਨੇ ਕਿਹਾ ਉਹਨੂੰ ਆਪਾਂ ਜ਼ਰੂਰ ਵਿਚਾਰ ਲਈਏ, ਹੋ ਸਕਦਾ ਕਿ ਇਸ ਅਵੈੜੇ ਮਨ ਨੂੰ ਕਿਤੇ ਸੋਝੀ ਆ ਜਾਏ। ਕਿਉਂਕਿ ਕੱਲ ਵੀ ਮਰਜ ਕੀਤੀ, ਇੰਦਰੇ ਵਿਣਸਣ ਤੋਂ ਬਾਅਦ ਕਿਹੜੇ ਦੋਖ ਛੱਡ ਜਾਂਦੇ। ਸਤਿਗੁਰੂ ਕਿਰਪਾ ਕਰੇ, ਖੋਈਆਂ ਫੁੱਲਾਂ ਬਖਸ਼ ਦੇਣੀਆਂ। ਤੇ ਮੈਂ ਆਪ ਜੀ ਦਾ ਕਾਫੀ ਜ਼ਿਆਦਾ ਲੈ ਲਿਆ, ਪਰ ਜਿਨ੍ਹਾਂ ਕਾਰ ਵਿਹਾਰ ਤੇ ਜਾਣਾ ਉਹ ਗੁਰੂ ਸਵਾਰੇ ਜਾਣ, ਜਿਨ੍ਹਾਂ ਕੋਲ ਟਾਈਮ ਹੈ ਥੋੜਾ ਜਿਹਾ ਆਪਾਂ ਨਾਮ ਜਪ ਲਈਏ, ਉਦੋਂ ਬਾਅਦ ਆਪਾਂ ਸਮਾਪਤੀ ਕਰਾਂਗੇ। ਪਿਆਰ ਅਦਬ ਨਾਲ ਉਚਾਰਨ ਕਰੋ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belongs to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇਹ ਮਨਮੁਖ ਸਮਝਦਾ ਤੇ ਗੁਰਮੁਖ ਕੀ ਸਮਝਦਾ ਸਾਰੇ ਸੁੱਖ ਉਹਦੀ ਦਿਆਲਤਾ ਵਿੱਚ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਬੜੀ ਵੱਡੀ ਦਾਤ ਜੇ ਗੁਰੂ ਦੀ ਨਜ਼ਰ ਮਿਲ ਜਾਏ ਗੋਇੰਦਵਾਲ ਦਾ ਛੋਟਾ ਜਿਹਾ ਪ੍ਰਸੰਗ ਹੈ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਦੇ ਹੁਕਮ ਨਾਲ ਜਿਨ੍ਹਾਂ ਨੇ ਗੋਇੰਦਵਾਲ ਵਸਾਇਆ ਭਾਈ ਗੁਰਦਾਸ ਜੀ ਲਿਖਦੇ ਨੇ ਲੈਣੇ ਪਾਈ ਨਾਨਕੋ ਦੇਣੀ ਅਮਰਦਾਸ ਘਰ ਆਈ ਗੁਰ ਬੈਠਾ ਅਮਰ ਸਰੂਪ ਹੋਏ ਗੁਰਮੁਖ ਪਾਈ ਦਾਤ ਇਲਾਈ ਫੇਰ ਵਸਾਇਆ ਗੋਇੰਦਵਾਲ ਅਚਰਜ ਖੇਲ ਨਾ ਲੱਖਿਆ ਜਾਈ ਦਾਤ ਜੋਤ ਖਸਮੇ ਵਡਿਆਈ ਉਹ ਗੁਰੂ ਅਮਰਦਾਸ ਸਾਹਿਬ ਜੀ ਜਿਨ੍ਹਾਂ ਨੇ ਗੋਇੰਦਵਾਲ ਵਸਾਇਆ ਦਾਸ ਕੀ ਸਿਫਤ ਕਰੇ ਗੁਰੂ ਅਮਰਦਾਸ ਜੀ ਦੀ ਜਿਨ੍ਹਾਂ ਨੇ ਸੰਗਤ ਤੇ ਪੰਗਤ ਦੀ ਬਖਸ਼ਿਸ਼ ਕੀਤੀ ਅਕਬਰ ਬਾਦਸ਼ਾਹ ਵੀ ਜਦੋਂ ਗੋਇੰਦਵਾਲ ਆਇਆ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਲਈ ਤੇ ਸਾਧ ਸੰਗਤ ਜੀ ਉਹਨੂੰ ਵੀ ਹੁਕਮ ਹੋਇਆ ਕਿ ਪਹਿਲੇ ਪੰਗਤ ਵਿੱਚ ਬੈਠ ਕੇ ਲੰਗਰ ਛਕੋ ਐਡਾ ਵੱਡਾ ਬਾਦਸ਼ਾਹ ਉਹ ਵੀ ਪੰਗਤ 'ਚ ਬੈਠਾ ਇਤਿਹਾਸ ਲਿਖਦਾ ਅਕਬਰ ਬਾਦਸ਼ਾਹ ਪੰਗਤ 'ਚ ਬੈਠਾ ਤੇ ਆਪਣੇ ਨਾਲ ਦੇ ਨੂੰ ਪੁੱਛਦਾ ਕਿ ਗੁਰੂ ਅਮਰਦਾਸ ਜੀ ਦੇ ਦਰਸ਼ਨ ਲੰਗਰ ਛਕਣ ਤੋਂ ਬਾਅਦ ਹੁਣ ਕਿਵੇਂ ਹੋਣਗੇ ਤੇ ਕਹਿੰਦੇ ਨਾਲ ਦਾ ਬੈਠਾ ਸਿੱਖ ਆਖਦਾ ਅਕਬਰ ਬਾਦਸ਼ਾਹ ਨੂੰ ਭਾਈ ਇਹ ਜਿਹੜੇ ਹੁਣੇ ਬਾਲਟੀ ਤੇ ਕੜਛੀ ਦੇ ਨਾਲ ਤੇਰੇ ਥਾਲੀ ਦੇ ਵਿੱਚ ਖਿਚੜੀ ਪਾ ਕੇ ਗਏ ਨੇ ਇਹ ਕੋਈ ਹੋਰ ਨਹੀਂ ਗੁਰੂ ਅਮਰਦਾਸ ਜੀ ਆਪ ਸੇਵਾ ਕਰ ਰਹੇ ਸਨ ਪਿਆਰ ਨਾਲ ਆਖੋ ਸਤਨਾਮ ਉਹ ਗੁਰੂ ਅਮਰਦਾਸ ਵਡਿਆਈਆਂ ਹੁੰਦਿਆਂ ਨਿਮਾਣੇ ਕਹਿੰਦੇ ਗੋਇੰਦਵਾਲ ਗੁਰੂ ਅਮਰਦਾਸ ਜੀ ਦੇ ਦਰ ਤੇ ਇੱਕ ਸ਼ਾਮੂ ਸੇਠ ਆ ਸੰਗਤ ਜੀ ਲੰਗਰ ਵਿੱਚ ਸੇਵਾ ਕਰਦਾ ਜੂਠੇ ਬਰਤਨ ਮਾਂਜਦਾ ਝਾੜੂ ਦਿੰਦਾ ਹੈ ਸਾਰਾ ਦਿਨ ਲੰਗਰ ਵਿੱਚ ਸੇਵਾ ਕਰਦਾ ਕਈ ਹਫ਼ਤੇ ਬੀਤ ਗਏ ਕਹਿੰਦੇ ਅੱਜ ਇੱਕ ਦਿਨ ਉਹ ਆ ਗਿਆ ਕਿ ਧੰਨ ਗੁਰੂ ਅਮਰਦਾਸ ਜੀ ਦੇ ਸਾਹਮਣੇ ਮੇਲ ਹੋ ਗਿਆ ਨਜ਼ਰ ਹੋ ਗਈ ਮੇਰੇ ਮਾਲਕ ਦੀ ਤੇ ਪੁੱਛ ਲਿਆ ਭਾਈ ਤੇਰਾ ਨਾਂ ਕੀ ਹੈ ਤੇ ਕੀ ਆਖਿਆ ਜੀ ਮੇਰਾ ਨਾਮ ਸ਼ਾਮੂ ਸੇਠ ਹੈ ਤੇ ਸਾਧ ਸੰਗਤ ਧੰਨ ਗੁਰੂ ਅਮਰਦਾਸ ਜੀ ਕਹਿਣ ਲੱਗੇ ਭਾਈ ਕਿਹੜੀ ਮਨਸ਼ਾ ਧਾਰ ਕੇ ਸੇਵਾ ਕਰ ਰਹੇ ਹੈ ਹੱਥ ਜੋੜ ਕੇ ਇੱਕ ਬੇਨਤੀ ਕੀਤੀ ਸਤਿਗੁਰੂ ਜੀ ਕੋਈ ਸਮਾਂ ਸੀ ਮੈਂ ਸੇਠ ਸਾਂ ਕੰਗਾਲ ਹੋ ਗਿਆ ਤੇ ਤੁਹਾਡੇ ਦਰ ਤੇ ਮੈਂ ਸੇਵਾ ਕਰ ਰਿਹਾ ਇਹ ਮਨਸ਼ਾ ਧਾਰ ਕੇ ਚੰਗੇ ਉੱਚੇ ਕਾਰੋਬਾਰਾਂ ਦੀ ਬਖਸ਼ਿਸ਼ ਮਿਲ ਜਾਵੇ ਸਤਿ ਸੰਗਤ ਤੇ ਗੁਰੂ ਨਾਨਕ ਦਾ ਘਰ ਏ
ਕਈ ਨਾਮ ਦੇ ਲਈ ਇਸ ਘਰ ਦੀ ਸੰਗਤ ਕਰਦੇ ਨੇ, ਕਈ ਦਾਤਾਂ ਦੇ ਲਈ ਇਸ ਘਰ ਦੀ ਸੰਗਤ ਕਰਦੇ ਨੇ, ਤੇ ਖਾਲੀ ਕੋਈ ਨਹੀਂ ਜਾਂਦਾ। ਆਖ ਸਤਨਾਮ। ਜਦੋਂ ਇਹਨੇ ਆਖਿਆ ਜੀ ਚੰਗੇ ਕਾਰੋਬਾਰ ਹੋਣ, ਇਹ ਭਾਵਨਾ ਲੈ ਕੇ ਮੈਂ ਆਇਆ। ਗੌਰ ਕਰਿਓ ਜੀ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਖਜ਼ਾਨੇ ਚੋਂ ਕੁਝ ਮਾਇਆ ਇਹਨੂੰ ਦਿੱਤੀ, ਨਜ਼ਰ ਹੋ ਗਈ, ਖਜ਼ਾਨੇ ਚੋਂ ਕੁਝ ਮਾਇਆ ਦਿੱਤੀ ਤੇ ਕੀ ਆਖਿਆ ਕਿ ਜਾਓ ਦਿੱਲੀ ਜਾਓ, ਇਸ ਮਾਇਆ ਦੇ ਨਾਲ ਵਪਾਰ ਸ਼ੁਰੂ ਕਰੋ। ਤੇ ਕਹਿਣ ਲੱਗੇ ਇੱਕ ਬਚਨ ਤੂੰ ਯਾਦ ਰੱਖੀ, ਕੁਝ ਮਾਇਆ ਦਿੱਤੀ ਤੇ ਆਖਿਆ ਦਿੱਲੀ ਜਾਓ ਵਪਾਰ ਕਰੋ, ਗੁਰੂ ਨਾਨਕ ਬਰਕਤ ਪਾਏਗਾ, ਪਰ ਇੱਕ ਗੱਲ ਯਾਦ ਰੱਖਣਾ। ਉਹ ਕਿਹੜੀ? ਗੁਰੂ ਅਮਰਦਾਸ ਜੀ ਕਹਿੰਦੇ ਜਦੋਂ ਵਪਾਰ ਕਰੋਗੇ ਤੇ ਇੱਕ ਖਾਤਾ ਗੁਰੂ ਨਾਨਕ ਦਾ ਵੀ ਰੱਖਣਾ। ਆਖੋ ਸਤਨਾਮ। ਜਦੋਂ ਵਪਾਰ ਕਰੋਗੇ ਇੱਕ ਖਾਤਾ ਗੁਰੂ ਨਾਨਕ ਦਾ ਵੀ ਰੱਖਣਾ, ਗੁਰੂ ਨਾਨਕ ਦਾ ਖਾਤਾ ਨਾ ਭੁੱਲਣਾ ਤੇ ਗੁਰੂ ਨਾਨਕ ਬਰਕਤ ਪਾਏਗਾ। ਗੁਰੂ ਨੂੰ ਨਾ ਭੁੱਲਣਾ। ਆਓ ਬਾਕੀ ਵਿਚਾਰ ਅੱਗੇ ਕਰਦੇ ਹਾਂ। ਧੰਨ ਗੁਰੂ ਅਰਜਨ ਦੇਵ ਜੀ ਵੀ ਕੀ ਆਖ ਰਹੇ ਨੇ ਪਿਆਰ ਦੇ ਨਾਲ, ਸਾਰੇ ਪੜੋ ਭਾਈ।

ਗੱਲ ਦਸਵੰਦ ਦੀ ਚੱਲ ਪਈ ਹੈ ਕਿਉਂਕਿ ਗੁਰੂ ਅਮਰਦਾਸ ਜੀ ਨੇ ਸ਼ਾਮੂ ਸੇਠ ਨੂੰ ਕਿਹਾ ਇੱਕ ਖਾਤਾ ਗੁਰੂ ਨਾਨਕ ਦਾ ਰੱਖਣਾ। ਤੇ ਬਾਣੀ ਚ ਕੀ ਕਹਿੰਦੇ, ਕਹਿੰਦੇ ਰੱਬ ਦਾ ਰਾਹ ਉਹੀ ਪਛਾਣ ਸਕਦਾ।

ਚਲੋ ਬਾਣੀ ਚ ਹੁਕਮ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇਖ ਕੇ ਭਲਾ ਮਨਾਵੇ। ਮੈਂ ਰਹਿਤਨਾਮੇ ਦੀਆਂ ਪੰਕਤੀਆਂ ਪੜ੍ਹ ਰਿਹਾ ਸਾਂ, ਆਪ ਜੀ ਨਾਲ ਸਾਂਝੀਆਂ ਕਰਾਂ। ਹੋ ਸਕਦਾ ਇਹ ਪ੍ਰਸੰਗ ਸੁਣ ਕੇ ਤੁਸੀਂ ਦਸਵੰਦ ਕੱਢਣਾ ਸ਼ੁਰੂ ਕਰ ਦਿਓ, ਮੇਰੇ ਵੀ ਗਰੀਬ ਦਾ ਭਲਾ ਹੋ ਜਾਏਗਾ, ਤੁਹਾਡਾ ਵੀ ਭਲਾ। ਕਿਉਂਕਿ ਬਾਬਾ ਆਨੰਦ ਸਿੰਘ ਜੀ ਇੱਕ ਵਚਨ ਕਰਦੇ ਸੀ, ਬਾਬਾ ਜੀ ਆਖਦੇ ਸਨ, ਭਾਈ ਜਿਸ ਕੋਠੇ ਨੂੰ ਪਰਨਾਲਾ ਨਾ ਲੱਗਾ ਹੋਵੇ ਤੇ ਉਹ ਕੋਠਾ ਚੋ ਪੈਂਦਾ ਤੇ ਜਾਂ ਇੱਕ ਦਿਨ ਆ ਕੇ ਡਿੱਗ ਪੈਂਦਾ। ਆਖੋ ਸਤਨਾਮ। ਆਖਦੇ ਸਨ ਕੋਠੇ ਨੂੰ ਪਰਨਾਲਾ ਵੀ ਲੱਗਾ ਹੋਣਾ ਚਾਹੀਦਾ। ਸਿੱਖ ਆਪਣੀ ਕਮਾਈ ਚੋਂ ਇੱਕ ਪਰਨਾਲਾ ਵੀ ਲਾਵੇ, ਦਸਵੰਦ ਕੱਢੇ, ਤੇ ਜਿਹੜਾ ਮੰਨ ਲਓ ਜੀ ਨਹੀਂ ਕੱਢਦਾ। ਇਹ ਰਹਿਤਨਾਮੇ ਦੀਆਂ ਪੰਕਤੀਆਂ ਜੇ ਬੜੇ ਪਿਆਰ ਨਾਲ ਸੁਣਿਓ।

ਹਰਿ ਆਖੋ ਸਤਨਾਮ। ਇਹ ਰਹਿਤਨਾਮੇ ਦੀਆਂ ਪੰਕਤੀਆਂ ਜੀ। ਕਹੇ ਗੋਬਿੰਦ ਸਿੰਘ ਲਾਲ ਜੀ ਭੋਗੇ ਨਰਕ ਹਜ਼ਾਰ, ਕੌਣ ਜੀ ਗੋਲਕ ਰਾਖੇ ਨਾਏ ਜੋ ਛਲਕਾ ਕਰੇ ਬੱਪਾ। ਹੁਣ ਆਪੇ ਸੋਚੋ ਤਾਂ ਸੰਬੰਧ ਕੱਢਣਾ ਕਿੰਨਾ ਜ਼ਰੂਰੀ। ਆ ਪੰਕਤੀਆਂ ਸੁਣਿਓ ਜੀ ਰਹਿਤਨਾਮੇ ਦੀਆਂ।

ਸਭਨ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਸਾਰ ਚੇਤੇ ਤੇਰੇ ਵਾਵਣਹਾਰੀ ਚੇਤੇ ਤੇਰੇ ਰਾਗ ਪਰੀ ਸੰਤ ਹੀ ਹੈ ਚੇਤੇ ਤੇਰੇ ਗਾਵਣਹਾਰੀ ਗਾਵਨ ਕੁਦਨ ਪਵਨ ਪਾਣੀ ਦਾ ਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵਨ ਤੁਗਨੋ ਚਿਤ ਗੁਪਤ ਲਿਖ ਜਾਣਨੋ।

ਸੁਣੀਆ ਮਨ ਮੋਹਰ ਨਾਲ ਸੁਰਗ ਮਛ ਪਾਇਆ ਲਈ ਗਾਵਨ ਪੁਜਨੋ ਰਤਨ ਉਪਾਈ ਤੇਰੇ ਅੱਠ ਸੱਠ ਤੀਰਥ ਨਾਲੇ।

ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ।

ਕਹਿਣ ਨਾ ਜਾਈ ਤੇਰੀ ਤਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਸੁਧ ਵਿਣ ਸਿੱਧੀ।

ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ।

ਬਾਬਾ ਜੈਕਰ ਕਰਕੇ ਕੀਰਤ ਹੋਏ ਸੋ ਧਾਰੀ ਰਾਸ ਬਦਾਈ ਹੋਏ ਜਿਸ ਵਿੱਚ ਕੜੀਆਂ ਪੈਰ ਆਉਂਦੇ।

ਸੰਕਟ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਨ ਮਕਰੰਦ ਲੋਕ ਮਨੋ ਅਨੰਦੋ ਹੋਇਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਦਾਰਿ ਪਾਓ।

ਮਨਾਇਆ ਮਨ ਹਰ ਜਗੋ ਮੰਦਰ ਮੰਡਾਏ ਕਰ ਸਾਧੂ ਅੰਜਲੀ ਪੁਨ ਵਡਾਹੇ ਕਰ ਡੰਡਾਓਤ ਪੁਨ ਵਡਾਹੇ ਰਹਾਓ ਸਾਧ ਧਾਰ ਸਾਧ ਨ ਜਾਣਿਆ ਚਲੇ ਅੰਤਰ ਹੋਮੇ ਕੰਡਾਹੇ ਜਿਉ ਜਿਉ ਚਲਹਿ ਜੁਲਹਿ ਜਿਸ ਪਾਵ ਹੈ ਜਮਕਾਲ ਸਹਿ ਜਿਲ ਗੰਡਾਏ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਰਨ ਭਵ ਖੰਡਾਹੇ ਅਵਨਾਸ਼ੀ ਪੁਰਖ ਪਾ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਸ ਰਾਸ ਵੱਡ ਵੱਡਾਹੇ ਜਨ ਨਾਨਕ ਨਾਮ ਅਧਾਰ ਦੇਵ ਹੈ ਹਰ ਨਾਮੇ ਹੀ ਸੁਖ ਮੰਡਾਹੇ ਰਾਗੋੜੀ ਕਰੋ ਬੇਨੰਤੀ ਸੁਣੋ ਮੇਰੇ ਨਿਕਾਰ ਸੰਤ ਪਹਿਲ ਕੀ ਦੇਲਾ ਜੀਆਂ ਸਾਥ ਚਲੋ ਹਰ ਲਹਾ ਆਗਿਆ ਬਸਨ ਸੇਲਾ ਆਉਦ ਘਟੈ ਦਿਨ ਸਰਹਿਣਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹ ਸੰਸਾਰ ਵਿਕਾਰ ਸੰਸੇ ਮਹਿ ਕਰਿਓ ਬ੍ਰਹਮ ਵਿਆਨੀ ਜਿਸਾ ਜਗਾਈ ਪੀਆ ਵਹਿ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਰਿਹਾਜੋ ਹਰ ਗੁਰ ਤੇ ਮਨੈ ਬਥੇਰਾ ਨਿਜ ਕਰ ਮਹਿਲ ਪਾਵੋ ਸੁਖ ਬਹਿਜੇ ਬਹੁਰ ਨਾ ਹੋਏ ਲੋਤੇਰਾ ਅੰਤਰ ਜਾਮੀ ਪੁਰਖ ਬਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਕਿਹੈ ਸੁਖ ਮੰਗੈ ਮੋਹ ਕਉ ਕਰ ਸੰਤਨ ਕੀ ਪੂਰੇ ਅੰਤਰ ਜਾਮੀ ਪੁਰਖ ਬਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ।

ਇਹ ਜਿਹੜਾ ਤੁਸੀਂ ਸਾਰੀਆਂ ਸੁਣਦੇ ਹੋ ਨਾ ਸੁਥਰੇ ਦੀਆਂ, ਇਹ ਉਹ ਬੱਚਾ ਜਿਸ ਬੱਚੇ ਨੇ ਦਸਵੇਂ ਪਾਤਸ਼ਾਹ ਤੱਕ ਦਰਸ਼ਨ ਕੀਤੇ ਤੇ ਸੇਵਾ ਕੀਤੀ, ਉਦੋਂ ਦੀਆਂ ਵੀ ਨਾਲ ਸਾਖੀਆਂ ਰਲਦੀਆਂ ਸੁਥਰੇ ਦੀਆਂ ਆਖੋ ਸਤਨਾਮ। ਔਰ ਕਮਾਲ ਦੀ ਗੱਲ ਖਾਲਸਾ ਜੀ, ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ, ਇੱਕ ਮਾਂ ਨੇ ਸ਼ਕਲ ਉਹੋ ਜਿਹੀ ਵੇਖ ਕੇ ਗੰਦਗੀ ਨਾਲ ਲਿਬੜੇ ਬੱਚੇ ਨੂੰ ਝਾੜੀਆਂ ਛੁੱਟਤਾ, ਰੋ ਕੇ ਮਰ ਜਾਏਗਾ, ਇੱਕ ਉਹਦੀ ਨਜ਼ਰ ਪੈ ਗਈ ਤੇ ਕੇਵਲ ਉਹਨੂੰ ਪੂੰਝਿਆ ਨਹੀਂ, ਸਾਫ਼ ਕੀਤਾ ਨਹੀਂ, ਨਾਲ ਵਰ ਦਿੱਤਾ ਕੁਥਰਾ ਨਹੀਂ ਸੁਥਰਾ। ਉਸ ਬੱਚੇ ਨੇ ਗੁਰੂ ਘਰ ਵਿੱਚ ਦਸਵੇਂ ਪਾਤਸ਼ਾਹ ਤੱਕ ਸੇਵਾ ਕੀਤੀ ਤੇ ਅੱਜ ਵੀ ਤੁਸੀਂ ਸ੍ਰੀਨਗਰ ਚਲੇ ਜਾਓ ਤੇ ਸੁਥਰੇ ਸ਼ਾਹ ਦੀ ਗੱਦੀ ਚੱਲਦੀ ਹੈ। ਆਖੋ ਸਤਨਾਮ। ਧਿਆਨ ਦੇਣਾ ਮੇਰੇ ਲਾਲਨ ਕੀ ਸੋਭਾ, ਜਿਹਨੂੰ ਸੁੱਟ ਦਿੱਤਾ ਕੁਥਰੇ ਕਰਕੇ ਤੇ ਤੂੰ ਉਹਦੀ ਸਦਾ ਸਦਾ ਲਈ ਪੁੱਲ ਚਲਾ ਦਿੱਤੀ, ਗੱਦੀ ਚਲਾਈ, ਸੁੱਤਰੇ ਸ਼ਾਹ ਦੀ ਗੱਦੀ ਚੱਲਦੀ ਜੇ ਸ੍ਰੀਨਗਰ ਵਾਲੇ। ਦਾਸ ਦਾ ਇੱਕ ਚਿੱਤ ਆਇਆ, ਇੱਕ ਵਾਰੀ ਭਾਈ ਪੜ੍ਹ ਲਓ, ਇੱਕ ਵਾਰੀ ਬੀਬੀਆਂ ਪੜ੍ਹ ਲਓ, ਕੌਣ ਏ ਛੇਵੇਂ ਪਾਤਸ਼ਾਹ, ਬਣ ਜਾਓ ਉਹਦੇ, ਬਣ ਜਾਓ, ਸਾਰੇ ਕਿਰਪਾ ਕਰਿਓ ਜੀ।

ਪਰਮ ਸਨਮਾਨ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਸਤਿਕਾਰਯੋਗ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਵਿਚਾਰ ਚੱਲ ਰਹੀ ਹੈ। ਤੇਰਾਂ ਵਾਰਾਂ ਦੀ ਵਿਚਾਰ ਹੋ ਚੁੱਕੀ ਹੈ, ਅੱਜ ਚੌਦ੍ਹਵੀਂ ਵਾਰ ਦੀ ਵਿਚਾਰ ਆਰੰਭ ਹੋਣੀ ਹੈ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਜੀ। ਸਰਬੱਤ ਸੰਗਤਾਂ, ਕਲੰਕੀਧਰ ਦਸਮੇਸ਼ ਪਿਤਾ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਦੋਨੇ ਹੱਥ ਪੂਰੇ ਜੋੜ ਕੇ ਪ੍ਰੇਮ ਸਹਿਤ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਦ੍ਹਵੀਂ ਵਾਰ ਦੇ ਵਿੱਚ ਭਾਈ ਗੁਰਦਾਸ ਜੀ ਗੁਰੂ ਦੀ ਮਹਿਮਾ ਕਰਦੇ ਹੋਏ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਕੇ ਗੁਰੂ ਜੀ ਦੀ ਬਖਸ਼ਿਸ਼ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ

ਬਾਣੀ ਦੀ ਅਖੀਰਲੀ ਪੰਗਤੀ ਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ, ਕਿਸ ਕੁਰਬਾਨੈ ਜਾਉ ਮਾਣ ਨਿਮਾਣੀ। ਨਿਮਾਣਿਆਂ ਦੇ ਮਾਣ, ਸਤਿਗੁਰੂ ਜੀ ਤੋਂ ਮੈਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ, ਜਿਹੜੇ ਨਿਮਾਣਿਆਂ ਨੂੰ ਮਾਣ ਦਿੰਦੇ ਹਨ। ਹੁਣ ਗੁਰੂ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ। ਵਿਸਥਾਰ ਦੇ ਨਾਲ ਵਿਚਾਰ ਪੇਸ਼ ਕਰਕੇ ਲਿਖਦੇ ਹਨ ਸਤਿਗੁਰੂ ਦੀ ਮਹਿਮਾ ਦੇ ਵਿੱਚ। ਭਾਈ ਗੁਰਦਾਸ ਜੀ ਕਹਿੰਦੇ, ਸਤਿਗੁਰ ਸੱਚਾ ਨਾਉ ਗੁਰਮੁਖ ਜਾਣੀਏ। ਸਤਿਗੁਰੂ ਦਾ ਨਾਮ ਸੱਚ ਹੈ, ਸੱਚਾ ਨਾਮ ਹੈ। ਇਸ ਸੱਚੇ ਨਾਮ ਨੂੰ ਗੁਰਮੁਖ ਲੋਕ ਹੀ ਜਾਣਦੇ ਹਨ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਦੀ ਆਰੰਭਤਾ ਕਰਨ ਤੋਂ ਪਹਿਲਾਂ ਇਹੀ ਲਿਖਿਆ ਹੈ, ਇੱਕ ਓਅੰਕਾਰ ਸਤਿ ਨਾਮ। ਪਰਮੇਸ਼ਰ ਦਾ ਨਾਮ ਸੱਚਾ ਹੈ। ਇਸ ਸੱਚੇ ਨਾਮ ਨੂੰ ਗੁਰਮੁਖ ਲੋਕ ਜਾਣਦੇ ਆ, ਜਿਹੜੇ ਗੁਰੂ ਨਾਲ ਪ੍ਰੀਤ ਕਰਦੇ ਆ। ਸਾਧ ਸੰਗਤ ਸੱਚ ਥਾਉ ਸ਼ਬਦ ਵਖਾਣੀ ਹੈ। ਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਸਾਧ ਸੰਗਤ ਦੇ ਵਿੱਚ ਸੱਚ ਦੀ ਵਿਚਾਰ ਕੀਤੀ ਜਾਂਦੀ ਹੈ, ਅਤੇ ਸੱਚ ਨੂੰ ਸਮਝਣ ਵਾਸਤੇ ਸਾਧ ਸੰਗਤ ਹੀ ਇੱਕ ਐਸਾ ਥਾਂ ਹੈ, ਐਸੀ ਜਗ੍ਹਾ ਹੈ ਜਿੱਥੇ ਨਿਰੋਲ ਸੱਚ ਨੂੰ ਸਮਝਿਆ ਜਾਂਦਾ ਹੈ। ਕਿਉਂਕਿ ਜੋ ਸ਼ਬਦ ਵਖਾਣੀ ਹੈ, ਜਿਹੜਾ ਸ਼ਬਦ ਬਾਣੀ ਦਾ ਪੜ੍ਹਿਆ ਜਾਂਦਾ ਹੈ, ਉਹਦੀ ਫਿਰ ਵਿਚਾਰ ਹੁੰਦੀ ਹੈ, ਚਰਚਾ ਹੁੰਦੀ ਹੈ। ਮਹਾਰਾਜ ਜੀ ਦਾ ਵਚਨ ਹੈ ਕਿ ਪਾਵਨ ਬਾਣੀ ਨੂੰ ਪੜ੍ਹੋ, ਸੁਣੋ ਅਤੇ ਵਿਚਾਰੋ। ਵਿਚਾਰ ਕੇ ਹਿਰਦੇ ਦੇ ਵਿੱਚ ਧਾਰਨ ਕਰੋ, ਜੀਵਨ ਦੇ ਵਿੱਚ ਕਮਾਓ। ਦਰਗਾਹ ਸੱਚ ਨਿਆਉ ਜਲ ਦੁੱਧ ਛਾਣੀ ਹੈ। ਗੁਰੂ ਦੀ ਦਰਗਾਹ ਦੇ ਵਿੱਚ ਸੱਚ ਦਾ ਫੈਸਲਾ ਹੁੰਦਾ ਹੈ, ਇਨਸਾਫ਼ ਹੁੰਦਾ ਹੈ। ਸਤਿਗੁਰੂ ਜੀ ਦੀ ਦਰਗਾਹ ਦੇ ਵਿੱਚ, ਸਤਿਗੁਰੂ ਦੀ ਹਜ਼ੂਰੀ ਵਿੱਚ ਸੱਚੋ ਹੀ ਸੱਚ ਨਿਬੜਦਾ। ਪਾਣੀ ਅਤੇ ਦੁੱਧ ਅੱਡੋ ਅੱਡੀ ਹੁੰਦਾ, ਭਾਵ ਕਿ ਬਹੁਤ ਉੱਚੇ ਦਰਜੇ ਦਾ ਇਨਸਾਫ਼ ਮਿਲਦਾ ਗੁਰੂ ਦੇ ਦਰ 'ਤੇ ਆ ਕੇ। ਗੁਰ ਸ਼ਰਣੀ ਅਸਰਾਓ ਸੇਵ ਕਮਾਣੀ ਹੈ। ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦਾ ਆਸਰਾ ਹੈ, ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਤੋਂ ਵੱਡਾ ਸਹਾਰਾ ਹੋਰ ਕੋਈ ਨਹੀਂ ਹੈ। ਅਤੇ ਗੁਰੂ ਦੀ ਸ਼ਰਨ 84 ਲੱਖ ਜੂਨੀ ਦੀ ਫਾਹੀ ਕੱਟਦੀ ਹੈ। ਪਰੰਤੂ ਜਿਹੜੇ ਸੇਵਕ ਸੇਵਾ ਕਰਦੇ ਹੈ, ਜਗਿਆਸੂ ਬਣ ਕੇ ਗੁਰੂ ਦੇ ਸ਼ਰਨ ਵਿੱਚ ਆਉਂਦੇ ਹੈ, ਨਾਮ ਜਪਦੇ ਹੈ, ਅਤੇ ਗੁਰੂ ਜੀ ਦੇ ਦਿੱਤੇ ਹੋਏ ਉਪਦੇਸ਼ ਨੂੰ ਸਮਝ ਕੇ ਜੀਵਨ ਵਿੱਚ ਕਮਾਉਂਦੇ ਹੈ, ਉਹਨਾਂ ਦਾ ਭਲਾ ਹੁੰਦਾ ਹੈ। ਸ਼ਬਦ ਸੁਰਤ ਸੁਣ ਗਾਓ ਅੰਦਰ ਆਣੀ ਹੈ। ਗੁਰੂ ਦੇ ਸ਼ਬਦ ਨੂੰ ਸੁਣਦੇ ਹੈ, ਗਾਉਂਦੇ ਨੇ, ਫਿਰ ਆਪ ਹੀ ਉਸ ਦੀ ਵਿਚਾਰ ਨੂੰ, ਉਸ ਉਪਦੇਸ਼ ਨੂੰ ਸਮਝਦੇ ਆ, ਆਪਣੇ ਅੰਦਰ ਕਮਾਉਂਦੇ ਆ। ਗਾਉਂਦੇ ਵੀ ਆਪ ਹੀ ਹੈ ਅਤੇ ਸਰੋਤੇ ਬਣ ਕੇ ਸੁਣਦੇ ਵੀ ਆਪ ਹੀ ਹੈ। ਕਿਸ ਕੁਰਬਾਨੈ ਜਾਉ ਮਾਣ ਨਿਮਾਣੀ ਹੈ। ਐਸੇ ਗੁਰੂ ਤੋਂ ਮੈਂ ਕੁਰਬਾਨ ਜਾਂਦਾ ਜਿਹੜਾ ਨਿਮਾਣਿਆਂ ਨੂੰ ਮਾਣ ਬਖਸ਼ਿਸ਼ ਕਰਦੇ ਹੈ, ਨਿਤਾਣਿਆਂ ਨੂੰ ਤਾਣ ਦਿੰਦੇ ਨੇ, ਨਿਓਟਿਆਂ ਦੀ ਓਟ ਹੈ, ਨਿਆਸਰਿਆਂ ਦੇ ਆਸਰੇ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਵਚਨ ਹੈ, ਨਾਰਾਇਣ ਨਰਪਤ ਨਮਸਕਾਰੈ, ਐਸੇ ਗੁਰ ਕਉ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਸੰਗਤ ਦੇ ਵਿੱਚ ਆ ਕੇ ਗੁਰੂ ਦੇ ਸ਼ਬਦ ਦੀ ਸੋਝੀ ਮਿਲਦੀ ਹੈ। ਦੂਜੀ ਪੌੜੀ ਦੇ ਵਿੱਚ ਸੰਗਤ ਦੀ ਵਿਸ਼ੇਸ਼ਤਾ ਦੱਸਦੇ ਹੋਏ ਬਚਨ ਕਰਦੇ ਹਨ, ਚਾਰ ਵਰਨ ਗੁਰ ਸਿੱਖ ਸੰਗਤ ਆਵਣਾ। ਗੁਰੂ ਦੇ ਸਿੱਖਾਂ ਦੀ ਸੰਗਤ ਵਿੱਚ ਚਾਰੇ ਵਰਨਾਂ ਦੇ ਲੋਕ ਆ ਸਕਦੇ ਆ। ਗੁਰੂ ਦੀ ਸ਼ਰਨ ਨੂੰ ਛੱਡ ਕੇ, ਗੁਰੂ ਦੇ ਦਰਬਾਰ ਨੂੰ ਛੱਡ ਕੇ ਬਾਕੀ ਮੰਦਰਾਂ ਦੇ ਵਿੱਚ ਹਰੇਕ ਧਰਮ ਦਾ ਬੰਦਾ ਜਾ ਨਹੀਂ ਸਕਦਾ।
ਇਸੇ ਕਰਕੇ ਹਰਿਮੰਦਰ ਸਾਹਿਬ ਦੇ ਸੱਚੇ ਪਾਤਸ਼ਾਹ ਜੀ ਨੇ ਚਾਰ ਦਰਵਾਜ਼ੇ ਰੱਖੇ ਹੈ। ਇੱਥੇ ਹਰ ਧਰਮ ਦਾ, ਹਰ ਵਰਗ ਦਾ ਇਨਸਾਨ ਆ ਕੇ ਨਮਸਕਾਰ ਕਰ ਸਕਦਾ। ਮਨੂ ਸਿਮਰਤੀ ਨੇ ਮਨੁੱਖਤਾ ਨੂੰ ਚਾਰ ਭਾਗਾਂ ਦੇ ਵਿੱਚ ਵੰਡਿਆ, ਚਾਰ ਵਰਨਾ ਵਿੱਚ ਵੰਡਿਆ, ਖੱਤਰੀ, ਬ੍ਰਾਹਮਣ, ਸੂਦ, ਵੈਸ਼। ਵੱਡੀਆਂ ਜਾਤਾਂ ਵਾਲੇ ਲੋਕ ਛੋਟੀਆਂ ਜਾਤਾਂ ਵਾਲੇ ਨੂੰ ਨਫ਼ਰਤ ਕਰਦੇ, ਆਪਣੇ ਨੇੜੇ ਵੀ ਨਹੀਂ ਆਉਣ ਦਿੰਦੇ। ਪਰ ਵਾਰੀ ਵਾਰੀ ਜਾਈਏ ਸਤਿਗੁਰੂ ਪਾਤਸ਼ਾਹ ਤੋਂ, ਜਿਨ੍ਹਾਂ ਨੂੰ ਮਨੂ ਸਿਮਰਤੀਆਂ ਨੇ, ਬ੍ਰਾਹਮਣਾਂ ਨੇ, ਧਰਮ ਦੇ ਠੇਕੇਦਾਰਾਂ ਨੇ ਲੋਕਾਂ ਨੂੰ ਲਤਾੜਿਆ, ਨਕਾਰਿਆ, ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਪਣੇ ਕੋਲ ਬਿਠਾਇਆ। ਗੁਰਮੁਖ ਮਾਰਗ ਵੇਖੇ ਅੰਤ ਨਾ ਪਾਵਣਾ। ਗੁਰਮੁਖਾਂ ਦਾ ਮਾਰਗ ਵਿਖਮ ਹੈ, ਕਰੜਾ ਹੈ, ਇਹਦਾ ਅੰਤ ਨਹੀਂ ਪਾਇਆ ਜਾ ਸਕਦਾ, ਕਿਉਂਕਿ ਗੁਰਮੁਖਾਂ ਦੇ ਮਾਰਗ ਦੇ ਵਿੱਚ ਇੱਕ ਪੁਲਾਂਘ ਪੱਟਣੀ ਵੀ ਔਖੀ ਹੈ। ਆਪਣੇ ਆਪ ਨੂੰ ਨਿਮਰਤਾ ਦੇ ਵਿੱਚ ਲੈ ਕੇ ਜਾਣਾ ਪੈਂਦਾ। ਗੁਰਮੁਖ ਦੇ ਗੁਰਮਤ ਗਾਡੀ ਰਸਤੇ 'ਤੇ ਜਿਹੜਾ ਬੰਦਾ, ਜਿਹੜਾ ਗੁਰਸਿੱਖ ਇੱਕ ਕਦਮ ਵੀ ਪੁੱਟਦਾ ਹੈ ਨਾ ਗੁਰੂ ਨੂੰ ਮਿਲਣ ਵਾਸਤੇ, ਅਤੇ ਗੁਰੂ ਉਹਨੂੰ ਕਰੋੜਾਂ ਕਦਮ ਆਪ ਮਿਲਣ ਵਾਸਤੇ ਆਉਂਦੇ ਆ ਅੱਗੇ, ਇੰਨੀ ਤਾਂਘ ਗੁਰੂ ਨੂੰ ਮਿਲਣ ਦੀ ਹੈ। ਭਾਈ ਗੁਰਦਾਸ ਜੀ ਨੇ ਆਪਣੇ ਕਵਿਤ ਵਿੱਚ ਲਿਖਿਆ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ। ਜਿਹੜਾ ਕੋਈ ਪਿਆਰਾ ਗੁਰੂ ਦਾ ਗੁਰੂ ਦੇ ਵੱਲ ਇੱਕ ਕਦਮ ਤੁਰਦਾ, ਗੁਰੂ ਦੇ ਦੱਸੇ ਮਾਰਗ 'ਤੇ ਇੱਕ ਕਦਮ ਤੁਰਦਾ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਗੁਰੂ ਕਰੋੜਾਂ ਪੈਂਡੇ ਅੱਗੇ ਹੋਏ ਹੋ ਕੇ ਮਿਲਣ ਵਾਸਤੇ ਲੈਣ ਆਉਂਦੇ ਨੇ। ਉਹ ਜਿਹੜਾ ਇੱਕ ਕਦਮ ਆ ਨਾ, ਉਹ ਧਰਤੀ 'ਤੇ ਤੁਰਨ ਵਾਲੇ ਕਦਮ ਨਹੀਂ ਹਨ, ਉਹ ਗੁਰਮਤ ਗਾਡੀ ਰਸਤੇ 'ਤੇ ਤੁਰਨ ਦੇ ਕਦਮ ਹੈ। ਅਸੀਂ ਘਰ ਤੋਂ ਚੱਲ ਕੇ ਆਉਂਦੇ ਹਾਂ, ਗੁਰੂ ਦੇ ਦਰ 'ਤੇ ਆਉਂਦੇ ਹਾਂ, ਗੁਰੂ ਦੇ ਦਰਸ਼ਨ ਕਰਨ ਆਉਂਦੇ ਹਾਂ, ਇਹ ਵੀ ਕਦਮ ਕਦਮ ਸਫਲ ਹੈ ਜਿਹੜਾ ਅਸੀਂ ਗੁਰੂ ਦੇ ਦਰਬਾਰੇ ਵੱਲ ਆਉਂਦੇ ਹਾਂ। ਇਹ ਸਾਡਾ ਸਰੀਰ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਉਂਦਾ, ਗੁਰੂ ਤੋਂ ਸਿੱਖਿਆ ਲੈਣ ਵਾਸਤੇ ਆਉਂਦਾ, ਫਿਰ ਗੁਰੂ ਦੇ ਦਿੱਤੇ ਹੋਏ ਉਪਦੇਸ਼ ਨੂੰ ਗੁਰਸਿੱਖ ਆਪਣੇ ਜੀਵਨ ਵਿੱਚ ਕਮਾਉਂਦਾ, ਕਮਾਈ ਕਰਦਾ। ਕਿਉਂ ਸਮਝੀਏ ਵੀ ਗੁਰੂ ਦਾ ਘਰ, ਗੁਰਦੁਆਰਾ ਸਾਹਿਬ, ਮੰਦਰ, ਮਸੀਤ, ਚਰਚ, ਇੱਕ ਪਾਠਸ਼ਾਲਾ ਹੈ ਜਿੱਥੇ ਸੱਚ ਦੇ ਗਿਆਨ ਦੀ ਪੜ੍ਹਾਈ ਹੁੰਦੀ ਹੈ, ਅਤੇ ਜਿਹੜੇ ਵੀ ਇੱਥੇ ਆਉਂਦੇ ਨੇ ਉਹ ਸੱਚ ਦਾ ਗਿਆਨ ਲੈ ਕੇ ਪੜ੍ਹਦੇ ਆ, ਕਮਾਉਂਦੇ ਆ, ਚੇਤੇ ਕਰਦੇ ਆ, ਫਿਰ ਆਪਣੇ ਜੀਵਨ ਦੇ ਵਿੱਚ ਉਹ ਸਫਲ ਹੋ ਜਾਂਦੇ ਨੇ। ਭਾਈ ਗੁਰਦਾਸ ਜੀ ਕਹਿੰਦੇ, ਗੁਰਮੁਖ ਮਾਰਗ ਵਿਖ ਅੰਤ ਨਾ ਪਾਵਣਾ। ਗੁਰਮੁਖੀ ਦਾ ਜਿਹੜਾ ਰਸਤਾ ਹੈ ਉਹ ਬੜਾ ਕਰੜਾ ਹੈ, ਸਖਤ ਹੈ, ਆਪਣੀਆਂ ਇਛਾਵਾਂ ਨੂੰ ਮਾਰ ਕੇ ਤੁਰਨਾ ਪੈਂਦਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਤਿਆਗਣਾ ਪੈਂਦਾ। ਤੁਲਨਾ ਅੰਮ੍ਰਿਤ ਇੱਖ ਕੀਰਤਨ ਗਾਵਣਾ। ਕੀਰਤਨ ਹੋ ਰਿਹਾ ਹੈ ਸਤਸੰਗਤ ਦੇ ਵਿੱਚ, ਕੀਰਤਨ ਦੇ ਵਿੱਚ ਇੰਨਾ ਆਨੰਦ ਹੈ, ਇੰਨਾ ਰਸ ਹੈ ਕਿ ਕੀਰਤਨ ਦੇ ਰਸ ਦੀ ਬਰਾਬਰੀ ਹੋਰ ਕੋਈ ਰਸ ਨਹੀਂ ਕਰ ਸਕਦਾ। ਇੱਖ ਕਹਿੰਦੇ ਆ ਗੰਨੇ ਨੂੰ, ਕਮਾਦ ਨੂੰ, ਕਹਿੰਦੇ ਕਮਾਦ ਦਾ ਗੰਨਾ, ਗੰਨੇ ਦਾ ਰਸ ਇੰਨਾ ਮਿੱਠਾ ਹੁੰਦਾ ਹੈ, ਗੰਨਾ ਇੰਨਾ ਮਿੱਠਾ ਹੁੰਦਾ ਹੈ, ਉਹ ਰਸ ਅੰਮ੍ਰਿਤ ਰਸ ਦੀ ਬਰਾਬਰੀ ਨਹੀਂ ਕਰ ਸਕਦੇ। ਚਾਰ ਪਦਾਰਥ ਭਿੱਖ ਭਿਖਾਰੀ ਪਾਵਣਾ। ਇਹ ਚਾਰੇ ਪਦਾਰਥਾਂ ਦੀ ਭਿੱਖਿਆ ਉਹਨਾਂ ਨੂੰ ਮਿਲਦੇ ਆ ਜਿਹੜੇ ਭਿਖਾਰੀ ਬਣ ਕੇ ਆਉਂਦੇ ਆ, ਜਿਹੜੇ ਗੁਰੂ ਤੋਂ ਮੰਗਦੇ ਆ। ਚਾਰ ਪਦਾਰਥ ਜੇ ਕੋ ਮੰਗ ਹੈ ਸਾਧ ਜਨਾ ਕੀ ਸੇਵਾ ਲੱਗ ਹੈ। ਇਹ ਚਾਰ ਪਦਾਰਥ ਪ੍ਰਾਪਤ ਕਿਵੇਂ ਹੋਣਗੇ, ਇਹਦਾ ਤਰੀਕਾ ਸਤਿਗੁਰੂ ਪਾਤਸ਼ਾਹ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਦੱਸਤਾ ਕਿ ਸਾਧ ਜਨਾ ਕੀ ਸੇਵਾ ਕਰੇ, ਸਾਧੂਆਂ ਦੀ, ਗੁਰੂ ਦੇ ਪਿਆਰਿਆਂ ਦੀ ਸੇਵਾ ਕਰਕੇ ਇਹ ਚਾਰੇ ਪਦਾਰਥ ਪ੍ਰਾਪਤ ਹੁੰਦੇ ਹਨ। ਲੇਖ ਅਲੇਖ ਅਲਿਖ ਸ਼ਬਦ ਕਮਾਵਣਾ। ਅਤੇ ਜਿਨ੍ਹਾਂ ਨੇ ਪਰਮੇਸ਼ੁਰ ਦਾ ਨਾਮ ਜਪਿਆ, ਪਰਮਾਤਮਾ ਦੀ ਬੰਦਗੀ ਕੀਤੀ ਹੈ, ਗੁਰੂ ਦੇ ਦਿੱਤੇ ਹੋਏ ਉਪਦੇਸ਼ ਨੂੰ, ਸ਼ਬਦ ਨੂੰ ਕਮਾਇਆ ਹੈ, ਉਹ ਫਿਰ ਲੇਖੇ ਵਿੱਚ ਨਹੀਂ ਆਉਂਦੇ, ਅਲੇਖ ਹੋ ਜਾਂਦੇ ਆ, ਭਾਵ ਕਿ ਉਹਨਾਂ ਦੇ ਲੇਖੇ ਦਾ ਅੰਤ ਨਹੀਂ ਪੈਂਦਾ, ਮਹਾਨ ਲੇਖਾ ਹੋ ਜਾਂਦਾ ਹੈ, ਉਹਨਾਂ ਦਾ ਲੇਖਾ ਲਿਖਿਆ ਨਹੀਂ ਜਾਂਦਾ,
ਵਡਿਆਈ ਲਿਖੀ ਨਹੀਂ ਜਾਂਦੀ। ਸੁੱਜਣ ਭੂਤ ਭਵਿੱਖ ਨਾ ਆਪ ਜਣਾਵਣਾ, ਉਹਨਾਂ ਨੂੰ ਭੂਤ ਭਵਿੱਖ ਅਤੇ ਵਰਤਮਾਨ, ਭੂਤ ਦਾ ਅਰਥ ਹੈ ਬੀਤ ਚੁੱਕਿਆ ਸਮਾਂ, ਵਰਤਮਾਨ ਜਿਹੜਾ ਹੁਣ ਚੱਲ ਰਿਹਾ, ਭਵਿੱਖ ਜਿਹੜਾ ਆਉਣ ਵਾਲਾ ਹੈ, ਤਿੰਨੇ ਕਾਲਾਂ ਦਾ ਗਿਆਨ ਹੋ ਜਾਂਦਾ ਹੈ ਨਾਮ ਜਪ ਕੇ ਪਰਮੇਸ਼ੁਰ ਦੀ ਕਿਰਪਾ ਦੇ ਨਾਲ। ਪਰ ਉਹ ਆਪਣੇ ਆਪ ਨੂੰ ਗੁਣਾਉਂਦੇ ਨਹੀਂ, ਹੰਕਾਰ ਨਹੀਂ ਕਰਦੇ, ਕਿਸੇ ਨੂੰ ਦੱਸਦੇ ਨਹੀਂ ਰੌਲਾ ਪਾ ਕੇ ਵੀ ਸਾਨੂੰ ਗਿਆਨ ਹੋ ਗਿਆ। ਉਹ ਆਪਣੇ ਇਸ ਨਾਮ ਦੀ ਤਾਕਤ ਨੂੰ ਅੰਦਰ ਹੀ ਖਮੋਸ਼ ਕਰ ਲੈਂਦੇ ਨੇ, ਛੁਪਾ ਲੈਂਦੇ ਨੇ। ਫਿਰ ਉਹਨਾਂ ਨੂੰ ਨਾਮ ਜਪ ਕੇ ਇੱਕ ਤਾਂ ਅਸੀਂ ਗੁਰੂ ਦੇ ਦਰਸ਼ਨ ਕਰਦੇ ਹਾਂ, ਰੁਮਾਲਾ ਸਾਹਿਬ ਕਿਹੋ ਜਿਹਾ ਲੱਗਿਆ, ਸਜਾਵਟ ਕਿਹੋ ਜਿਹੀ ਹੈ, ਚੰਦੂਆ ਸਾਹਿਬ ਕਿਹੋ ਜਿਹਾ ਲੱਗਿਆ, ਇਹ ਬਾਹਰੀ ਦਰਸ਼ਨ ਹੈ। ਪਰ ਪਰਮੇਸ਼ੁਰ ਦੇ ਪਿਆਰੇ ਅਗੰਮੀ ਦਰਸ਼ਨ ਕਰਦੇ ਹੈ, ਸਾਕਸ਼ਾਤ ਰੱਬ ਜੀ ਦੇ ਦਰਸ਼ਨ ਕਰ ਲੈਂਦੇ। ਆਦ ਪੁਰਖ ਆਦੇਸ਼ ਅਲੱਖ ਲਖਾਇਆ, ਆਦਿ ਪੁਰਖ ਭਾਵ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮੇਰੀ ਨਮਸਕਾਰ ਹੈ। ਜੋ ਅਲੱਖ ਵਾਸਤੂ ਦੇ ਲਿਖਣ ਹਾਰੇ ਹੈ, ਭਾਵ ਕਿ ਜਿਹੜੇ ਧੁਰ ਦਰਗਾਹੋਂ ਸੱਚ ਦਾ ਗਿਆਨ ਲੈ ਕੇ ਆਏ ਨੇ, ਅਨਹਦ ਸ਼ਬਦ ਆਵੇਸ਼ ਅਘਾੜ ਕਢਾਇਆ। ਅਨਹਦ ਇੱਕ ਰਾਸ ਸ਼ਬਦ ਹੈ, ਅਘਾੜ ਦਾ ਭਾਵ ਹੈ ਜਿਹੜਾ ਘੜਿਆ ਨਾ ਜਾ ਸਕਦਾ ਹੋਵੇ, ਜਿਹੜਾ ਸਾਡੇ ਮਨ ਨੂੰ ਘੜਦਾ, ਘੜਨਹਾਰ ਹੈ, ਜਿਹੜਾ ਮਨ ਘੜਿਆ ਨਹੀਂ ਜਾ ਸਕਦਾ ਉਹਨੂੰ ਗੁਰੂ ਦਾ ਸ਼ਬਦ ਤਰਾਸ ਦਿੰਦਾ, ਸਿੱਧਾ ਕਰ ਦਿੰਦਾ। ਸਾਧ ਸੰਗਤ ਪਰਵੇਸ਼ ਅਪਿਓ ਪੀ ਆਇਆ, ਸਾਧ ਸੰਗਤ ਦੇ ਵਿੱਚ ਆ ਕੇ ਜਗਿਆਸੂ ਬਣ ਕੇ ਨਾਮ ਦਾ ਰਸ ਪੀਂਦਾ, ਜਿਹੜਾ ਨਾਮ ਦਾ ਰਸ ਪੀਂਦੇ ਨੇ ਉਹ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਆ। ਗੁਰਪੂਰਾ ਉਪਦੇਸ਼ ਸੱਚ ਦੜਾਇਆ, ਪੂਰੇ ਗੁਰੂ ਦੇ ਚਰਨਾਂ ਵਿੱਚ ਆ ਕੇ ਨਾਮ ਦੀ ਦਾਤ ਲਈ, ਨਾਮ ਦਾ ਰਸ ਪੀਤਾ, ਫਿਰ ਪੂਰੇ ਗੁਰੂ ਨੇ ਉਹਨਾਂ ਨੂੰ ਉਪਦੇਸ਼ ਦਿੱਤਾ, ਫਿਰ ਗੁਰਮੁਖਾਂ ਨੇ ਉਪਦੇਸ਼ ਲੈ ਕੇ ਸੱਚ ਨੂੰ ਦ੍ਰਿੜ ਕੀਤਾ, ਦ੍ਰਿੜ ਕਰਕੇ ਸੱਚ ਨੂੰ ਗੁਰੂ ਦੇ ਬਚਨ ਨੂੰ ਸਮਝਿਆ ਅਤੇ ਆਪਣੇ ਜੀਵਨ ਵਿੱਚ ਕਮਾਇਆ। ਗੁਰਮੁਖ ਭੂਪਤ ਅਵੇਸ ਨਾ ਵਿਆਪੈ ਮਾਇਆ, ਜਿਹੜੇ ਗੁਰਮੁਖ ਪਿਆਰੇ ਹੈ, ਗੁਰੂ ਦੇ ਪਿਆਰ ਕਰਨ ਵਾਲੇ ਲੋਕ ਹੈ, ਉਹ ਰਾਜੇ ਦੇ ਸਮਾਨ ਹੋ ਜਾਂਦੇ ਆ। ਆਪ ਜਿੰਨੀ ਰਾਜੇ ਦੀ ਲੋਕ ਵਡਿਆਈ ਕਰਦੇ ਹੈ, ਉਦੋਂ ਕਿਤੇ ਵੱਧ ਗੁਰੂ ਦੇ ਪਿਆਰੇ ਦੀ ਵਡਿਆਈ ਹੋ ਜਾਂਦੀ ਹੈ। ਰਾਜਾ ਦੁਨੀਆਂ ਦਾ ਮਾਇਆ ਦੇ ਵਿੱਚ ਖਚਤ ਰਹਿੰਦਾ, ਮਾਇਆ ਇਕੱਠੀ ਕਰਨ ਵਿੱਚ ਜੁੜਿਆ ਲੱਗਿਆ ਰਹਿੰਦਾ, ਪਰ ਪਰਮੇਸ਼ੁਰ ਦਾ ਪਿਆਰਾ ਮਾਇਆ ਦਾ ਤਿਆਗੀ ਹੋ ਜਾਂਦਾ, ਮਾਇਆ ਤੋਂ ਦੂਰ ਹੋ ਜਾਂਦਾ। ਬ੍ਰਹਮੇ ਵਿਸ਼ਨੁ ਮਹੇਸ਼ ਨਾ ਦਰਸ਼ਨ ਪਾਇਆ, ਬ੍ਰਹਮਾ ਵਿਸ਼ਨੁ ਮਹੇਸ਼ ਸ਼ਿਵਜੀ ਵਰਗੇ ਦੇਵਤਿਆਂ ਨੇ ਵੀ ਪਰਮੇਸ਼ੁਰ ਦਾ ਦਰਸ਼ਨ ਨਹੀਂ ਪਾਇਆ। ਰਜੋ ਤਮੋ ਸਤੋ ਤਿੰਨੇ ਗੁਣਾਂ ਦਾ ਪਾਰ ਨਹੀਂ ਪਾ ਸਕਿਆ। ਸਤਿਗੁਰੂ ਬਖਸ਼ਿਸ਼ ਕਰਦੇ ਆ, ਬ੍ਰਹਮ ਵਿਸ਼ਨੁ ਮਹੇਸ਼ ਤ੍ਰੈ ਗੁਣ ਵਿਸਤਾਰਿਆ, ਤੂੰ ਜਾਣੇ ਸਭ ਵਿਦ ਆਪ ਗੁਰਮੁਖ ਨਿਸਤਾਰਿਆ। ਦੇਵਤੇ ਉਹਨਾਂ ਦੇ ਉਪਾਸ਼ਕ ਨੇ, ਤਿੰਨ ਗੁਣਾਂ ਵਿੱਚ ਮੰਨੇ ਗਏ ਆ, ਅਕਾਲ ਪੁਰਖ ਦੇ ਹੁਕਮ ਵਿੱਚ ਇਹ ਕੰਮ ਕਰਦੇ ਆ, ਅਕਾਲ ਪੁਰਖ ਦੇ ਹੁਕਮ ਵਿੱਚ ਤੁਰਦੇ ਆ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਤਿੰਨਾਂ ਦੇਵਤਿਆਂ ਦਾ ਜ਼ਿਕਰ ਕਰਦਿਆਂ ਹੋਇਆਂ ਪਹਿਲਾਂ ਦੁਨੀਆਂ ਦੀ ਮਨੌਤ ਦੱਸੀ ਹੈ, ਫਿਰ ਆਪਣਾ ਪੱਖ ਦੱਸਿਆ। ਦੁਨੀਆਂ ਦੇ ਵਿੱਚ ਇਹ ਗੱਲ ਮੰਨੀ ਜਾਂਦੀ ਹੈ ਕਿ ਬ੍ਰਹਮਾ ਵਿਸ਼ਨੂੰ ਮਹੇਸ਼ ਤਿੰਨ ਦੇਵਤੇ ਹੈ, ਇੱਕ ਸੰਸਾਰ ਨੂੰ ਪੈਦਾ ਕਰਦਾ, ਇੱਕ ਸੰਸਾਰ ਨੂੰ ਰੋਜੀ ਦਿੰਦਾ, ਭੋਜਨ ਦਿੰਦਾ, ਇੱਕ ਸੰਸਾਰ ਨੂੰ ਖਤਮ ਕਰਦਾ, ਇਹ ਦੁਨੀਆਂ ਦੀ ਮਨੌਤ ਹੈ। ਪਰ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਅਟਲ ਫੈਸਲਾ ਦਿੱਤਾ। ਮਹਾਰਾਜ ਜੀ ਕਹਿੰਦੇ, ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜਿਵ ਤਿਸ ਭਾਵ ਹੈ, ਤਿਸ ਦਾ ਭਾਵ ਹੈ ਪਰਮੇਸ਼ੁਰ, ਜਿਵੇਂ ਪਰਮੇਸ਼ੁਰ ਨੂੰ ਭਾਉਂਦਾ ਤਿਵੇਂ ਚਲਾਵੇ, ਉਵੇਂ ਹੁਕਮ ਕਰਕੇ ਇਹਨਾਂ ਤਿੰਨਾਂ ਨੂੰ ਤੋਰ ਰਿਹਾ। ਜਿਵ ਹੋਵੇ ਪ੍ਰਮਾਣ, ਜਿਵੇਂ ਇਹਨਾਂ ਦੇਵਤਿਆਂ ਨੂੰ ਹੁਕਮ ਹੁੰਦਾ ਪਰਮੇਸ਼ੁਰ ਦਾ, ਉਸ ਤਰ੍ਹਾਂ ਹੀ ਹੁਕਮ ਦੇ ਵਿੱਚ ਬੱਝੇ ਹੋਏ ਪਰਮੇਸ਼ੁਰ ਦੇ ਹੁਕਮ ਵਿੱਚ ਕਾਰ ਕਰਦੇ ਆ, ਕੰਮ ਕਰਦੇ ਆ।
ਵਿਸ਼ਨੈ ਦਾਸ ਅਵਤਾਰ ਨਾਵ ਗਣਾਇਆ। ਵਿਸ਼ਨੂੰ ਨੇ ਦਸ ਅਵਤਾਰ ਧਾਰਨ ਕੀਤੇ, ਦਸ ਅਵਤਾਰ ਧਾਰ ਕੇ ਨਾਮ ਹੀ ਗਣਾਇਆ, ਭਾਵ ਵਿਸ਼ਨੂੰ ਦਾ ਅਰਥ ਹੈ ਜੋ ਸਾਰੇ ਵਿਆਪਕ ਹੋਵੇ। ਫਿਰ ਰਾਕਸ਼ਾਂ ਦਾ ਨਾਸ਼ ਕਰਕੇ ਆਪਣੇ ਆਪ ਦਾ ਕਿਉਂ ਘਾਤ ਕੀਤਾ, ਭਾਵ ਆਪਣਾ ਹੀ ਨਾਮ ਜਪਾ ਕੇ ਸਤੋ ਗੁਣ ਵਿਖੇ ਰਿਹਾ। ਕਰ ਕਰ ਅਸੁਰ ਸੰਘਾਰ ਵਾਦ ਵਧਾਇਆ, ਹੱਥਾਂ ਦੇ ਨਾਲ ਰਾਕਸ਼ਾਂ ਦਾ ਸੰਘਾਰ ਕੀਤਾ, ਰਾਕਸ਼ਾਂ ਨੂੰ ਮਾਰਿਆ, ਝਗੜਾ ਵਧਾਇਆ। ਬ੍ਰਹਮੈ ਵੇਦ ਵਿਚਾਰ ਆਖ ਸੁਣਾਇਆ, ਬ੍ਰਹਮਾ ਨੇ ਵੇਦ ਦਾ ਵਿਚਾਰ ਲੋਕਾਂ ਨੂੰ ਸੁਣਾਇਆ, ਲੋਕਾਂ ਨੂੰ ਵੇਦ ਦੀ ਵਿਚਾਰ ਦੱਸੀ। ਮਨ ਅੰਦਰ ਅਹੰਕਾਰ ਜਗ ਤੋਂ ਪਾਇਆ, ਪਰ ਮਨ ਦੇ ਵਿੱਚ ਹੰਕਾਰ ਵਸਿਆ ਰਿਹਾ। ਹੰਕਾਰ ਕੀ? ਕਿ ਮੈਂ ਜਗਤ ਨੂੰ ਪੈਦਾ ਕੀਤਾ। ਰਜੋ ਗੁਣ ਵਿਖੇ ਵਸਿਆ ਰਿਹਾ,

ਇੱਕ ਤਾਰ ਲਾ ਕੇ ਤਮੋ ਗੁਣ ਦੇ ਵਿੱਚ ਤੱਤਾ ਹੀ ਰਿਹਾ, ਭਾਵ ਕਿ ਸ਼ਾਂਤ ਨਹੀਂ ਹੋ ਸਕਿਆ। ਉਹਨੂੰ ਸਾਰੀ ਉਮਰ ਸ਼ਾਂਤੀ ਨਹੀਂ ਆਈ, ਕ੍ਰੋਧ ਵਿੱਚ ਹੀ ਰਿਹਾ। ਗੁਰਮੁਖ ਮੋਖ ਦੁਆਰ ਆਪ ਗਵਾਇਆ, ਗੁਰਮੁਖ ਲੋਕ ਮੁਕਤੀ ਦੇ ਦਰਵਾਜ਼ੇ ਤੱਕ ਪਹੁੰਚਦੇ ਆ। ਮੁਕਤੀ ਦੇ ਦਰਵਾਜ਼ੇ 'ਤੇ ਆ ਕੇ ਉਹਨਾਂ ਨੇ ਆਪਣੇ ਅੰਦਰੋਂ ਆਪਣਾ ਆਪ ਗਵਾ ਦਿੱਤਾ। ਸਤਿਗੁਰੂ ਪਾਤਸ਼ਾਹ ਬਾਣੀ ਵਿੱਚ ਬਚਨ ਕਰਦੇ ਆ, ਆਪ ਗਵਾਈਐ ਤਾਂ ਸਹ ਪਾਈਐ ਔਰ ਕੈਸੀ ਚਤੁਰਾਈ। ਇਸ ਪੌੜੀ ਦੇ ਵਿੱਚ ਹੰਕਾਰ ਨਾਲ ਕੀਤੇ ਹੋਏ ਕੰਮਾਂ ਦੀ, ਗੁਰਮੁਖਾਂ ਦੇ ਕੰਮਾਂ ਦੇ ਮੁਕਾਬਲੇ ਮਹਾਰਾਜ ਜੀ ਦੱਸਦੇ ਆ ਵੀ ਗੁਰਮੁਖਾਂ ਦੇ ਕੰਮ ਉੱਚੇ ਹੁੰਦੇ ਆ। ਗੁਰਮੁਖ ਚੜ੍ਹਦੀ ਕਲਾ ਦੇ ਵਿੱਚ ਜਾ ਕੇ ਹਉਮੈ ਨੂੰ ਖਤਮ ਕਰਦੇ ਹੈ ਅਤੇ ਪਰਮੇਸ਼ੁਰ ਵਿੱਚ ਅਭੇਦ ਹੋ ਜਾਂਦੇ ਨੇ। ਨਾਰਦ ਮੁਨੀ ਅਖਾਏ ਗੱਲ ਸੁਣਾਇਆ। ਹੁਣ ਇੱਕ ਦੇਵਤਾ ਮੰਨਿਆ ਗਿਆ ਨਾਰਦ ਮੁਨੀ। ਨਾਰਦ ਮੁਨੀ ਬਾਰੇ ਇੱਕ ਗੱਲ ਮਸ਼ਹੂਰ ਹੈ ਕਿ ਇਹ ਚੁਗਲੀ ਕਰਕੇ ਬਹੁਤ ਖੁਸ਼ ਹੁੰਦਾ ਸੀ। ਨਾਰਦ ਨੇ ਆਪਣੇ ਆਪ ਨੂੰ ਮੁਨੀ ਕਹਾਇਆ ਅਤੇ ਮੁਨੀ ਕਹਾ ਕੇ ਗੱਲ ਸੁਣਾਈ, ਆਪ ਕੇ ਸੱਚ ਤੋਂ ਦੂਰ ਰਿਹਾ, ਝੂਠ ਹੀ ਬੋਲਦਾ ਰਿਹਾ। ਲੋਕਾਂ ਦੀਆਂ ਗੱਲਾਂ ਸੁਣੀਆਂ, ਇੱਧਰੋਂ ਸੁਣੀਆਂ ਉੱਧਰ ਕਰਤੀਆਂ, ਉੱਧਰੋਂ ਸੁਣੀਆਂ ਉੱਧਰ ਕਰਤੀਆਂ, ਸਾਰੀ ਉਮਰ ਚੁਗਲੀ ਕਰਦੇ ਦੀ ਲੰਘ। ਲਾਇਤ ਬਾਰੀ ਖਾਏ ਚੁਗਲ ਸਦਾਇਆ। ਚੁਗਲੀਆਂ ਕਰ ਕਰਕੇ ਬੇਵਿਸ਼ਵਾਸੀ ਖੱਟ ਲਈ, ਅਤੇ ਰਾਕਸ਼ਾਂ ਦੀ ਤਰ੍ਹਾਂ ਗੱਲਾਂ ਦੇਵਤਿਆਂ ਪਾਸ, ਉਹਨਾਂ ਦੀਆਂ ਗੱਲਾਂ ਰਾਕਸ਼ਾਂ ਪਾਸ ਕਰਕੇ ਲੜਾਈ ਰੱਖਿਆ। ਨਾਰਦ ਦੇ ਪ੍ਰੇਮੀ ਉਹਨੂੰ ਐਸਾ ਮੰਨਦੇ ਆ। ਸਨਕਾਦਕ ਦਰ ਜਾਈ ਤਾਮਸ ਤਾਇਆ, ਦਸ ਅਵਤਾਰ ਕਰਾਈ ਜਨਮ ਗਲਾਇਆ। ਜਦ ਸਨਕਾਦਕਾਂ ਦੇ ਦਰਵਾਜ਼ੇ 'ਤੇ ਗਿਆ, ਉੱਥੇ ਤਮੋ ਗੁਣੀ ਰੋਹ ਭਰਿਆ ਹੋ ਗਿਆ, ਭਾਵ ਗੁੱਸੇ ਵਿੱਚ ਆ ਗਿਆ, ਕਿਉਂਕਿ ਉਹ ਮਹਾਰਾਜ ਦੀ ਆਗਿਆ ਬਾਝ ਅੰਦਰ ਨਹੀਂ ਜਾਣ ਦਿੰਦੇ। ਉਹਨਾਂ ਨੂੰ ਲੋਹਾ ਲਾਖਾ ਹੋ ਕੇ ਰਾਕਸ਼ ਹੋਣ ਦਾ ਸਰਾਪ ਦਿੱਤਾ। ਫਿਰ ਭਗਵਾਨ ਨੂੰ ਉਹਨਾਂ ਦੇ ਉਧਾਰ ਵਾਸਤੇ ਰਾਮ ਕ੍ਰਿਸ਼ਨ ਦਾ ਇੱਕ ਅਵਤਾਰ ਧਾਰਨੇ ਪਏ। ਇਹ ਵੀ ਗੱਲ ਨਾਰਦ ਮੁਨੀ ਦੇ ਜਿਹੜੇ ਪ੍ਰੇਮੀ ਹੈ, ਚੇਲੇ, ਉਹ ਮੰਨਦੇ ਆ। ਇਹ ਉਹਨਾਂ ਦੀ ਕਹਾਵਤ ਹੈ, ਗੁਰਮਤ ਨਹੀਂ ਹੈ। ਦਸ ਅਵਤਾਰ ਕਰਾਏ ਜਨਮ ਗਲਾਇਆ। ਵਿਸ਼ਨੂੰ ਦੇ ਦਸ ਅਵਤਾਰ ਧਾਰਨ ਕੀਤੇ, ਦਸ ਅਵਤਾਰ ਧਾਰਨ ਕਰਕੇ ਜਨਮ ਗਾਲ ਲਿਆ, ਭਾਵ ਲੜਾਈਆਂ ਦੇ ਘੋਲਾਂ ਦੇ ਵਿੱਚ ਹੀ ਪਿਆ ਰਿਹਾ, ਸੱਚ ਤੋਂ ਦੂਰ ਰਿਹਾ। ਹੁਣ ਲੜਾਈ ਇੱਕ ਤਾਂ ਹੁੰਦੀ ਆ ਸੱਚ ਦੀ, ਕਿਸੇ ਦੂਜੇ ਦੀ ਜਾਨ ਬਚਾਉਣ ਵਾਸਤੇ ਲੜਦਾ ਬੰਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਲੜਾਈ ਲੜੀ ਸ਼ਾਂਤੀ ਦੇ ਨਾਲ, ਜਨੇਊ ਬਚਾਉਣ ਵਾਸਤੇ। ਕਲੰਗੀਧਰ ਦਸ਼ਮੇਸ਼ ਪਿਤਾ ਮਹਾਰਾਜ ਜੀ ਨੇ ਸ਼ਮਸ਼ੀਰ ਖੜਕਾਈ, ਯੁੱਧ ਕੀਤੇ ਜ਼ਾਲਮ ਦਾ ਜ਼ੁਲਮ ਨਾਸ਼ ਕਰਨ ਵਾਸਤੇ। ਪਰ ਇੱਕ ਲੜਾਈ ਹੁੰਦੀ ਹੈ ਆਪਣੀ ਈਰਖਾ ਨੂੰ ਵਸ ਕਰਕੇ, ਵੈਰ ਵਿਰੋਧ ਦੀ ਲੜਾਈ। ਜਿਨ ਸੁੱਖ ਜਣਿਆ ਮਾਏ ਦੁੱਖ ਸਹਾਇਆ। ਹੁਣ ਜਿਸ ਮਾਂ ਨੇ ਸੁੱਖ ਲਈ ਜਣਿਆ ਪੈਦਾ ਕੀਤਾ, ਉਹਨੂੰ ਦੁੱਖ ਸਹਾਰਨਾ ਪਿਆ। ਗੁਰਮੁਖਾਂ ਨੇ ਸੁੱਖ ਫਲ ਨੂੰ ਪਾ ਕੇ ਪ੍ਰੇਮ ਦਾ ਰਸ ਪ੍ਰਾਪਤ ਕੀਤਾ। ਅਜਾਰ ਹੁੰਦਾ ਮਨ ਨੂੰ ਜਰਿਆ ਹੈ। ਨਾਰਦ ਮੁਨੀ ਲੋਕ ਚੁਗਲਖੋਰ, ਤਮੋ ਗੁਣੀ, ਵੈਰ ਵਿਰੋਧ ਦੇ ਕਾਰਜਾਂ ਕਰਕੇ ਚੇਤੇ ਕਰਦੇ ਆ, ਪਰ ਗੁਰਮੁਖਾਂ ਤੋਂ ਨੀਵਾਂ ਦੱਸਦੇ ਆ ਵੀ ਗੁਰਮੁਖਾਂ ਦੇ ਬਰਾਬਰ ਨਹੀਂ ਗਿਆ ਉਹ। ਕਿਉਂਕਿ ਸਿੱਧੀਆਂ ਪ੍ਰਾਪਤ ਹੋਣ 'ਤੇ ਉਹ ਸਿੱਧੀਆਂ ਦਿਖਾਉਣ ਲੱਗ ਪਿਆ, ਪਰ ਵਿਚਾਰ ਨਹੀਂ ਕੀਤੀ। ਤਿੰਨਾਂ ਗੁਣਾਂ ਦੇ ਵਿੱਚ ਹੀ ਖੇਡਦਾ ਰਿਹਾ। ਗੁਰਮੁਖ ਇਹਨਾਂ ਤੋਂ ਉੱਚੇ ਉੱਠ ਜਾਂਦੇ ਆ। ਧਰਤੀ ਨੀਵੀਂ ਹੋਏ ਚਰਨ ਚਿੱਤ ਲਾਇਆ, ਅਤੇ ਗੁਰਮੁਖ ਦਾ ਸੁਭਾਅ ਕਿਹੋ ਜਿਹਾ ਹੁੰਦਾ? ਧਰਤੀ ਨੇ ਨੀਵੀਂ ਹੋ ਕੇ ਚਰਨਾਂ ਦੇ ਵਿੱਚ ਚਿੱਤ ਲਾਇਆ, ਭਾਵ ਨੀਚ ਊਚ ਹਰ ਏਕ ਜੀਵ ਜੰਤ ਦੇ ਪੈਰਾਂ ਦੇ ਵਿੱਚ ਰਹਿੰਦੀ ਹੈ। ਹੁਣ ਜੇ ਕੋਈ ਕਵੀ ਵੀ ਮੇਰੀ ਧਰਤੀ ਮੇਰੇ ਪੈਰਾਂ ਵਿੱਚ ਹੈ ਅਤੇ ਹੰਕਾਰ ਕਰਨ ਲਈ ਵੀ ਮੈਂ ਤਾਕਤਵਰ ਹੋ ਗਿਆ, ਨਹੀਂ। ਕਬੀਰ ਸਾਹਿਬ ਜੀ ਦਾ ਬੜਾ ਬਚਨ ਪਿਆਰਾ ਹੈ, ਕਹਿੰਦੇ ਵੀ ਧਰਤੀ
ਜਿਉਂਦਿਆਂ ਦੇ ਪੈਰਾਂ 'ਤੇ ਰਹਿੰਦੀ ਹੈ, ਪੈਰਾਂ ਥੱਲੇ ਰਹਿੰਦੀ ਹੈ। ਪਰ ਜਦੋਂ ਬੰਦਾ ਮਰ ਜਾਂਦਾ ਹੈ ਫਿਰ ਧਰਤੀ ਉਹਨੂੰ ਆਪਣੀ ਬੁੱਕਲ ਵਿੱਚ ਲੁਕੋ ਲੈਂਦੀ ਹੈ, ਧਰਤੀ ਉਹਦੇ ਉੱਪਰ ਆ ਕੇ ਵਿਛ ਜਾਂਦੀ ਹੈ। ਗੁਰਮੁਖ ਲੋਕ ਧਰਤੀ ਵਾਂਗੂ ਨਿਮਰਤਾ ਧਾਰਨ ਕਰਦੇ ਆ। ਹੁਣ ਧਰਤੀ ਨੇ ਨਿਮਰਤਾ ਧਾਰਨ ਕੀਤੀ ਹੈ, ਕੋਈ ਧਰਤੀ 'ਤੇ ਪਾਣੀ ਛਿੜ ਕੇ ਤਾਂ ਵੀ ਖੁਸ਼ ਹੈ, ਕੋਈ ਧਰਤੀ 'ਤੇ ਅੱਗ ਮਚਾਉਂਦਾ ਤਾਂ ਵੀ ਖੁਸ਼ ਹੈ, ਕੋਈ ਧਰਤੀ 'ਤੇ ਲੇਪ ਕਰਦਾ ਤਾਂ ਵੀ ਧਰਤੀ ਸ਼ਾਂਤ ਹੈ, ਕੋਈ ਧਰਤੀ ਨੂੰ ਕਈਆਂ ਨਾਲ ਪੁੱਟਦਾ ਤਾਂ ਵੀ ਸ਼ਾਂਤ ਹੈ। ਧਰਤੀ ਨਿਮਰਤਾ ਦਾ ਪ੍ਰਤੀਕ ਹੈ। ਚਰਨ ਕਮਲ ਰਸ ਪੋਏ ਆਪ ਗਵਾਇਆ, ਆਪਣਾ ਆਪ ਗਵਾ ਕੇ ਸਭਨਾਂ ਦੇ ਚਰਨਾਂ ਦੀ ਧੂੜ ਹੋ ਗਿਆ। ਚਰਨ ਰੇਣ ਤਿਹ ਲੋਏ ਇਛ ਇਛਾਇਆ, ਤਿੰਨਾਂ ਲੋਕਾਂ ਦੇ ਚਰਨਾਂ ਦੀ ਧੂੜੀ ਬਣੀ ਹੋਈ ਹੈ। ਜਿਸ ਧੂੜੀ ਦੀ ਇੱਛਾ ਨੂੰ ਸਾਰੇ ਹੀ ਲੋਚਦੇ ਆ ਵੀ ਸਾਨੂੰ ਚਰਨ ਧੂੜੀ ਮਿਲ ਜਾਏ। ਧੀਰਜ ਧਰਮ ਸਮੋਏ ਸੰਤੋਖ ਸਮਾਇਆ, ਧੀਰਜ ਦਾ ਧਰਮ ਅਤੇ ਸੰਤੋਖ ਧਰਤੀ ਦੇ ਵਿੱਚ ਸਮਾਇਆ ਹੋਇਆ। ਧਰਤੀ ਨੂੰ ਧੀਰਜ ਵੀ ਬਹੁਤ ਹੈ ਅਤੇ ਧਰਮ ਵੀ ਬਹੁਤ ਹੈ। ਜੀਵਨ ਜੁਗਤ ਪਰੋਏ ਰਿਜਕ ਪੁਜਾਇਆ, ਜੀਵਨ ਦੀ ਜੁਗਤੀ ਆਪਣੇ ਵਿੱਚ ਰੱਖੀ ਹੋਈ ਹੈ, ਰਿਜਕ ਨੂੰ ਪਹੁੰਚਾਉਂਦੀ ਹੈ। ਧਰਤੀ 'ਤੇ ਕੋਈ ਬੀਜ ਬੀਜਿਆ ਜਾਵੇ ਉਹ ਪੁੰਗਰਦਾ, ਜਾਂ ਉਹ ਕਹੀਏ ਧਰਤੀ ਕੁੱਲ ਲੁਕਾਈ ਦੀ ਪਾਲਣਹਾਰ ਹੈ, ਕਿਉਂਕਿ ਇਹਦੇ ਵਿੱਚ ਪਸ਼ੂਆਂ ਦਾ ਖਾਣਾ ਵੀ ਹੈ, ਜਾਨਵਰਾਂ ਦਾ ਖਾਣਾ ਵੀ ਹੈ, ਮਨੁੱਖਾਂ ਦਾ ਖਾਣਾ ਵੀ ਹੈ। ਧਰਤੀ ਪੈਦਾ ਕਰਦੀ ਹੈ, ਲੋਕ ਖੁਸ਼ ਹੁੰਦੇ ਨੇ। ਜੀਵਨ ਜੁਗਤ ਪਰੋਏ ਰਿਜਕ ਪਹੁੰਚਾਇਆ, ਕਿਸਾਨ ਲੋਕ ਧਰਤੀ ਨੂੰ ਪੁੱਟਦੇ ਆ, ਫਿਰ ਬੀਜਦੇ ਆ, ਅੰਨ ਪੈਦਾ ਹੁੰਦਾ, ਫਿਰ ਉਹ ਸਾਰਿਆਂ ਦੇ ਖਾਣ ਵਾਸਤੇ ਕੰਮ ਆਉਂਦਾ। ਜੀਵਨ ਕਹੀਏ ਜਲ ਦਾ ਦਾਨ ਕਰਦੀ ਹੈ, ਫਿਰ ਧਰਤੀ ਪਾਣੀ ਦਾ ਦਾਨ ਦਿੰਦੀ ਹੈ। ਮੰਨੈ ਹੁਕਮ ਰਜਾਏ ਗੁਰਮੁਖ ਜਾਇਆ, ਗੁਰਮੁਖ ਜਨ ਅਕਾਲ ਪੁਰਖ ਦੇ ਪਾਣੀ ਦੇ ਵਿੱਚ ਰਹਿੰਦੇ ਆ। ਇਸੇ ਤਰ੍ਹਾਂ ਹੀ ਧਰਤੀ ਵੀ ਗੁਰਮੁਖਾਂ ਵਾਲਾ ਸੁਭਾਅ ਲੈ ਕੇ ਪਰਮੇਸ਼ੁਰ ਦੇ ਹੁਕਮ ਵਿੱਚ ਰਹਿੰਦੀ ਹੈ, ਸ਼ਾਂਤ ਰਹਿੰਦੀ। ਫਿਰ ਪਾਣੀ ਦੀ ਉਦਾਹਰਨ ਦੇ ਕੇ ਭਾਈ ਗੁਰਦਾਸ ਜੀ ਸਮਝਾਉਂਦੇ ਆ, ਕਹਿੰਦੇ ਧਰਤੀ ਵਾਂਗੂ ਨਿਮਰਤਾ ਸਿੱਖ ਲਾ ਅਤੇ ਪਾਣੀ ਦੇ ਸੁਭਾਅ ਤੋਂ ਵੀ ਕੁਝ ਸਿੱਖ। ਪਾਣੀ ਧਰਤੀ ਵਿੱਚ, ਧਰਤ ਵਿੱਚ ਪਾਣੀ ਹੈ, ਪਾਣੀ ਦੇ ਵਿੱਚ ਧਰਤੀ ਟਿਕੀ ਹੋਈ ਹੈ ਅਤੇ ਧਰਤੀ ਦੇ ਵਿੱਚ ਪਾਣੀ ਹੈ, ਭਾਵ ਆਪ ਸ਼ੀਤਲ ਸੁਭਾਅ ਰਹਿੰਦੀ ਹੈ, ਸ਼ਾਂਤ ਰਹਿੰਦੀ ਹੈ। ਪਾਣੀ ਦਾ ਸੁਭਾਅ ਠੰਡਾ, ਧਰਤੀ ਦਾ ਸੁਭਾਅ ਵੀ ਠੰਡਾ ਸ਼ਾਂਤ ਹੈ। ਉੱਤੋਂ ਗਰਮ ਹੁੰਦੀ ਹੈ ਸੂਰਜ ਦੀ ਧੁੱਪ ਨਾਲ, ਪਰ ਹਿਰਦੇ ਤੋਂ ਅੰਦਰੋਂ ਸ਼ਾਂਤ ਰਹਿੰਦੀ ਹੈ। ਨੀਚ ਹੋ ਨੀਚ ਨਾ ਹਿੱਚ ਨਿਰਮਲ ਜਾਣੀ ਹੈ, ਨੀਵਿਆਂ ਤੋਂ ਨੀਵਾਂ ਜਾਂਦਾ ਪਾਣੀ, ਨਿਮਾਣ ਵੱਲ ਜਾਂਦਾ। ਜੇ ਕੋਈ ਮੂਹਰੇ ਰੁਕਾਵਟ ਆ ਜਾਏ ਤਾਂ ਰੁਕਦਾ ਨਹੀਂ, ਜ਼ੋਰ ਲਾ ਕੇ ਉਹ ਰੁਕਾਵਟ ਨੂੰ ਦੂਰ ਕਰ ਲੈਂਦਾ। ਫਿਰ ਨਿਰਮਲ ਹੈ, ਸ਼ਾਂਤ ਹੈ। ਪਾਣੀ ਦੇ ਵਿੱਚ ਭਾਵੇਂ ਕੋਈ ਮਿੱਠਾ ਪਾ ਦੇ ਪਾਣੀ, ਤਾਂ ਵੀ ਉਹੀ ਰੂਪ ਧਾਰਨ ਕਰਦਾ। ਪਾਣੀ ਵਿੱਚ ਕਿਹੋ ਜਿਹਾ ਰੰਗ ਪਾ ਦਿਓ, ਪਾਣੀ ਆਪਣਾ ਸੁਭਾਅ ਬਦਲ ਲੈਂਦਾ, ਸ਼ਾਂਤ ਰਹਿੰਦਾ। ਪਰ ਕਦੇ ਕਦੇ ਜਦੋਂ ਅੱਗ ਦਾ ਸੇਕ ਲੱਗਦਾ ਫਿਰ ਤੱਤਾ ਵੀ ਹੋ ਜਾਂਦਾ। ਅੰਮ੍ਰਿਤਮਈ ਬਾਣੀ ਦੇ ਵਿੱਚ ਮਹਾਰਾਜ ਨੇ ਕਿਹਾ ਆਪਣਾ ਸੁਭਾਅ ਪਾਣੀ ਵਰਗਾ ਬਣਾ ਲਾ, ਰੱਬ ਦਾ ਪਿਆਰਾ ਬਣ ਜਾਏਗਾ। ਫਿਰ ਕਹਿੰਦੇ ਨਹੀਂ ਨਹੀਂ, ਪਾਣੀ ਦਾ ਸੁਭਾਅ ਤਾਂ ਬਦਲਦਾ ਰਹਿੰਦਾ, ਕਦੇ ਤੱਤਾ ਹੋ ਜਾਣਾ, ਕਦੇ ਠੰਡਾ ਹੋ ਜਾਂਦਾ। ਪਰ ਗੁਰਮੁਖ ਜਨ ਪਰਮੇਸ਼ੁਰ ਵਰਗੇ ਹੋਣੇ ਚਾਹੀਦੇ। ਸਾਹਿਬ ਦਾ ਬਹਾਲੀ ਖਿੱਚ ਨਿਵੈ ਨਿਵਾਣੀ ਹੈ, ਵੱਡੀ ਖਿੱਚ ਸਹਾਰਦਾ, ਆਕਰਸ਼ਣ ਸ਼ਕਤੀ ਨਿਵਾਣ ਨੂੰ ਲੈ ਕੇ ਜਾਂਦੀ ਹੈ ਅਤੇ ਪਾਣੀ ਹਮੇਸ਼ਾ ਨੀਵੇਂ ਪਾਸੇ ਵੱਲ ਨੂੰ ਚੱਲਦਾ। ਮਨ ਮੇਲੀ ਕੋਲ ਵਿੱਚ ਸਭ ਰੰਗ ਮਾਣੀ ਹੈ, ਮਨ ਮੇਲੀ ਐਸਾ ਹੈ, ਇਹਦਾ ਸੁਭਾਅ ਇਹੋ ਜਿਹਾ ਹੈ, ਮਿਲਾਪ ਵਾਲਾ, ਬੜੀ ਜਲਦੀ ਦੂਜਿਆਂ ਨਾਲ ਮਿਲ ਜਾਂਦਾ, ਘੋਲ ਮਿਲ ਜਾਂਦਾ, ਜਿਹੋ ਜਿਹਾ ਸੰਗ ਕਰਦਾ ਉਹੋ ਜਿਹੇ ਹੋ ਜਾਂਦਾ।
ਵਿਛੜੇ ਨਾਹੀਂ ਵਿਰਚ ਦਰ ਪਰਵਾਣੀ ਹੈ। ਇੱਕ ਵਾਰ ਵਿਰਚ ਭਾਵ ਸਾਂਝਦੀ ਹੈ ਨਾ ਪਾਣੀ ਦੀ ਧਰਤੀ ਲਈ, ਪਾਣੀ ਧਰਤੀ ਦੇ ਸਮਾ ਜਾਵੇ ਫਿਰ ਮੁੜ ਕੇ ਅੱਡ ਨਹੀਂ ਹੁੰਦਾ। ਪਾਣੀ ਨੂੰ ਪਾਣੀ ਵਿੱਚ ਸਮਾ ਦਈਏ, ਪਾਣੀ ਦੀ ਬੂੰਦ ਪਾਣੀ ਵਿੱਚ ਮਿਲ ਜਾਵੇ, ਫਿਰ ਵੱਖ ਨਹੀਂ ਕੀਤੀ ਜਾ ਸਕਦੀ। ਇਹ ਜੀਵਨ ਨੂੰ ਚਲਾਉਣ ਵਾਸਤੇ ਸਭ ਤੋਂ ਪਹਿਲੀ ਤਕਤੀ ਸ਼ਕਤੀ ਪਾਣੀ ਹੈ। ਮਹਾਰਾਜ ਜੀ ਕਹਿੰਦੇ ਪਹਿਲਾਂ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ। ਪਾਣੀ ਨੂੰ ਪੀ ਕੇ ਸਭ ਕੋਈ ਹਰਿਆ ਭਰਿਆ ਹੋ ਜਾਂਦਾ ਹੈ। ਧਰਤੀ ਬੰਜਰ ਹੈ, ਪਾਣੀ ਮਿਲ ਗਿਆ, ਮੀਂਹ ਪੈ ਗਿਆ ਅਤੇ ਬੰਜਰ ਧਰਤੀ ਹਰਿਆਲੀ ਆ ਜਾਂਦੀ ਹੈ। ਬੰਜਰ ਧਰਤੀ ਉਪਜਾਊ ਸ਼ਕਤੀ ਧਰਤੀ ਦੀ ਵੱਧ ਜਾਂਦੀ ਹੈ। ਪਰ ਉਪਕਾਰ ਸਰਚ ਭਗਤ ਨਿਸ਼ਾਨੀ ਹੈ, ਪਰਉਪਕਾਰ ਵਿੱਚ ਮਿਲਿਆ ਹੋਇਆ ਇਹ ਭਗਤਾਂ ਦੀ ਨਿਸ਼ਾਨੀ ਹੈ। ਪਾਣੀ ਪਰਉਪਕਾਰ ਕਰਦਾ, ਪਿਆਸੇ ਦੀ ਪਿਆਸ ਬੁਝਾਉਂਦਾ, ਸੜਦੇ ਹੋਏ ਨੂੰ ਸ਼ਾਂਤ ਕਰਦਾ, ਡੁੱਬਦੇ ਹੋਏ ਨੂੰ ਤਾਰ ਵੀ ਦਿੰਦਾ ਪਰ ਹੰਕਾਰੀ ਨੂੰ ਡੋਬ ਵੀ ਦਿੰਦਾ। ਹੁਣ ਜੇ ਕੋਈ ਹੰਕਾਰ ਕਰੇ ਕਿ ਮੈਂ ਤਾਂ ਬਹੁਤ ਵੱਡਾ ਤਾਰੂ ਹੈ, ਮੈਨੂੰ ਤਰਨਾ ਆਉਂਦਾ, ਮੈਂ ਤੈਰਾਕ ਹਾਂ, ਅਤੇ ਪਾਣੀ ਦੇ ਨਾਲ ਮੱਥਾ ਲਾ ਲਏ ਮੈਂ ਸਮੁੰਦਰ ਪਾਰ ਕਰੂੰਗਾ ਕਰਕੇ, ਪਰ ਜਦੋਂ ਹੰਕਾਰ ਹੋ ਜਾਂਦਾ ਫਿਰ ਉਹ ਡੁੱਬ ਵੀ ਜਾਂਦਾ। ਫਿਰ ਭਾਈ ਗੁਰਦਾਸ ਜੀ ਉਹਨੂੰ ਦਰੱਖਤ ਦੀ ਉਦਾਹਰਨ ਦੇ ਕੇ ਸਮਝਾਉਂਦੇ ਆ ਦਰੱਖਤ ਦੇ ਵਿੱਚ ਕੀ ਗੁਣ ਹੈ। ਧਰਤੀ ਉੱਤੇ ਰੁੱਖ ਸਿਰ ਤਲਵਾਇਆ, ਜਿੰਨੇ ਵੀ ਧਰਤੀ 'ਤੇ ਬ੍ਰਿਸ਼ ਹਨ ਇਹ ਸਾਰੇ ਉਲਟੇ ਆ, ਜੜ੍ਹਾਂ ਧਰਤੀ ਦੇ ਵਿੱਚ ਹੈ ਅਤੇ ਪੱਤੇ ਬਾਹਰ ਨੂੰ ਹੈ, ਜਾਂ ਇਉਂ ਕਹੀਏ ਵੀ ਸਿਰ ਹੇਠਾਂ ਹੈ ਪੈਰ ਉੱਪਰ ਨੂੰ ਕੀਤੇ ਹੋਏ ਨੇ। ਆਪ ਸੁਹੰਦ ਹੈ ਦੁੱਖ ਜਗ ਵਰਸਾਇਆ, ਦਰੱਖਤ ਆਪ ਧੁੱਪ ਦਾ ਦੁੱਖ ਸਹਾਰਦੇ ਹੈ, ਗਰਮੀ ਝੱਲਦੇ ਹੈ, ਪਰ ਜਿਹੜਾ ਦਰੱਖਤ ਦੀ ਛਾਂ ਦੇ ਵਿੱਚ ਆ ਜਾਂਦਾ ਉਹਨੂੰ ਉਹ ਠੰਡਕ ਪਹੁੰਚਾਉਂਦੇ ਆ। ਫਲ ਨਾ ਲਾਹਣ ਭੁੱਖ ਵੱਟ ਵਗਾਇਆ, ਜਿਹੜੇ ਫਲਦਾਰ ਰੁੱਖ ਹੁੰਦੇ ਆ, ਬੇਰੀ ਹੈ, ਅਮਰੂਦ ਹੈ, ਹੋਰ ਜਿਹੜੇ ਵੀ ਫਲਦਾਰ ਰੁੱਖ ਹੁੰਦੇ ਨੇ ਉੱਚੇ ਹੁੰਦੇ ਜਿਹੜੇ, ਉਹਨਾਂ ਦਾ ਫਲ ਜਦੋਂ ਪੱਕ ਜਾਂਦਾ ਹੈ, ਹੁਣ ਮੰਨ ਲਓ ਬੇਰੀ ਦਾ ਫਲ ਪੱਕ ਗਿਆ, ਬੇਰ ਪੱਕ ਗਈ, ਪਰ ਬੇਰੀ ਉੱਚੀ ਹੈ, ਫਲ ਉੱਚੇ ਹੈ, ਬੱਚੇ ਬੇਰ ਖਾਣਾ ਚਾਹੁੰਦੇ ਆ, ਲਾਹ ਸਕਦੇ ਨਹੀਂ, ਫਿਰ ਉਹ ਬੱਚੇ ਇਕੱਠੇ ਹੋ ਕੇ ਡਲੇ ਚੁੱਕ ਲੈਂਦੇ ਆ, ਪੱਥਰ ਚੁੱਕਦੇ ਆ, ਫਿਰ ਉਹ ਬੇਰੀ ਨੂੰ ਮਾਰਦੇ ਆ। ਜਦੋਂ ਪੱਥਰ ਬੇਰੀ ਨੂੰ ਵੱਜਦਾ ਫਿਰ ਬੇਰੀ ਉਹਨਾਂ ਨੂੰ ਬੇਰ ਦਿੰਦੀ ਹੈ।

ਸੰਘਣੀ ਛਾਂ ਦਿੰਦੇ ਆ। ਸੰਘਣੀ ਛਾਂ ਦੇ ਵਿੱਚ ਬੈਠ ਕੇ ਹਰ ਕੋਈ ਆਪਣੇ ਮਨ ਨੂੰ ਸੁੱਖ ਦਿੰਦਾ, ਮਨ ਸੁਖੀ ਹੋ ਜਾਂਦਾ, ਗਰਮੀ ਘੱਟ ਜਾਂਦੀ ਹੈ, ਸ਼ਾਂਤੀ ਆ ਜਾਂਦੀ ਹੈ। ਵੱਢਣ ਆਏ ਮਨੁੱਖ ਆਪ ਤਛਾਇਆ। ਹੁਣ ਜਿਹੜੇ ਮਨੁੱਖ ਨੇ ਗਰਮੀਆਂ ਦੇ ਵਿੱਚ ਇਸ ਦਰੱਖਤ ਦੀ ਛਾਂ ਥੱਲੇ ਬੈਠਿਆ ਅਤੇ ਫਿਰ ਇਹਨਾਂ ਦਾ ਫਲ ਖਾਧਾ, ਅਤੇ ਫਿਰ ਜਦੋਂ ਕੋਈ ਮਨੁੱਖ ਇਹਨਾਂ ਨੂੰ ਵੱਢਣ ਵਾਸਤੇ ਆਉਂਦਾ, ਹਮਲਾਵਰ ਬਣ ਕੇ ਆਉਂਦਾ, ਉਹਦੇ ਹੱਥ ਵਿੱਚ ਕੁਹਾੜਾ ਹੁੰਦਾ ਅਤੇ ਕੁਹਾੜਾ ਵੀ ਲੱਕੜ ਦਾ ਹੁੰਦਾ। ਕਹਿੰਦੇ ਦਰੱਖਤ ਸੋਚਦਾ ਹੋਣਾ ਹੈ ਕਿ ਜੇ ਮੇਰੇ ਆਪਣੇ ਮੈਨੂੰ ਨਾ ਮਾਰਦੇ ਤਾਂ ਮੈਨੂੰ ਕੋਈ ਵੱਢ ਨਹੀਂ ਸਕਦਾ ਸੀ, ਕਿਉਂਕਿ ਦਸਤਾ ਬਣ ਕੇ ਲੱਕੜ ਦਾ ਇੱਕ ਡੰਡਾ ਕੁਹਾੜੇ ਦੇ ਵਿੱਚ ਫਿੱਟ ਹੋ ਗਿਆ ਅਤੇ ਕੁਹਾੜੇ ਨੇ ਉਸ ਡੰਡੇ ਉਸ ਲੱਕੜ ਦਾ ਸਹਾਰਾ ਲੈ ਕੇ ਚੰਗੇ ਭਲੇ ਵੱਡੇ ਦਰੱਖਤ ਨੂੰ ਵੀ ਵੱਢ ਲਿਆ। ਵਿਰਲੇ ਹੀ ਸਨ ਮੁੱਖ ਭਾਣਾ ਪਾਇਆ। ਅਕਾਲ ਪੁਰਖ ਦੇ ਪਿਆਰੇ ਵਿਰਲੇ ਹੀ ਆ, ਜਿਹੜੇ ਭਾਣੇ ਦੇ ਵਿੱਚ ਰਹਿੰਦੇ ਆ, ਉਹ ਬੇਮੁੱਖ ਨਹੀਂ ਹੁੰਦੇ। ਜੇ ਸੁੱਖ ਹੈ ਤਾਂ ਵੀ ਪਰਮੇਸ਼ੁਰ ਦੇ ਨਾਲ ਜੁੜੇ ਰਹਿੰਦੇ ਆ, ਜੇ ਦੁੱਖ ਦਾ ਸਮਾਂ ਆ ਗਿਆ ਤਾਂ ਵੀ ਪਰਮੇਸ਼ੁਰ ਦੇ ਨਾਲ ਜੁੜਦੇ ਆ, ਦੂਰ ਨਹੀਂ ਜਾਂਦੇ। ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ, ਕਾਜ ਉਆ ਕੋ ਲੈ ਸਵਾਰਿਓ, ਤਿਲ ਨਾ ਦੀਨੋ ਦੋਸ਼। ਦਰੱਖਤ ਨੂੰ ਕੱਟ ਕੇ ਕੁਹਾੜਾ ਬਣਾਇਆ, ਫਿਰ ਉਹੀ ਕੁਹਾੜਾ ਦਰੱਖਤ ਨੂੰ ਕੱਟਣ ਲੱਗ ਪਿਆ ਦੁਆਰਾ, ਸਗੋਂ ਉਹਨਾਂ ਦੇ ਕੰਮ ਸਵਾਰਦਾ। ਮਨ ਵਿੱਚ ਗੁੱਸਾ ਨਹੀਂ ਕਰਦਾ, ਦਰੱਖਤ ਨੂੰ ਪਤਾ ਹੈ ਵੀ ਕੱਟਣ ਵਾਸਤੇ ਆ ਗਿਆ, ਇਹਦੇ ਪਰਿਵਾਰ ਦੀ ਰੋਜ਼ੀ ਰੋਟੀ ਇਸੇ 'ਤੇ ਚੱਲਣੀ ਆ, ਮੈਨੂੰ ਵੱਢੂਗਾ, ਮੈਨੂੰ ਛਾਂਗੂਗਾ, ਫਿਰ ਬਾਜ਼ਾਰ ਵਿੱਚ ਵੇਚੂਗਾ, ਫਿਰ ਇਹਦੇ ਪੈਸੇ ਮਿਲਣਗੇ, ਫਿਰ ਇਹ ਆਪਣੇ ਪਰਿਵਾਰ ਨੂੰ ਰੋਟੀ ਲੈ ਕੇ ਜਾਏਗਾ, ਫਿਰ ਵੀ ਭਲਾ ਕਰਦਾ। ਵਿਰਲੇ ਵਿਰਲੇ ਆ ਜਿਹੜੇ ਪਰਮੇਸ਼ੁਰ ਦੇ ਹੁਕਮ ਨੂੰ ਮੰਨਦੇ ਆ। ਰੁੱਖੋਂ ਘਰ ਛਵਾਏ ਥੰਮ ਥਮਾਇਆ। ਰੁੱਖਾਂ ਤੋਂ ਲੱਕੜ ਪ੍ਰਾਪਤ ਕਰਕੇ ਘਰ ਦੀਆਂ ਸਤੀਰੀਆਂ ਬਣਦੀਆਂ। ਪੁਰਾਣੇ ਸਮਿਆਂ ਦੇ ਵਿੱਚ ਨਾ ਦਰੱਖਤਾਂ ਦੇ ਲੱਕੜ ਦੇ ਸਤੀਰ ਹੁੰਦੇ ਸੀ, ਵੱਡੀਆਂ ਮੋਟੀਆਂ ਲੱਕੜਾਂ ਦੀਆਂ ਸਤੀਰੀਆਂ ਬਣਾ ਕੇ, ਛੋਟੀਆਂ ਲੱਕੜਾਂ ਦੀਆਂ ਬਾਲੀਆਂ ਬਣਾ ਕੇ, ਉੱਤੇ ਘਾਹ ਫੂਸ ਪਾ ਕੇ ਛੰਨਾਂ ਬੰਨੀਆਂ ਜਾਂਦੀਆਂ ਹੁੰਦੀਆਂ ਜਾਂ ਛੱਤਾਂ ਪਾਈਆਂ ਜਾਂਦੀਆਂ, ਫਿਰ ਉਹਦੇ ਵਿੱਚ ਲੋਕ ਆਰਾਮ ਨਾਲ ਰਹਿੰਦੇ ਹੁੰਦੇ ਸੀ। ਸਿਰ ਕਲਬਤ ਤਰ ਆਏ ਬੇੜ ਕਢਾਇਆ। ਫਿਰ ਇਸ ਦਰੱਖਤ ਨੇ ਜਦੋਂ ਕੁਹਾੜੇ ਨਾਲ ਵੱਢਿਆ ਗਿਆ, ਲੱਕੜ ਮੋਟੀ ਮੁੱਛ ਅੱਡ ਕਰ ਲਿਆ, ਮੁੱਢ ਅੱਡ ਹੋ ਗਿਆ, ਟਾਹਣੀਆਂ ਅੱਡ ਕਰਤੀਆਂ, ਟਾਹਣੀਆਂ ਬਾਲਣ ਦੇ ਰੂਪ ਵਿੱਚ ਵਰਤੀਆਂ ਗਈਆਂ, ਜੜ੍ਹਾਂ ਨੂੰ ਵੱਢ ਕੇ ਬਾਲਣ ਦੇ ਰੂਪ ਵਿੱਚ ਵਰਤਿਆ ਗਿਆ, ਪਰ ਜਿਹੜਾ ਵਿਚਾਲੜਾ ਹਿੱਸਾ ਮੋਟਾ ਰਹਿ ਗਿਆ ਉਹਨੂੰ ਆਰੇ ਨਾਲ ਚੀਰਿਆ ਗਿਆ। ਆਰੇ ਨਾਲ ਚੀਰ ਕੇ ਹੁਣ ਕਈ ਚੀਜ਼ਾਂ ਤਿਆਰ ਹੁੰਦੀਆਂ, ਕਿਸੇ ਨੇ ਦਰਵਾਜ਼ੇ ਬਣਾ ਲਏ, ਕਿਸੇ ਨੇ ਪਾਣੀ ਵਿੱਚ ਤੈਰਨ ਵਾਸਤੇ ਬੇੜੀ ਤਿਆਰ ਕਰ ਲਈ। ਦਰੱਖਤ ਨੂੰ ਕੱਟ ਕੇ ਚੀਰ ਕੇ ਬੇੜੀ ਤਿਆਰ, ਕਿਸ਼ਤੀ ਤਿਆਰ ਹੋ ਗਈ। ਇਹ ਕਿਸ਼ਤੀ ਫਿਰ ਪਾਣੀ ਵਿੱਚ ਵੜ ਕੇ ਲੋਕਾਂ ਨੂੰ ਪਾਰ ਲਗਾਉਂਦੀ ਹੈ। ਲੋਹੇ ਨਾਲ ਜੜਾਏ ਪੂਰ ਤਰਾਇਆ। ਫਿਰ ਇਸ ਲੱਕੜ ਨੂੰ, ਕਿਸ਼ਤੀ ਨੂੰ ਲੋਹੇ ਦੀਆਂ ਮੇਖਾਂ ਲਾ ਲਾ ਕੇ ਜੜਿਆ ਗਿਆ, ਲੋਹੇ ਦੇ ਕਿੱਲਾਂ ਦੇ ਨਾਲ ਜੜਿਆ ਗਿਆ। ਲੱਖ ਲਹਿਰ ਦਰਿਆਏ ਪਾਰ ਲੰਘਾਇਆ। ਹੁਣ ਜਦੋਂ ਲੱਕੜ ਦੀ ਬੇੜੀ ਤਿਆਰ ਹੋ ਗਈ, ਤਿਆਰ ਹੋ ਕੇ ਸਮੁੰਦਰ ਦੇ ਕਿਨਾਰੇ, ਦਰਿਆ ਦੇ ਕਿਨਾਰੇ ਪਹੁੰਚੀ, ਮਲਾਹ ਨੇ ਬੇੜੀ ਨੂੰ ਪਾਣੀ ਵਿੱਚ ਪਾ ਲਿਆ, ਤੋਰ ਲਿਆ। ਮਲਾਹ ਸਿਆਣਾ ਚਾਹੀਦਾ, ਫਿਰ ਭਾਵੇਂ ਕਿੰਨੀਆਂ ਲਹਿਰਾਂ ਹੋਣ, ਉਹ ਚੱਪੂ ਮਾਰ ਮਾਰ ਕੇ ਇਸ ਬੇੜੀ ਦੇ ਵਿੱਚ ਬੈਠਾ ਹੋਇਆ ਦਰਿਆ ਨੂੰ ਪਾਰ ਕਰ ਜਾਂਦਾ। ਗੁਰਸਿੱਖਾਂ ਭੈ ਭਾਏ ਸ਼ਬਦ ਕਮਾਇਆ। ਉਹਨਾਂ

ਕਰਦਾ ਫਿਰ ਉਹਦੇ ਵਿੱਚੋਂ ਤੇਲ ਨਿਕਲਦਾ ਅਤੇ ਉਹਦੇ ਵਿੱਚੋਂ ਖਲ ਨਿਕਲਦੀ ਹੈ। ਫਿਰ ਉਹ ਤੇਲ ਕੀ ਕੰਮ ਆਉਂਦਾ? ਦੀਵੈ ਤੇਲ ਜਲਾਏ ਅਨੇਰ ਗਵਾਇਆ। ਤਿਲ ਦੇ ਵਿੱਚੋਂ ਨਿਕਲਿਆ ਹੋਇਆ ਤੇਲ, ਸਰ੍ਹੋਂ ਦੇ ਵਿੱਚੋਂ ਨਿਕਲਿਆ ਹੋਇਆ ਤੇਲ ਫਿਰ ਦੀਵੇ ਦੇ ਵਿੱਚ ਪੈਂਦਾ। ਦੀਵੇ ਦੇ ਵਿੱਚ ਬੱਤੀ ਰੱਖੀ ਜਾਂਦੀ ਹੈ, ਬੱਤੀ ਵਿੱਚ ਤੇਲ ਸਮਾ ਜਾਂਦਾ, ਫਿਰ ਦੀਵੇ ਨੂੰ ਬੱਤੀ ਨੂੰ ਅੱਗ ਲਾਈ ਜਾਂਦੀ ਹੈ, ਫਿਰ ਉਹ ਤੇਲ ਦੀਵੇ ਦੇ ਵਿੱਚ ਬੱਤੀ ਦੇ ਵਿੱਚ ਛੱਡ ਕੇ ਲੋਕਾਂ ਨੂੰ ਚਾਨਣ ਦਿੰਦਾ ਕਿ ਹਨੇਰਾ ਦੂਰ ਕਰਦਾ। ਮਸ ਮਸ ਬਾਣੀ ਪਾਏ ਸ਼ਬਦ ਲਿਖਾਇਆ। ਫਿਰ ਉਸ ਤੇਲ ਨੂੰ ਸਿਆਹੀ ਬਣਾਉਣ ਵਾਸਤੇ ਦਵਾਤ ਵਿੱਚ ਵਰਤਿਆ ਜਾਂਦਾ। ਪੁਰਾਣੇ ਸਮਿਆਂ ਦੇ ਵਿੱਚ ਫੱਟੀਆਂ ਲਿਖੀਆਂ ਜਾਂਦੀਆਂ ਸੀ, ਸ਼ਾਹੀ ਦੀਆਂ ਟੁਕੜੀਆਂ ਨਿੱਕੀਆਂ ਨਿੱਕੀਆਂ ਮਿਲਦੀਆਂ ਹੁੰਦੀਆਂ ਸੀ, ਉਹਨੂੰ ਰਗੜ ਕੇ ਬੱਚੇ ਆਪ ਸ਼ਾਹੀ ਤਿਆਰ ਕਰਦੇ ਹੁੰਦੇ, ਉਹਨਾਂ ਵਿੱਚ ਵੀ ਤੇਲ ਦੀ ਵਰਤੋਂ ਕੀਤੀ ਜਾਂਦੀ। ਸੁਣ ਸਿੱਖ ਲਿਖ ਲਿਖਾਏ ਅਲੇਖ ਸੁਣਾਇਆ। ਗੁਰੂ ਦੀ ਸਿੱਖਿਆ ਨੂੰ ਸੁਣ ਕੇ ਗੁਰੂ ਦੇ ਸਿੱਖਾਂ ਨੇ ਕਲਮ ਦੇ ਨਾਲ, ਦੀਵਾਰ ਦੇ ਨਾਲ, ਸ਼ਾਹੀ ਨਾਲ ਗੁਰੂ ਦੀ ਸਿਫਤ ਲਿਖੀ, ਗੁਰੂ ਦੀਆਂ ਵਡਿਆਈਆਂ ਲਿਖੀਆਂ। ਗੁਰਮੁਖ ਆਪ ਗਵਾਏ ਸ਼ਬਦ ਕਮਾਇਆ, ਗਿਆਨ ਅੰਜਨ ਬਿਲ ਲਾਏ ਸਹਿਜ ਸਮਾਇਆ। ਅਤੇ ਗੁਰਮੁਖਾਂ ਨੇ ਤਿਲ ਤੋਂ ਸਿੱਖਿਆ ਲਈ, ਜਿਵੇਂ ਤਿਲ ਨੇ ਆਪਣੇ ਉੱਤੇ ਦੁੱਖ ਸਹਾਰੇ, ਇੱਦਾਂ ਗੁਰਮੁਖ ਵੀ ਕਰੜੀ ਘਾਲ ਕਮਾਈ ਕਰਦੇ ਆ, ਆਪਣਾ ਆਪ ਗਵਾ ਕੇ ਗੁਰੂ ਦੇ ਸ਼ਬਦ ਦਾ ਅਭਿਆਸ ਕਰਦੇ ਆ। ਜਿਵੇਂ ਤੇਲ ਵਿੱਚੋਂ ਤਿਲਾਂ ਵਿੱਚੋਂ ਤੇਲ ਨਿਕਲਦਾ, ਉੱਦਾਂ ਬਾਣੀ ਦੇ ਨਾਮ ਦੇ ਅਭਿਆਸ ਵਿੱਚੋਂ ਅੰਮ੍ਰਿਤ ਰਸ ਨਿਕਲਦਾ।

ਗਿਆਨ ਰੂਪੀ ਸੁਰਮੇ ਦੇ ਵਿੱਚ ਇਹਦੀ ਵਰਤੋਂ ਕੀਤੀ ਜਾਂਦੀ ਹੈ। ਅਖੰਡ ਸਮਾਧੀ ਲਾ ਕੇ ਸਹਿਜ ਪਦ ਵਿੱਚ ਸਮਾ ਗਏ ਨੇ। ਗਿਆਨ ਅੰਜਨ ਅੰਜਨ ਸੁਰਮੇ ਨੂੰ ਕਹਿੰਦੇ ਆ। ਸੁਰਮਾ ਪਾਈਏ ਅੱਖਾਂ ਦੀ ਰੋਸ਼ਨੀ ਤੇਜ਼ ਹੋ ਜਾਂਦੀ ਹੈ, ਬਿਮਾਰੀਆਂ ਖਤਮ ਹੋ ਜਾਂਦੀਆਂ ਨੇ, ਅੱਖਾਂ ਤੋਂ ਜਾਲਾ ਲੈ ਜਾਂਦਾ ਹੈ। ਜੇ ਅਸੀਂ ਨਾਮ ਦਾ ਸੁਰਮਾ ਪਾਈਏ ਅੱਖਾਂ ਦੇ ਵਿੱਚ, ਭਾਵ ਕੇ ਸਿਮਰਨ ਕਰੀਏ, ਫਿਰ ਸਾਡੇ ਅੱਖਾਂ ਦੇ ਵਿੱਚੋਂ ਅਗਿਆਨਤਾ ਦਾ ਜੰਮਿਆ ਹੋਇਆ ਜਾਲਾ ਲੈ ਜਾਂਦਾ, ਵਿਸ਼ੇ ਵਿਕਾਰਾਂ ਦਾ ਜਾਲਾ ਲੈ ਜਾਂਦਾ। ਗੁਰਮੁਖਾਂ ਨੇ ਆਪ ਨੂੰ ਛੋਟਾ ਕਿਹਾ, ਤਿਲ ਵਾਂਗੂ ਸਮਝਿਆ, ਕਸ਼ਟ ਸਹਾਰੇ ਅਤੇ ਬਹੁਤ ਲਾਭ ਲਿਆ। ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ, ਜਨਮ ਮਰਨ ਦਾ ਗੇੜ ਕੱਟਿਆ ਗਿਆ। ਇਸ ਤਰ੍ਹਾਂ ਭਾਈ ਗੁਰਦਾਸ ਜੀ ਉਦਾਹਰਣਾਂ ਦੇ ਕੇ ਸਮਝਾਉਂਦੇ ਹਨ। ਹੁਣ ਪਸ਼ੂਆਂ ਦੀ ਉਦਾਹਰਣ ਦੇ ਕੇ ਸਮਝਾਉਂਦੇ ਆ, ਉਹ ਬੰਦਿਆ ਤੂੰ 84 ਲੱਖ ਜੂਨਾਂ ਦਾ ਸਰਦਾਰ ਬਣ ਕੇ ਆ ਗਿਆ, ਕਈ 36 ਪ੍ਰਕਾਰ ਦੇ ਭੋਜਨ ਖਾਂਦਾ ਹੈ ਪਰ ਨਾਮ ਨਹੀਂ ਜਪਦਾ। ਆ ਦੇਖ ਪਸ਼ੂ ਤੇਰੇ ਨਾਲੋਂ ਕਿੰਨੇ ਚੰਗੇ ਆ। ਪਸ਼ੂ ਕੀ ਕਰਦੇ ਆ? ਦੁੱਧ ਦੇ ਖੜ ਖਾਏ ਨਾ ਆਪ ਗਣਾਇਆ, ਗਾਂ ਮੱਝ ਘਾਹ ਖਾ ਕੇ ਸੁੱਕੀ ਤੂੜੀ ਖਾ ਕੇ ਦੁੱਧ ਦਿੰਦੀ ਹੈ, ਫਿਰ ਆਪਣੇ ਆਪ ਨੂੰ ਗੁਣਾਉਂਦੀ ਨਹੀਂ ਵੀ ਮੈਂ ਤੁਹਾਨੂੰ ਦੁੱਧ ਦੇਤਾ ਤੇ ਗਰੀਬ ਹੋ ਗਈ। ਨਹੀਂ, ਜਿੰਨੀ ਖੁਰਾਕ ਮਾਲਕ ਪਾਉਂਦਾ ਉਸੇ ਹਿਸਾਬ ਨਾਲ ਉਹਨੂੰ ਦੁੱਧ ਮਿਲ ਜਾਂਦਾ। ਦੁੱਧੋਂ ਦਹੀਂ ਜਮਾਏ ਘਿਓ ਨਿਪਜਾਇਆ, ਫਿਰ ਮਨੁੱਖ ਗਾਂ ਮੱਝ ਦਾ ਦੁੱਧ ਚੋ ਕੇ ਉਹਦੇ ਵਿੱਚੋਂ ਦਹੀਂ ਬਣਾਉਂਦਾ, ਉਬਾਲ ਕੇ ਰੱਖਦਾ, ਦਹੀਂ ਬਣ ਜਾਂਦਾ। ਫਿਰ ਦਹੀਂ ਜਦੋਂ ਜੰਮਦਾ ਫਿਰ ਉਹਨੂੰ ਰਿੜਕਦਾ, ਰਿੜਕ ਕੇ ਉਹਦੇ ਵਿੱਚੋਂ ਲੱਸੀ ਅਤੇ ਘਿਓ ਕੱਢਿਆ ਜਾਂਦਾ, ਮੱਖਣੀ, ਫਿਰ ਮੱਖਣੀ ਨੂੰ ਕਾਢ ਕੇ ਘਿਓ ਬਣਦਾ। ਗੋਹਾ ਮੂਤ ਲਵਾਏ ਪੂਜ ਕਰਾਇਆ, ਫਿਰ ਉਹ ਗੋਹੇ ਦਾ ਲੇਪ ਕਰਦਾ। ਗੋਹੇ ਦਾ ਲੇਪ ਹੁੰਦਾ, ਜਿਹੜੇ ਪੰਡਿਤ ਬ੍ਰਾਹਮਣ ਆ ਨਾ ਉਹ ਆਪਣੇ ਚੌਂਕੇ 'ਤੇ ਗਊ ਦੇ ਗਾਂ ਗੋਹੇ ਦਾ ਲੇਪ ਕਰਦੇ ਆ, ਫਿਰ ਉਹਦੇ ਚਾਰੇ ਪਾਸੇ ਲਕੀਰ ਕੱਢਦੇ ਆ ਵੀ ਕੋਈ ਅੰਦਰ ਨਾ ਆ ਜਾਏ, ਕਿਤੇ ਭਿੱਟੇ ਨਾ ਜਾਈਏ, ਕਰਮ ਕਾਂਡਾਂ ਵਿੱਚ ਪਏ ਹੋਏ ਨੇ। ਹਿੰਦੂ ਧਰਮ ਦੇ ਵਿੱਚ ਇਹਦੀ ਪੂਜਾ ਕੀਤੀ ਜਾਂਦੀ ਹੈ। 36 ਅੰਮ੍ਰਿਤ ਖਾਏ ਕੁਚੀਲ ਕਰਾਇਆ। ਹੁਣ ਭਾਈ ਗੁਰਦਾਸ ਜੀ ਕਹਿੰਦੇ ਗਾਂ ਮੱਝ ਬੱਕਰੀ ਜਿਹੜੇ ਜਾਨਵਰ ਹੈ

ਘਾਹ ਖਾ ਕੇ ਸੁੱਕੀ ਤੂੜੀ ਖਾ ਕੇ ਦੁੱਧ ਦੇ ਦਿੰਦੇ ਅੰਮ੍ਰਿਤ ਵਰਗਾ। ਦੁੱਧ ਤੋਂ ਦਹੀਂ ਬਣਾਇਆ ਜਾਂਦਾ, ਦਹੀਂ ਤੋਂ ਫਿਰ ਮੱਖਣੀ ਬਣਦੀ ਹੈ, ਮੱਖਣੀ ਤੋਂ ਘਿਓ ਬਣਦਾ। ਪਸ਼ੂ ਤੇ ਤੂੜੀ ਖਾ ਕੇ ਘਾਹ ਖਾ ਕੇ ਅੰਮ੍ਰਿਤ ਵਰਗਾ ਦੁੱਧ ਦੇ ਦਿੰਦੇ ਨੇ। ਪਰ ਉਹ ਮਨੁੱਖਾ, ਉਹ ਬੰਦਿਆ, ਤੇਰਾ ਹਾਲ ਕੀ ਹੈ? ਛੱਤੀ ਅੰਮ੍ਰਿਤ ਖਾਏ ਕੁਚੀਲ ਕਰਾਇਆ, ਤੂੰ 36 ਪ੍ਰਕਾਰ ਦੇ ਭੋਜਨ ਖਾ ਕੇ ਗੰਦਗੀ ਪੈਦਾ ਕਰਦਾ। ਸਾਧ ਸੰਗਤ ਚੱਲ ਜਾਏ ਸਤਿਗੁਰ ਧਿਆਇਆ, ਪਰੰਤੂ ਜਿਹੜੇ ਪ੍ਰਾਣੀ ਸਾਧ ਸੰਗਤ ਦੇ ਵਿੱਚ ਚੱਲਦੇ ਜਾਂਦੇ ਹੈ, ਘਰੋਂ ਚੱਲ ਕੇ ਸਤਸੰਗਤ ਦੇ ਵਿੱਚ ਆਉਂਦੇ ਹੈ, ਉੱਥੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਧਿਆਉਂਦੇ ਹੈ, ਗੁਰੂ ਨੂੰ ਧਿਆਉਂਦੇ ਹੈ। ਸਫਲ ਜਨਮ ਜੱਗ ਆਏ ਸੁੱਖ ਫਲ ਪਾਇਆ, ਉਹਨਾਂ ਦਾ ਜੱਗ ਵਿੱਚ ਆਉਣਾ ਸਫਲ ਹੋ ਜਾਂਦਾ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਲੈਂਦੇ ਹੈ। ਐਸੇ ਪੁਰਖਾਂ ਨਾਲੋਂ ਜਿਹੜੇ ਉਪਕਾਰੀ ਨਹੀਂ ਪਸ਼ੂ ਚੰਗੇ ਆ, ਭਾਵ ਜਿਨ੍ਹਾਂ ਨੇ ਖਾਣਾ ਪੀਣਾ ਮੁੱਖ ਰੱਖਿਆ ਹੋਇਆ, ਕੋਈ ਨਾਮ ਨਹੀਂ ਜਪਦੇ ਪਰ ਉਪਕਾਰ ਦੀ ਗੱਲ ਨਹੀਂ ਕਰਦੇ, ਕੋਈ ਧੋਖੇ ਕਰਦੇ ਨੇ ਜਾਂ ਮਾੜੀਆਂ ਆਦਤਾਂ ਪਈਆਂ ਹੋਈਆਂ। ਭਾਈ ਗੁਰਦਾਸ ਜੀ ਕਹਿੰਦੇ ਐਸੇ ਜੀਵਨ ਨਾਲੋਂ ਤਾਂ ਪਸ਼ੂ ਚੰਗੇ ਨੇ ਜਿਹੜੇ ਸੁੱਕਾ ਘਾਹ ਖਾ ਕੇ ਤੂੜੀ ਖਾ ਕੇ ਦੁੱਧ ਦਿੰਦੇ ਆ। ਅੰਮ੍ਰਿਤਮਈ ਬਾਣੀ ਦਾ ਫੈਸਲਾ ਹੈ, ਮਹਾਰਾਜ ਜੀ ਕਹਿੰਦੇ ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ। ਜਾਂ ਫਿਰ ਭਗਤਾਂ ਦੀ ਬਾਣੀ ਵਿੱਚ ਬਚਨ ਆਉਂਦਾ, ਕਹਿੰਦੇ ਨਰੂ ਮਰੈ ਨਰ ਕਾਮ ਨਾ ਆਵੇ, ਪਸ਼ੂ ਮਰੈ ਦਸ ਕਾਜ ਸਵਾਰੇ। ਇੱਥੇ ਨਰੂ ਦਾ ਮਤਲਬ ਹੈ ਬਿਰਤੀ, ਇਨਸਾਨੀਅਤ। ਜਿਸ ਇਨਸਾਨ ਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ, ਪਸ਼ੂ ਬਿਰਤੀ ਹੋ ਜਾਂਦੀ ਹੈ ਜਿਹਦੀ, ਉਹ ਕਿਸੇ ਦਾ ਕੁਝ ਨਹੀਂ ਸਵਾਰਦਾ, ਕਿਸੇ ਦੇ ਕੰਮ ਨਹੀਂ ਆਉਂਦਾ। ਪਰ ਜਿਸ ਮਨੁੱਖ ਦੇ ਅੰਦਰੋਂ ਸਤਸੰਗਤ ਦੇ ਵਿੱਚ ਆ ਕੇ ਨਾਮ ਜਪ ਕੇ ਭਗਤੀ ਕਰਕੇ ਸੇਵਾ ਕਰਕੇ ਪਸ਼ੂ ਬਿਰਤੀ ਮਰ ਜਾਂਦੀ ਹੈ, ਇਨਸਾਨੀਅਤ ਕਾਇਮ ਹੋ ਜਾਂਦੀ ਹੈ, ਉਹ ਸਾਰਿਆਂ ਦੀ ਕਾਜ ਸਵਾਰ ਦਿੰਦਾ। ਆਦਮੀ ਦਾ ਸਰੀਰ ਕਿਸੇ ਕੰਮ ਨਹੀਂ ਆਉਂਦਾ, ਦੇਖਿਆ ਜਾਵੇ ਪਸ਼ੂ ਮਰਨ ਤੋਂ ਬਾਅਦ ਵੀ ਕੰਮ ਆ ਜਾਂਦਾ, ਪਸ਼ੂ ਦੇ ਹੱਡ ਵੀ ਕੰਮ ਆਉਂਦੇ ਹੈ, ਪਸ਼ੂ ਦਾ ਚੰਮ ਵੀ ਕੰਮ ਆ ਜਾਂਦਾ। ਪਰ ਮਨੁੱਖ ਜਦੋਂ ਮਰ ਜਾਂਦਾ, ਜਿਹਦੇ ਥੋੜ੍ਹੇ ਟਾਈਮ ਵਿੱਚ ਹੀ ਇਹਦੇ ਸਰੀਰ ਦੇ ਕੁਝ ਅੰਗ ਕੱਢ ਕੇ ਦੂਜੇ ਵਿੱਚ ਫਿੱਟ ਕਰ ਦਿੱਤੇ ਜਾਣ, ਫਿਰ ਤਾਂ ਉਹ ਅੰਗ ਕੰਮ ਆ ਜਾਂਦੇ ਹੈ, ਜੇ ਨਹੀਂ ਸਮੇਂ ਦੇ ਵਿੱਚ ਉਹ ਸੰਭਾਲੇ ਜਾਂਦੇ ਫਿਰ ਉਹ ਮਿੱਟੀ ਹੋ ਜਾਂਦਾ, ਭਾਵ ਕਿ ਅੱਗ ਦੇ ਵਿੱਚ ਸੜ ਕੇ ਸਵਾਹ ਹੋ ਜਾਂਦਾ। ਅੱਗੇ ਭਾਈ ਗੁਰਦਾਸ ਜੀ ਹੁਣ ਕਪਾਹ ਤੋਂ ਉਦਾਹਰਣ ਲੈ ਕੇ ਕਹਿੰਦੇ ਆ, ਬੰਦਿਆ ਕਪਾਹ ਤੋਂ ਕੁਝ ਸਿੱਖ ਲਾ, ਪਸ਼ੂਆਂ ਤੋਂ ਸਿੱਖ ਲਾ, ਧਰਤੀ ਤੋਂ ਸਿੱਖ ਕੁਝ, ਪਾਣੀ ਤੋਂ ਸਿੱਖ। ਕਪਾਹ ਕੀ ਕਰਦੀ ਹੈ? ਦੁੱਖ ਸਹਿ ਕਪਾਹੇ ਭਾਣਾ ਪਾਇਆ। ਇੱਕ ਵੜੇਵਾ ਕਿਸਾਨ ਬੀਜਦਾ, ਉਹਦੇ ਵਿੱਚੋਂ ਇੱਕ ਬੂਟਾ ਪੈਦਾ ਹੁੰਦਾ ਕਪਾਹ ਦਾ, ਫਿਰ ਉਹਨੂੰ ਫਲ ਲੱਗਦਾ, ਫੁੱਲ ਲੱਗਦੇ ਹੈ, ਪੀਂਡੇ ਲੱਗਦੇ ਆ, ਉਹ ਖਿੜਦੇ ਆ, ਕਪਾਹ ਪੈਦਾ ਹੁੰਦੀ ਹੈ, ਫਿਰ ਕਪਾਹ ਚੁਗੀ ਜਾਂਦੀ ਹੈ, ਫਿਰ ਉਸ ਕਪਾਹ ਨੂੰ ਪੇਂਜੇ 'ਤੇ ਲਿਜਾ ਕੇ ਪਿੰਜਿਆ ਜਾਂਦਾ। ਉਹ ਪੇਂਜਾ ਇੰਨਾ ਬਰੀਕ ਚੱਲਦਾ ਕਿ ਕਪਾਹ ਦਾ ਤੂੰਬਾ ਤੂੰਬਾ ਕਰਕੇ ਉਹਦੇ ਵਿੱਚ ਵੜੇਵਾਂ ਅੱਡ ਕਰ ਦਿੰਦਾ ਅਤੇ ਰੂੰ ਅੱਡ ਕਰ ਦਿੰਦਾ, ਇੰਨਾ ਦੁੱਖ ਚੱਲਦੀ ਆ ਕਪਾਹ। ਵੇਲਣ ਵੇਲ ਵੇਲਾਏ ਤੁੰਬ ਤੁੰਬਾਇਆ, ਵੇਲਣੇ ਵਿੱਚ ਪਾਇਆ ਕਪਾਹ ਨੂੰ, ਤੂੰਬਾ ਤੂੰਬਾ ਕਰਤਾ, ਭਾਵ ਕਿ ਬਹੁਤ ਦੁੱਖ ਚੱਲਿਆ। ਪਿੰਜਣ ਪਿੰਜ ਫਿਰਾਏ ਸੂਤ ਕਤਾਇਆ, ਜੋ ਪਿੰਜੇ ਵਿੱਚੋਂ ਰੂੰ ਨੂੰ ਪਿੰਜਿਆ ਗਿਆ ਕਪਾਹ ਨੂੰ, ਫਿਰ ਉਹਦੀ ਰੂੰ ਬਣ ਗਈ, ਫਿਰ ਰੂੰ ਨੂੰ ਕੱਤਿਆ ਗਿਆ ਚਰਖੇ 'ਤੇ। ਬੀਬੀਆਂ ਕੱਟਦੀਆਂ, ਪਹਿਲਾਂ ਕਪਾਹ ਦੀਆਂ ਪੂਣੀਆਂ ਵੱਟੀਆਂ ਜਾਂਦੀਆਂ, ਅੱਜ ਦੇ ਬੱਚਿਆਂ ਨੂੰ ਤਾਂ ਨਹੀਂ ਪਤਾ, ਖੈਰ ਪਹਿਲਾਂ ਕਪਾਹ ਚੁਗੀ ਜਾਂਦੀ ਸੀ, ਪਿੰਜੀ ਜਾਂਦੀ ਸੀ, ਵੜੇਵੇਂ ਅੱਡ ਹੁੰਦੇ ਸੀ, ਫਿਰ ਰੂੰ ਬਣ ਜਾਂਦੀ ਸੀ, ਫਿਰ ਰੂੰ ਦੀਆਂ ਛੋਟੀਆਂ ਛੋਟੀਆਂ ਪੂਣੀਆਂ ਵੱਟੀਆਂ ਜਾਂਦੀਆਂ ਸੀ, ਫਿਰ ਪੂਣੀਆਂ ਨੂੰ ਚਰਖੇ 'ਤੇ ਤੰਦ ਪਾ ਕੇ ਉਹਦਾ ਧਾਗਾ ਬਣਾਇਆ ਜਾਂਦਾ ਸੀ, ਸੂਤ ਕੱਤਿਆ ਜਾਂਦਾ ਸੀ, ਫਿਰ ਅੱਗੇ ਚੱਲ ਕੇ ਉਹ ਸੂਤ ਦੇ ਗਲੋਟੇ ਬਣਦੇ ਸੀ, ਫਿਰ ਉਹ ਗਲੋਟੇ ਨੂੰ ਨਲੀਆਂ 'ਤੇ ਚੜ੍ਹਾ ਕੇ, ਫਿਰਕੀਆਂ 'ਤੇ ਚੜ੍ਹਾ ਕੇ ਕੱਪੜਾ ਬੁਣਿਆ ਜਾਂਦਾ ਸੀ। ਪੁਰਾਣੇ ਸਮੇਂ ਦੇ ਵਿੱਚ ਜਿਹੜੇ ਜੁਲਾਹੇ ਸੀ ਕੱਪੜਾ ਇੱਦਾਂ ਹੀ ਬੁਣਦੇ ਸੀ। ਨਲੀ ਜੁਲਾਹੇ ਵਾਹੇ ਚੀਰਹ ਬਣਾਇਆ, ਨਲੀ ਦਾ ਭਾਵ ਨਲਕੀ,
ਨਲਕੀ ਦੇ ਉੱਤੇ ਉਹ ਸੂਰ 'ਤੇ ਚੜ੍ਹਾਇਆ ਜਾਂਦਾ, ਫਿਰ ਫਿਰਕੀ ਵਿੱਚ ਪਾ ਕੇ ਉਹ ਤਾਣੀ ਬੁਣੀ ਜਾਂਦੀ ਸੀ। ਕੋਈ ਖੇਸ ਬੁਣਦਾ, ਕੋਈ ਚੋਟੇ ਬੁਣਦਾ, ਕੋਈ ਗਦੈਲੇ ਬੁਣ ਲੈਂਦੀ ਸੀ। ਜ਼ਿਆਦਾਤਰ ਆਮ ਇਹ ਕੰਮ ਬੀਬੀਆਂ ਕਰਦੀਆਂ ਹੁੰਦੀਆਂ, ਪਰ ਜਿਹੜੇ ਜੁਲਾਹਿਆਂ ਦਾ ਕੰਮ ਕਰਦੇ ਹੈ ਉੱਥੇ ਸਾਰਾ ਪਰਿਵਾਰ ਹੀ ਇਹ ਕੰਮ ਕਰਦਾ। ਖੁੰਭ ਚੜ੍ਹਾਏ ਨਬਾਹ ਨੀਰ ਧਵਾਇਆ। ਫਿਰ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਧੋਬੀ ਕੱਪੜੇ ਨੂੰ ਧੋਣ ਵਾਸਤੇ ਖੁੰਭ 'ਤੇ ਚਾੜਦੇ, ਉਹਨੂੰ ਮਲ ਮਲ ਕੇ ਧੋਂਦੇ ਆ, ਫਿਰ ਨਦੀ ਦੇ ਵਗਦੇ ਪਾਣੀ ਵਿੱਚ ਸੁੱਟਦੇ ਆ, ਫਿਰ ਉਹਨੂੰ ਸਾਫ਼ ਕਰਦੇ ਆ। ਪੋਨ ਸਾਹਿਬ ਪਾਤਸ਼ਾਹ ਸਭਾ ਸਭਾਇਆ। ਪਾਤਸ਼ਾਹ ਅਤੇ ਸ਼ਾਹ ਲੋਕ ਕੱਪੜਿਆਂ ਨੂੰ ਪਹਿਨਦੇ ਆ, ਪਹਿਨ ਕੇ ਫਿਰ ਉਹਨਾਂ ਦੀ ਸਭਾ ਦੇ ਵਿੱਚ ਸ਼ੋਭਾ ਹੁੰਦੀ ਹੈ ਕਿ ਬਹੁਤ ਸੋਹਣੇ ਕੱਪੜੇ ਪਾਏ ਆ। ਗੁਰਮੁਖਾਂ ਨੇ ਕਪਾਹ ਵਾਂਗੂ ਨਿਮਰਤਾ ਧਾਰਨ ਕਰਨੀ ਹੈ। ਸਰੀਰ 'ਤੇ ਕਿੰਨਾ ਕਸ਼ਟ ਆ ਜੇ, ਕਪਾਹ 'ਤੇ ਕਿੰਨਾ ਕਸ਼ਟ ਆਉਂਦਾ ਹੈ, ਤੂੰਬਾ ਤੂੰਬਾ ਹੋ ਜਾਂਦੀ ਹੈ, ਬੜੇ ਮੇ ਅੱਡ ਹੋ ਜਾਂਦੀ ਹੈ, ਅਤੇ ਕਪਾਹ ਦੀਆਂ ਰੂਈ ਬਣ ਜਾਂਦੀ ਹੈ ਉਹਦੀ। ਕਹਿੰਦੇ ਸਰੀਰ 'ਤੇ ਭਾਵੇਂ ਕਿੰਨਾ ਕਸ਼ਟ ਆਵੇ, ਘਬਰਾਉਣਾ ਨਹੀਂ, ਸ਼ਾਂਤ ਰਹਿਣਾ। ਸ਼ਾਹ ਅਤੇ ਪਾਤਸ਼ਾਹ ਲੋਕ ਹੰਕਾਰੀ ਬਣ ਬੈਠੇ, ਦਾਤਾਂ ਲੈ ਲਈਆਂ ਪਰ ਪਰਮੇਸ਼ੁਰ ਨੂੰ ਭੁੱਲ ਗਏ। ਮਹਾਰਾਜ ਜੀ ਕਹਿੰਦੇ ਦਾਤ ਪਿਆਰੀ ਵਿਸਰਿਆ ਦਾ ਤਾਰ। ਆਪਣੇ ਸ਼ਿੰਗਾਰ ਬਣਾਉਣ ਵਾਸਤੇ ਅਕਾਲ ਪੁਰਖ ਨੂੰ ਭੁੱਲ ਗਏ, ਧਿਆਨ ਹੀ ਨਹੀਂ ਦਿੱਤਾ, ਕੇਵਲ ਖਾਣ ਪੀਣ ਦੇ ਵਿੱਚ ਪਹਿਨਣ ਵਿੱਚ ਹੀ ਧਿਆਨ ਰੱਖ ਲਿਆ। ਹੁਣ ਅੱਗੇ ਭਾਈ ਗੁਰਦਾਸ ਜੀ 13ਵੀਂ ਪੌੜੀ ਵਿੱਚ, 14ਵੀਂ ਵਾਰ ਦੀ 13ਵੀਂ ਪੌੜੀ ਵਿੱਚ ਮਜੀਠ ਅਤੇ ਕਮਾਦ ਦੀ ਉਦਾਹਰਣ ਦੇ ਕੇ ਸਮਝਾਉਂਦੇ ਨੇ। ਜਾਣ ਮਜੀਠਾ ਰੰਗ ਆਪ ਪਿਹਾਇਆ। ਮਜੀਠ ਦੇ ਰੰਗ ਨੇ ਪਹਿਲਾਂ ਆਪਣੇ ਆਪ ਨੂੰ ਚੱਕੀ ਵਿੱਚ ਪਿਸਾਇਆ, ਪੱਕੇ ਰੰਗ ਨੇ, ਚੱਕੀ ਵਿੱਚ ਪੀਸਿਆ ਗਿਆ, ਦਰੜ ਕੇ ਬਰੀਕ ਕੀਤਾ ਗਿਆ। ਕਦੇ ਨਾ ਛੱਡੈ ਸੰਗ ਬਣਤ ਬਣਾਇਆ। ਭਾਵੇਂ ਉਹਦਾ ਰੂਪ ਬਦਲਿਆ ਗਿਆ, ਪਰੰਤੂ ਜਿਸ ਕੱਪੜੇ ਨੂੰ ਚੜ੍ਹ ਜਾਂਦਾ ਉਹਦਾ ਸੰਗ ਨਹੀਂ ਛੱਡਦਾ। ਕੱਟ ਕਮਾਦ ਨੇ ਸੰਗ ਆਪ ਪਿੜਾਇਆ। ਇੱਦਾਂ ਹੀ ਹੁਣ ਕਮਾਦ ਆ ਗੰਨਾ, ਕਿਸਾਨ ਉਹਨੂੰ ਬੀਜਦਾ ਅਤੇ ਪੈਦਾ ਕਰਦਾ, ਪਾਲਦਾ, ਫਿਰ ਪਰਮੇਸ਼ੁਰ ਉਹਦੇ ਵਿੱਚ ਰਸ ਭਰਦਾ। ਜਦੋਂ ਗੰਨੇ ਵਿੱਚ ਰਸ ਭਰਿਆ ਜਾਂਦਾ ਫਿਰ ਉਹਨੂੰ ਕਿਸਾਨ ਕੱਟਦਾ, ਕੱਟ ਕੇ ਘੜਦਾ, ਫਿਰ ਉਹਨੂੰ ਘਲਾੜੇ 'ਤੇ ਲੈ ਕੇ ਜਾਂਦਾ। ਘਲਾੜੇ 'ਤੇ ਲਿਜਾ ਕੇ ਫਿਰ ਇਕੱਲਾ ਇਕੱਲਾ ਗੰਨਾ ਟੋਟੇ ਟੋਟੇ ਕਰਕੇ ਉਹਦੇ ਵਿੱਚ ਪੀੜਿਆ ਜਾਂਦਾ। ਗੰਨਿਆਂ ਦੇ ਵਿੱਚ ਜਦੋਂ ਪੀੜਿਆ ਜਾਂਦਾ ਉਹ 'ਚੋਂ ਰਸ ਨਿਕਲਦਾ, ਰਸ ਅੱਡ ਚਲਿਆ ਜਾਂਦਾ, ਭਾਂਡੇ ਵਿੱਚ ਪੈ ਜਾਂਦਾ, ਅਤੇ ਜਿਹੜਾ ਗੰਨਾ ਹੁੰਦਾ ਉਹਦਾ ਛਿਲਕਾ ਜਿਹੜਾ ਉਹਨੂੰ ਸੁਕਾ ਕੇ ਫਿਰ ਉਹਨੂੰ ਅੱਗ 'ਚ ਬਾਲਿਆ ਜਾਂਦਾ। ਕਿੰਨੇ ਦੁੱਖ ਝੱਲਦਾ ਗੰਨਾ ਵੀ, ਕਰੈ ਨਾ ਮਨ ਰਸ ਭੰਗ ਅਮਿਓ ਚੁਆਇਆ। ਮਨ ਦਾ ਰਸ ਭੰਗ ਨਹੀਂ ਕਰਦਾ, ਅੰਮ੍ਰਿਤ ਵਰਗਾ ਮਿੱਠਾ ਹੀ ਰਹਿੰਦਾ। ਹੁਣ ਜਦੋਂ ਗੰਨਾ ਘਲਾੜੇ ਵਿੱਚ ਪੀੜਿਆ ਜਾਂਦਾ ਨਾ, ਉਹਦੇ ਵਿੱਚੋਂ ਨਿਕਲਣ ਵਾਲਾ ਰਸ ਵੀ ਮਿੱਠਾ ਹੁੰਦਾ। ਗੁੜ ਸ਼ੱਕਰ ਖੰਡ ਅਚੰਗ ਭੋਗ ਕਰਾਇਆ। ਹੁਣ ਜਦੋਂ ਰਸ ਨਿਕਲਿਆ ਗੰਨੇ ਦਾ, ਰਿਹਾ ਉਹ ਆ ਗਿਆ ਬਾਹਰ, ਫਿਰ ਹੁਣ ਕਿਸਾਨ ਦੀ ਮਰਜ਼ੀ ਹੈ ਉਹਨੂੰ ਬਣਾਉਣਾ ਕੀ ਹੈ। ਘਲਾੜੇ 'ਤੇ ਉਹਨੂੰ ਉਬਾਲਿਆ ਜਾਂਦਾ ਰਸ ਨੂੰ, ਜਦੋਂ ਉਬਾਲਾ ਚੜ੍ਹ ਜਾਂਦਾ ਫਿਰ ਉਹਦੇ ਵਿੱਚ ਕੁਝ ਪਦਾਰਥ ਮਿਲਾਏ ਜਾਂਦੇ ਆ ਉਹਨੂੰ ਪਕਾਉਣ ਵਾਸਤੇ। ਫਿਰ ਹੁਣ ਮਰਜ਼ੀ ਕਿਸਾਨ ਦੀ, ਉਹਨੇ ਗੁੜ ਬਣਾਉਣਾ ਜਾਂ ਉਹਨੇ ਸ਼ੱਕਰ ਬਣਾਉਣੀ ਹੈ ਜਾਂ ਉਹਨੇ ਖੰਡ ਬਣਾਉਣੀ ਹੈ, ਜਿਹੜੀ ਚੀਜ਼ ਬਣਾਉਣੀ ਹੈ ਉਹਦੇ ਹਿਸਾਬ ਦੇ ਨਾਲ ਫਿਰ ਉਹਨੂੰ ਸੇਕ ਦਿੱਤਾ ਜਾਂਦਾ। ਭਾਵ ਕਿ ਗੰਨੇ ਨੇ ਵੀ ਬਹੁਤ ਦੁੱਖ ਝੱਲਿਆ, ਪਰ ਗੰਨਾ ਆਪਣਾ ਸੁਭਾਅ ਨਹੀਂ ਛੱਡਦਾ। ਸਾਧ ਨਾ ਮੋੜਨ ਅੰਗ ਜਗ ਪਰਚਾਇਆ। ਇਸੇ ਤਰ੍ਹਾਂ ਹੀ ਜਿਹੜੇ ਸਾਧ ਲੋਕ ਹੈ ਜਿਨ੍ਹਾਂ ਨੇ ਆਪਣੇ ਸਰੀਰ ਨੂੰ ਸਾਧਿਆ ਹੋਇਆ, ਸੁਰਤ ਨੂੰ ਸਾਧ ਕੇ ਟਕਾਇਆ ਹੋਇਆ, ਉਹ ਆਪਣੇ ਸਰੀਰ ਦਾ ਮੋਹ ਨਹੀਂ ਕਰਦੇ। ਤਨ 'ਤੇ ਕਿੰਨਾ ਦੁੱਖ ਆ ਜਾਵੇ ਉਹ ਦੁੱਖ ਨੂੰ ਜਰ ਜਾਂਦੇ ਹੈ, ਮਹਿਸੂਸ ਨਹੀਂ ਕਰਦੇ। ਇੱਕ ਗੱਲ ਆਮ ਕਹੀ ਜਾਂਦੀ ਹੈ ਵੀ ਨਾਮ ਜਪਣ ਵਾਲਿਆਂ ਨੂੰ ਦੁੱਖ ਨਹੀਂ ਝੱਲਣੇ ਪੈਂਦੇ। ਨਹੀਂ, ਨਾਮ ਜਪਣ ਵਾਲਿਆਂ ਨੂੰ ਦੁੱਖ ਬਹੁਤ ਆਉਂਦੇ ਆ, ਪਰ ਨਾਮ ਦੀ ਤਾਕਤ ਤਾਕਤ ਕਰਕੇ ਉਹ ਦੁੱਖਾਂ ਨੂੰ ਝੱਲ ਜਾਂਦੇ ਆ, ਮਹਿਸੂਸ ਕਰ ਜਾਂਦੇ ਆ, ਘਬਰਾਉਂਦੇ ਨਹੀਂ।
मजीठ आप पीपू हो गई पर रंग ना छड़िया, कपड़े नूं अजिहा रंगिया कपड़ा भावें पाट जावे पर कपड़े का संग नहीं छड़दी। अमृतमयी बाणी दे विच महाराज ने मजीठ दे रंग दी बड़ियाई करदे हुए गुण दसदे हुए लिखिया, महाराज कहिंदे तेरा नाम तेरा एको नाम मजीठड़ा रत्ता मेरा चोला। हे भगवान, मजीठ दे रंग ने कपड़े नूं रंगता पर तेरे नाम ने मेरी सुरत नूं रंग दिता, मेरी सुरत दा चोला रंग दिता। कमाद ने भी कदे वट नहीं खादा कि मैनू क्यों पीड़िया जा रहा, दुख झलदा रस दिंदा। फिर अगे भाई गुरदास जी लोहे की उदाहरण दे के कहिंदे लोहे तो कुछ सिख, लोहा आरण पाए कावण ताया। आरण कहिंदे आ लोहे की भट्ठी, लोहार की भट्ठी जिहड़ी होंदी है जिहदे विच उह लोहे नूं गर्म करदा है। लोहार लोहे की भट्ठी विच लोहे नूं पा के अग ला के अग नूं फिर तेज करदा है, उन्हूं गर्म करदा है। जदों लोहा लाल हो जांदा है फिर वह लोहे नूं बाहर कढ़दा है। घण अहरण हण वाई दुख सहाया, फिर घण उत्ते रखदा है उत्ते थौड़े दीआं सट्टां मारदा है जोर जोर दी सट्टां मार मार के वह लोहा दुख झलदा है। आरसियां कढ़वाए मुल कराया, शीशियां वांगू पतला घड़ के मुल किया जांदा है फिर वह बेचिया जाता है। खहोरी स्थान तर आए अंग हशाया, खुरदरी स्थान उत्ते रख के फिर वो तो कई हथियार बनते हैं, औजार बनाए जाते हैं, तलवार बनती है, चाकू बनता है, कैंची बनती है, होर तिखे औजार बनते हैं। पैर हेठ रलाए सिकल कराया, तो पैर के हेठा रख के उन्हूं सिकल किया जाता है, भाव कि उन्हूं तिखा किया जाता है। गुरमुख आप गवाई आप दिखाया, गुरमुखा ने अपना आप गवा के अपने आप नूं देखिया। गुरमुखा ने मन रूपी लोहे नूं जप करके टिकाया, दुख चले तकलीफां चलियां पर डोले नहीं। फिर ज्ञान ज्ञान मिलिया, ज्ञान का अभ्यास किया, फिर हथौड़े दीआं सट्टां मारियां, शीशे वांगू शुद्ध किया। भाव कि मन विकारी हुंदा है, नाम जपन वाले विकारां तों मन नूं मोड़दे ने, जिवें हथौड़ा मोड़दा लोहे नूं, इदां सिमरन करके विकारां वल जांदे होए मन नूं मोड़िया जांदा। अपना आप गवा के संसार नूं अपनी करनी दा उपदेश दे के दस्या जांदा है कि इह कमाई किवें कीती जांदी। गुरु पातशाह महाराज जी ने जिहड़ा भी बचन सानूं कहा, संगतां नूं उपदेश कीता, पहला आप कमा के दस्या। सतगुरु पातशाह महाराज जी ने जीवन विच कमाया ते कमा के सानूं उपदेश कीता, भाई इन्ना दुख भी जे आ जावे तां वी घमराउणा नहीं, पर जिड्डे जिड्डे दुखां दा सामना सतगुरु पातशाह महाराज जी कर गए, सच्ची तवी ते बैठ के रेत विच उबाले खा के देग विच उबाले खा के जेठ हाड़ की गर्मी में तप के जेड़े पूर ने पा के सानू गुरु अर्जन देव महाराज जी समझा गए, उन्ने कष्टों का सामना सानू नहीं करना पैंदा। पर महाराज जी ने इन्ने कष्ट सहार के भी एक गल कही सी, तेरा किया मीठा लागे हर नाम पदार्थ नानक मांगे। सतगुरु पातशाह कृपा करन सानू परमेश्वर दे भाणे की समझ आ गई। भाणे का मतलब है हुक्म बचन, असी परमेश्वर के हुक्म में तुरना सीख जाइए, परमेश्वर की रजा सानू चंगी लगे, परमेश्वर की दात सानू प्यारी लगे तो साडा जीवन सौखा हो जाएगा। 15 पौड़ियों की विचार हो चुकी है, सतगुरु कृपा कर इस तरह ही अपने चरणों के नाल जोड़ के रखन, कोईयां बेअंत भुलां की क्षमा करने की सतगुरु और साध संगत बख्शन योग है, कृपा करके बख्श लेना। प्रेम सहित गज के फतेह बुलाइए जी। वाहिगुरु जी का खालसा, वाहिगुरु जी की।

0: ਅੱਜਕੱਲ ਗੱਡੀਆਂ ਉਦੋਂ ਐਸਾ ਸਮਾਂ ਨਹੀਂ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha and Williams Lake. Any comments and suggestions, please call 250-392-3874.
4: Satnam Sri Vaheguru Ji, Gauri Puri Mahalla Chautha, Har Har Arth Sri Ram Jechya, Pure Gur Kai Aagya, Kande Hari Ram Nirankar, Parmatma Di Prapti, Arth Mene Vaaste, Pure Satguru Ke Asin, ਆਪਣਾ ਸਰੀਰ ਵੇਚ ਦਿੱਤਾ। ਵੇਚਣਾ ਕੀ ਹੈ, ਭਾਵ ਹਰ ਵੇਲੇ ਸੇਵਾ 'ਚ ਲੱਗੇ ਰਹਿੰਦੇ ਹਾਂ, ਸਿਮਰਨ ਕਰਦੇ ਹਾਂ। ਸਤਿਗੁਰ ਦਾਤੇ ਨਾਮ ਦੜਾਇਆ, ਮੁੱਖ ਮਸਤਕ ਭਾਗ ਸੁਭਾਗੇ, ਸੁੱਖਾਂ ਦਾ ਦਾਤੇ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਨਾਮ ਦ੍ਰਿੜ ਕਰਾ ਤਾ। ਕਹਿੰਦੇ ਮੱਥੇ ਦੇ ਜਿਹੜੇ ਮੁਖੀ ਸ੍ਰੇਸ਼ਟ ਭਾਗਾਂ ਕਰਕੇ ਹੁਣ ਕਹਿੰਦੇ ਅਸੀਂ ਸੁਭਾਗੇ ਮੈਨੇ ਭਾਗਾਂ ਵਾਲੇ ਬਣ ਗਏ ਹਾਂ। ਰਾਮ ਗੁਰਮਤਿ ਹਰ ਲਿਵ ਲਾਗੇ ਰਹੋ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਸਿੱਖਿਆ ਦੁਆਰਾ ਰਮੇ ਹੋਏ ਰਾਮ, ਹਾਂਜੀ ਉਹਦੀ ਲੇਪ ਜਿਹੜੀ ਹੈ ਉਹਦੇ ਵਿੱਚ ਲੱਗ ਗਏ। ਹਰ ਵੇਲੇ ਬਿਰਤੀ ਸੁਰਤੀ ਮਹਾਰਾਜ ਨਾਲ ਜੁੜੀ ਰਹਿੰਦੀ ਹੈ। ਘੱਟ ਘੱਟ ਰਮਈਆ ਰਮਤ ਰਾਮ ਰਾਏ, ਗੁਰ ਸ਼ਬਦ ਗੁਰੂ ਲਿਵ ਲਾਗੇ। ਰਮਈਆ ਜਿਹੜਾ ਰਮਿਆ ਰਾਮ ਆ, ਸਾਰਿਆਂ ਘਟਾਂ ਘਟ ਰਮਤ ਮੈਨੇ ਵਿਆਪਕ ਹੋ ਰਿਹਾ। ਗੁਰੂ ਜਿਹੜੇ ਪੂਜਾ ਗੁਰੂ ਸਤਿਗੁਰਾਂ ਦਾ ਉਪਦੇਸ਼ ਗ੍ਰਹਿਣ ਕਰਕੇ ਉਹਨਾਂ ਦੀ ਲਿਵ ਦੇ ਵਿੱਚ ਅਸੀਂ ਲੱਗ ਗਏ ਹਾਂ। ਓਮ ਮੰਤਨ ਦੇਵੋ ਕਾਟ ਗੁਰੂ ਕੋ, ਮੇਰਾ ਭਰਮ ਪੋ ਗੁਰਬਚਨੀ ਭਾਗੇ। ਓ ਕਹਿੰਦੇ ਮੈਂ ਅਸੀਂ ਆਪਣਾ ਮੰਤਨ ਜਿਹੜਾ ਉਹ ਸਤਿਗੁਰਾਂ ਨੂੰ ਕੱਟ ਕੱਟ ਕੇ ਦੇ ਦਿੱਤਾ। ਕਿਉਂ, ਗੁਰੂ ਦੇ ਉਪਦੇਸ਼ ਦੁਆਰਾ ਮੇਰਾ ਜਿਹੜਾ ਭਰਮ ਅਤੇ ਡਰ ਭਾਗੇ ਮੈਨੇ ਭੱਜ ਜਾਏ, ਦੌੜ ਜਾਏ, ਦੂਰ ਹੋ ਜਾਏ। ਅੰਧਿਆਰ ਹੈ ਦੀਪਕ ਆਣ ਜਲਾਏ, ਗੁਰ ਗਿਆਨ ਗੁਰੂ ਲਿਵ ਲਾਗੇ। ਸਤਿਗੁਰਾਂ ਨੇ ਕਹਿੰਦੇ ਸਾਡਾ ਅਗਿਆਨਤਾ ਦਾ ਹਨੇਰਾ ਜਿਹੜਾ ਸੀ ਸਿਰ ਦੇ ਵਿੱਚ, ਅਗਿਆਨਤਾ ਦਾ ਹਨੇਰਾ ਸੀ ਉਹ ਦੂਰ ਕਰਤਾ ਗੁਰੂ ਨੇ ਗਿਆਨ, ਗੁਰ ਗਿਆਨ ਪ੍ਰਤੱਖ ਗਿਆਨ ਰੂਪੀ ਦੀਵੇ ਨੂੰ ਆਨਵੇਂ ਨੇ ਜਲਾ ਕੇ ਜਗਾ ਦਿੱਤਾ। ਜਿਹਦੇ ਕਰਕੇ ਗੁਰੂ ਜਿਹੜਾ ਚੇਤਨ ਸਰੂਪੀ ਪਰਮਾਤਮਾ ਸੀ ਉਹਦੇ 'ਚ ਬਿਰਤੀ ਲੱਗ ਗਈ। ਅਗਿਆਨ ਰੂਪੀ ਦੀਵਾ ਜਗਾ ਦਿੱਤਾ, ਲਿਵ ਲੱਗ ਗਈ ਆ। ਅਗਿਆਨਤਾ ਦਾ ਹਿਰਦਾ ਜਿਹੜਾ ਹਿਰਦੇ 'ਚ ਅਗਿਆਨ ਸੀ ਉਹ ਦੂਰ ਹੋ ਗਿਆ। ਅਗਿਆਨਾਂ ਦੇ ਇਰਾਦੇ ਨੂੰ ਸੁਬਨਾ ਸੋ ਕਰ ਬਸਤ ਲਈ ਮਨ ਜਾਗੇ, ਇਹ ਅਗਿਆਨ ਰੂਪੀ ਹਨੇਰਾ ਦਿਨ ਸਮੇਂ ਨੇ ਚੇਤੀ ਨਾਸ ਹੋ ਗਿਆ। ਫਿਰ ਮਨ ਨੇ ਇਹ ਗਿਆਨ ਜਾਗਰਤ ਅਵਸਥਾ ਵਿੱਚ ਜਾਗ ਕੇ ਆਪਣੇ ਹਿਰਦੇ ਰੂਪੀ ਘਰ 'ਚੋਂ ਇਹ ਜਿਹੜੀ ਆਤਮ ਗਿਆਨ ਰੂਪੀ ਵਸਤੂ ਲੱਭ ਲਈ। ਕਿਉਂਕਿ ਹਨੇਰੇ 'ਚ ਕੋਲ ਪਈ ਚੀਜ਼ ਵੀ ਲੱਜਦੀ ਨਹੀਂ ਨਾ, ਪ੍ਰਕਾਸ਼ ਹੋ ਜਾਏ ਕਹਿੰਦੇ ਤਾਂ ਨੇੜੇ ਹੀ ਹਿਰਦਰੇ ਲੱਜਦੇ ਰਹੇ। ਉਹ ਆਤਮਾ ਰੂਪੀ ਵਸਤੂ ਹੈ ਤਾਂ ਅੰਦਰੇ ਹੀ ਸੀ, ਜਿਹੜੇ ਗੁਰੂ ਨੇ ਗਿਆਨ ਰੂਪੀ ਦੀਵਾ ਦੇ ਦਿੱਤਾ ਅਤੇ ਅੰਦਰੋਂ ਪ੍ਰਾਪਤ ਹੋ ਗਈ। ਸਾਖਤ ਬੱਧਕ ਮਾਇਆ ਧਾਰੀ ਤਿੰਨ ਜੰਮ ਜੋਹਣ ਲੱਗ ਗਏ। ਫਿਰ ਮਾਇਆ ਵਾਲੇ ਸਾਖਤ ਬੰਦੇ ਬੱਧਕ ਮੈਨੇ ਹਿੰਸਕ, ਇੱਕ ਦੂਜੇ ਦੀ ਹਿੰਸਾ ਕਰਦੇ ਆ, ਕਤਲ ਕਾਰਤ ਕਰਦੇ ਆ, ਘਾਤ ਕਰਦੇ। ਇਸ ਵਾਸਤੇ ਜੰਮ ਜਿਹੜੇ ਉਹਨਾਂ ਦੇ ਜੋਹਨ ਦੇਖਣ 'ਚ ਲੱਗੇ ਵੀ ਕਦੋਂ ਇਹਨਾਂ ਨੂੰ ਕਾਬੂ ਕਰੀਏ, ਜਦੋਂ ਇਹਨੇ ਪਰਾਰੋ ਸਵਾਸ ਪੂਰੇ ਹੋਣ ਤੇ ਇਹਨਾਂ ਨੂੰ ਨਰਕਾਂ 'ਚ ਲੈ ਕੇ ਜਾਈਏ। ਹੁਣ ਸਤਿਗੁਰ ਆ ਗਏ ਸੀਸਣਾ ਵਿੱਚ, ਆਵ ਹੈ ਜਾਹੇ ਭਾਗੇ। ਕੋਈ ਜਿਹੜਾ ਮਾਇਆਧਾਰੀ ਹੰਕਾਰੀ ਆ ਉਹਨੇ ਗੁਰੂ ਅੱਗੇ ਆਪਣਾ ਸਿਰ ਭੇਟਾ ਨਹੀਂ ਕੀਤਾ, ਹੰਕਾਰ ਨਹੀਂ ਛੱਡਿਆ। ਇਸ ਵਾਸਤੇ ਭਾਗੇ ਖੋਟਿਆਂ ਭਾਗਾਂ ਵਾਲੇ ਆਵ ਹੈ ਜਾਏ, ਜੰਮਦੇ ਆ ਮਰਦੇ ਆ ਇਸ ਤਰ੍ਹਾਂ ਤੁਰੇ ਫਿਰਦੇ। ਅਮਰਾ ਬਿਨੋ ਸੁਨੋ ਪ੍ਰਭ ਠਾਕਰ, ਹਮ ਸਰਨ ਪ੍ਰਭੂ ਹਰ ਮਾਗੇ। ਕਹਿੰਦੇ ਹੈ ਨਿਰੰਕਾਰ ਮੈਂ ਸਾਡੀ ਬੇਨਤੀ ਦਾ ਸ਼ਬਦ ਸੁਣੋ, ਕਿ ਪਰਮਾਤਮਾ ਅਸੀਂ ਆਪ ਜੀ ਦੀ ਚਰਨ ਸ਼ਰਨ 'ਚ ਰਹਿਣਾ ਮੰਗਦੇ ਹਾਂ, ਸਾਨੂੰ ਆਪਣੇ ਚਰਨਾਂ 'ਚ ਰੱਖੋ। ਜਾਂ ਨਾਨਕ ਕੀ ਲੱਜ ਪਾਤ ਗੁਰੂ ਹੈ, ਸਿਰ ਵੇਚਿਓ ਸਤਿਗੁਰ ਅੱਗੇ। ਸਾਡੀ ਲੱਜ ਅਤੇ ਪਤ ਹਾਂਜੀ ਸ਼ਰਮ ਅਤੇ ਇੱਜ਼ਤ ਰੱਖਣ ਵਾਲੇ ਤੁਸੀਂ ਸਤਿਗੁਰ ਸੱਚੇ ਪਾਤਸ਼ਾਹ, ਆਪ ਤੋਂ ਬਿਨਾਂ ਕੋਈ ਨਹੀਂ। ਅਸੀਂ ਆਪਣਾ ਸਿਰ ਗੁਰੂ ਅੱਗੇ ਵੇਚ ਦਿੱਤਾ। ਗੌੜੀ ਪੂਰੀ ਮਹੱਲਾ ਚੌਥਾ, ਆਮ ਅਹੰਕਾਰੀ ਅਹੰਕਾਰ ਅਗਿਆਨ ਮਤ, ਗੁਰ ਮਿਲਿਆ ਆਪ ਗੁਆਇਆ। ਅਸੀਂ ਮਾਰਾ ਅਹੰਕਾਰੀ ਸੀ, ਅਗਿਆਨ ਵਾਲੀ ਸਾਡੀ ਬੁੱਧੀ ਸੀ, ਹੰਕਾਰ ਨਾਲ ਭਰਿਓ ਸੀ। ਜਦ ਗੁਰਾਨਾ ਮਿਲ ਗਏ ਉਹਨਾਂ ਨੇ ਸਾਡੇ ਅੰਦਰੋਂ ਆਪਾ ਆਪ ਹੰਕਾਰ ਗੁਆ ਦਿੱਤਾ। ਹੁਣ ਮੈਂ ਰੋ ਗਿਆ ਸੁਖ ਪਾਇਆ ਧੰਨ ਧੰਨ ਗੁਰੂ ਹਰ ਰਾਇਆ ਜਿਲੇ ਹੰਗਤਾ ਮਮਤਾ ਰੂਪੀ ਜਿਹੜਾ ਰੋਗ ਦੂਰ ਹੋ ਗਿਆ ਆਤਮਾ ਸੁਖ ਪਾ ਲਿਆ ਜਿਹਦੇ ਕਰਕੇ ਹਰੀ ਰਾਜਾ ਰੂਪ ਪਰਮੇਸ਼ਰ ਸਤਿਗੁਰ ਸੱਚੇ ਪਾਤਸ਼ਾਹ ਧੰਨਤਾ ਯੋਗ ਹਨ। ਰਾਮ ਗੁਰ ਕੈ ਬਚਨ ਹਰ ਪਾਇਆ ਰਹੋ। ਹੇ ਰਾਮ ਮੈਨੇ ਹੇ ਭਰਾਵੋ ਸਤਿਗੁਰ ਨੇ ਬਚਨ ਕਰਕੇ ਅਸੀਂ ਪਰਮਾਤਮਾ ਨੂੰ ਪਾਇਆ। ਅਮਰਾ ਹੀਰ ਮੇਰਾ ਹੀਰ ਹੈ ਪ੍ਰੀਤ ਰਾਮ ਰਾਏ ਜੀ ਗੁਰਮਾਰਗ ਪੰਥ ਬਤਾਇਆ। ਮੇਰੇ ਮਨ ਚ ਉਹ ਰਾਮ ਰਮਿਆ ਹੈ ਰਾਜਾ ਪ੍ਰਕਾਸ਼ ਗੁਰੂ ਦੀ ਪ੍ਰੀਤੀ ਹੈ। ਇਸ ਵਾਸਤੇ ਸਾਨੂੰ ਸਤਿਗੁਰਾਂ ਨੇ ਪਰਮਾਤਮਾ ਦੀ ਪ੍ਰਾਪਤੀ ਦਾ ਗਿਆਨ ਭਗਤੀ ਰੂਪੀ ਜਿਹੜਾ ਮਾਰਗ ਰਸਤਾ ਸੀ ਉਹ ਖੁੱਲ੍ਹਾ ਦੱਸਿਆ ਵੀ ਇੱਧਰ ਤੁਰਿਆ ਜਾ ਗੁਰਮੁਖ ਗਾਡੀ ਰਾਹ। ਮੇਰਾ ਜੀਓ ਪਿੰਡ ਸਾਹਿਬ ਸਤਿਗੁਰ ਆ ਗਿਆ ਜਿਹਨੇ ਵਿਛਲਿਆ ਹਰ ਗੱਲ ਆਇਆ। ਮੇਰਾ ਮਨ ਇਹ ਪਿੰਡ ਸੀ ਧੰਨ ਇਹ ਸਤਿਗੁਰਾਂ ਅੱਗੇ ਹੀ ਭੇਟ ਚੜ੍ਹਾ ਤਾ। ਕਹਿੰਦੇ ਜਿਹਨਾਂ ਸਤਿਗੁਰਾਂ ਨੇ ਮੇਰੇ ਤੋਂ ਵਿਛੜਿਆ ਹੈ ਪਰਮਾਤਮਾ ਉਹ ਗਲ ਨਾਲ ਲਾ ਦਿੱਤਾ ਮਿਲਾ ਦਿੱਤਾ। ਮੇਰੇ ਅੰਤਰ ਪ੍ਰੀਤ ਲੱਗੀ ਦੇਖਣ ਕਾ ਗੁਰ ਹਿਰਦੇ ਨਾਲ ਦਿਖਾਇਆ। ਮੇਰੇ ਮਨ ਵਿੱਚ ਪਰਮਾਤਮਾ ਦੇਖਣ ਦੀ ਪ੍ਰੀਤ ਲੱਗੀ ਹੈ ਕਦੋਂ ਦਰਸ਼ਨ ਦੇਣਗੇ। ਅਤੇ ਜਦੋਂ ਗੁਰੂ ਜੀ ਨੂੰ ਬੇਨਤੀ ਕੀਤੀ ਉਹਨੇ ਹਿਰਦਾ ਸ਼ੁੱਧ ਕਰਕੇ ਉਹ ਨੇੜਿਓਂ ਪਰਮਾਤਮਾ ਦਿਖਾ ਤਾ। ਉਹਦੇ ਤੇਰੇ ਅੰਦਰ ਹੀ ਸਹਿਜ ਆਨੰਦ ਭਇਆ ਮਨ ਮੋਰਿਆ ਗੁਰੇ ਆ ਗਿਆ ਵੇਚ ਵਿਚਾਇਆ ਆਪ ਵੇਚਾਇਆ। ਜਿਸ ਵੇਲੇ ਸਤਿਗੁਰਾਂ ਨੇ ਕਿਰਪਾ ਕੀਤੀ ਗੁਰੂ ਅੱਗੇ ਆਪਣਾ ਵਿਵੇਚ ਦਿੱਤਾ ਭਾਵ ਦਾਸ ਬਣ ਗਿਆ। ਮੇਰੇ ਮਨ 'ਚ ਸਹਿਜ ਜੜਾ ਆਤਮਾ ਆਨੰਦ ਸੀ ਗਿਆਨ ਪ੍ਰਾਪਤ ਹੋ ਗਿਆ। ਆਓ ਸਖੀ ਗੁਣ ਕਾਮਣ ਕਰੀਹਾ ਜੀਓ ਮੇਰੇ ਸੰਤ ਜਨਾ ਰੰਗ ਮਨ ਹੈ ਰਲੀਆ ਜੀਓ। ਫਿਰ ਕਹਿੰਦੇ ਕੀ ਹੋਇਆ ਕਿ ਗੁਰੂ ਮਹਾਰਾਜ ਨੇ ਐਸੀ ਕਿਰਪਾ ਕੀਤੀ ਕਿ ਹੇ ਮਹਾਤਮਾ ਰੂਪੀ ਸਭਿਓ ਆਓ ਰਲ ਮਿਲ ਕੇ ਸ਼ੁਭ ਗੁਣਾਂ ਰੂਪੀ ਕਾਮਣ ਮੈਨੇ ਟੂਣਾ ਕਰੀਏ। ਸ਼ੁਭ ਗੁਣਾਂ ਰੂਪ ਮਣਕਾ ਜਿਹੜਾ ਉਹ ਗਲ ਚ ਪਾਲਣਾ ਕਰੀਏ। ਮੇਰੇ ਸੰਤ ਜਨਾ ਰੰਗ ਮਨ ਹੈ ਰਲੀਆ ਜੀਓ। ਮਹਾਤਮਾ ਜਨਾਂ ਨੇ ਮਿਲ ਕੇ ਪ੍ਰੇਮ ਸਹਿ ਰਲੀਆਂ ਮੈਨੇ ਜਿਹੜੀਆਂ ਖੁਸ਼ੀਆਂ ਆਨੰਦ ਇਹਨਾਂ ਨੂੰ ਮੰਨਣਾ ਕਰੀਏ। ਗੁਰਦੀਪ ਗਿਆਨ ਸਦਾ ਮਨ ਬਲੀਆ ਜੀਓ। ਸਤਿਗੁਰਾਂ ਦੁਆਰਾ ਜਿਨ੍ਹਾਂ ਦੇ ਮਨ ਰੂਪੀ ਮੰਦਰ ਵਿੱਚ ਗਿਆਨ ਰੂਪੀ ਦੀਵਾ ਸਦਾ ਹੀ ਬਲਿਆ ਰਹਿੰਦਾ ਪ੍ਰਕਾਸ਼ ਕਰਦਾ ਰਹਿੰਦਾ ਹਰ ਟੁੱਠੇ ਢੁੱਲ ਢੁੱਲ ਮਿਲੀ ਆ ਜੀਓ। ਜਦੋਂ ਮਹਾਰਾਜ ਟੁੱਠੇ ਪ੍ਰਸੰਨ ਹੋ ਗਏ ਅਤੇ ਡੁੱਲ ਡੁੱਲ ਕੇ ਮਿਲਿਆ ਭਾਵ ਢੁੱਲ ਢੁੱਲ ਕੇ ਉੱਛਲ ਉੱਛਲ ਕੇ ਸੰਸਾਰ ਵੱਲੋਂ ਹੱਟ ਹੱਟ ਕੇ ਫਿਰ ਖੁਸ਼ੀ ਨਾਲ ਹਾਂਜੀ ਪਰਮਾਤਮਾ ਨੂੰ ਮਿਲਣਾ ਕਰੋ। ਫਿਰ ਮਨ ਵਿੱਚ ਲੋਕ ਲਾਜਗੀ ਰੱਖਣੀ ਮੇਰਾ ਮਨ ਤਨ ਪ੍ਰੇਮ ਲੱਗਾ ਹਰ ਢੋਲੇ ਜੀਓ। ਮੇਰੇ ਮਨ ਤਨ ਵਿੱਚ ਢੋਲੇ ਮੈਨੇ ਪਿਆਰੇ ਪਰਮਾਤਮਾ ਦਾ ਪਿਆਰ ਲੱਗ ਰਿਹਾ। ਮੈਂ ਮੇਲੇ ਮਿੱਤਰ ਸਤਿਗੁਰ ਵਿਚੋਲੇ ਜੀਓ। ਇਹ ਵਿਚੋਲੇਪਣ ਦੇ ਕਾਰਨ ਕਰਨ ਵਾਲੇ ਕੌਣ ਸਤਿਗੁਰੂ ਮੈਨੂੰ ਪਰਮਾਤਮਾ ਰੂਪੀ ਮਿੱਤਰ ਨਾਲ ਮਿਲਾ ਦੇਣਾ ਕਰੋ। ਮਨ ਦੇਵਾਂ ਸੰਤਾਂ ਮੇਰਾ ਪ੍ਰਭ ਮੇਲੇ ਜੀ। ਉਹਨਾਂ ਸੰਤਾਂ ਨੂੰ ਮੈਂ ਆਪਣਾ ਮਨ ਤਨ ਦੇ ਦਿਆਂ ਜਿਹੜੇ ਮੈਨੂੰ ਪ੍ਰਭ ਨੂੰ ਮਿਲਾ ਦੇਣ। ਹਰ ਬਿਟਿਆੜ ਹੋ ਹਰ ਬਿਟਿਆ ਬਿਟੜ ਉਹ ਸਦਾ ਭੋਲੇ ਜੀ। ਅਸੀਂ ਹਰੀ ਤੋਂ ਬਿਟਿਓੜ ਮੈਨੇ ਉੱਤੋਂ ਸਦਾ ਬਲਿਹਾਰ ਕਰਵਾਉਣ ਜਾਂਦੇ ਹਾਂ। ਬਸ ਮੇਰੇ ਪਿਆਰਿਆ ਬਸ ਮੇਰੇ ਗੋਬਿੰਦਾ ਹਰ ਕਰ ਕਿਰਪਾ ਮਨ ਵਸ ਜੀਓ। ਕਿ ਮੇਰੇ ਪਿਆਰੇ ਸਤਿਗੁਰੂ ਸਾਡੇ ਤਨ 'ਚ ਵਸੋ ਹੇ ਗੋਬਿੰਦ ਬਾਣੀ 'ਚ ਵਸੋ ਕਿਰਪਾ ਕਰਕੇ ਸਾਡੇ ਮਨ 'ਚ ਵੀ ਵਸ ਦਿਓ। ਹੇ ਪਿਆਰੇ ਹਰੀ ਗੋਬਿੰਦ ਵਸੂਆਂ ਦੇ ਵਸੂ ਰੂਪ ਹਾਂਜੀ ਅਤੇ ਮੇਰ ਤੋਂ ਮੇਰ ਰੂਪ ਤੁਸੀਂ ਕਿਰਪਾ ਕਰਕੇ ਸਾਡੇ ਮਨ 'ਚ ਵਸਣਾ ਕਰੋ। ਕਿਉਂਕਿ ਅੱਠ ਤਰ੍ਹਾਂ ਦੇ ਵਸੂ ਮੰਨੇ ਦਰੋਣ ਆ ਪ੍ਰਾਣ ਆ ਧਰੋਵੇ ਆ ਵਸੂ ਆ ਰੋਕ ਆ ਵਿਭਾਗ ਆ ਅੜਕ ਆ ਅਗਨੇ ਆ ਇਹ ਅੱਠ ਤਰ੍ਹਾਂ ਦੇ। ਕਿਰਪਾ ਕਰਕੇ ਸੱਚੇ ਪਾਤਸ਼ਾਹ ਵਸੂਆਂ ਦੇ ਵਸੂ ਇਹਨਾਂ ਸਾਰਿਆਂ ਨੂੰ ਸ਼ਕਤੀ ਦੇਣ ਵਾਲੇ ਤੁਸੀਂ ਕਿਰਪਾ ਕਰਕੇ ਸਾਡੇ ਮਨ 'ਚ ਵਸ ਦਿਓ। ਮਨ ਰਸ ਰਸ ਹਰ ਰਸ ਅਗਾਨੇ ਫਿਰ ਬਹੁਰ ਨਾ ਭੂਖ ਲਗਾਵੇ। ਸਾਰਿਆਂ ਰਸਿਆਂ ਵਿੱਚ ਰਸ ਕਿਵੇਂ ਤੁਸੀਂ ਰਸੇ ਹੋਏ ਇਹ ਨਿਰੰਕਾਰ ਕਹਿੰਦੇ ਉਸ ਮਨ ਵਿੱਚ ਕਹਿੰਦੇ ਮਨ ਰਸ ਮਨ ਦੇ ਵਿੱਚ ਵੀ ਮਿਲ ਕੇ ਹਰੀ ਰਸ ਨੂੰ ਪੀ ਕੇ ਅਸੀਂ ਅਗਾਨੇ ਮੈਨੇ ਰੱਜ ਗਏ ਤ੍ਰਿਪਤ ਹੋ ਗਏ। ਇਸ ਕਰਕੇ ਫਿਰ ਬਹੁਰ ਮੈਨੇ ਵਾਰ ਵਾਰ ਜਿਹੜੀ ਪਦਾਰਥਾਂ ਦੀ ਤ੍ਰਿਸ਼ਨਾ ਸੀ ਭੁੱਖ ਸੀ ਹੋਣ ਲੱਗਦੀ ਨਹੀਂ ਉਹ ਖਤਮ ਹੋ ਗਈ ਹੈ। ਕੋਈ ਕਰਿਆ ਪਾਵਾ ਨੇਕ ਬਹੁਤ ਤੇਰੇ ਦਿਨ ਕਿਰਪਾ ਨਾਮ ਨਾ ਪਾਵੇ। ਬਹੁਤਿਆਂ ਨਾਲ ਮਿਲ ਕੇ ਭਾਵੇਂ ਜਿੰਨੇ ਮਰਜ਼ੀ ਕੋਈ ਯਤਨ ਕਰੀ ਜਾਏ ਪਰ ਸਤਿਗੁਰਾਂ ਦੀ ਕਿਰਪਾ ਤੋਂ ਬਿਨਾਂ ਨਾਮ ਦੀ ਦਾਤ ਜਿਹੜੀ ਹੈ ਉਹ ਪ੍ਰਾਪਤ ਨਹੀਂ ਹੁੰਦੀ ਕਦਾਚਿਤ ਵੀ। ਜਾਂ ਨਾਨਕ ਹਰ ਕਿਰਪਾਧਾਰੀ ਮਤ ਗੁਰਮੰਤ ਨਾਮ ਦ੍ਰਿੜਾਵੇ। ਪਾਤਸ਼ਾਹ ਜਿਨ੍ਹਾਂ ਦੀ ਪਰਮਾਤਮਾ ਨੇ ਕਿਰਪਾ ਕੀਤੀ ਹੈ ਉਹਨਾਂ ਦੀ ਮਤ ਬੁੱਧੀ ਸਤਿਗੁਰਾਂ ਨੂੰ ਸਿੱਖਿਆ ਲੈ ਕੇ ਨਾਮ ਵਿੱਚ ਦ੍ਰਿੜ ਹੋ ਜਾਂਦੀ ਹੈ ਉਹ ਮਨ ਦੀ ਵਾਸਤਾ ਨੂੰ ਦ੍ਰਿੜ ਕਰ ਲੈਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਰਾਗ ਗੌੜੀ ਮਾਝ ਮਹੱਲਾ ਚੌਥਾ। ਗੁਰਮੁਖ ਜਿੰਦੂ ਜਪ ਨਾਮ ਕਰਮ। ਮਤ ਮਾਤਾ ਮਤ ਜੀਓ ਨਾਮ ਕਰਮ। ਜਿੰਦੂ ਤੋਂ ਮਤਲਬ ਇਹ ਗੁਰਮੁਖ ਪਿਆਰਿਆ ਸਤਿਗੁਰਾਂ ਦੁਆਰਾ ਪਵਿੱਤਰ ਜਿਹੜਾ ਨਾਮ ਜਿਸਨੂੰ ਦਿੱਤੀ ਕਾਰ ਗਿਆ ਇਸ ਨੂੰ ਕਰ। ਮਤ ਬੁੱਧੀ ਦੇ ਅੰਦਰ ਸਤਿਗੁਰਾਂ ਦੀ ਸਿੱਖਿਆ ਲੈ ਕੇ ਜਿਹੜਾ ਮੁਕਤ ਦੇ ਨਾਲ ਪਰਮਾਤਮਾ ਦਾ ਨਾਮ ਜਪਣਾ ਇਸੇ ਨੂੰ ਮਾਤਾ ਬਣਾ ਲੈਣਾ ਕਰ। ਸੰਤੋਖ ਪਿਤਾ ਪਰ ਗੁਰ ਪੁਰਖ, ਸੰਤੋਖ ਪਿਤਾ ਪਰ ਗੁਰਪੁਰਖ, ਜਨਮਾਂ ਬੜਭਾਗੀ ਮਿਲਰਾਮਾ। ਗੁਰੂ ਜਿਹੜੇ ਜਨਮ ਜਨਮ ਤੋਂ ਰਹਿਤ ਪੁਰਸ਼ ਹੈ, ਉਹਨਾਂ ਦੁਆਰਾ ਫਿਰ ਸੰਤੋਖ ਨੂੰ ਆਪਣਾ ਪਿਤਾ ਬਣਾਉਣਾ ਕਰ। ਸੰਤੋਖ ਦਾ ਧਾਰਨਾ ਇਹ ਕਹਿੰਦੇ ਪਿਤਾ ਬਣਾ ਲੈ ਜਨਮ ਜਨਮ ਮਰ ਤੋਂ ਜਿਹੜਾ ਰਹਿਤ ਅਕਾਲ ਪੁਰਖ ਉਸਨੂੰ ਗੁਰੂ ਬਣਾ ਲੈ। ਇਹ ਵੱਡੀਆਂ ਭਾਗਾਂ ਵਾਲਿਆ ਇਸ ਤਰ੍ਹਾਂ ਰਾਮ ਰਮੀ ਦੇ ਪਰਮੇਸ਼ਰ ਨੂੰ ਮਿਲਣਾ ਕਰ। ਗੁਰਯੋਗੀ ਪੁਰਖ ਮਿਲਿਆ ਰੰਗ ਮਾਣੀ ਜੀਓ, ਜਿਹਨਾਂ ਨੂੰ ਐਸਾ ਯੋਗੀ ਪੁਰਖ ਸਤਿਗੁਰੂ ਮਿਲਿਆ ਉਹਨਾਂ ਨੇ ਰੰਗ ਮਾਣੀ ਉਸ ਪਰਮਾਤਮਾ ਦੇ ਰੰਗ ਨੂੰ ਆਨੰਦ ਨੂੰ ਮਾਣਿਆ। ਇਹਨੂੰ ਫੇਰ ਰੱਖਣ ਪਹਿਲਾਂ ਟਾਈਮ ਨਾਲ ਰੱਖਦਾ ਨਹੀਂ ਉੱਥੇ ਤੁਰਿਆ ਫਿਰਨਾ। ਰਾ ਗੌੜੀ ਮਾਝ ਮਹੱਲਾ ਚੌਥਾ। ਗੁਰਮੁਖ ਜਿੰਦੂ ਜਪ ਨਾਮ ਕਰਮ। ਮਤ ਮਾਤਾ ਮਤ ਜੀਓ ਨਾਮ ਕਰਮ। ਸੁਪਨੇ ਤਾਂ ਬਹੁਤ ਬੜਬੜੇ ਲੈਣਾ ਸਮਝਦਾ ਨਹੀਂ, ਜਦੋਂ ਸ਼ੁਰੂ ਹੋ ਜਾਂਦਾ ਤੋ ਟਾਈਮ ਨਾਲ ਬਹਿੰਦਾ ਨਹੀਂ ਤੇ ਜਿਹੜੇ ਰੱਖਦਾ ਉਹ ਸ਼ਬਦ ਢਾਬੇ ਚ ਰਹਿ ਜਾਂਦਾ। ਜਿੰਦੂ ਮੈਨੇ ਇਹ ਗੁਰਮੁਖਾ ਸਤਿਗੁਰਾਂ ਦੁਆਰਾ ਪਰਮਾਤਮਾ ਦਾ ਨਾਮ ਜਪਣ ਰੂਪੀ ਕਰਮ ਕਰ। ਮਤ ਮਾਤਾ ਮਤ ਜੀਓ ਨਾਮ ਮੁਖ ਰਮ। ਔਰ ਮਤ ਜਿਹੜੀ ਬੁੱਧੀ ਹੈ ਭਾਵ ਗੁਰੂ ਦੀ ਸਿੱਖਿਆ, ਇਹਨੂੰ ਲੈ ਕੇ ਮੁਖਾਰਬਿੰਦ ਨਾਲ ਜਿਹੜਾ ਰਮੇ ਹੋਏ ਰਾਮ ਦਾ ਰਾਮ ਜੀਓ ਮਤ ਜੀਓ, ਹਾਂਜੀ ਮੂੰਹ ਦੇ ਨਾਲ ਜਿਹੜਾ ਰਾਮ ਜੀ ਸਤਿਕਾਰਯੋਗ ਪਰਮੇਸ਼ਵਰ ਉਹਦਾ ਨਾਮ ਜਪਣਾ ਮਤ ਬੁੱਧੀ ਦੇ ਅੰਦਰ, ਇਹ ਸਤਿਗੁਰਾਂ ਦੀ ਸਿੱਖਿਆ ਲੈ ਕੇ ਜਿਹੜਾ ਮੂੰਹ ਨੂੰ ਪਰਮਾਤਮਾ ਦਾ ਨਾਮ ਜਪਣਾ ਇਹ ਮਾਤਾ ਕਰ। ਸੰਤੋਖ ਪਿਤਾ ਕਰ ਗੁਰ ਪੁਰਖ, ਜਨਮਾਂ ਬਿਰਭਾਗੀ ਨਿਰਾਮ। ਗੁਰੂ ਜਿਹੜੇ ਜਨਮਾਂ ਤੋਂ ਰਹਿਤ ਪੁਰਸ਼ ਆ ਉਹਨਾਂ ਦੁਆਰਾ ਸੰਤੋਖ ਨੂੰ ਪਿਤਾ ਬਣਾਉਣਾ ਕਰ। ਬਿਰਭਾਗੀ ਨਿਰਾਮ ਸੰਤੋਖ ਧਾਰਨਾ ਇਹ ਪਿਤਾ ਬਣਾਉਣਾ ਕਰ। ਜਨਮਾਂ ਜਨਮਾਂ ਤੋਂ ਰਹਿਤ ਜਿਹੜਾ ਰਾਮਕਾਰ ਅਕਾਲ ਪੁਰਖ ਨੂੰ ਗੁਰੂ ਬਣਾਉਣਾ ਕਰ। ਇਹ ਵੱਡਿਆਂ ਭਾਗਾਂ ਵਾਲਿਆ ਇਸ ਤਰ੍ਹਾਂ ਤੂੰ ਰਾਮ ਨੂੰ ਮਿਲਣਾ ਕਰ। ਗੁਰਯੋਗੀ ਪੁਰਖ ਮਿਲਿਆ ਰੰਗ ਮਾਣੀ ਜੀਓ, ਜਿਹਨਾਂ ਨੂੰ ਯੋਗੀ ਪੁਰਖ ਜਿਹੜਾ ਹਰ ਵੇਲੇ ਆਨੰਦ ਸਰੂਪ 'ਚ ਜੁੜਿਆ ਰਹਿੰਦਾ ਐਸਾ ਗੁਰੂ ਮਿਲਿਆ ਉਹਨਾਂ ਨੇ ਕਹਿੰਦੇ ਰੰਗ ਮਾਣੀ ਆਨੰਦ ਨੂੰ ਮਾਣਿਆ। ਗੁਰ ਹਰ ਰੰਗ ਰਤੜਾ ਸਦਾ ਨਿਰਵਾਣੀ ਜੀਓ, ਸੱਚੇ ਸਤਿਗੁਰ ਸਦਾ ਵਾਸਤੇ ਨਿਰਵਾਣ ਨਿਰਬੰਧ ਬੰਧਨਾਂ ਤੋਂ ਰਹਿਤ ਪਰਮਾਤਮਾ ਦੇ ਰੰਗ ਆਨੰਦ ਵਿੱਚ ਰਸਤੇ ਰਹਿੰਦੇ। ਬੜਭਾਗੀ ਮਿਲ ਸੁਗੜ ਸੁਜਾਣੀ ਜੀਓ, ਵੱਡੀਆਂ ਭਾਗਾਂ ਵਾਲੇ ਜਿਹੜੇ ਸੁਗੜ ਕਰੇ ਘਾਟ ਦੇ ਧਰਨ ਵਾਲੇ ਸੁਜਾਣੀ ਚਤਰ ਸਤਿਗੁਰੂ ਜੀ ਸਾਨੂੰ ਮਿਲੇ ਹਨ। ਮੇਰਾ ਮੰਤਨ ਹਰ ਰੰਗ ਭਿੰਨਾ, ਮੇਰਾ ਮਨ ਵੀ ਤਨ ਵੀ ਪਰਮਾਤਮਾ ਦੇ ਰੰਗ ਭਿੰਨਾ ਮੈਨੂੰ ਭਿੱਜ ਗਿਆ ਹੈ। ਆਓ ਸੰਤੋਂ ਮਿਲ ਨਾਮ ਜਪਾਹਾ, ਜੇ ਸੰਤ ਜੀ ਨੂੰ ਤੁਸੀਂ ਆਓ ਆਪਾਂ ਰਲ ਮਿਲ ਕੇ ਬੈਠੀਏ ਔਰ ਨਾਮ ਜਪਣਾ ਕਰੀਏ। ਜੇ ਸੰਗਤ ਨਾਮ ਸਦਾ ਲੈ ਲਾਹਾ ਜੀਓ, ਤਾਂ ਸੰਗਤ ਵਿੱਚ ਬੈਠ ਕੇ ਸਦਾ ਵਾਸਤੇ ਨਾਮ ਦਾ ਲਾਹਾ ਜਿਹੜਾ ਲਾਭ ਆ ਇਹਨੂੰ ਲੈਣਾ ਕਰੀਏ। ਘਰ ਸੇਵਾ ਸੰਤਾ ਅੰਮ੍ਰਿਤ ਮੁਖ ਪਾਹਾਂ ਜੀਓ, ਸਾਧ ਸੰਜਾ ਕੇ ਸੰਤ ਜਨਾਂ ਦੀ ਸੇਵਾ ਕਰ, ਉਹ ਤੇਰੇ ਮੁਖਾਰਵਿੰਦ ਨਾਮ ਅੰਮ੍ਰਿਤ ਨੂੰ ਪਾਉਣਗੇ।
5: ਮਿਲ ਪੂਰਵ ਲਿਖਿਆੜੇ ਪੁਰ ਕਰਮ ਸੁਰਿੰਦਰਦਾਸ ਨੂੰ ਜਿਨ੍ਹਾਂ ਦੇ ਪੂਰਵ ਦੇ ਚੰਗੇ ਕਰਮਾਂ ਦੇ ਲੇਖ ਲਿਖੇ ਆ ਉਹਦੇ ਮੁਤਾਬਕ ਹੀ ਜਿਹੜੇ ਸੰਤ ਜਨ ਮਹਾਤਮਾ ਜਨ ਮਿਲਦੇ ਹਨ ਪੂਰੇ ਸਾਧੂ ਸੰਤ ਵੀ ਭਾਵਾਂ ਨਾਲ ਮਿਲਦੇ ਹਨ ਸਾਵਣ ਵਰਸ ਅੰਮ੍ਰਿਤ ਜਗ ਛਾਇਆ ਜੀਓ ਮਨ ਮੋਰ ਕੋਕੇੜਾ ਸ਼ਬਦ ਮੁਖ ਪਾਇਆ ਜਿਸ ਵਕਤ ਇਹ ਮਾਨਸ ਦੇਹ ਰੂਪੀ ਸਾਵਣ ਦੇ ਮਹੀਨੇ ਪ੍ਰੇਮ ਰੂਪੀ ਜਿਹੜਾ ਸਾਵਣ ਦਾ ਮਹੀਨਾ ਇਸ ਦੇ ਅੰਦਰ ਗੁਰੂ ਰੂਪ ਬੱਦਲ ਵਰਸੇ ਭਾਵ ਉਪਦੇਸ਼ ਰੂਪੀ ਜਲ ਦੀ ਵਰਖਾ ਕੀਤੀ ਇਸ ਸਾਰੇ ਸੰਸਾਰ ਦੇ ਵਿੱਚ ਅੰਮ੍ਰਿਤ ਰੂਪੀ ਪਰਮਾਤਮਾ ਛਾਇਆ ਹੋਇਆ ਉਸਨੂੰ ਨਿਸ਼ਚੇ ਕੀਤਾ ਜਿਸ ਵਕਤ ਸਤਿਗੁਰਾਂ ਨੇ ਮੂੰਹ ਦੇ ਵਿੱਚ ਇਹ ਸ਼ਬਦ ਉਪਦੇਸ਼ ਪਾਇਆ ਉਸ ਵੇਲੇ ਮਨ ਰੂਪੀ ਮੋਰ ਜਿਹੜਾ ਸੀ ਆਨੰਦ ਦੇ ਨਾਲ ਉਹ ਕਿਹੜਾ ਬੋਲਣ ਲੱਗ ਪਿਆ ਪਰ ਅੰਮ੍ਰਿਤ ਮੁੱਠਾ ਮਿਲਿਆ ਹਰਾਇਆ ਜੀ ਜਨ ਨਾਨਕ ਪ੍ਰੇਮ ਰਤਨਾ ਜਿਸ ਸਮੇਂ ਨਾਮ ਅੰਮ੍ਰਿਤ ਦਾ ਮੀਂਹ ਵਰਿਆ ਪਰਮਾਤਮਾ ਰਾਜਾ ਪ੍ਰਕਾਸ਼ ਵੀ ਮਿਲ ਪਿਆ ਪਾਤਸ਼ਾਹ ਕਹਿੰਦੇ ਉਹਨੂੰ ਗੁਰਮਸਿੰਘਾਂ ਦਾ ਮਨ ਜਿਹੜਾ ਸੀ ਪ੍ਰੇਮ ਵਿੱਚ ਰਤਨਾ ਰਤਾ ਰਹਿੰਦਾ ਹਰ ਵੇਲੇ ਮਿਲਿਆ ਰਹਿੰਦਾ ਗੌੜੀ ਮਾਂ ਜੀ ਮਹੱਲਾ ਚੌਥਾ ਜਿਸ ਤਰ੍ਹਾਂ ਸੰਸਾਰ ਦੇ ਉੱਤੇ ਦੇਵੀਆਂ ਆਪਣੇ ਪਤੀ ਨੂੰ ਪ੍ਰਸੰਨ ਰੱਖਣ ਵਾਸਤੇ ਕਈ ਸੋਨਾ ਟਾਮਨਾ ਕਰ ਲਈਆਂ ਗੱਲ ਸਮਾਨ ਕਰ ਲੈਂਦੀ ਇਸ ਤਰ੍ਹਾਂ ਪਰਮਾਤਮਾ ਨੂੰ ਬਸ ਕਰਨ ਵਾਸਤੇ ਕਥਨ ਕਰ ਹਮ ਅਪਰਾਧ ਪਾਪ ਹਕੀਨੇ ਕਰ ਦੁਸ਼ਕੀ ਚੋਰ ਚੁਰਾਇਆ ਇਹ ਸੱਚੇ ਪਾਤਸ਼ਾਹ ਸਿੰਘ ਬੜੇ ਅਪਰਾਧ ਕੀਤੇ ਆ ਪਾਪ ਕੀਤੇ ਆ ਦੁਸ਼ਟਤਾਈ ਵਾਲੇ ਕਰਮ ਕੀਤੇ ਚੋਰ ਹੋ ਕੇ ਦੂਜੇ ਦੀਆਂ ਚੀਜ਼ਾਂ ਨੂੰ ਚੁਰਾਉਣਾ ਕੀਤਾ ਚੋਰ ਹੋ ਕੇ ਨਾਮ ਨੂੰ ਚੁਰਾਇਆ ਭਾਵ ਨਾਮ ਨੂੰ ਜਪਣ ਵੱਲੋਂ ਚੋਰ ਬਣੇ ਦਾ ਇਹਨੂੰ ਕਦੀ ਨਹੀਂ ਜਪਿਆ ਉੱਧਰ ਸੌ ਗਿਆ ਜਾਂ ਅੰਦਰ ਵੜ ਕੇ ਲੋਗਾ ਹੈ ਨਾਮ ਜਪਣ ਤੋਂ ਬਹਾਨਾ ਬਣਾ ਲਿਆ ਨਹਾਉਣ ਤੋਂ ਬਹਾਨਾ ਬਣਾ ਲਿਆ ਅਬ ਨਾਨਕ ਸਰਣਾਗਤ ਆਏ ਹਰ ਰੱਖੋ ਲਾਜ ਹਰ ਪਾਇਆ ਇਹ ਪਾਤਸ਼ਾਹ ਹੁਣ ਅਸੀਂ ਤੁਹਾਡੀ ਚਰਨ ਸ਼ਰਨ ਵਿੱਚ ਆਏ ਕਿਰਪਾ ਕਰਕੇ ਆਪ ਜੀ ਸਾਡੀ ਲਾਜ ਰੱਖੋ ਜਿਸ ਤਰ੍ਹਾਂ ਜੀ ਆਪ ਨੂੰ ਪਾਇਆ ਪਾ ਜਾ ਚੰਗਾ ਲੱਗੇ ਸਾਡੀ ਇੱਜ਼ਤ ਰੱਖ ਲਵੋ ਗੌੜੀ ਪੂਰਵੀ ਮਹੱਲਾ ਚੌਥਾ ਗੁਰਮਤਿ ਵਾਜਿਆ ਸ਼ਬਦ ਅਨਾਹਦ ਗੁਰਮਤਿ ਮਨੁਆ ਗਾਵੈ ਗੁਰਮਤਿ ਨੂੰ ਧਾਰਨ ਕਰਨ ਵਾਲੇ ਜਿਹੜੇ ਉਹਨਾਂ ਦੇ ਮਨ ਪਰਮਾਤਮਾ ਦੇ ਗੁਣਾਂ ਨੂੰ ਉਹ ਮਨ ਕਰਕੇ ਗਾਉਂਦੇ ਇਸ ਵਾਸਤੇ ਉਹਨਾਂ ਦੇ ਦਿਲ ਦੇ ਵਿੱਚ ਅਨਹਦ ਹਦ ਸੂਰਤ ਸ਼ਬਦ ਵਾਜਿਆ ਪਰਮਾਤਮਾ ਪ੍ਰਤੱਖ ਹੋ ਜਾਂਦਾ ਪ੍ਰਗਟ ਹੋ ਜਾਂਦਾ ਬੜਭਾਗੀ ਗੁਰਦਰਸ਼ਨ ਪਾਇਆ ਤਾਂ ਸਾਨੂੰ ਗੁਰੂ ਦੇ ਬੁਲਾਵੇ ਬੜਿਆਂ ਭਾਗਾਂ ਵਾਲੇ ਪੁਰਸ਼ ਨਾਲ ਪੁਰਸ਼ਾਂ ਨੇ ਉਹਦਾ ਦਰਸ਼ਨ ਪਾਇਆ ਕਿਉਂਕਿ ਸਤਿਗੁਰਾਂ ਦੇ ਚਰਨਾਂ ਵਿੱਚ ਜਿਹੜਾ ਦ੍ਰਿਸ਼ਟੀ ਲਾਉਂਦਾ ਉਹ ਗੁਰਮੁਖ ਧੰਨ ਧੰਨਤਾ ਯੋਗ ਆ ਉਹ ਧਾਨਿਆਂ ਅਤੇ ਧੰਨਤਾ ਯੋਗ ਹੈ ਗੁਰਮੁਖ ਹਰ ਲਿਆ ਬੁਲਾਵੇ ਰਹੋ ਗੁਰਮੁਖ ਪਿਆਰੇ ਜਿਹੜੇ ਸਦਾ ਪਰਮਾਤਮਾ ਦੇ ਵਿਅਕਤੀ ਨੂੰ ਜੋੜ ਰੱਖਦੇ ਅਮਰਾ ਠਾਕੁਰ ਸਤਿਗੁਰ ਪੂਰਾ ਮਨ ਗੁਰ ਕੀ ਕਾਰ ਕਮਾਵੇ ਪੂਰੇ ਸਤਿਗੁਰੂ ਸਾਡੇ ਠਾਕੁਰ ਮਾਲਕ ਮੇਰਾ ਮਨ ਹੁਣ ਸਤਿਗੁਰਾਂ ਵੱਲੋਂ ਦੱਸੀ ਹੋਈ ਜਿਹੜੀ ਭਗਤੀ ਅਤੇ ਸੇਵਾ ਰੂਪੀ ਕਾਰ ਨੂੰ ਕਮਾ ਰਿਹਾ ਹੈ ਸਾਨੂੰ ਮਲਮਲ ਧੋਵ ਹੈ ਪਾਵ ਗੁਰੂ ਕੇ ਜੋ ਹਰ ਹਰ ਕਥਾ ਸੁਣਾਵੇ ਜਿਹੜੇ ਨਿਰੰਕਾਰ ਪਰਮੇਸ਼ਰ ਦੀ ਸਤਿਗੁਰੂ ਦੀ ਕਥਾ ਸੁਣਾਉਂਦੇ ਆ ਅਸੀਂ ਐਸੇ ਸਤਿਗੁਰਾਂ ਦੇ ਚਰਨਾਂ ਨੂੰ ਮਲ ਮਲ ਕੇ ਤੁਹਾਨੂੰ ਪਾਪ ਪ੍ਰੇਮ ਨਾਲ ਸੇਵਾ ਕਰਦੇ ਹਾਂ ਹਿਰਦੈ ਗੁਰਮਤਿ ਰਾਮ ਰਸਾਇਣ ਗਿਰਦਾ ਹਰ ਗੁਣ ਗਾਵੈ ਸਤਿਗੁਰੇ ਪਰ ਸਿੱਖਿਆ ਦੁਆਰਾ ਮਨ ਦੇ ਵਿੱਚ ਆਰਾਮ ਜਿਹੜਾ ਰਸਾਂ ਦਾ ਆਨੰਦ ਉਹ ਸਾਡੇ ਘਰ ਵਿੱਚ ਵੱਸ ਰਿਹਾ ਹੈ ਅਤੇ ਰਸਨਾ ਜਿਹੜੀ ਉਹ ਵੀ ਹਰ ਵੇਲੇ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੀ ਹੈ ਔਰ ਇਹ ਨਿਰੰਕਾਰ ਪਰਮੇਸ਼ਰ ਅਤੇ ਤੁਸੀਂ ਹਰ ਜਗ੍ਹਾ ਵਿੱਚ ਵੱਸੋ ਬਸੋਂ ਦੇ ਵਿੱਚ ਜਾਂ ਉਜਾੜ ਵਿੱਚ, ਔਰ ਮੇਰੇ ਮੇਲ ਮੈਂ ਮੇਲ ਰੂਪ ਪਿਆਰਿਆਂ ਦਾ ਪਿਆਰਾ ਕਿਰਪਾ ਵਿੱਚ ਮੇਰੇ ਮਨ 'ਚ ਵਸਣਾ ਕਰ। ਇਹ ਸਤਿਗੁਰ ਸੱਚੇ ਪਾਤਸ਼ਾਹ ਤੇਰੇ ਗੁਣ ਗਾਉਂਦੇ ਰਹੀਏ, ਚਾਹੇ ਤੁਸੀਂ ਇਕਾਂਤ ਵਿੱਚ ਹੈ ਚਾਹੇ ਤੁਸੀਂ ਉਜਾੜ ਵਿੱਚ ਹੈ, ਜਿੱਥੇ ਵੀ ਜਾਈਏ ਕਿਰਪਾ ਕਰੋ ਸਾਡੇ ਮਨ 'ਚ ਵਸੋ, ਅਸੀਂ ਤੇਰੇ ਗੁਣਾਂ ਨੂੰ ਗਾਉਂਦੇ ਰਹੀਏ। ਮਨ ਚਿੰਦਿਆੜਾ ਪਲ ਪਾਇਆ ਮੇਰੇ ਗੋਬਿੰਦਾ, ਗੁਰਪੂਰਾ ਬੇਖ ਲਗਾ ਸਜੀਓ। ਇਹ ਮੇਰੇ ਗੋਬਿੰਦ ਇੰਦਰੀਆਂ ਨੂੰ ਦਿੰਦ ਪ੍ਰਕਾਸ਼ਨ ਵਾਲੇ ਕਹਿੰਦੇ, ਉਹਨਾਂ ਗੁਰੂ ਪਿਆਰਿਆਂ ਨੇ ਮਨ ਦੀ ਇੱਛਾ ਦੇ ਮੁਤਾਬਕ ਪਲ ਪਾ ਰਿਹਾ, ਕਿਉਂਕਿ ਪੂਰੇ ਸਤਿਗੁਰਾਂ ਦਰਸ਼ਨ ਵੇਖ ਕੇ ਦਿਵਸ ਮੈਨੇ ਉਹਨਾਂ ਨੂੰ ਬੜਾ ਆਨੰਦ ਹੁੰਦਾ ਹੈ। ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਬਿੰਦਾ, ਮਨ ਆਂਦਨ ਅਨੰਦਰ ਹੱਸ ਜੀਓ। ਇਸ ਵਾਸਤੇ ਗੁਰਮੁਖ ਜਿਨ੍ਹਾਂ ਪ੍ਰਭੂ ਦੇ ਮਿਲਾਪ ਵਾਲਿਆਂ ਨੂੰ ਪਰਮਾਤਮਾ ਮਿਲ ਗਿਆ, ਉਹਨਾਂ ਦੇ ਮਨ ਵਿੱਚ ਆਂਦਨ ਦਿਨ ਰਾਤ ਰਹੱਸ ਜਿਹੜਾ ਬੁੱਝਿਆ ਆਨੰਦ ਬ੍ਰਹਮਾਨੰਦ ਹੈ, ਇਹ ਪ੍ਰਗਟ ਹੋ ਜਾਂਦਾ। ਬਾਹਰ ਦੇ ਖਾਣ ਪੀਣ ਦੇ ਆਨੰਦ ਹੈ, ਇਹ ਅੰਦਰ ਦਾ ਆਨੰਦ ਜਿਹੜਾ ਉਹ ਪ੍ਰਗਟ ਹੋ ਜਾਂਦਾ, ਔਰ ਉਹਨਾਂ ਦਾ ਮਨ ਦਿਨ ਰਾਤ ਰਹੱਸ ਮੈਨੂੰ ਆਨੰਦ ਵਿੱਚ ਰਹਿੰਦਾ। ਹਰ ਪਾਏ ਅੜਾ ਗੜ ਭਾਗੀ ਮੇਰੇ ਗੋਬਿੰਦਾ, ਨਿਕਲੇ ਲਾਹਾ ਮਨ ਹੱਸੂ। ਇਸ ਵਾਸਤੇ ਗੁਰਮੁਖੋ ਜਿਨ੍ਹਾਂ ਵੱਡਿਆਂ ਭਾਗਾਂ ਵਾਲਿਆਂ ਨੇ ਪਰਮਾਤਮਾ ਨੂੰ ਪਾ ਲਿਆ, ਉਹ ਹਮੇਸ਼ਾ ਇਸ ਮਾਨਸ ਦੇਹ ਦਾ ਲਾਭ ਲੈ ਕੇ ਮਨ ਵਿੱਚ ਹੱਸ ਮੈਨੂੰ ਖੁਸ਼ ਰਹਿੰਦੇ ਹਨ। ਹਰ ਆਪ ਪਾਏ ਹਰਿਆਪੇ ਵੇਖੈ, ਹਰਿਆਪੇ ਤਾਰੈ ਲਾਇਆ ਜੀਓ। ਉਹਨਾਂ ਕਰ ਆਪੇ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਉਪਾਏ ਪੈਦਾ ਕਰਦਾ ਹੈ, ਆਪੇ ਸਾਰਿਆਂ ਨੂੰ ਦੇਖਿਆ ਮੈਨੂੰ ਪਾਲਣਾ ਕਰਦਾ ਹੈ, ਆਪੇ ਸਾਰਿਆਂ ਦੇ ਕਰਮਾਂ ਨੂੰ ਦੇਖਦਾ ਹੈ, ਆਪ ਸਾਰਿਆਂ ਨੂੰ ਸਾਰੇ ਮੈਨੂੰ ਵਿਹਾਰਾਂ ਵਿੱਚ ਲਾਉਂਦਾ ਹੈ। ਇਹ ਖਾਬ ਹੈ ਬਖਸ਼ ਤੋਟ ਨਾ ਆਵੇ, ਇਸ ਨਾਲ ਪੱਕਾ ਪਾਇਆ ਜੀ। ਜਿਨ੍ਹਾਂ 'ਤੇ ਜਿਹੜੇ ਇੱਕ ਐਸੇ ਪੁਰਸ਼ ਹੈ ਉਹਨਾਂ ਦੇ ਪਰਮਾਤਮਾ ਬਖਸ਼ਿਸ਼ ਕਰਦੇ ਹਨ, ਉਹ ਰੱਜ ਰੱਜ ਕੇ ਬੜੀ ਸੰਤੁਸ਼ਟੀ ਨਾਲ ਗੁਲਾਬ ਖਾਂਦੇ ਹਨ। ਉਹਨਾਂ ਦੇ ਘਰਾਂ 'ਚ ਕਿਸੇ ਚੀਜ਼ ਦਾ ਟੋਟਾ ਘਾਟਾ ਨਜ਼ਰ ਹੀ ਨਹੀਂ ਹੁੰਦਾ। ਜੇ ਪੈਸੇ ਉਹਨਾਂ ਨੂੰ ਪੱਕਾ ਮਤ ਥੋੜ੍ਹਾ ਗੁਲਾਬ ਥੋੜ੍ਹਾ ਹੀ ਸੁੱਖ ਦਿੱਤਾ, ਇੱਕ ਉਹਨਾਂ ਨੂੰ ਇੰਨੀ ਦਾਤ ਦਿੱਤੀ ਹੈ, ਉਹ ਤਰ੍ਹਾਂ ਤਰ੍ਹਾਂ ਦੇ ਗੁਲਾਬ ਖਾਂਦੇ, ਹੋਰਨਾਂ ਨੂੰ ਵੀ ਗਾਂ ਦਾਨ ਕਰਦੇ ਬਖਸ਼ਦੇ, ਉਹਨਾਂ ਦੇ ਘਰ ਕਟੋਟ ਕਮੀ ਆਉਂਦੀ ਨਹੀਂ, ਘਾਟਾ ਆਉਂਦਾ ਨਹੀਂ। ਇਹ ਪੈਸੇ ਆ ਸਾਰਾ ਦਿਨ ਮਿਹਨਤ ਮਜ਼ਦੂਰੀਆਂ ਕਰਦੇ ਆ, ਫਿਰ ਵੀ ਪੱਕਾ ਵਰਦਾਨ ਹੀ ਮਿਲਦੇ ਆ, ਇਹਨਾਂ ਨੂੰ ਪੱਕਾ ਹੀ ਕੱਟਣਾ ਪੈਂਦਾ। ਕਈ ਵਾਰ ਅੱਜ ਨਹੀਂ ਮਿਲਦੀ ਕਰਮਾਂ ਦੇ ਹਿਸਾਬ ਕਿਤਾਬ ਆ। ਇੱਕ ਰਾਜੇ ਤਖ਼ਤ ਬਹਿ ਹੈ ਨਿਸੂਕੀਏ, ਇੱਕ ਨਾ ਪਿਸ ਮੰਗਾਇਆ ਜੀਏ। ਇੱਕ ਤਾਂ ਰਾਜੇ ਬਣ ਕੇ ਰਾਜਿਆਂ ਦੇ ਤਖ਼ਤਾਂ ਬਹਿ ਕੇ ਸੁੱਖ ਭੋਗੇ ਹਮੇਸ਼ਾ ਸੁਖੀ, ਇੱਕ ਐਸੇ ਉਹਨਾਂ ਤੋਂ ਪੇਖਿਆ ਮੰਗਾ ਰਿਹਾ, ਦਰ ਦਰ ਠੂਠਾ ਫੜ ਕੇ ਮੰਗ ਰਹੇ। ਇੱਕ ਗੁਰਮੁਖ ਜਿਹੜੇ ਰਾਜੇ ਭਾਵ ਗਿਆਨਵਾਨ ਹੋ ਕੇ ਜਿਹੜਾ ਸਰੂਪ ਰੂਪੀ ਤਖ਼ਤ ਹੈ ਉਹਤੇ ਬੈਠ ਕੇ ਹਮੇਸ਼ਾ ਸੁਖੀ ਹੈ। ਇੱਕ ਐਸੇ ਆ ਕਰਮਾਂ ਨੂੰ ਭਿੱਖ ਮੰਗਾਇਆ, 84 ਲੱਖ ਜੂਨਾਂ ਦਾ ਦੁੱਖ ਹੀ ਉਹਨਾਂ ਨੂੰ ਭੁਗਤਾ ਰਹੇ ਹਨ। ਪਰਮਾਤਮਾ ਨਹੀਂ ਕਿਸੇ ਨਾਲ ਦੁਵੈਸ਼ ਕਰਦਾ, ਸਾਡੇ ਕਰਮਾਂ ਮੁਤਾਬਕ ਹੀ ਫਲ ਭੁਗਤਾਉਂਦਾ। ਸਭ ਇੱਕੋ ਸੌਦ ਵਰਤਦਾ ਮੇਰੇ ਗੋਬਿੰਦ ਦਾ ਜਾਂ ਨਾਨਕ ਨਾਮ ਧਿਆ ਜੀ। ਇਹ ਮੇਰੇ ਗੋਬਿੰਦ ਦਾ ਇੱਕ ਸ਼ਬਦ ਜਿਹੜਾ ਬ੍ਰਹਮ ਪਰਮਾਤਮਾ ਉਹਦਾ ਹੁਕਮ ਸਾਰੇ ਵਰਤ ਰਿਹਾ, ਔਰ ਸਾਰੇ ਇੱਕ ਦਾ ਸ਼ਬਦ ਜਿਹੜਾ ਹੁਕਮ ਚੱਲ ਰਿਹਾ, ਜਿਹੜੇ ਗੁਰਮੁਖ ਹੈ ਉਸ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਹਨ। ਗੌੜੀ ਮਾਝ ਮਹੱਲਾ ਚੌਥਾ। ਮਨ ਮਾਹੀ ਮਨ ਮਾਹੀ ਮੇਰੇ ਗੋਬਿੰਦ ਦਾ, ਹਰ ਅੰਗਰਤਾ ਮਨ ਮਾਹੀ ਜੀਓ। ਇਹ ਗੁਰਸਿਆਂ ਨੇ ਬੇਨਤੀ ਕੀਤੀ ਕਿ ਜਿਹੜੇ ਨਿਰੰਕਾਰ ਦਾ ਸਿਮਰਨ ਕਰਨਾ ਵਧਾਤੇ, ਉਹ ਪਰਮੇਸ਼ੁਰ ਕਿਹੜੀ ਆ ਰਹਿ ਰਿਹਾ ਹੈ। ਕਹਿੰਦੇ ਹੈ ਮੇਰੇ ਗੋਬਿੰਦ ਦਾ ਇਹ ਭਾਈ ਉਹ ਜਿਹੜਾ ਆਪਣੇ ਰੰਗ ਵਿੱਚ ਰਸਤਾ ਪਰਮੇਸ਼ੁਰ, ਉਹ ਪਿੱਛੇ ਵੀ ਮਨ ਵਿੱਚ ਸੀ, ਹੁਣ ਵੀ ਮਨ ਮਾਹੀ ਮਨ ਵਿੱਚ ਹੈ, ਅੱਗੇ ਮਨ ਮਾਹੀ ਮਨ ਵਿੱਚ ਹੋਏਗਾ। ਉਹ ਪਰਮੇਸ਼ੁਰ ਮਨ ਮੈਂ ਮਨ ਰੂਪ ਹੈ, ਸ਼੍ਰੋਮਣੀਆਂ ਵਿੱਚ ਸ਼੍ਰੋਮਣੀ ਹੈ, ਮਨ ਮਾਹੀ ਪਿਆਰਿਆਂ ਵਿੱਚ ਪਿਆਰਾ ਰੂਪ ਹੈ। ਮਨ ਚੰਦਰਮਾ ਨੂੰ ਕਹਿੰਦੇ, ਚੰਦਰਮਾ ਮੈਂ ਚੰਦਰਮਾ ਰੂਪ ਹੈ, ਉਹ ਆਪਣੇ ਰੰਗ ਵਿੱਚ ਰਤਾ ਮਨ ਮਾਰੀ ਮਨ ਵਿੱਚ ਹੀ ਹੈ। ਕਹਿੰਦੇ ਹੇ ਭਾਈ ਤਨ ਦੇ ਵਿੱਚ ਜਿਹੜਾ ਮਨ ਹੈ ਉਹਦੇ ਮਾਰੀ ਉਹਦੇ ਵਿੱਚ ਸਤਿਗੁਰਾਂ ਦੇ ਮਨ ਜਿਹੜਾ ਮੰਤਰ ਉਪਦੇਸ਼ ਨੂੰ ਜਿਨ ਧਾਰ ਲਿਆ। ਫਿਰ ਕਹਿੰਦੇ ਰੰਗ ਰੰਗ ਰਤਾ ਉਹ ਪਰਮਾਤਮਾ ਨੂੰ ਮਨ ਮਾਰੀ ਮਨ ਵਿੱਚ ਐਸਾ ਯਕੀਨ ਕਰ ਰਿਹਾ ਕਿ ਉਹ ਸਾਡੇ ਅੰਦਰ ਹੀ ਹੈ। ਕਹਿੰਦੇ ਹੇ ਗੁਰੂ ਪਿਆਰਿਓ ਰੰਗ ਰਤਾ ਮਨ ਮਾਰੀ ਵਨ ਮੈਂ ਕੋਸ਼ਿਆ ਮਨ ਮਾਰੀ ਮਨੁ ਮੈਂ ਕੋਸ਼ਿਆ ਵਿਗਿਆਨ ਮੈਂ ਕੋਸ਼ਿਆ ਮਨ ਮਾਰੀ ਪ੍ਰਾਣ ਮੈਂ ਕੋਸ਼ਿਆ ਆਨੰਦ ਮੈਂ ਕੋਸ਼ਿਆ। ਪੰਜਾਂ ਕੋਸ਼ਾਂ ਵਿੱਚ ਵੀ ਉਹ ਵਿਆਪਕ ਹੈ, ਉਹਦੀ ਸੱਤਾ ਸਫੂਰਤੀ ਨਾਲ ਇਹ ਵੀ ਕਿਰਿਆ ਕਰਦੇ ਹੈ। ਰੰਗ ਨਾਲ ਨਾ ਲੱਗੇ ਮੇਰੇ ਗੋਵਿੰਦਾ ਗੁਰਪੂਰਾ ਲੱਭ ਲਕਾਈ ਜੀ ਹੇ ਗੋਵਿੰਦਾ ਮੇਰੇ ਭਾਈਓ ਰੰਗ ਆਨੰਦ ਸਰੂਪ ਦੇ ਨਾਲ ਉਹ ਰਹਿ ਰਿਹਾ ਪਰ ਆਪਣੇ ਆਪ ਲੱਗੀਏ ਨਾ ਆਪਣੇ ਆਪ ਨਹੀਂ ਜਾਣੇ ਮੈਨੂੰ ਪੂਰੇ ਸਤਿਗੁਰਾਂ ਦੁਆਰਾ ਉਹ ਅਲੱਖ ਸਰੂਪ ਪਰਮਾਤਮਾ ਲਕਾਈ ਮੈਨੂੰ ਉਹ ਹੀ ਜਣਾਉਂਦੇ ਆ ਉਹ ਹੀ ਦੱਸਦੇ ਆ। ਹਰ ਹਰ ਨਾਮ ਪ੍ਰਗਾਸਿਆ ਮੇਰੇ ਗੋਵਿੰਦਾ ਸਭ ਦਾਲ ਦੇ ਰੁੱਖ ਲੈ ਜਾਈ ਜੀ ਇਹ ਮੇਰੇ ਭਾਈਓ ਪਰਮਾਤਮਾ ਦੇ ਨਾਮ ਦਾ ਪ੍ਰਗਾਸਿਆ ਮੈਨੇ ਉਚਾਰਨ ਕਰਨ ਜਿਤਨੇ ਵੀ ਦਲਿੱਦਰ ਦੁੱਖ ਹੈ ਲੈ ਜਾਈ ਸਭ ਦੂਰ ਹੋ ਜਾਂਦੇ ਹਨ। ਹਰ ਪਦ ਉਤਮ ਪਾਇਆ ਮੇਰੇ ਗੋਵਿੰਦਾ ਬੜ ਭਾਗੀ ਨਾਮ ਸਮਾਰੀ ਜੀ ਇਹ ਮੇਰੇ ਗੋਵਿੰਦਾ ਮੇਰੇ ਭਾਈ ਸੰਬੋਧਨ ਕਰ ਕਹਿੰਦੇ ਜਿਨ੍ਹਾਂ ਨੇ ਸਤਿਗੁਰਾਂ ਪਾਸੋਂ ਪਰਮਾਤਮਾ ਦਾ ਉੱਤਮ ਪਦ ਸ੍ਰੇਸ਼ਟ ਪਦ ਪਾ ਲਿਆ ਉਹ ਵੱਡਿਆਂ ਭੋਗਾਂ ਨੇ ਕੁਛ ਨਾਮੀ ਪਰਮਾਤਮਾ 'ਚ ਸਮਾ ਜਾਂਦੇ ਆ ਭੇਦ ਹੋ ਜਾਂਦੇ ਹਨ। ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਵਿੰਦਾ ਕਿਨੇ ਹਰ ਪਦ ਦੇ ਕਿਹੜਾ ਨੈਣੀ ਜੀ ਇਹ ਮੇਰੇ ਗੋਵਿੰਦਾ ਹੈ ਭਾਈਓ ਮੇਰਾ ਜਿਹੜਾ ਪਿਆਰਾ ਸਤਿਗੁਰੂ ਪਰਮੇਸ਼ਰ ਉਹ ਪਿੱਛੇ ਵੀ ਨੈਣੀ ਨੈਣੀ ਨਿਯੰਤਾ ਵੀ ਪਿਆਰਾ ਨੈਣੀ ਨਿਯੰਤਾ ਅੱਗੇ ਵੀ ਨਿਆਣੀ ਨਿਯੰਤਾ ਹਾਂਜੀ ਉਹ ਪਰਮਾਤਮਾ ਨੂੰ ਕਿਸੇ ਨੇ ਨੇਤਰਾਂ ਨਾਲ ਅੱਖਾਂ ਨਾਲ ਵੇਖਿਆ ਹੈ ਨਿਯੰਤਾ ਮੈਨੇ ਉਹੀ ਪ੍ਰੇਰਿਤ ਹੈ। ਕਹਿੰਦੇ ਹੇ ਭਾਈ ਨੈਣੀ ਨੈਣੀ ਨੇਤਰਾਂ 'ਚ ਨੇਤਰ ਰੂਪ ਹੈ ਮੱਖਣ 'ਚ ਮੱਖਣ ਰੂਪ ਹੈ ਮੈਨੂੰ ਨਾ ਮੱਖਣ ਦਾ ਲੈਂਦਾ ਮੇਰ ਮੈਂ ਮੇਰ ਰੂਪ ਹੈ ਪਿਆਰਿਆਂ ਹੀ ਪਿਆਰਾ ਰੂਪ ਹੈ। ਕਹਿੰਦੇ ਉਸ ਨਿਰੰਕਾਰ ਨੂੰ ਕਿਸੇ ਅੱਖਾਂ ਨਾਲ ਦੇਖਿਆ। ਕਹਿੰਦੇ ਹੇ ਭਾਈ ਮੇਰੇ ਪਿਆਰਾ ਜਿਹੜਾ ਗੋਵਿੰਦ ਨਿਰੰਕਾਰ ਦਾ ਸਰੂਪ ਹੈ ਉਹ ਸਤਿਗੁਰੂ ਜੀ ਮਹਾਰਾਜ ਗਿਆਨ ਵਿਰਾਗ ਰੂਪੀ ਨਿਆਣੀ ਕਹਿੰਦੇ ਇਹ ਦੋ ਅੱਖਾਂ ਵਾਲੇ ਆ ਉਹਨਾਂ ਦੁਆਰਾ ਮੇਰੇ ਨਿਆਣੀ ਕਹਿੰਦੇ ਨਿਯੰਤਾ ਜਿਹੜਾ ਪਰਮਾਤਮਾ ਪਰਮਾਤਮਾ ਨੂੰ ਕਿਸੇ ਨੇ ਗਿਆਨ ਵਿਰਾਗ ਸ਼ੁੱਧ ਬੁੱਧੀ ਰੂਪੀ ਨਿਆਣੀ ਅੱਖਾਂ ਨਾਲ ਦੇਖਿਆ ਉਹ ਨਹੀਂ ਨਜ਼ਰ ਆਉਂਦਾ ਇਹ ਕਹਿਣਗੇ ਦਿਖਾਓ ਕਿਰਪਾ ਉਹ ਅੱਖਾਂ ਹੀ ਨੇ ਜਿਸ ਕਿਸਮ ਪੈਦਾ ਉਹ ਅੱਖਾਂ ਪੈਦਾ ਕਰਨ ਲਈ ਫਿਰ ਮਿਹਨਤ ਕਰਨੀ ਪੈਣੀ। ਮੇਰਾ ਮੰਤਨ ਬਹੁਤ ਗਹਿਰਾ ਗਿਆ ਮੇਰੇ ਗੋਵਿੰਦ ਦਾ ਹਰ ਬਾਜੋਂ ਤੁਹਾਨੂੰ ਸੁਣ ਲੈਣੀ ਜੀਉ ਇਹ ਗੋਵਿੰਦ ਦਾ ਹੇ ਭਾਈ ਮੇਰਾ ਮਨ ਵੀ ਤਨ ਇਹਦੇ ਅੰਦਰ ਬਹੁਤ ਵਿਰਾਗ ਹੋ ਗਿਆ ਕਿ ਸਾਨੂੰ ਪਰਮਾਤਮਾ ਮਿਲੇ ਪੂਰੇ ਮਿਲੇ ਦੇਣਾ ਧੰਨ ਇਹ ਜੀਵ ਰੂਪੀ ਆਤਮਾ ਜਿਹੜੀ ਹੈ ਕਮਲੈਣੀ ਕਮਲਾ ਰਹੀ ਹੈ ਆਤਮਾ ਨਿੰਮੋ ਝੋਣੀ ਹੋ ਰਹੀ ਹੈ ਜੀਵ ਨੂੰ ਸ਼ਾਂਤੀ ਉਹਨਾਂ ਨੂੰ ਹੁੰਦੀ ਹੈ ਉਹਦੀ ਪ੍ਰਾਪਤੀ ਹੋਵੇ। ਸੰਤ ਜਣਾ ਮਿਲ ਪਾਇਆ ਮੇਰੇ ਗੋਬਿੰਦ ਦਾ ਮੇਰਾ ਹਰ ਪਵ ਸਜਣ ਪੈਣੀ ਇਹ ਮੇਰੇ ਪਿਆਰੇ ਗੋਬਿੰਦ ਦਾ ਇਹ ਭਾਈਓ ਸੰਤ ਜਣਾ ਮਹਾਤਮਾ ਨੂੰ ਮਿਲ ਕੇ ਉਹ ਮਿਲਿਆ ਉਹਨਾਂ ਨਾਲ ਮਿਲ ਕੇ ਮਿਲਿਆ ਉਹਨਾਂ ਨੇ ਫਿਰ ਮੇਰਾ ਜਿਹੜਾ ਨਿਰੰਕਾਰ ਪਰਮੇਸ਼ਰ ਪਾਇਆ ਕਿਉਂਕਿ ਜਿਹੜਾ ਪਰਮਾਤਮਾ ਇਸ ਲੋਕ ਦਾ ਸੱਜਣ ਆ ਪਰਲੋਕ ਦਾ ਸੈਣੀ ਮੈਨੇ ਸਾਥੀ ਹੈ ਪਰ ਆਏ ਮਿਲਿਆ ਜਗ ਜੀਵਨ ਮੇਰੇ ਗੋਵਿੰਦਾ ਮੈਂ ਸੁੱਖ ਵਿਹਾਣੀ ਰਹਿਣੀ ਜੀ ਹੇ ਭਾਈ ਜਗ ਦਾ ਜੀਵਨ ਜਗ ਦਾ ਆਸਰ ਉਹ ਪਰਮੇਸ਼ਰ ਸਾਨੂੰ ਆ ਕੇ ਮਿਲਿਆ ਹੁਣ ਸਾਡੀ ਅਵਸਥਾ ਰੂਪੀ ਰਾਤ ਜਿਹੜੀ ਸੁੱਖਾਂ ਨਾਲ ਵਿਹਾਣੀ ਬੀਤਦੀ ਜਾ ਰਹੀ ਹੈ ਮੈਂ ਮਿਲੋ ਸੰਤ ਮੇਰਾ ਹਰ ਪਵ ਸੱਜਣ ਮੈਂ ਮੰਤਨ ਭੁੱਖ ਲਗਾਈ ਆ ਜੀ ਇਹ ਮਹਾਤਮਾ ਜਨੋ ਮੇਰਾ ਜਿਹੜਾ ਸੱਜਣ ਸਰੂਪ ਪਰਮਾਤਮਾ ਉਹਦੇ ਨਾਲ ਸਾਨੂੰ ਮਿਲਾ ਦਿਓ ਕਿਉਂਕਿ ਮੇਰੇ ਮਨ ਅਤੇ ਤਨ ਦੇ ਅੰਦਰ ਉਸ ਨਿਰੰਕਾਰ ਨੂੰ ਮਿਲਣ ਦੀ ਭੁੱਖ ਲਗਾਈ ਹੈ ਜੋ ਬੜੀ ਇੱਛਾ ਲੱਗ ਰਹੀ ਹੈ ਹਾਂ ਰਹਿਣਾ ਸਪੋ ਮੈਨੂੰ ਦੇਖੀਏ ਮੇਰੇ ਪ੍ਰੀਤਮ ਮੈਂ ਅੰਤਰ ਬਿਰੋਰ ਲਾਈ ਆ ਜੀ ਅਤੇ ਮੇਰੇ ਪਿਆਰਿਆ ਮੇਰਾ ਜਿਹੜਾ ਪਿਆਰਾ ਨਿਰੰਕਾਰ ਹੈ ਉਹਨੂੰ ਵੇਖ ਕੇ ਤੋਂ ਬਿਨਾਂ, ਦਰਸ਼ਨ ਕੀਤੇ ਬਿਨਾਂ ਅਸੀਂ ਰਹਿ ਨਹੀਂ ਸਕਦੇ, ਕਿਉਂਕਿ ਸਾਡੇ ਹਿਰਦੇ ਅੰਦਰ ਪਰਮਾਤਮਾ ਨੇ ਤੇਰਾ ਪ੍ਰੇਮ ਰੂਪੀ ਬਾਣ ਲਾਇਆ ਹੋਇਆ। ਹਰਾਇਆ ਮੇਰਾ ਸੱਜਣ ਪਿਆਰਾ ਗੁਰਮੇਲੇ ਮੇਰਾ ਮੰਦੀ ਵਾਇਆ ਜੀਓ, ਮੇਰਾ ਜਿਹੜਾ ਪਿਆਰਾ ਸੱਜਣ ਸਰੂਪੀ ਨਿਰੰਕਾਰ ਪਰਮੇਸ਼ਰ ਆ, ਸਤਿਗੁਰਾਂ ਨੂੰ ਉਹਦੇ ਨਾਲ ਮਿਲ ਕੇ ਮੇਰਾ ਮਨ ਜਵਾ ਦਿੱਤਾ, ਸਾਨੂੰ ਮਰਦਿਆਂ ਨੂੰ ਮੂੰਹ ਦੇ ਵਿੱਚ ਉਹਦਾ ਦਰਸ਼ਨ ਰੂਪ ਅੰਮ੍ਰਿਤ ਪਾ ਦਿੱਤਾ, ਉਪਦੇਸ਼ ਰੂਪੀ ਅੰਮ੍ਰਿਤ ਅਤੇ ਸੰਜੀਵਨੀ ਬੂਟੀ ਦੇ ਦਿੱਤੀ, ਜਗਾ ਦਿੱਤਾ, ਜਿਉਂਦੇ ਕਰਤਾ। ਮੇਰਾ ਮੰਤਰ ਨਾਲ ਤਾਂ ਪੂਰੀਆਂ ਮੇਰੇ ਗੋਬਿੰਦ ਦਾ ਪਰ ਮਿਲਿਆ ਮਨ ਬਾਗਦਾ ਗਿਆ ਜੀਓ, ਇਹ ਮੇਰੇ ਗੋਬਿੰਦ ਦਾ ਭਾਈ ਮੇਰੇ ਮਨ 'ਚ ਵੀ ਤਨ ਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ। ਪਰਮਾਤਮਾ ਦੇ ਮਿਲਣਾ ਮਨ ਆਨੰਦ ਦੀਆਂ ਵਧਾਈਆਂ ਦੇ ਬਾਜੇ ਵੱਜ ਰਹੇ ਪ੍ਰਗਟ ਹੋ ਰਹੀਆਂ। ਵਾਰੀ ਮੇਰੇ ਗੋਬਿੰਦਾ, ਵਾਰੀ ਮੇਰੇ ਪਿਆਰਿਆ, ਹੁਣ ਤੁਧ ਬਿਟ ਹੁਣ ਸਦ ਵਾਰੀ ਜੀਓ, ਇਹ ਮੇਰੇ ਗੋਬਿੰਦਾ ਤਨ ਕਰਕੇ ਬਲਿਆਰ ਜਾਂਦੇ ਹਾਂ, ਬਾਣੀ ਕਰਕੇ ਵੀ ਮਨ ਕਰਕੇ ਵੀ, ਤੁਧ ਬਿਟ ਬਿਟੜ ਉਹ ਤੇਰੇ ਉੱਪਰੋਂ ਵੀ ਸਦਾ ਵਾਰ ਨੇ ਬਲਿਆਰ ਨਹੀਂ ਜਾਂਦੇ। ਇਹ ਪਿਆਰਿਆ ਵਾਰੀ ਮੈਂ ਵਾਰੀ ਰੂਪ ਭਾਵ ਸੱਤਾਂ ਵਾਰਾਂ ਦੇ ਸੱਤ ਵਾਰਾਂ ਰੂਪ, ਵਾਰੀ ਦਰਵਾਜ਼ਿਆਂ ਮੈਂ ਦਰਵਾਜ਼ਾ ਰੂਪ, ਵਾਰੀ ਬਾ ਪਾਣੀ ਦਾ ਵੀ ਦੱਸ ਦਿਓ ਜਲ ਵਿੱਚ ਜਲ ਰੂਪ, ਮੇਰ ਮੈਂ ਮੇਰ ਰੂਪ, ਆਪ ਤੋਂ ਸਦਾ ਵਾਸਤੇ ਬਲਿਹਾਰ ਕਰਵਾਉਣ ਜਾਂਦੇ ਸਾਰਿਆਂ ਵਿੱਚ, ਕਹਿੰਦੇ ਮੇਰੇ ਮਿਲੇ ਹੋਏ ਮੇਰੇ ਪਿਆਰੇ ਜੀ, ਇਹ ਜਿਹੜੇ ਗੋਬਿੰਦ ਗੋਬਿੰਦ ਇਹ ਪਦਾਰਥਾਂ ਰੂਪੀ ਵਾਰੀ ਜਲ ਨੂੰ ਵਾਰੀ ਮੈਂ ਵਾਰਨੇ ਫੇਰਨੇ ਕਰਨੇ, ਜਿਹੜਾ ਹੰਗਤਾ ਮਮਤਾ ਰੂਪੀ ਵਾਰੀ ਹਾਂਜੀ ਬਾੜ ਨੂੰ ਵਾਰੀ ਮੈਂ ਬਾਲ ਕੇ ਜਾਣ ਕੇ ਜਾਣੀ ਕਿ ਸਾੜ ਕੇ ਫੂਕ ਕੇ ਸਤਸੰਗਤ ਰੂਪੀ ਵਾਰੀ ਅਤੇ ਦਰਵਾਜ਼ੇ ਦੇ ਅੰਦਰ ਅਸੀਂ ਆਪਣੇ ਨੂੰ ਵਾਰੀ ਮੈਂ ਵਾੜ ਕੇ ਸੰਗਤ ਵਿੱਚ ਪ੍ਰਵੇਸ਼ ਕਰਕੇ ਅਸੀਂ ਤੇਰੇ ਉੱਪਰੋਂ ਸਦਾ ਵਾਸਤੇ ਕੁਰਬਾਨ ਬਲਿਹਾਰ ਜਾਂਦੇ। ਮੇਰਾ ਮੰਤਨ ਪ੍ਰੇਮ ਪ੍ਰਮਕਾ ਮੇਰੇ ਗੋਬਿੰਦਾ ਹਰ ਸੰਗੀ ਰਾਖ ਮਾਰੀ ਜੀ, ਅਤੇ ਮੇਰੇ ਗੋਬਿੰਦਾ ਮੇਰੇ ਮਨ 'ਚ ਵੀ ਤਨ 'ਚ ਵੀ ਉਸ ਪਿਆਰੇ ਪਰਮਾਤਮਾ ਦਾ ਪ੍ਰੇਮ ਲੱਗ ਰਿਹਾ। ਇਹ ਨਿਰੰਕਾਰ ਮੇਰੀ ਸ਼ਰਧਾ ਰੂਪੀ ਪੂੰਜੀ ਸਾਬਤ ਰੱਖਿਓ, ਕਿਤੇ ਸ਼ਰਧਾ ਡੋਲ ਨਾ ਜਾਏ। ਮੇਰੀ ਜਿਹੜੀ ਸਵਾਸਾਂ ਰੂਪੀ ਪੂੰਜੀ ਹੈ ਇਹਨੂੰ ਸਾਬਤ ਰੱਖਿਓ, ਭਾਵ ਜਿੰਨੇ ਵੀ ਸਵਾਸ ਸਫਲ ਕਰ ਦਿਓ ਉਹ ਫਜੂਲ ਨਾ ਚਲੇ ਜਾਣ, ਜਾਂ ਸੇਵਾ 'ਚ ਜਾਂ ਸਿਮਰਨ 'ਚ ਬੀਤਣ। ਸਤਿਗੁਰ ਬਿਸ਼ਟ ਮੇਲ ਮੇਰੇ ਗੋਬਿੰਦ ਦਾ ਹਰ ਮੇਲੇ ਕਰ ਰਹੇ ਵਾਰੀ ਜੀਓ, ਇਹ ਮੇਰੇ ਗੁਰੂ ਦਾ ਬਿਸ਼ਟ ਮੈਂ ਵਕੀਲ ਰੂਪੀ ਸਤਿਗੁਰਾਂ ਨਾਲ ਮਿਲਾਪ ਦਿਓ, ਔਰ ਵਾਰੀ ਮੈਂ ਵਕੀਲੀ ਅਸ ਤਥਾ ਕਿ ਵਿਚੋਲਾਪਨ ਕਰਕੇ ਸਾਨੂੰ ਆਪਣੇ ਪਰਮਾਤਮਾ ਨਾਲ ਮਿਲਾ ਦੇਣਾ ਕਰਨ। ਹਰ ਨਾਮ ਦਇਆ ਕਰ ਪਾਇਆ ਮੇਰੇ ਗੋਬਿੰਦਾ, ਜਾਂ ਨਾਨਕ ਕਰਨ ਕੁਮਾਰੀ ਜੀਓ, ਇਹ ਗੋਬਿੰਦਾਸ ਤੁਹਾਡੇ ਦਇਆ ਕਰੋ, ਤੁਹਾਡੀ ਦਇਆ ਕਰਕੇ ਸਤਿਗੁਰਾਂ ਪਾਸੋਂ ਨਾਮ ਪਾਇਆ। ਇਸ ਵਾਸਤੇ ਅਸੀਂ ਹਾਂਜੀ ਆਪ ਦੀ ਸ਼ਰਨ ਗ੍ਰਹਿਣ ਕੀਤੀ ਹੈ, ਤੁਹਾਨੂੰ ਸਾਡੀ ਲਾਜ ਰੱਖ ਲਓ। ਗੋੜੀ ਮਾਝ ਮਹਲਾ ਚੌਥਾ, ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ ਹਰਪਨ ਮੇਰਾ, ਚੋਜੀ ਜੀਓ, ਮੇਰਾ ਜਿਹੜਾ ਗੋਬਿੰਦ ਸੀ ਉਹ ਪਿੱਛੇ ਵੀ ਚੋਜੀ ਬਹੁਤ ਕੌਤਕ ਕਰਨ ਵਾਲਾ ਸੀ, ਔਰ ਪਿਆਰਾ ਨਿਰੰਕਾਰ ਹੁਣ ਵੀ ਚੋਜੀ ਕੌਤਕੀ ਹੈ। ਮੇਰਾ ਪਰਮੇਸ਼ਰ ਅੱਗੇ ਵੀ ਚੋਜੀ ਕੌਤਕ ਕਰਨ ਵਾਲਾ ਹੋਏਗਾ, ਜਿਹੜਾ ਮੇਰ 'ਚ ਮੇਰ ਰੂਪ ਹੈ, ਪਿਆਰਿਆਂ 'ਚੋਂ ਪਿਆਰਾ ਹੈ, ਐਸਾ ਜਿਹੜਾ ਗੋਬਿੰਦ ਹੈ ਚੋਜਾਂ ਵਿੱਚੋਂ ਚੋਜੀ ਅਸਚਰਜ ਚੋਜੀ ਮੈਨੇ ਐਸੇ ਕੌਤਕਾਂ ਨੂੰ ਕਰਨ ਵਾਲਾ। ਆਪੇ ਕਾਨੋ ਪਾਇਦਾ ਪਿਆਰ, ਆਪੇ ਕਾਨੋ ਪਾਇਦਾ ਮੇਰੇ ਗੋਬਿੰਦਾ, ਹਰ ਆਪੇ ਗੋਪੀ ਖੋਜੀ, ਇਹ ਮੇਰੇ ਗੋਬਿੰਦਾ ਉਹਨਾਂ ਕਰ ਆਪੇ ਹੀ ਹਾਂਜੀ ਆਪ ਨੂੰ ਕ੍ਰਿਸ਼ਨ ਰੂਪ ਪੈਦਾ ਕਰਨ ਵਾਲਾ ਹੈ। ਆਪੇ ਗੋਪੀ ਹਾਂਜੀ ਆਰਾਧਕਾਂ ਨੂੰ ਖੋਜਣ ਵਾਲਾ ਹੈ, ਕਿਉਂਕਿ ਇਸ ਵਾਸਤੇ ਇਸ ਵਾਸਤੇ ਰਾਸਲੀਲਾ ਵਿੱਚ ਇਸ ਤਰ੍ਹਾਂ ਉਹ ਕੌਤਕ ਕਰ ਰਿਹਾ ਹੈ। ਆਪੇ ਹੀ ਕ੍ਰਿਸ਼ਨ ਨੂੰ ਪੈਦਾ ਕੀਤਾ, ਕਿਉਂਕਿ ਕੋਈ ਕ੍ਰਿਸ਼ਨ ਦੀ ਲੋਕ ਗਿਆ ਸੀ ਅਤੇ ਨਿਰੰਕਰਨ ਆਪੇ ਗੋਪੀ ਰਾਧਕਾ ਰੂਪ ਕ੍ਰਿਸ਼ਨ ਨੂੰ ਖੋਜ ਲਿਆ ਸੀ। ਗੋਤ ਪ੍ਰਗਟ ਹੋਣ ਵਾਲਾ ਆਪੇ ਹੀ ਹੈ, ਹਰ ਆਪੇ ਸਭ ਘੱਟ ਭੋਗਦਾ ਮੇਰੇ ਗੋਬਿੰਦ ਆਪੇ ਰਸਿਆ ਭੋਗੀ ਜੀਓ, ਅਤੇ ਆਪੇ ਉਹ ਨਿਰੰਕਾਰ ਕ੍ਰਿਸ਼ਨ ਰੂਪ ਹੋ ਜਾਂਦਾ, ਆਪੇ ਹੀ ਹਾਂਜੀ ਰਾਧਕਾ ਜੀਵ ਰੂਪ ਹੋਇਆ, ਆਪੇ ਪ੍ਰਗਟ ਹੈ, ਆਪੇ ਗੁਪਤ ਹੈ, ਔਰ ਆਪੇ ਸਭ ਕੁਝ ਭੋਗਦਾ ਮੇਰੇ ਗੋਬਿੰਦ ਆਪੇ ਰਸਿਆ ਭੋਗੀ ਜੀਓ। ਆਪੇ ਸਾਰਿਆਂ ਘਟਾਂ ਹਿਰਦਿਆਂ 'ਚ ਬੈਠ ਕੇ ਆਨੰਦ ਭੋਗ ਰਿਹਾ, ਆਪੇ ਫੇ ਰਸੀਆ ਹੋ ਕੇ ਰਸਾਂ ਨੂੰ ਭੋਗ ਰਿਹਾ, ਆਪੇ ਰਸੀਆ ਰਸ ਦੇ ਲੈਣ ਵਾਲਾ ਵੀ ਆਪੇ ਹੀ ਹੈ, ਆਪੇ ਭੋਗੀ ਪਦਾਰਥ ਰੂਪ ਵੀ ਆਪੇ ਹੀ ਹੈ। ਹਰ ਸੁਜਾਨ ਹਰ ਸੁਜਾਨ ਭੁੱਲੇ ਮੇਰੇ ਗੁਰੂ ਦਾ, ਆਪੇ ਸਤਿਗੁਰ ਯੋਗੀ ਹਰੀ ਆਪੇ ਸੁਜਾਨ ਨਾ ਭੁੱਲੇ। ਉਹ ਬੜਾ ਸੁਜਾਨ ਚਤੁਰ ਹੈ, ਕਦੇ ਭੁੱਲਦਾ ਨਹੀਂ। ਬੜੇ ਬੜੇ ਚਤੁਰ ਵੀ ਭੁੱਲ ਕਰ ਜਾਂਦੇ, ਉਹ ਨਹੀਂ ਭੁੱਲਦਾ। ਆਪੇ ਉਹ ਸਤਿਗੁਰੂ ਸਰੂਪ ਵੀ ਹੈ, ਯੋਗੀ ਰੂਪ ਵੀ ਆ। ਆਪੇ ਸਤਿਗੁਰੂ ਹੋ ਕੇ ਸਿਮਰਨ ਵਿੱਚ ਯੋਗੀ ਮੈਨੂੰ ਜੋੜਨੇ ਵਾਲਾ ਵੀ ਆਪੇ ਹੀ। ਆਪੇ ਜਗ ਤੋਂ ਪਾਇਦਾ ਮੇਰੇ ਗੋਬਿੰਦ ਗੋਬਿੰਦਾ, ਹਰ ਆਪ ਕੇਲਾ ਗੌਰੰਗੀ। ਇਹ ਗੋਬਿੰਦ ਆਪੇ ਨਿਰੰਕਾਰ ਸੰਸਾਰ ਨੂੰ ਪੈਦਾ ਕਰਦਾ, ਆਪੇ ਬਹੁਤਿਆਂ ਰੰਗਾਂ ਦੇ ਤਰ੍ਹਾਂ ਤਰ੍ਹਾਂ ਖੇਡਾਂ ਖੇਡ ਰਿਹਾ ਹੈ। ਚਿਕਨਾ ਭੋਗ ਭੁਗਾਏਦਾ ਮੇਰੇ ਗੋਬਿੰਦ ਦਾ, ਇੱਕ ਨਗਨ ਫਿਰ ਹੈ ਨੰਗ ਨੰਗੀ ਜੀਓ। ਇਹ ਗੋਬਿੰਦ ਚਿਕਨਾ ਤੋਂ ਅਨੇਕ ਤਰ੍ਹਾਂ ਦੇ ਭੋਗ ਭੁਗਾਏਦਾ ਪਦਾਰਥਾਂ ਨੂੰ ਛਕਾ ਰਿਹਾ। ਇੱਕ ਐਸੇ ਹੈ ਵਿਚਾਰੇ ਕਰਮਾਂ ਦੇ ਮਾਰੇ ਹੋਏ, ਉਹ ਨੰਗੇ ਫਿਰਦੇ ਆ, ਨੰਗ ਨੰਗੀ ਨੰਗਿਆਂ ਤੋਂ ਵੀ ਨੰਗੇ ਭਾਵ, ਕੋਈ ਵਸਤਰ ਮਿਲਦਾ ਹੀ ਨਹੀਂ। ਉਹ ਫਿਰਦੇ ਆ ਲੱਕ ਬੰਨਣ ਵਾਸਤੇ, ਪਿੰਡ ਗੋਟੀ ਵੀ ਨਹੀਂ ਮਿਲਦੀ। ਐਸੇ ਨੰਗ ਨੰਗੀ ਪਹਾੜਾਂ ਪਹਾੜਾਂ ਵਿੱਚ ਹੀ ਨੰਗੇ ਫਿਰਦੇ ਆ। ਆਪੇ ਜਗ ਤੋਂ ਫਾਇਦਾ ਮੇਰੇ ਗੋਬਿੰਦ ਦਾ, ਹਰ ਦਾਮ ਦੇਵੈ ਸੰਬੰਧੀ ਜੀ। ਇਹ ਮੇਰੇ ਗੁਰੂ ਦਾ ਆਪ ਸਾਰੇ ਸਾਨੂੰ ਪੈਦਾ ਕਰਨ ਵਾਲਾ ਹੈ, ਅਪਾਉਣ ਵਾਲਾ। ਆਪੇ ਸਾਰਿਆਂ ਨੂੰ ਜੋ ਮੂੰਹ ਤੋਂ ਮੰਗਦੇ ਹੋ ਦਾਤਾਂ ਦੇਣ ਵਾਲਾ ਹੈ। ਭਗਤਾਂ ਨਾਲ ਆਧਾਰ ਹੈ ਮੇਰੇ ਗੋਬਿੰਦ ਦਾ, ਹਰ ਕਥਾ ਮੰਗਿਆ ਹਰ ਸੰਗੀ ਜੀ। ਇਹ ਮੇਰੇ ਗੋਬਿੰਦ ਦਾ ਜਿਹੜੇ ਭਗਤ ਜਨ ਹੈ ਉਹਨਾਂ ਨੂੰ ਪਰਮਾਤਮਾ ਨਾਮ ਦਾ ਆਧਾਰਸਰਾ ਆਸਰਾ ਦਿੰਦਾ ਹੈ, ਔਰ ਸਦਾ ਵਾਸਤੇ ਉਹ ਪਰਮਾਤਮਾ ਦੀ ਕਥਾ ਕਰਨੀ ਇਹਨੂੰ ਚੰਗਾ ਮੰਨਦੇ ਹੈ। ਹਰ ਆਪੇ ਭਗਤ ਕਰਾਏ ਦਾ ਮੇਰੇ ਗੁਰੂ ਦਾ, ਹਰ ਭਗਤਾਂ ਲੋਚ ਮਨ ਪੂਰੀ ਜੀਓ। ਇਹ ਮੇਰੇ ਗੁਰੂ ਦਾ ਉਹ ਪਰਮਾਤਮਾ ਜਿਹਨਾਂ ਨੇ ਮਿਹਰ ਕਰਦਾ ਉਹਨਾਂ ਨੂੰ ਭਗਤੀ ਵੀ ਆਪੇ ਕਰਾਉਂਦਾ, ਔਰ ਭਗਤਾਂ ਦੇ ਵਿੱਚ ਲੋਚ ਉਹਨਾਂ ਦੀ ਇੱਛਾ ਵੀ ਆਪੇ ਪੂਰੀਆਂ ਕਰਦਾ। ਆਪੇ ਜਲ ਥਲ ਵਰਤਦਾ ਮੇਰੇ ਗੋਬਿੰਦ ਦਾ, ਰੱਬ ਰਹਿਆ ਨਹੀਂ ਦੂਰੀ ਜੀਓ। ਇਹ ਮੇਰੇ ਗੁਰੂ ਦਾ ਉਹ ਪਰਮੇਸ਼ਰ ਜਲਾਂ ਥਲਾਂ 'ਚ ਆਪੇ ਵਰਤ ਰਿਹਾ, ਵਿਆਪਕ ਹੋ ਰਿਹਾ, ਸਾਰਿਆਂ ਵਿੱਚ ਰੱਬ ਰਿਹਾ, ਆਪੇ ਮਿਲ ਰਿਹਾ, ਕਿਸੇ ਤੋਂ ਦੂਰ ਵੀ ਹੈ ਨਹੀਂ। ਹਰ ਅੰਤਰ ਬਾਹਰ ਆਪ ਹੈ ਮੇਰੇ ਗੁਰਬਿੰਦ ਦਾ, ਹਰ ਆਪ ਰਹਿਆ ਭਰਪੂਰੀ ਜੀਓ। ਇਹ ਮੇਰੇ ਗੁਰਬਿੰਦ ਦਾ ਉਹ ਸਰੀਰ ਦੇ ਵੀ ਅੰਦਰ ਵੀ ਹੈ, ਬ੍ਰਹਿਮੰਡ ਦੇ ਵੀ ਅੰਦਰ ਬਾਹਰ ਹੋ ਗਈ, ਸਰੀਰ ਦੇ ਅੰਦਰ ਵੀ ਹੈ ਬਾਹਰ ਵੀ ਹੈ, ਬ੍ਰਹਿਮੰਡ ਦੇ ਅੰਦਰ ਵੀ ਹੈ ਬਾਹਰ ਵੀ, ਨਿਰੰਕਾਰ ਹੀ ਵਸ ਰਿਹਾ। ਉਹ ਪਰਮਾਤਮਾ ਆਪੇ ਸਾਰਿਆਂ ਵਿੱਚ ਭਰਪੂਰੀ ਮੈਨੇ ਪਰਿਪੂਰਨ ਹੋ ਰਿਹਾ। ਹਰ ਆਤਮ ਰਾਮ ਪਸਾਰਿਆ ਮੇਰੇ ਗੋਬਿੰਦ ਦਾ, ਹਰ ਵਿਸ਼ੇ ਆਪ ਹਜ਼ੂਰੀ ਜੀਓ। ਇਹ ਮੇਰੇ ਗੁਰੂ ਦਾ ਉਹ ਪਰਮਾਤਮਾ ਜਿਹੜਾ ਆਤਮ ਆਪਣਾ ਆਪ ਸਾਰੇ ਉਹਨੂੰ ਪਸਾਰਾ ਕੀਤਾ ਹੋਇਆ, ਉਹ ਕਹਿੰਦੇ ਜਿਹੜਾ ਐਸਾ ਪਰਮੇਸ਼ਰ ਆ ਆਪਣੇ ਆਪ ਤੋਂ ਸਾਰੇ ਸੰਸਾਰ ਨੂੰ ਪਸਾਰਿਆ ਹੋਇਆ, ਆਪਣੀ ਸ਼ਕਤੀ ਤੋਂ ਪੈਦਾ ਕਰਦਾ, ਆਪ ਹਜ਼ੂਰੀ ਨੇੜੇ ਹੋ ਕੇ ਸਾਰਿਆਂ ਦੇ ਕਰਮਾਂ ਨੂੰ ਦੇਖ ਵੀ ਰਿਹਾ। ਹਰ ਅੰਤਰ ਬਾਜਾ ਕੌਣ ਹੈ ਮੇਰੇ ਗੁਰਦਿਨ ਦਾ, ਹਰ ਆਪ ਬਜਾਏ ਬਾਜਿਆ ਜੀ। ਉਹ ਇਹ ਮੇਰੇ ਗੁਰਦਿਨ ਦਾ ਸਾਰਿਆਂ ਅੰਦਰ ਉਹ ਪਰਮਾਤਮਾ ਕੌਣ ਪੁਰਾਣਾ ਰੂਪੀ ਬਾਜਾ ਬਜਾ ਰਿਹਾ, ਔਰ ਆਪ ਹੀ ਬਜਾਉਂਦਾ ਹੈ ਪੁਰਾਣਾ ਰੂਪੀ ਬਾਜਾ ਵੱਜਦਾ, ਕਿਉਂ ਪੁਰਾਣ ਉਹਨੇ ਤਾਂ ਜਾੜਿਆ। ਹਾਂਜੀ, ਇਹਨਾਂ ਪੁਰਾਣਾਂ ਦੇ ਵਿੱਚ ਪਰਮਾਤਮਾ ਦੀ ਸ਼ਕਤੀ ਆ, ਉਹਦੇ ਨਾਲ ਚੱਲਦੇ ਆ। ਹਰ ਅੰਤਰਨਾਮ ਨਿਧਾਨ ਹੈ ਮੇਰੇ ਗੁਰਦਿਨ ਦਾ, ਗੁਰਸਬ ਦੀ ਹਰ ਤੋਂ ਬਾਜਿਆ ਜੀ। ਇਹ ਮੇਰੇ ਗੋਬਿੰਦ ਦਾ ਉਹ ਪਰਮਾਤਮਾ ਦਾ ਜਿਹੜਾ ਨਾਮ ਆ ਉਹ ਨਿਧੀਆਂ ਦਾ ਖਜ਼ਾਨਾ, ਉਹ ਹਿਰਦੇ ਨਿਵਾਸ ਕਰਦਾ। ਜਿਹੜੇ ਗੁਰੂ ਦੇ ਸ਼ਬਦ ਗੁਰੂ ਦੇ ਸ਼ਬਦ ਹੀ ਹੈ, ਗੁਰੂ ਦੇ ਸ਼ਬਦ ਨੂੰ ਗ੍ਰਹਿਣ ਕਰਦੇ, ਉਹ ਸਤਿਗੁਰਾਂ ਦੇ ਪ੍ਰੇਸ਼ ਕਰਕੇ ਹਾਂਜੀ ਜਿਹੜੇ ਕਮਾਈ ਕਰਦੇ ਆ ਉਹਨਾਂ ਦੇ ਅੰਦਰ ਗਾਜਿਆ ਮੈਨੇ ਉਹ ਪ੍ਰਗਟ ਹੋ ਜਾਂਦਾ। ਆਪੇ ਸਾਨੂੰ ਪਵਾਏਦਾ ਮੇਰੇ ਗੁਰੂ ਦਾ, ਹਰ ਭਗਤ ਜਨਾ ਰਾਸ ਲਾਜਿਆ ਜੀ। ਇਹ ਮੇਰੇ ਗੁਰੂ ਦਾ ਆਪ ਜਿਹੜੀ ਜਗਿਆਸੂ ਨੂੰ ਹਾਂਜੀ ਸਤਿਗੁਰਾਂ

ਮੇਰਾ ਹਰਪ੍ਰਭ ਮਿੱਤ ਮੇਰਾ ਸੁਖ ਪਾਈ ਜੀਉ। ਕਹਿੰਦੇ ਮੇਰਾ ਮਿੱਤਰ ਕੌਣ ਆ? ਪਰਮੇਸ਼ਰ ਜੀਉ ਮਿਲ ਜਾਏ ਅਤੇ ਮਨ ਦੇ ਵਿੱਚ ਬੜੇ ਸੁੱਖ ਪ੍ਰਾਪਤ ਹੁੰਦੇ ਹਨ। ਹਰਪ੍ਰਭ ਦੇਖ ਜੀਵਾ ਮੇਰੀ ਮਾਰੀ ਜੀਉ। ਹੇ ਭਾਈ, ਪਰਮਾਤਮਾ ਨੂੰ ਦੇਖ ਕੇ ਅਸੀਂ ਜਿਉਂਦੇ ਹਾਂ। ਮੇਰਾ ਨਾਮ ਸਖਾ ਭਾਈ ਜੀਉ। ਪਰਮਾਤਮਾ ਨਾਲ ਮੇਰਾ ਸਖਾ ਮਿੱਤਰ ਅਤੇ ਭਾਈ ਮੈਨੂੰ ਭਰਾ ਆ। ਗੁਣ ਗਾਵੋ ਸੰਤ ਜੀਉ, ਮੇਰੇ ਹਰਪ੍ਰਭ ਕੇਰੇ ਜੀਉ। ਹੇ ਸੰਤ ਜਣੋ, ਉਸ ਪਰਮਾਤਮਾ ਦੇ ਕੇਰੇ ਉਹਦੇ ਗੁਣ ਗਾਉਣਾ ਕਰੋ। ਜਪ ਗੁਰਮੁਖ ਨਾਮ ਜੀਉ, ਬੜੇ ਭਾਗ ਵਡੇਰੇ ਜੀਉ। ਕਹਿੰਦੇ ਜਿਸ ਜੀਉ, ਕਹਿੰਦੇ ਜੀਵ ਦੇ ਸਾਰਿਆਂ ਤੋਂ ਵੱਡੇ ਉਹਨਾਂ ਦੇ ਸ੍ਰੇਸ਼ਟ ਭਾਗ ਆ। ਕਹਿੰਦੇ ਉਹ ਗੁਰਮੁਖ ਸਤਿਗੁਰਾਂ ਦੁਆਰਾ ਜੀਉ, ਮੈਨੇ ਮਨ ਲਾ ਕੇ ਨਾਮ ਨੂੰ ਜਪਦੇ ਹਨ। ਹਰ ਹਰ ਨਾਮ ਜੀਉ ਪ੍ਰਾਣ ਹਰ ਮੇਰੇ ਜੀਉ। ਉਹ ਪਰਮਾਤਮਾ ਨਾਮ ਮੇਰਾ ਜੀਉ ਜੀਵਾਤਮ। ਹਰ ਹਰ ਨਾਮ ਜੀਉ ਪ੍ਰਾਣ ਹਰ ਮੇਰੇ ਜੀਉ। ਪਰਮਾਤਮਾ ਦਾ ਨਾਮ ਮੇਰੇ ਪ੍ਰਾਣਾਂ ਦੇ ਜੀਉ ਜਵਾਲਣ ਵਾਲਾ। ਫਿਰ ਗੌਰ ਨਾ ਭਾਵ ਜਦ ਫੇਰੇ ਜੀਉ, ਜਿਹੜੇ ਨਾਮ ਜਪਣ ਵਾਲੇ ਗੁਰੂ ਪਿਆਰੇ ਉਹਨਾਂ ਦਾ ਬਹੁਤ ਗੁੜ ਕੇ ਸੰਸਾਰ ਫੇਰੇ। ਸੰਸਾਰ ਦੇ ਫੇਰੇ ਵਿੱਚ ਫੇਰ ਮੈਨੇ ਫਿਰਨਾ ਨਹੀਂ ਹੁੰਦਾ, ਮੁੱਕ ਜਾਂਦਾ ਚੱਕਰ। ਤੂੰ ਹਰ ਸਾਹਿਬ ਵੇਖਾ ਮੇਰਾ ਮੰਤਨ ਚਾਹੋ ਜੀਉ। ਮੇਰੇ ਮਨ ਔਰ ਤਨ ਵਿੱਚ ਇਹ ਚਾਅ ਲੱਗਾ, ਉਤਸ਼ਾਹ ਪੈਦਾ ਹੋਇਆ ਕਿ ਪਰਮਾਤਮਾ ਨੂੰ ਕਿਵੇਂ ਦੇਖਾਂਗੇ। ਹਰ ਮੇਲਾ ਸੰਤ ਜੀਓ ਮਨ ਲੱਗਾ ਭਾਓ ਜੀਉ। ਇਹ ਮਹਾਤਮਾ ਜਿਹਨੂੰ ਸਾਡੇ ਮਨ ਦੇ ਵਿੱਚ ਭਾਓ ਪਿਆਰ ਲੱਗ ਰਿਹਾ, ਉਹ ਪਰਮਾਤਮਾ ਨਾਲ ਮੇਲ ਦੇਣਾ ਕਰੋ। ਗੁਰਸਬਦ ਦੀ ਭਾਜੀ ਹਰ ਪ੍ਰੀਤਮ ਰਾਓ ਜੀਉ, ਵਡਭਾਗੀ ਜਪਨਾਓ ਜੀਉ। ਸਾਧੂਆਂ ਉਪਦੇਸ਼ ਕਰ ਦਿੰਦੇ ਪਰਮਾਤਮਾ ਜੀ, ਉਹ ਜਿਹੜਾ ਰਾਜਾ ਪ੍ਰਕਾਸ਼ ਰੂਪ ਕਿਵੇਂ ਪ੍ਰਾਪਤ ਹੁੰਦਾ, ਗੁਰੂ ਦੇ ਉਪਦੇਸ਼ ਕਰਕੇ ਪ੍ਰਾਪਤ ਹੁੰਦਾ ਹੈ। ਵੱਡਿਆਂ ਭਾਗਾਂ ਵਾਲੇ ਜਿਹੜੇ ਪੁਰਸ਼ ਆ, ਸਤਿਗੁਰਾਂ ਦੇ ਉਪਦੇਸ਼ ਦੁਆਰਾ ਨਾਮ ਨੂੰ ਜਪਦੇ ਹਨ। ਮੇਰੇ ਮੰਤਨ ਬਿਡਲੀ ਗੋਬਿੰਦ ਪ੍ਰਭ ਆਸਾ ਜੀਓ। ਗੋਬਿੰਦ ਪਰਮਾਤਮਾ ਦੇ ਮਿਲਣ ਲਈ ਮੇਰੇ ਮਨ 'ਚ ਵੀ ਤਨ ਬਹੁਤ ਵੱਡੀ ਆਸ ਇੱਛਾ ਲੱਗ ਰਹੀ ਹੈ। ਹਰ ਮੇਲਾ ਸੰਤ ਜੀਓ, ਗੋਬਿੰਦ ਪ੍ਰਭ ਆਸਾ ਜੀਓ। ਇਹ ਪਰਮਾਤਮਾ ਦੇ ਸੰਤ ਜਨੋ ਕਹਿੰਦੇ ਸਾਨੂੰ ਗੋਬਿੰਦ ਪਰਮਾਤਮਾ ਦੇ ਪਾਸਾ ਉਹਦੇ ਨਾਲ ਮੇਲ ਦੇਣਾ ਕਰੋ। ਸਤਿਗੁਰ ਮਤ ਨਾਮ ਸਦਾ ਪ੍ਰਗਟਾ ਜੀਓ। ਕਹਿੰਦੇ ਜਦੋਂ ਸਤਿਗੁਰਾਂ ਦੀ ਮਤ ਸਿੱਖਿਆ ਮਨ ਦੇ ਵਿੱਚ ਜੀਓ, ਮਨ ਵਿੱਚ ਧਾਰਨ ਕਰ ਲਈ ਕਿ ਮਨ ਦੇ ਵਿੱਚ ਨਾਮ ਦਾ ਪ੍ਰਕਾਸ਼ ਹੋ ਗਿਆ। ਕਹਿੰਦੇ ਗੁਰੂ ਦੀ ਸਿੱਖਿਆ ਦੁਆਰਾ ਨਾਮ ਜਪਣ ਕਰਕੇ ਸੱਚੇ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ। ਜਨ ਨਾਨਕ ਪੂਰੇ ਅੜੀ ਮਨ ਆਸਾ ਜੀਓ। ਪਾਤਸ਼ਾਹ ਕਹਿੰਦੇ ਉਸ ਵੇਲੇ ਸੇਵਕਾਂ ਦੇ ਮਨ ਦੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ। ਥੋੜ੍ਹੀ ਮਾਝ ਮਹੱਲਾ ਚੌਥਾ। ਮਨ ਅੰਦਰ ਅੰਮ੍ਰਿਤ ਗੁਰਮਤ, ਮੇਰਾ ਬਿਰਹੀ ਨਾਮ ਮਿਲਿਆ ਤਾਂ ਜੀਵਾ ਜੀਓ। ਜੀਓ ਮੈਨੇ ਹੇ ਗੁਰਮੁਖੋ, ਮੇਰਾ ਜਿਹੜਾ ਮਨ ਆ ਉਹ ਨਾਮ ਦਾ ਬਿਰਹੀ ਪ੍ਰੇਮੀ ਹੋ ਰਿਹਾ। ਬਿਰਹੀ ਮੈਨੇ ਪਿਆਰਾ ਨਾਮ ਮੈਨੂੰ ਮਿਲੇ, ਤੇਰੇ ਹੀ ਸਾਡਾ ਜੀਵਨ ਹੋਵੇਗਾ। ਮਨ ਅੰਦਰ ਅੰਮ੍ਰਿਤ ਗੁਰਮਤ ਹਰ ਜੀਵਾ ਜੀਓ। ਉਹ ਪਰਮੇਸ਼ਰ ਦਾ ਨਾਮ ਅੰਮ੍ਰਿਤ ਮੇਰੇ ਮਨ ਦੇ ਅੰਦਰ ਵੱਸਦਾ ਹੈ, ਕਿਉਂਕਿ ਗੁਰੂ ਦੀ ਸਿੱਖਿਆ ਦੁਆਰਾ ਪਰਮਾਤਮਾ ਦਾ ਨਾਮ ਅੰਮ੍ਰਿਤ ਲੀਵਾ ਲਿਆ ਜਾਂਦਾ ਹੈ। ਨਹੀਂ ਤਾਂ ਮਨ ਦੇ ਇੱਧਰ ਪਾ ਛੱਡਦਾ, ਨਾਮ ਜਪੇ ਨਹੀਂ ਹੁੰਦਾ। ਮਨ ਹਰ ਅੰਗ ਰੱਖਦਾ, ਹਰ ਰਸ ਦਾ ਪੀਵਾ ਜੀਓ। ਕਹਿੰਦੇ ਜਿਹਨਾਂ ਗੁਰੂ ਪਿਆਰਿਆਂ ਨੇ ਆਪਣੇ ਮਨ ਨੂੰ ਪਰਮਾਤਮਾ ਦੇ ਰੰਗ ਰੱਖੜਾ ਰੰਗ ਲਿਆ, ਉਹ ਫਿਰ ਆਪਣੇ ਜਿੰਨਾ ਚਿਰ ਵੀ ਜੀਂਦੇ ਆ ਪਰਮਾਤਮਾ ਦੇ ਨਾਮ ਅੰਮ੍ਰਿਤ ਰਸ ਨੂੰ ਪੀਂਦੇ ਹਨ। ਹਰ ਪਾਏ ਅੜਾ ਮਨ ਜੀਵਾ ਜੀਓ। ਉਹਨਾਂ ਮਨ ਵਿੱਚੋਂ ਪਰਮਾਤਮਾ ਨੂੰ ਪਾ ਲਿਆ, ਇਸ ਕਰਕੇ ਉਹ ਸਦਾ ਵਾਸਤੇ ਜੀਂਦੇ। ਮੇਰਾ ਮਨ ਤਨ ਪ੍ਰੇਮ ਲਗਾ ਹਰਬਾਣ ਜੀਓ, ਮੇਰਾ ਪ੍ਰੀਤਮ ਮਿੱਤਰ ਹਰ ਤੁਰਤ ਜਾਣ ਜੀਓ। ਮੇਰੇ ਮਨ ਔਰ ਤਨ ਵਿੱਚ ਪਰਮਾਤਮਾ ਦਾ ਪ੍ਰੇਮ ਰੂਪੀ ਬਾਣ ਲੱਗ ਗਿਆ, ਵੱਜ ਗਿਆ, ਔਰ ਮੇਰਾ ਜਿਹੜਾ ਸਜਾਣ ਚਤਰ ਨਿਰੰਕਾਰ ਪਰਮੇਸ਼ਰ, ਉਹ ਮੇਰਾ ਪ੍ਰੀਤਮ ਮੈਨੂੰ ਬੜਾ ਪਿਆਰਾ ਮਿੱਤਰ ਹੈ। ਇਸ ਲੋਕ ਦਾ ਪ੍ਰੀਤਮ ਹੈ, ਪਰਲੋਕ ਦਾ ਮਿੱਤਰ ਹੈ। ਗੁਰਮੇਲੇ ਸੰਤ ਹਰ ਸੋੜ ਸਜਾਣ ਜੀਓ, ਹੁਣ ਨਾਮ ਵਿੱਚੋਂ ਕੁਰਬਾਨ ਜੀਓ। ਉਹ ਸੋੜ ਸਜਾਣ ਪਰਮਾਤਮਾ ਮਿੱਤਰ ਨਾਲ ਸੰਤ ਜਿਹੜੇ ਸ਼ਾਂਤ ਆਤਮਾ ਸਤਿਗੁਰੂ ਜੀ ਮਿਲਦੇ ਆ, ਔਰ ਸਤਿਗੁਰੂ ਅਤੇ ਸੰਤ ਦੋਨੋਂ ਹੀ ਮਿਲਦੇ ਆ। ਸਤਿਗੁਰੂ ਵੀ ਮਿਲਦੇ ਆ, ਸੰਤ ਜਨ ਵੀ ਮਿਲਦੇ ਆ। ਇਸ ਵਾਸਤੇ ਹੁਣ ਨਾਮ ਦੀ ਦਾਤ ਦੇਣ ਵਾਲੇ ਸਤਿਗੁਰਾਂ ਤੋਂ ਕੁਰਬਾਨ ਜਾਂਦੇ ਹਨ, ਔਰ ਪਰਮਾਤਮਾ ਦੇ ਨਾਮ ਤੋਂ ਵੀ ਅਸੀਂ ਬੁਲਿਹਾਰੇ ਬੁਲਿਹਾਰੇ ਕੁਰਬਾਨ ਜਾਂਦੇ ਹਾਂ। ਹਾਂ, ਹਰ ਹਰ ਸੱਜਣ ਹਰ ਮੀਤ ਸਾਈ ਜੀਓ, ਹਰ ਦਸੋ ਸੰਤ ਹੋ ਜੀ, ਹਰ ਕੁਝ ਪਵਾਈ ਜੀਓ।

0: ਜੋ ਪਰਮਾਤਮਾ ਇਸ ਲੋਕ ਦਾ ਸੱਜਣ ਹੈ, ਪਰਲੋਕ ਦਾ ਮਿੱਤਰ ਹੈ, ਉਸ ਪਰਮਾਤਮਾ ਮਿੱਤਰ ਨੂੰ ਹੋਰ ਦਿਸਾਈ ਅਸੀਂ ਉਹਨੂੰ ਪੁੱਛਦੇ ਹਾਂ ਕਿ ਸੰਤ ਜਨ ਦੱਸੋ, ਹਰ ਕੋਈ ਗੁਆਈ ਹੈ ਪਰਮਾਤਮਾ ਦੀ ਖੋਜ, ਰਸਤੇ ਸਾਨੂੰ ਪਾਉਣਾ ਗੁਰੂ, ਉਹਦੀ ਖੋਜ ਪਿਆ ਹੋਇਆ, ਫਿਰ ਪਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਦੱਸੋ, ਸਾਧੂ ਟੁੱਠੜਾ ਦੱਸੇ ਹਰ ਪਾਈ ਜੀਓ, ਹਰ ਨਾਮੇ ਹਰ ਨਾਮ ਸੁਣਾਈ ਜੀਓ, ਜੇ ਸਾਧੂ ਟੁੱਠਾ ਪ੍ਰਸੰਨ ਹੋ ਜਾਣ ਦੱਸਣ, ਫਿਰ ਇਹ ਜੀਵ ਜਿਹੜਾ ਪਰਮਾਤਮਾ ਨੂੰ ਪਾਉਂਦਾ, ਕਿਉਂਕਿ ਪਰਮਾਤਮਾ ਨਾਮ ਜਪਣ ਕਰਕੇ ਨਾਮੀ, ਹਾਂਜੀ ਪਰਮਾਤਮਾ ਨੂੰ ਭੇਦ ਅਵਸਥਾ ਹੋ ਜਾਂਦੀ। ਮੈਂ ਬੇਦਨ ਪ੍ਰੇਮ ਹਰ ਬਿਰਹੋ ਲਗਾਈ ਜੀਓ, ਗੁਰਸਾਹਿਬ ਦਾ ਪੂਰ ਅੰਮ੍ਰਿਤ ਮੁਖ ਪਾਈ ਜੀਓ, ਪਰਮਾਤਮਾ ਨੇ ਬਿਰਹੋ ਵਿਛੋੜੇ ਨੇ ਮੈਨੂੰ ਪ੍ਰੇਮ ਦੀ ਬੇਦਨ ਮੈਨੇ ਪੀੜਾ ਲਾਈ ਹੋਈ ਹੈ, ਕਿਉਂਕਿ ਵਿਛੋੜੇ ਦੀ ਵੀ ਪੀੜਾ ਬਹੁਤ ਵੱਡੀ ਹੈ। ਇਹ ਸਤਿਗੁਰੂ, ਹਾਂਜੀ ਪੂਰੇ ਸਤਿਗੁਰੂ ਸਾਡੀ ਸ਼ਰਧਾ ਦੇਖ ਕੇ ਸਤਿਗੁਰਾਂ ਨੇ ਮੂੰਹ ਦੇ ਵਿੱਚ ਨਾਮ ਅੰਮ੍ਰਿਤ ਦੀ ਬੂੰਦ, ਪੰਥੀ ਬੂੰਦ ਪਾ ਦਿੱਤੀ ਹੈ। ਹਰ ਹੋ ਦਇਆਲ ਹਰ ਨਾਮ ਧਿਆਈ ਜੀਓ, ਜਨ ਨਾਨਕ ਹਰ ਰਸ ਪਾਈ ਜੀਓ, ਇਹ ਸਤਿਗੁਰੂ ਆਪ ਦਿਆਲੂ ਹੋ, ਤੁਹਾਡੀ ਕਿਰਪਾ ਨਾਲ ਅਸੀਂ ਨਾਮ ਨੂੰ ਧਿਆਵਾਂਗੇ। ਗੁਰੂ ਮਹਾਰਾਜ ਕਹਿੰਦੇ ਐਸੀ ਕਿਰਪਾ ਕਰੋ ਜਿਸੋਂ ਫਿਰ ਨਾਮ ਰਸ ਨੂੰ ਪਾਉਣਾ ਕਰੀਏ। ਮਹੱਲਾ ਪੰਜਵਾਂ, ਰਾਗ ਗੋੜੀ ਗੁਆਰੇ ਦੀ ਚੌਪ ਦੇ ਓੰਕਾਰ ਸਤਿਗੁਰ ਪ੍ਰਸਾਦ, ਕਿਨ ਵਿਧ ਕੁਸਲ ਹੋਤ ਮੇਰੇ ਭਾਈ। ਪੰਜਵੇਂ ਸਤਿਗੁਰੂ ਜੀ ਕਿਰਪਾ ਕਰਦੇ ਹੈ, ਚਾਰ ਪੰਨਾਂ ਦਾ ਸ਼ਬਦ ਹੈ, ਵਾਹਿਗੁਰੂ ਜੀ ਕਿਹਾ ਓੰਕਾਰ ਪ੍ਰਕਾਸ਼ ਰੂਪ ਹਨ, ਸਤਿਗੁਰ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦੇ ਹਨ। ਜਗਿਆਸੂ ਜਨਾਂ ਨੇ ਬੇਨਤੀ ਕੀਤੀ ਹੈ, ਸਤਿਗੁਰੂ ਜੀ ਆਪ ਜੀ ਤੋਂ ਵਚਨ ਨੂੰ ਪੁੱਛਦੇ ਹਾਂ, ਕਿਸ ਤਰ੍ਹਾਂ ਕੁਸ਼ਲ ਮੈਨੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਸੁੱਖ ਚਾਹੁੰਦੇ ਸਾਰੇ ਆ, ਕਿਵੇਂ ਸੁੱਖ ਮਿਲਦਾ, ਕਿਉਂ ਪਾਈਏ ਹਰ ਨਾਮ ਸਹਾਈ ਜੀਓ ਰਹੋ। ਇਹ ਸਹਾਈ ਮੈਨੇ ਸਹਾਇਤਾ ਕਰਨ ਵਾਲੇ, ਹਾਂਜੀ ਉਸ ਪਰਮੇਸ਼ਰ ਨੂੰ ਕਿਹੜੇ ਤਰੀਕੇ ਨਾਲ ਪਾਉਣਾ ਕਰੀਏ। ਹੁਣ ਅੱਗੇ ਮਹਾਰਾਜ ਆਪੇ ਕਿਰਪਾ ਕਰਦੇ ਹਨ, ਦੋ ਪ੍ਰਸ਼ਨ ਆ। ਕੁਸ਼ਲ ਨਾ ਗ੍ਰਹਿ ਮੇਰੀ ਸਮਾਇਆ, ਉੱਚੇ ਮੰਦਰ ਸੁੰਦਰ ਛਾਇਆ। ਕਹਿੰਦੇ ਜੀਵ ਨੇ ਬਣਾਇਆ ਨਾ ਮੇਰਾ ਘਰ ਹੈ, ਮੇਰੀ ਮਾਇਆ, ਇਹ ਮੇਰੇ ਬੜੇ ਬੜੇ ਉੱਚੇ ਮੰਦਰ ਸੁੰਦਰ ਛਾਇਆ ਛਾਇਆ ਮੈਨੇ ਬਣਾਏ ਹੋਏ, ਬੜੇ ਬੜੇ ਸੁੰਦਰ ਕੋਠੀਆਂ ਬਣਾਈਆਂ, ਔਰ ਘਰ ਵਿੱਚ ਇੰਨੀ ਮਾਇਆ ਮੇਰੀ ਆਪਣੀ, ਉੱਚੇ ਮੰਦਰ ਵੀ ਮੇਰੇ, ਸੁੰਦਰ ਛਾਂ ਵਾਲੇ ਬਾਗ ਬਗੀਚੇ ਵੀ ਮੇਰੇ ਹੀ। ਇਸ ਤਰ੍ਹਾਂ ਕਹਿਣਾ ਕੁਸ਼ਲ ਨਾ, ਕਦੀ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ, ਇਹ ਤਾਂ ਹਲੇ ਮੇਰ ਤੇਰ ਜੀ ਫਸਿਆ ਪਿਆ, ਝੂਠੇ ਲਾਲਚ ਨੂੰ ਗਵਾਇਆ। ਇਹ ਪਦਾਰਥਾਂ ਦੇ ਜਿਹੜੇ ਝੂਠੇ ਲਾਲਚ ਹੈ, ਇਹਨਾਂ 'ਚ ਲੱਗ ਕੇ ਇਹ ਜਿਹੜਾ ਪਵਿੱਤਰ ਅੰਮ੍ਰਿਤ ਜਨਮ ਸੀ, ਇਸ ਨੂੰ ਇਸ ਭੈੜੇ ਨੇ ਗਵਾ ਲਿਆ ਹੈ। ਹਸਤੀ ਘੋੜੇ ਦੇਖ ਵਿਵਾਸਾ, ਲਸ਼ਕਰ ਜੋੜੇ ਨਿਰੁਖ ਵਾਸਾ। ਹਸਤੀ ਮੈਨੇ ਜਿਹੜੇ ਹਾਥੀ ਹੈ, ਘੋੜੇ ਹੈ, ਇਹ ਐਸਾ ਪੁਰਸ਼ ਹੈ, ਇਹਨਾਂ ਨੂੰ ਦੇਖਦੇ ਵਿਗਾਸਾ ਮੈਨੂੰ ਬੜੀ ਖੁਸ਼ ਹੁੰਦਾ। ਦੇਖੋ ਜੀ ਕਿਵੇਂ ਮਾਲ ਢਾਂਡਾ, ਲਸ਼ਕਰ ਫੌਜਾਂ ਆ ਮੇਰੇ ਕੋਲ, ਜੋੜੇ ਸੁੰਦਰ ਪਹਿਨਣ ਵਾਲੇ ਪਿਛਾਕੇ ਆ, ਬੜੇ ਬੜੇ ਸੁੰਦਰ ਚੋਲੇ ਆ, ਜੋੜੇ ਆ, ਨੇਵ ਕਿਵੇਂ ਮੇਰੇ ਮੂਹਰੇ, ਮੇਰੀ ਅਰਜ਼ ਚੋਬਦਾਰ ਖੜੇ ਆ, ਚਾਂਦੀ ਦੀਆਂ ਕਹਿੰਦੀ ਚੋਬਾਂ ਲੈ ਕੇ, ਖਵਾਸਾ ਚੌਰ ਬਰਦਾਰ ਚੌਰ ਕਰਦੇ, ਇਹਨਾਂ ਸਾਰਿਆਂ ਨੂੰ ਵੇਖ ਕੇ ਬਗਾਸਾ ਖੁਸ਼ ਬੜਾ ਹੁੰਦਾ। ਬੰਦਾ ਉਹੋ ਹੀ ਹੈ ਜਿਹਦੇ ਚੌਧਰ ਮਿਲ ਜਾਂਦੀ ਹੈ, ਉਹਦੀ ਰੂਹ ਹੀ ਬਦਲ ਜਾਂਦੀ। ਉਹੋ ਹੀ ਬੰਦੇ ਹੁੰਦੇ ਜਿਹੜੇ ਵੋਟਾਂ ਮੰਗਦੇ ਦਰ ਦਰ ਘੁੰਮਦੇ, ਜਿਹਦੇ ਝੰਡੀ ਵਾਲੀ ਗੱਡੀ ਮਿਲ ਜਾਂਦੀ, ਚੱਕੇ ਨਿਕਲਾਉਂਦੇ, ਬੰਦਾ ਉਹੀ ਹੁੰਦਾ। ਗੱਲ ਜੇਬੜੀ ਹੋਮੈਂ ਕੇ ਪਾਸਾ, ਕਹਿੰਦੇ ਇਸ ਲੋਕ 'ਚ ਵੀ ਉਹਦੇ ਗੱਲ 'ਚ ਹੋਮੇ ਦਾ ਫਾਹਾ ਪਿਆ ਆ, ਪਰ ਲੋਕ ਵੀ ਜਮਾਂ ਦੀ ਜੇਬੜੀ ਫਾਹੀ ਪੈਂਦੀ ਗੱਲ ਵਿੱਚ। ਹਮਤਾ ਮਮਤਾ ਰੂਪੀ ਹੈ ਜਿਹੜੀ ਜੇਬੜੀ ਰੱਸੀ ਹੈ ਇਹਦੇ ਹੋਣ ਕਰਕੇ, ਅੰਤ ਨੂੰ ਫਿਰ ਕਹਿੰਦੇ ਜਮਾਂ ਦੇ ਫਾਹ ਵਿੱਚ ਫਸਦਾ। ਹੁਕਮੰਦ ਫਾਹੀਆਂ ਲਾਈਆਂ ਹੁੰਦੀਆਂ ਸਰਕਾਰੀਆਂ ਨੇ, ਉਹ ਬਚ ਪਾ ਜਾਂਦੇ, ਥੋੜ੍ਹਾ ਲਾਲਚ ਵਾਸਤੇ ਥੋੜ੍ਹਾ ਪਿਆ ਹੁੰਦਾ, ਉਹ ਖਾਣ ਦੇ ਲਾਲਚ ਜਾ ਪਾ ਜਾਂਦੇ ਆ। ਗੱਲ ਵਿੱਚ ਇਹ ਮੋਹ ਰੂਪੀ ਰੱਸੀ ਕਰਕੇ ਹੋਮੇ ਦੇ ਫਾਹੇ 'ਚ ਫਸ ਰਿਹਾ, ਜਿੰਨਾ ਸੰਸਾਰ ਬਿਨਾਂ ਰੱਸੀਆਂ ਤੋਂ ਜੁਟਿਆ, ਮੋਹ ਦੀ ਹਾਂਜੀ ਫਾਹੀ ਨੇ ਬੰਨੇ ਪਏ ਆ, ਦੌੜੇ ਜਾਂਦੇ ਆ। ਰਾਜ ਕਮਾਵੈ ਦੇਖਦੇ ਸਾਰੀ, ਮਨ ਰੰਗ ਭੋਗ ਬਹੁਨਾਰੀ, ਇਹ ਦਸਾਂ ਦਸਾਂ ਸਾਰੀ ਧਰਤੀ ਦਾ ਕਹਿੰਦੇ ਮੈਂ ਰਾਜ ਕੁਮਾਰ ਹਾਂ, ਇਹ ਹੋਮੇ ਹੁੰਦੀ। ਫਿਰ ਇਸ ਤਰ੍ਹਾਂ ਬਹੁਤ ਚੇਤਨ ਮਾਇਆ ਦੇ ਨਾਲ ਅਨੇਕ ਤਰ੍ਹਾਂ ਦੇ ਰੰਗ ਵਿਲਾਸ ਕਰਦਾ, ਸਾਰਾ ਤਰ੍ਹਾਂ ਰੰਗ ਮਾਣੇ ਆਨੰਦਾਂ ਨੂੰ ਭੋਗਦਾ। ਇਹ ਜਿੰਨੇ ਵੀ ਸੁੱਖ ਮੰਨੇ ਹੋਏ ਆ ਸਾਰੇ ਕਹਿੰਦੇ ਇਹ ਝੂਠੇ ਆ, ਸਦਾ ਰਹਿਣ ਵਾਲੇ ਨੇ। ਜੋ ਨਰਪਤ ਪੁੱਤ ਨੇ ਬੇਕਾਰੀ, ਇਹ ਕੁਸ਼ਲ ਮੁੱਖ ਸਤਿਗੁਰੂ ਬਤਾਇਆ, ਹਰ ਜੋ ਕਿਛ ਕਰੇ ਸੋ ਹਰ ਕਿਆ ਭਗਤਾਂ ਪਾਇਆ। ਜਿਸ ਤਰ੍ਹਾਂ ਕਹਿੰਦੇ ਕੋਈ ਭਿਖਾਰੀ ਮੰਗਤਾ ਸੰਗਾਲ ਲੈਣ, ਉਹ ਸੁਪਨੇ ਦੇ ਰਾਜਾ ਬਣ ਜਾਣ। ਉਹ ਸੁਪਨੇ ਦਾ ਰਾਜ ਭਾਗ ਜਿਹੜਾ ਉਹ ਜਿਹੜੇ ਸਾਰੇ ਸੁੱਖ ਹੁੰਦੇ ਆ, ਥੋੜ੍ਹੇ ਜਿਹੇ ਚੇਲੇ ਉੱਤੇ ਤਾਂ ਬੜਾ ਹੱਸਦਾ ਕੋਈ ਕਹਿੰਦਾ ਮੈਂ ਤਾਂ ਰਾਜਾ ਬਣ ਗਿਆ। ਹੈਗੇ ਉਹ ਭਰਮ ਰੂਪ ਹੀ ਆ, ਜਿਹੜੇ ਸੁਪਨਾ ਖੁੱਲ੍ਹ ਗਿਆ ਵੀ ਕਿੱਥੇ ਕੁਛ ਵੀ ਨਹੀਂ। ਕਹਿੰਦੇ ਕੁਛ ਨੇ ਮੈਨੇ ਸੁੱਖ ਦਾ ਸਾਧਨ ਸਤਿਗੁਰ ਸੱਚੇ ਪਾਤਸ਼ਾਹ ਨੂੰ ਬਤਾਇਆ, ਮੈਨੇ ਦੱਸਿਆ ਹੈ। ਕਹਿੰਦੇ ਨਿਰੰਕਾਰ ਜੋ ਕੁਝ ਵੀ ਕਰ ਰਿਹਾ ਉਹ ਜਿਹੜੇ ਪਰਮਾਤਮਾ ਦੇ ਭਗਤ ਉਹਨਾਂ ਨੂੰ ਤਾਂ ਪਾਇਆ ਚੰਗਾ ਲੱਗਦਾ, ਦੂਏ ਕੁਤਰਕਾਂ ਕਰਦੇ ਆ ਵੀ ਰੱਬ ਵੀ ਦੇਖੋ ਕੀ ਕਰ ਰਿਹਾ ਸਾਡੇ ਨਾਲ ਧੱਕਾ ਕਰ ਰਿਹਾ। ਉਹ ਕਹਿੰਦੇ ਭਾਈ ਜੋ ਕੁਝ ਉਹਦੇ ਹੁਕਮ 'ਚ ਹੀ, ਇਸ ਵਾਸਤੇ ਭਗਤਾਂ ਨੂੰ ਸਦਾ ਹੀ ਸੁੱਖ ਆ, ਕਿਉਂਕਿ ਜਿਹਨੂੰ ਹੁਕਮ ਮੰਨ ਲਿਆ ਉਹਨੂੰ ਸੁੱਖ ਆ, ਜਿਹੜਾ ਹੁਕਮ 'ਤੇ ਕਿੰਤੂ ਪਰੰਤੂ ਕਰਦਾ ਉਹ ਦੁਖੀ ਹੈ। ਇਹ ਪਹਿਲੇ ਪ੍ਰਸ਼ਨ ਦਾ ਉੱਤਰ ਦਿੱਤਾ। ਜਾਂ ਨਾਨਕ ਹੁਣੇ ਮਾਰ ਸਮਾਇਆ ਇਹਨੂੰ ਵੀ ਕੁਸਲ ਹੋ ਤੂੰ ਮੇਰੇ ਭਾਈ। ਪਾਤਸ਼ਾਹ ਕਹਿੰਦੇ ਆ ਕਿਨ ਵਿਦ ਕੁਸ਼ਲ ਹੋਰ ਮੇਰੇ ਭਾਈ। ਕਹਿੰਦੇ ਸੁੱਖ ਕਿਵੇਂ ਪ੍ਰਾਪਤ ਹੁੰਦਾ? ਕਿਨ ਵਿਦ ਕੁਸ਼ਲ ਹੋਰ ਮੇਰੇ ਭਾਈ, ਇਸ ਤਰੀਕੇ ਨਾਲ, ਇਸ ਵਿਧੀ ਨਾਲ, ਭਾਣਾ ਮੰਨਣ ਨਾਲ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਕਿਉਂ ਪਾਈਏ ਹਰਾਮ ਸਹਾਈ, ਉਹ ਜਿਹੜਾ ਆਰਾਮ ਸਹਾਇਤਾ ਕਰਨ ਨਾਲ ਕਿਵੇਂ ਪ੍ਰਾਪਤ ਕਰੀਏ? ਪਾਤਸ਼ਾਹ ਜਨ ਨਾਨਕ ਹੋਮੇ ਮਾਰ ਸਮਾਇਆ। ਪਾਤਸ਼ਾਹ ਕਹਿੰਦੇ ਜਿਨ੍ਹਾਂ ਜਨ ਨੇ ਹੋਮੇ ਨੂੰ ਮਾਰ ਲਿਆ ਨਾ ਉਹਦੇ ਹੀ ਸਮਾਇਆ ਭੇਦ। ਗੁਰਮੁਖ ਜਿਹੜੇ ਹੋਮੇ ਨੂੰ ਮਾਰਨ ਕਰਕੇ ਉਹ 'ਚ ਭੇਦ ਹੋ ਕੇ ਰਹਿੰਦੇ ਆ, ਹੋਮੇ ਨੂੰ ਮਾਰ ਕੇ ਉਹ ਪਰਮਾਤਮਾ 'ਚ ਸਮਾ ਜਾਂਦੇ ਆ। ਕਿਉਂ ਪਾਈਏ ਹਰ ਰਾਮ ਸਹਾਈ ਆਓ ਦੂਜਾ। ਕਹਿੰਦੇ ਇਸ ਵਾਸਤੇ ਕਹਿੰਦੇ ਇਸ ਤਰ੍ਹਾਂ ਹੋਮੇ ਦੇ ਮਾਰਨ ਸਹਾਇਤਾ ਕਰਨ ਵਾਲਾ ਪਰਮਾਤਮਾ ਪ੍ਰਾਪਤ ਕਰ ਲਏ ਆਓ ਦੂਜਾ। ਇਹ ਦੋ ਸੁਖਾਂ ਦੀ ਪੌੜੀ ਦੀ ਗਿਣਤੀ ਜੀ ਨਹੀਂ, ਸਗੋਂ ਕਹਿੰਦੇ ਪ੍ਰਸ਼ਨਾਂ ਦੇ ਉੱਤਰ ਦੋ ਪੰਕਤੀਆਂ ਲਿਖੀਆਂ, ਇਸ ਕਰਕੇ ਰਾਹੁਲ ਦੂਜਾ ਪਾਤਸ਼ਾਹ ਨੇ ਦੇਖਿਆ। ਇਹ ਸ਼ਬਦ ਦੀ ਸਮਾਪਤੀ ਦੇ ਇਕਹੱਤਰਾਂ ਕੁ ਹੋਣਾ ਚਾਹੀਦਾ ਸੀ, ਔਰ ਇਹ 200 ਪੰਨੇ ਤੱਕ ਅੰਕ ਜਿਹੜਾ ਸੀ ਉਹ ਇਸ ਤਰ੍ਹਾਂ ਕਹਿੰਦੀ ਚੱਲਦਾ ਰਿਹਾ। ਇਸ ਵਾਸਤੇ ਉਹ ਕਈ ਵਾਰੀ ਫਿਰ ਸਫਾਈ ਵਾਧੂ ਘਟੂ ਹੋ ਜਾਂਦਾ, ਗੱਲ ਵੱਖਰੀ ਹੁੰਦੀ ਹੈ, ਪਰ ਉਹ ਇਹ ਫਿਰ ਦੇਖ ਲਈਦਾ ਕਿ ਹਾਂ ਬਈ ਬਿਲਕੁਲ ਅਸੀਂ ਸਫਾਈ ਵਾਲੇ ਕਈ ਵਾਰੀ ਗੱਲ ਇੱਧਰ ਉੱਧਰ ਕਰ ਦਿੰਦੇ। ਤਾਂ ਹੁਣ ਆਮ ਕਈ ਪਾਠ ਦੇਖੇ ਅੱਜ ਕੱਲ੍ਹ ਗੀੜਾਂ ਉਹ ਵਾਧੂ ਘਟੂ ਕਰੀ ਜਾਂਦੇ ਆ, ਵਧਾਈ ਨਹੀਂ ਕਰਦਾ। ਤਾਂ ਹੁਣ ਯੂਨੀਵਰਸਿਟੀ ਦੇਖੋ ਕਈ ਛਪਦੇ ਆ, ਕਿੱਡੀਆਂ ਸੰਸਥਾਵਾਂ ਜ਼ਿੰਮੇਵਾਰ ਆ ਉਹ ਦੇਖਦੇ ਹੀ ਨਹੀਂ, ਉਸਨੇ ਦੇ ਦਿੰਦੇ ਆ। ਕਈ ਪ੍ਰਿੰਟ ਹੀ ਨਹੀਂ ਹੁੰਦੇ ਅੱਖਰ, ਪਾਣੀ ਛੱਪੇ ਰਹਿ ਜਾਂਦੇ ਆ, ਹੁਣ ਕਿੱਧਰ ਸ਼ੌਕ ਨੇ। ਔਰ ਸਾਈਆਂ ਦੇ ਤਾਂ ਬਾਈਬਲ ਸੀ ਸਮਝਾ ਲਏਗਾ ਉਹ ਗੱਲ ਇੱਧਰ ਉੱਧਰ ਹੋ ਜਾ, ਸ਼ਿਕਾਇਤ ਹੋਵੇ ਤਾਂ ਤੂੰ ਬੜੀ ਸਜ਼ਾ ਮਤਲਬ ਪੂਰਾ ਕਰ ਦੇ, ਕੋਈ ਜੋ ਚਾਹੀਦੀ ਸੀ ਬਾਈਬਲ ਕਿ ਹੁਣ ਉਹ ਅਮਰੀਕਾ 'ਚੋਂ ਮਿਲਦੀ ਨੇ, ਉੱਥੋਂ ਦੇ ਉਦੋਂ ਮਗਾ ਕੇ ਦਿੱਤੀ ਨੇ, ਬੜੀ ਜ਼ਿੰਮੇਵਾਰੀ ਸਮਝਦੇ। ਪਰ ਸਾਡੇ ਨਹੀਂ ਇੱਥੇ ਪੈਸੇ ਦਾ ਕੰਮ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਕਿਉਂ ਭਰਮੀਏ ਭਰਮ ਕਿਸਕਾ ਹੋਈ, ਜਾਂ ਜਲ ਥਲ ਮਹੀ ਰਵਿਆਸ ਹੋਈ। ਕਹਿੰਦੇ ਉਹ ਜਿਹੜਾ ਪਰਮਾਤਮਾ ਜਲਾਂ 'ਚ ਵੀ ਆ, ਥਲਾਂ 'ਚ ਵੀ ਆ, ਮਹੀ ਮੈਨੇ ਧਰਤੀ, ਅਲ ਮੈਨੇ ਆਕਾਸ਼ਾਂ 'ਚ ਵੀ ਰਵ ਰਿਹਾ, ਵਿਆਪਕ ਹੋ ਰਿਹਾ, ਇਹ ਕਹਿੰਦੇ ਕਾਹਦੇ ਲਈ ਭਰਮ ਨਹੀਂ ਲੱਗੀ? ਉਹ ਭਰਮ ਤਾਂ ਹੁੰਦਾ ਨਾ ਹੈ ਕਿ ਜੇ ਕੋਈ ਹੁੰਦਾ ਹੀ ਨਹੀਂ, ਅਤੇ ਜਦੋਂ ਹਰ ਜਗ੍ਹਾ ਵਿਆਪਕ ਆ ਤਾਂ ਫਿਰ ਤਾਂ ਕੋਈ ਰੌਲਾ ਹੀ ਹੈ ਨਹੀਂ। ਪਰ ਇਨਸਾਨ ਇੱਕ ਜਗ੍ਹਾ ਨੂੰ ਕਲਪ ਲੈਂਦਾ ਕਿ ਇੱਥੇ ਜਾ ਕੇ ਰੱਬ ਉਹਦੇ ਅੱਗੇ ਅਰਦਾਸ ਕਰੀਏ, ਉਹ ਤਾਂ ਵਿਆਪਕ ਸਰੂਪ ਹੈ, ਜਿੱਥੇ ਵੀ ਕਰੋ ਉੱਥੇ ਸੁਣਦਾ। ਗੁਰਮੁਖ ਉੱਭਰੇ ਮਨਮੁਖ ਪਤ ਖੋਈ। ਕਹਿੰਦੇ ਇਹ ਜਿਹੜਾ ਭੇਦ ਆ ਇਹਨੂੰ ਗੁਰਮੁਖਾਂ ਨੇ ਸਮਝ ਲਿਆ, ਉਹ ਫਿਰ ਜਮਾਂ ਦੇ ਦੁੱਖਾਂ ਤੋਂ ਉੱਭਰੇ ਮੈਨੇ ਬਚਦਾ। ਜਿਹੜੇ ਮਨਮੁਖ ਆ ਉਹ ਨਹੀਂ ਇਸ ਭੇਦ ਨੂੰ ਸਮਝਦੇ, ਕਿਸੇ ਕਰਕੇ ਉਹਨੇ ਆਪਣੀ ਇੱਜ਼ਤ ਗਵਾ ਲਈ ਹੈ, ਬਰਬਾਦ ਕਰ ਲਈ। ਜਿਸ ਰੱਖੈ ਆਪ ਰਾਮ ਦਯਾਰਾ, ਤਿਸ ਨਹੀਂ ਦੂਜਾ ਕੋ ਪੁੱਛ ਨਾਰਾ ਰਹੋ। ਹੁਣ ਨਦੀ ਕਿਨਾਰੇ ਜਾ ਕੇ ਮੈਂ ਲੱਗਾਂ ਤੇਰੇ ਛਾਲ ਮਾਰਨ, ਤੂੰ ਮੈਨੂੰ ਮਿਲਦਾ ਨਹੀਂ। ਛਾਲ ਮਾਰਨ ਪਾਣੀ ਥੋੜ੍ਹੀ ਮਿਲੂਗਾ, ਤੂੰ ਵੀ ਲਾ ਕੇ ਪਾਣੀ 'ਚ ਰੋਕਿਆ, ਜਿੱਥੇ ਖੜਾ ਤੂੰ ਉਹ ਤਾਂ ਉੱਥੇ ਵੀ ਹੈਗਾ। ਅਤੇ ਜੇ ਵਿਸ਼ਵਾਸ ਆ ਜਾਏ, ਹਾਂਜੀ, ਧਰਤੀ 'ਤੇ ਵੀ ਉਹ ਹੋਈ ਹੈ, ਅਤੇ ਜਲਾਂ 'ਚ ਵੀ, ਥਲਾਂ 'ਚ ਵੀ, ਪਾਣੀ 'ਚ ਵੀ, ਆਕਾਸ਼ ਸਾਰੇ ਜਗ੍ਹਾ 'ਤੇ ਤਾਂ ਮਿਲ ਜੂਗਾ। ਜੇ ਜਾਂ ਹੱਠ ਕਰਨਾ ਛਾਲ ਮਾਰ ਕੇ ਮਰ ਜਾਏ, ਮਰਨੇ ਨਾਲ ਥੋੜ੍ਹੀ ਮਿਲੇਗਾ। ਉਹਦਾ ਜਿੰਨਾ ਚਿਰ ਜੀਵਨ ਮਿਲਿਆ, ਬੰਦਗੀ ਕਰਕੇ ਅਵਸਥਾ ਬਣਾ, ਵਿਆਪਕ ਦ੍ਰਿਸ਼ਟੀ ਪ੍ਰਸ਼ਨ ਤੋਂ ਵਿਆਪਕ ਵਿੱਚ ਜਾ, ਆਪੇ ਕਿਰਪਾ ਹੋ ਜਾਏਗੀ। ਕਹਿੰਦੇ ਇਹ ਜਿਹੜਾ ਭੇਦ ਆ ਇਹਨੂੰ ਸਮਝਦਾ, ਉਹਨਾਂ ਨੇ ਆਪਣੀ ਭੇਦ ਨੂੰ ਸਮਝਿਆ ਨਹੀਂ, ਆਪਣੀ ਇੱਜ਼ਤ ਗੁਆ ਲਈ ਹੈ। ਜੇ ਰਾਖੈ ਆਪ ਰਾਮ ਦਿਆਰਾ, ਕਿਸ ਨਹੀਂ ਦੂਜਾ ਕੋ ਪੁੱਛਣ ਹਾਰਾ। ਹੁਣ ਲੱਕੜ ਆ, ਜਾਂ ਲੱਕੜ ਕਹੇ ਵੀ ਰੱਬ ਆ ਨਿਕਲਿਆ, ਇਹ 'ਚ ਆ ਗਿਆ ਹੈਗੀ ਨਿਕਲਿਆ, ਐਵੇਂ ਥੋੜ੍ਹੀ ਨਿਕਲੂਗੀ। ਰੋਟੀ ਕਰੇਗਾ ਤਾਂ ਪਰਖ ਹੋ ਜਾਏਗੀ ਅਤੇ ਰੋਟੀ ਵੀ ਬਣਾ ਲੈਗੀ, ਕਿ ਨਹੀਂ ਹੈਗੀ ਤਾਂ ਸਹੀ। ਅਤੇ ਜੇ ਹੁਣ ਉੱਥੇ ਡੰਗ ਲੈ ਕੇ ਖੜ੍ਹ ਜੂਗੀ ਨਿਕਲ ਵਿੱਚੋਂ, ਫਿਰ ਵੀ ਨਹੀਂ ਨਿਕਲਣੀ। ਹੈਂ, ਜੇ ਹੱਥ ਜੋੜ ਕੇ ਬਹਿ ਜਾਏ ਇਕੱਲਾ, ਫਿਰ ਵੀ ਨਹੀਂ। ਉੱਥੇ ਯੋਗਤੀ ਵਰਤਣੀ ਪੈਣੀ ਹੈ। ਪਰਮਾਤਮਾ ਤਾਂ ਹੈਗਾ, ਜੇ ਤੁਸੀਂ ਚੀਰ ਫਾੜ ਕਰੋ ਅਤੇ ਕੋਈ ਡਾਕਟਰ ਕਹੇ ਕਿ ਐਵੇਂ ਕੱਢ ਲਈ, ਉਹ ਮੈਨੂੰ ਵੀ ਨਿਕਲਣਾ। ਨਿਕਲਣਾ ਤਾਂ ਕਮਾਈ ਨਾ, ਯੋਗਤੀ ਦੇ ਨਾਲ ਨਿਕਲਣਾ। ਇਸ ਵਾਸਤੇ ਪਹਿਲਾਂ ਤਾਂ ਭਾਵਨਾ ਬਣਾਉਣੀ ਪੈਣੀ ਨਾ। ਹੁਣ ਕਈ ਆਉਂਦੇ ਆ ਟਕਸਾਲਾਂ 'ਚ, ਉਹ ਸਿਰਫ ਉਹਨਾਂ ਦਾ ਪਾਠੀ ਬਣ ਸਕੇ, ਕਈ ਰਾਗੀ ਜਾਂ ਗਿਆਨੀ ਬਣ ਸਕੇ, ਇੱਥੇ ਸੀਮਤ। ਇਹ ਭਾਵਨਾ ਹੈ ਨਹੀਂ ਕਿ ਅਸੀਂ ਪਰਮਾਤਮਾ ਨੂੰ ਮਿਲਣਾ ਆ, ਉਹਦੇ ਕਰਨਾ, ਉਹ ਬਿਰਲੇ ਹੈ। ਅਤੇ ਜਿਹੜੇ ਲੱਗਦੇ ਆ ਉਹਨੂੰ ਫਿਰ ਹੋ ਵੀ ਜਾਂਦਾ। ਕਈ ਹੁੰਦਾ ਵੀ ਚਲੋ ਆਪਾਂ ਕਹਿ ਤਾਂ ਡੇਰਿਆਂ ਦੇ ਗੁਰਦੁਆਰਿਆਂ 'ਚ ਟਾਈਮਿੰਗ ਪਾਸ ਕਰਦੇ ਹਾਂ ਅਤੇ ਰੋਟੀ ਪਾਣੀ ਦਾ ਵਸੀਲਾ, ਇਹ ਤਾਂ ਗੱਲਾਂ ਬਹੁਤ ਥੱਲੇ ਦੀਆਂ। ਇਸ ਵਾਸਤੇ ਜਿਹਦੇ ਆਉਣਾ ਗੁਰੂ ਘਰਾਂ 'ਚ, ਤਾਂ ਭਾਵਨਾ ਹੋਣੀ ਚਾਹੀਦੀ, ਪਰਮਾਤਮਾ ਦਰਸ਼ਨ ਹੋਵੇ, ਉਹਨੂੰ ਮਿਲੀਏ, ਐਂ ਜਨਮ ਮਰਨ ਸਫਲ ਕਰੀਏ, ਫਿਰ ਫਾਇਦਾ ਆ। ਇਸ ਵਾਸਤੇ ਜਿਸ ਰਾਖੇ ਆਪ ਰਾਮ ਦਿਆਰਾ, ਤਿਸ ਨਹੀਂ ਦੂਜਾ ਕੋ ਪੁੱਛਣ ਹਾਰਾ ਰਾਓ। ਕਹਿੰਦੇ ਫਿਰ ਜਿਹਨੂੰ ਦਿਆਲੂ ਕਿਰਪਾ ਵਾਲਾ, ਹਾਂਜੀ, ਜਿਹਦੇ ਸਿਰ ਦੇ ਉੱਤੇ ਮਿਹਰ ਰੂਪੀ ਹੱਥ ਰੱਖ ਦਿੰਦਾ ਨਾ, ਫਿਰ ਉਹ ਗੁਰਮੁਖ ਦੇ ਬਰਾਬਰ ਕੋਈ ਦੂਜਾ ਪਹੁੰਚ ਰੱਖਣ ਵਾਲਾ ਨੇ। ਯਤਨ ਤਾਂ ਬਹੁਤ ਕਰਦੇ ਆ, ਪਰ ਉਹਨਾਂ ਦੀ ਬਰਾਬਰੀ ਹੁੰਦੀ ਨਹੀਂ। ਸਮੇਂ ਵਰਤਾ ਇਹ ਕਰਨਾ ਤਾਂ ਤੂੰ ਸੁੱਖ ਹੋਏ ਚਿੰਤਾ। ਨਾਮ ਹੁੰਦਾ ਲੈ ਜੀ ਸਾਧ ਬੜਾ ਮੌਜਾਂ ਮਾਣਦੇ, ਅਤੇ ਜੇ ਕਈ ਆ ਜਾਓ ਵੀ ਤੁਸੀਂ ਕਰ ਲੈਣ ਮੌਜਾਂ ਮਾਣ ਲਓ, ਫਿਰ ਨਹੀਂ ਅਤੇ ਤੁਹਾਨੂੰ ਕੌਣ ਰੋਕਦਾ? ਮੌਜਾਂ ਨਾ ਮਾਣੋ, ਮਾਣੋ ਮੌਜਾਂ। ਹੈਂ, ਉਹ ਮਮਤਾ ਛੱਡੋ, ਬਹਿ ਕੇ ਕਰੋ ਬੰਦਗੀ, ਇੱਧਰ ਵੀ ਹੈ। ਹੈਂ, ਅਤੇ ਵਿਹਲੀਆਂ ਖਾਂਦੇ ਆ ਕਿ ਚਲੋ ਆ ਜਾਓ ਵੀ, ਜਿਹਦੇ ਕਹੀਏ ਵੀ ਉੱਠੋ ਹੁਣ 1 ਵਜੇ, ਇਸ਼ਨਾਨ ਕੋ ਪਾਣੀ ਫੜੋ, ਫਿਰ ਬਹੁਤ ਔਖਾ। ਕੋਈ ਇੱਕ ਦੂਜੇ ਦੇ ਕਿੰਤੂ ਪਰੰਤੂ ਕਰਨੀ ਬੜੀ ਔਖੀ ਹੈ, ਜੇ ਤੁਰਨਾ ਪਵੇ ਫਿਰ ਪਤਾ ਲੱਗਦਾ। ਹਾਂਜੀ, ਇਸ ਵਾਸਤੇ ਸਮੇਂ ਹੈ ਵਰਤਾ ਇਹ ਕਰਨਾ ਤਾਂ ਤੂੰ ਸੁੱਖ ਸੋ ਹੋਏ ਚਿੰਤਾ। ਉਹ ਸਾਰਾ ਨਿਰੰਕਾਰ ਪਰਮਾਤਮਾ ਜਿਹੜਾ ਹੈ ਤਾਂ ਬੇਅੰਤ, ਉਹ ਵਰਤ ਰਿਹਾ। ਇਹ ਕਹਿੰਦੇ ਜਦ ਤੂੰ ਸਮਝ ਲਿਆਂਗਾ ਤਾਂ ਤੂੰ ਚਿੰਤਾ ਮੈਨੂੰ ਫਿਕਰ ਹੋ ਕੇ ਸੁੱਖ ਦੀ ਨੀਂਦ ਵਿੱਚ ਵੀ ਸੌ ਜਾਏਗਾ, ਭਾਵ ਸਮਾਧੀ ਦਾ ਆਨੰਦ ਲਵੇਗਾ। ਉਹ ਸਭ ਕੁਝ ਜਾਣਿਆ ਜੋ ਵਰਤਾਂਤਾ ਮਨਮੁਖ ਮੋਏ ਜਿਨ ਦੂਜੀ ਪਿਆਸਾ, ਕਿਉਂਕਿ ਉਹ ਜਿਹੜਾ ਜੋ ਕੁਝ ਵੀ ਵਰਤ ਰਿਹਾ ਉਹ ਆਪ ਸਾਰਾ ਕੁਝ ਨਿਰੰਕਾਰ ਜਾਣਦਾ, ਉਹ ਤੋਂ ਸੱਤਾ ਤੋਂ ਬਿਨਾਂ ਤੋਂ ਕੋਈ ਹੈ ਹੀ ਨਹੀਂ। ਜਿਹੜੇ ਮਨਮੁਖ ਹੈ ਉਹਨਾਂ ਦੇ ਅੰਦਰ ਦੂਜੀ ਮੈਨੇ ਮਾਇਆ ਦੀ ਪਿਆਸਾ ਤਰੇ ਤ੍ਰਿਸ਼ਨਾ ਲੱਗੀ ਹੈ, ਦਿਨ ਰਾਤ ਉਹ ਫਿਰ ਨਿਸਫਲ ਫਜੂਲ ਕੰਮਾਂ ਵਿੱਚ ਭਟਕ ਭਟਕ ਕੇ ਮਰ ਰਹੇ ਹੈ। ਬਾਜੂਨੀ ਭਵ ਹੈ ਤੁਰ ਕਿਰਤ ਲਿਖਿਆਸਾ, ਜੈਸਾ ਬੀਜ ਹੈ ਤੈਸਾ ਖਾਸਾ। ਕਿਰਤ ਦਾ ਮਤਲਬ ਜਿਹੜੇ ਨੇ ਕੰਮ ਕੀਤੇ ਆ ਉਹਨਾਂ ਦਾ ਜਿਹੜਾ ਫਲ ਭੋਗਣਾ ਨਾ, ਉਹ ਤੁਰੋਂ ਦਰਗਾਹ ਤੋਂ ਲਿਖਿਆ। ਇਸ ਵਾਸਤੇ ਉਹ ਜਿਹੜੇ ਮਨਮੁਖ ਆ ਉਹ ਬਹੁਤ ਜੂਨੀਆਂ 'ਚ ਭਵ ਹੈ, ਮੈਨੇ ਭਟਕਦੇ ਫਿਰਦੇ ਭੌਂਦੇ ਚੱਲੇ, ਕਿਉਂਕਿ ਇਹ ਇੱਕ ਨਿਯਮ ਆ, ਜਿਹੋ ਜਿਹਾ ਕੋਈ ਬੀਜ ਬੀਜੇਗਾ ਉਹਦਾ ਫਲ ਮੈਨੇ ਖਾਸਾ ਮੈਨੇ ਖਾਣਾ ਹੀ ਪੈਣਾ। ਇਹਦੇ ਨਹੀਂ ਕਰੇ ਪਾਪ ਅਤੇ ਮੌਜਾਂ ਮਾਣੇ, ਹੈਂ, ਉਦੋਂ ਤਾਂ ਬੜਾ ਖੁਸ਼ ਹੁੰਦਾ। ਇਸ ਵੇਲੇ ਫਿਰ ਭੁਗਣੇ ਪੈਂਦੇ, ਫਿਰ ਚੀਕਦਾ, ਦੇਖ ਦਰਸ਼ਮਨ ਭਇਆ ਬਗਾਸਾ, ਸਭ ਨਜ਼ਰੀ ਆਇਆ ਬ੍ਰਹਮ ਪ੍ਰਗਾਸਾ। ਸਤਿਗੁਰਾਂ ਦਰਸ਼ਨ ਦੇਖ ਕੇ ਕਹਿੰਦੇ ਮਨ ਨੂੰ ਬੜਾ ਆਨੰਦ ਹੁੰਦਾ ਗੁਰਮੁਖਾਂ ਨੂੰ, ਸਤਿਗੁਰਾਂ ਦੀ ਕਿਰਪਾ ਨਾਲ। ਫਿਰ ਉਹ ਜਿਹੜਾ ਬ੍ਰਹਮ ਨਾਮ ਹੀ ਹੁੰਦਾ ਵਿਸਥਾਰ ਵਿੱਚ, ਜਿਹੜਾ ਸਾਰੇ ਵਿਆਪਕ ਰੂਪ ਹੈ, ਉਹਨਾਂ ਨੂੰ ਹਰ ਜਗ੍ਹਾ ਵਿੱਚ ਨਜ਼ਰ ਆ ਜਾਂਦਾ ਹੈ। ਜਾਂ ਨਾਨਕ ਹੀ ਹਰ ਪੂਰਨ ਆਸਾ, ਪਾਤਸ਼ਾਹ ਕਹਿੰਦੇ ਸਾਡੀਆਂ ਜਨਾਨੀਆਂ ਹੀ ਪਰਮੇਸ਼ੁਰ, ਤੁਸੀਂ ਆਸਾਂ ਪੂਰੀਆਂ ਕਰ ਦਿੱਤੀਆਂ। ਗੋੜੀ ਗੁਆਰੀ ਮੱਲਾ ਪੰਜਵਾ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਦਾ ਜ਼ਮੀਨ ਪੁਰੰਗਾ, ਉਸ ਨਿਰੰਕਾਰ ਤੋਂ ਭੁੱਲਣ ਕਰਕੇ। ਇਹ ਕਈ ਜਨਮ ਤਾਂ ਕੀੜਿਆਂ ਦੇ ਕੀਟ ਮੈਨੇ, ਕੀੜਿਆਂ ਦੇ ਪਤੰਗਾ ਜਿਹੜੇ ਭਵੱਕੜ ਜਾਏ ਹੈਗੇ ਆ, ਇਹਨਾਂ ਦੇ ਜਨਮਾਂ ਵਿੱਚ ਕਈ ਜਨਮ ਗਜ ਮੀਨ ਕਰਾਂਗਾ, ਕਈ ਜਨਮ ਗਜ ਮੈਨੇ ਹਾਥੀਆਂ ਦੇ ਹੋਏ, ਕਈ ਜਨਮ ਮੀਨ ਮੈਨੇ ਮੱਛੀਆਂ ਦੇ, ਹਾਂਜੀ, ਕਈ ਜਨਮ ਕਰਾਂਗਾ ਮੈਨੇ ਹਰਨਾਂ ਦੇ ਹੋਏ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ ਬ੍ਰਿਖ ਜੋਇਓ, ਕਈ ਜਨਮ ਫਿਰ ਪੰਛੀਆਂ ਦੇ ਅੰਗਾਂ ਵਾਲੇ ਜਿਹੜੇ, ਕਈ ਜਨਮ ਫਿਰ ਹਾਂਜੀ ਸੱਪਾਂ ਦੇ ਹੋਏ ਆ, ਪਾਣੀਆਂ ਜੂਨਾ ਹੀ ਫਿਰਦਾ ਰਿਹਾ, ਫਰਾਟੇ ਮਾਰਦਾ ਰਿਹਾ, ਜ਼ਹਿਰ ਘੋਲਦਾ ਰਿਹਾ। ਕਈ ਜਣ ਹੈ ਵਾਰ ਜਿਹੜੇ ਸ੍ਰੇਸ਼ਟ ਘੋੜਿਆਂ ਦੇ ਹੋਏ, ਕਈ ਜਣ ਬ੍ਰਿਖ, ਇੱਥੇ ਬ੍ਰਿਖ ਨਾਮ ਬਲਦ ਦਾ, ਹਾਂਜੀ, ਬਲਦਾਂ ਦੇ ਹੋਏ, ਰੱਥਾਂ ਅੱਗੇ ਗੱਡੀਆਂ ਅੱਗੇ ਜੋਇਓ ਮੈਨੇ ਜੋੜੇ ਗਏ, ਬ੍ਰਿਖ ਜੋਇਓ ਕਰਕੇ ਉਹ ਜੋੜ ਤੋਂ ਫਿਰ ਹੋ ਗਿਆ ਅਤੇ ਬਲਦੇ ਜੋੜੇ ਜਾਂਦੇ ਨੇ ਗੱਡੀਆਂ ਨਾਲ ਜਾਂ ਰੱਥਾਂ ਨਾਲ। ਇਸ ਕਰਕੇ ਕਈ ਜਗ੍ਹਾ ਬ੍ਰਿਸ਼ ਦਾ ਵੀ ਹੋ ਸਕਦਾ, ਪਰ ਇੱਥੇ ਬ੍ਰਿਖ ਜੋਇਓ, ਹਾਂਜੀ, ਔਲਦ ਗੱਡੀਆਂ ਨਾਲ ਜੋੜੇ ਜਾਂਦੇ ਜੋੜੇ ਗਏ। ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਲ ਇਸ ਦੇਹ ਸੰਜਰੀਆ ਰਹੋ। ਕਹਿੰਦੇ ਹੈ ਗੁਰਮੁਖੋ, ਉਹ ਜਿਹੜਾ ਸੰਸਾਰ ਦਾ ਮਾਲਕ ਪਰਮਾਤਮਾ ਨਾਲ ਮਿਲ ਕੇ, ਹਾਂਜੀ, ਕਿਰਕੇ ਦਾ ਜਨਮ ਸਫਲ ਕਰਨਾ ਸੀ, ਕਿਉਂਕਿ ਇਹ ਉਹਦੇ ਮਿਲਣ ਦੀ ਮਨੁੱਖ ਦੇ ਰੂਪੀ ਬਾਰੀ ਹੈ। ਮਿਲਣ ਕੀ ਵਰੀਆ ਬਿੱਲ ਆਇਆ, ਹਾਂਜੀ, ਬਹੁਤ ਚਿਰੰਕਾਲ ਮੈਨੂੰ ਬਹੁਤ ਦੇਰ ਤੋਂ ਬਾਅਦ ਇਹ ਜਿਹੜੇ ਮਨੁੱਖ ਦੇ ਸੰਜਰੀਆ ਮੈਨੇ ਪ੍ਰਾਪਤ ਹੋਈ ਹੈ। ਕਈ ਜਨੂ ਸੈਲ ਗਿਰ ਕਰਿਆ ਰਹੋ, ਕਈ ਜਨੂ ਸੈਲ ਗਿਰ ਕਰਿਆ, ਕਈ ਜਨੂ ਗਰਭ ਹਿਰ ਕਰਿਆ, ਕਈ ਜਨੂ ਤਾਂ ਤੂੰ ਗਿਰਵੇਂ ਨੇ ਪਹਾੜਾਂ ਦੀਆਂ ਸੈਲਾਂ ਕਰਦਾ ਰਿਹਾ। ਆ ਹੁਣ ਛੁੱਟੀਆਂ ਹੋ ਰਹੀਆਂ, ਕਈ ਦੌੜ ਜਾਂਦੇ ਨਾ ਪਹਾੜਾਂ ਨੂੰ ਘੁੰਮਦੇ ਫਿਰਦੇ, ਅਤੇ ਕਈ ਫਿਰ ਸੈਲ ਮੰਨੇ ਭਾਰੀ ਹੈ ਪਰਬਤ ਤੈਨੂੰ ਬਣਾਉਣਾ, ਜਿਹਦਾ ਪਹਾੜ ਬਣ ਗਿਆ, ਪੱਥਰ ਦੀਆਂ ਵੀ ਉਹਨਾਂ ਚਲੇ ਗਿਆ। ਕਈ ਹੁਣ ਤੈਨੂੰ ਸੈਲ ਖੁਸ਼ਕ ਪੱਥਰ ਬਣਾ ਤਾ, ਕਈਆਂ ਜਦੋਂ ਪਾਣੀ ਚਿੰਮਦਾ ਨਾ ਚੱਜ ਮੈਨੇ ਕੱਲੇ ਕਈ ਖੁਸ਼ ਕਈ ਆ ਉੱਥੇ ਕੁਛ ਵੀ ਨਹੀਂ। ਕਈ ਜਨਮ ਕਹਿੰਦੇ ਤੈਨੂੰ ਗੇਰ ਕਰਿਆ ਝਰਨਿਆਂ ਵਾਲੇ ਪਾਣੀ ਨਿਕਲਣ ਵਾਲੇ ਪਹਾੜ ਬਣਾਤਾ, ਕਈ ਜਨ ਫਿਰ ਮਾਤਾ ਦੇ ਗਰਭ ਤੋਂ ਸਿਰ ਖਰਿਆ, ਹਾਂਜੀ, ਛਣਦਾ ਰਿਹਾ ਉਹ ਗਰਭ ਸਿਰੇ ਹੀ ਨਹੀਂ ਚੜੇ। ਕਈ ਜਨ ਮਾਂ ਦੇ ਗਰਭ ਕੋਈ ਸਤਮਾਹ ਜੰਮ ਪਿਆ, ਹਿਰ ਮਹੀਨੇ ਡਿੱਗ ਪੈਂਦਾ ਸੱਤਾਂ ਮਹੀਨਿਆਂ ਪਿੱਛੋਂ, ਕਈ ਮਾਂ ਦੇ ਗਰਭ ਤੋਂ ਦੋ ਜਾਂ ਤਿੰਨ ਮਹੀਨਿਆਂ ਦੇ ਉਹ ਕੇ ਖਰਿਆ ਮਹੀਨੇ ਖੜ ਜਾਂਦੇ ਆ, ਚਲੇ ਜਾਂਦੇ ਆ। ਹੁਣ ਤਾਂ ਪਾਪੀ ਬੰਦੇ ਆ, ਉਹ ਪਹਿਲਾਂ ਹੀ ਗੁਜ਼ਾਰੀ ਜਾਂਦੇ, ਆਪੇ ਐਸੀਆਂ ਗਲਤੀਆਂ ਕਰਦੇ, ਐਸੇ ਪਾਪ ਕਰਦੇ, ਅਤੇ ਕੰਨਿਆਂ ਨਾਲ ਜੰਮੇ, ਅਤੇ ਤੂੰ ਕੰਨਿਆਂ ਮਾਂ ਨੂੰ ਹੀ ਜੰਮਿਆ, ਜਿਹੜੀ ਵਿਆਹ ਕੇ ਲਿਆ ਉਹ ਵੀ ਕੰਨਿਆਂ ਹੀ ਆ, ਜਿਹੜੇ ਤੇਰੇ ਜੰਮਦੀ ਅਤੇ ਖੇਲ ਤੇਰੇ ਢਿੱਡ ਤੂੜ ਕਿਉਂ ਹੋ ਰਿਹਾ ਹੈ, ਅਤੇ ਵਿਆਹ ਹੀ ਨਾ ਕਰਵਾਉਂਦਾ। ਹੁਣ ਵਿਆਹ ਕਰਾਇਆ ਤੂੰ ਕੰਨਿਆਂ ਹੋਈ, ਅਤੇ ਹੈ ਉਹਦਾ ਹੁਣ ਜ਼ਿੰਮੇਵਾਰੀ ਤੂੰ ਪਵਾਉਣੀ ਪੈਣੀ ਆ, ਜ਼ਿੰਮੇਵਾਰੀ ਤੋਂ ਭੱਜਦੇ ਲੋਕ ਐਸੇ ਪਾਪ ਕਰਮ ਕਰਦੇ ਆ, ਕਈ ਦੇ ਚੋਰੀਆਂ ਖੁੱਟ ਜਾਂਦੇ। ਉਹ ਜਲੰਧਰ ਇੱਕ ਲੜਕੀ ਆ, ਉਹਦੇ ਨਾਲ ਵਿਚਾਰੀ ਨੇ ਇੰਨੇ ਹੋਇਆ ਸੀ, ਬਸ ਕਿਸੇ ਨੇ ਦਇਆ ਕਰਕੇ ਪਾਲਿਆ, ਹੁਣ ਉਹ ਹੁਣ ਉੱਥੇ ਸੰਸਥਾ ਖੋਲ੍ਹੀ ਹੈ, ਕਿ ਕਿਉਂ ਤਾਂ ਨਾ ਜ਼ੁਲਮ ਕੋਲ ਬਖਸ਼ਾ ਰੱਖਿਆ ਪਿਆ, ਇਹਦੇ ਵਿੱਚ ਰੱਖ ਜਾ ਕੋਈ, ਉਹਦੇ ਨਾਲ ਵਿਚਾਰੀ ਕਿਉਂ ਲੱਗੀ ਹੈ। ਕਈ ਵਾਰ ਰੂੜੀਆਂ ਰਾੜੀਆਂ 'ਤੇ ਸੁੱਟ ਜਾਂਦੇ, ਕੁੱਤੇ ਪਿੰਡੇ ਬੰਦੇ ਐਸੇ ਪਾਪੀ ਲੋਕ ਹੈ। ਅਤੇ ਹੁਣ ਕਹਿੰਦੇ ਅਸੀਂ ਬਚਨ ਮੰਨਦੇ, ਗੁਰੂ ਗ੍ਰੰਥ ਮੰਨਦੇ ਹਾਂ, ਅਤੇ ਮਹਾਰਾਜ ਨੂੰ ਹੁਕਮਨਾਮੇ ਜਾਰੀ ਕੀਤੇ ਹੈ, ਹਾਂਜੀ, ਕਿ ਮੀਣੇ ਮਸੰਦੀ ਹੈ, ਧੀਰ ਮਰੀ ਹੈ, ਰਾਮ ਰਹੀ ਹੈ, ਕੁੜੀ ਮਾਰਨਾ ਦੀ ਮਾਰ ਮੇਰਾ ਸਿੱਖਣਾ ਵਰਤ ਮੰਨਦੇ ਹੁਕਮ। ਹੋਰ ਹੁਕਮ ਜਾਰੀ ਕਰ ਦਿੰਦੇ ਹਾਂ, ਮਨ ਹਾਲੇ ਪਹਿਲਾਂ ਹੀ ਨਹੀਂ ਹੋਏ, ਪਹਿਲੇ ਮੰਨੇ ਨਹੀਂ ਗਏ। ਕਈ ਜਨੂੰ ਸਾਫ ਕਰ ਪਾਇਆ, ਲੱਖ 84 ਜੂਨ ਪਰਮਾਇਆ, ਕਈ ਜਨਮ ਦਾ ਸਾਥ ਮੈਨੇ ਖੇਤੀਆਂ ਦੇ ਰੂਪ 'ਚ ਪੈਦਾ ਕੀਤਾ ਫਸਲਾਂ ਦੇ, ਔਰ ਇਸ ਤਰ੍ਹਾਂ 84 ਲੱਖ ਜੂਨਾਂ ਇਹਨੂੰ ਪਵਾਇਆ ਗਿਆ, ਘੁਮਾਇਆ ਗਿਆ, 84 ਲੱਖ ਜੂਨਾਂ 'ਚ ਇਹ ਭਰਮ ਦਾ ਹੋਇਆ, ਹੁਣ ਮਨੁੱਖ ਜਨਮ 'ਚ ਆਇਆ ਕਦੇ ਘੁੰਮ ਘੁਮਾ ਕੇ, ਅਤੇ ਹੁਣ ਇਹਦੀ ਕਦੇ ਨਹੀਂ ਗੱਲ, ਪੁੱਠੇ ਕੰਮ ਪੇ ਕਰੀ ਜਾਂਦਾ, ਬਾਜ ਪੇ ਨਹੀਂ ਆਉਂਦਾ। ਸਾਧ ਸੰਗ ਪਇਓ ਜਨਮ ਪ੍ਰਾਪਤ, ਕਰ ਸੇਵਾ ਭੱਜ ਹਰ ਹਰ ਗੁਰਮੁਖ। ਕਹਿੰਦੇ ਹੁਣ ਭਲਿਆ ਤੈਨੂੰ ਮਨੁੱਖ ਜਨਮ ਪ੍ਰਾਪਤ ਹੋਇਆ, ਹੁਣ ਤਾਂ ਤੂੰ ਸਤਸੰਗਤ ਕਰ ਲਾ, ਹੁਣ ਵੀ ਜਾ ਕੇ ਖੁੰਡ ਚਰਚਾ ਕਰਦਾ, ਸਾਸਾਂ ਖੇਲਦਾ, ਜੂਏ ਖੇਲਦਾ, ਅਤੇ ਮਨਮੁਖਾਂ ਦੀ ਕਸੰਗਤ 'ਚ ਜਾ ਕੇ ਬਹਿਣਾ, ਨਚਈਆਂ ਬਿਛਾਈਆਂ ਪਾਂਬਰ ਲੋਕਾਂ ਕੋਲ ਕਲੱਬਾਂ ਪੱਬਾਂ 'ਚ ਘੁੰਮਦਾ ਕਰਦਾ, ਹੈਂ, ਸਤਿਗੁਰੂ ਦੀ ਸਿੱਖਿਆ ਲੈ ਕੇ ਕਹਿੰਦੇ ਪਰਮਾਤਮੇ ਦੇ ਨਾਮ ਦਾ ਭਜਨ ਕਰ ਲਾ, ਹੁਣ ਉਹਨੂੰ ਭੱਜ ਲਾ, ਕਿਤੇ ਕਰ ਲਾ। ਤਿਆਗ ਮਾਨ ਝੂਠ ਅਭਿਮਾਨ, ਜੀਵਤ ਮਰਹਿ ਦਰਗਹਿ ਪ੍ਰਵਾਨ, ਕਿ ਵਿਦਿਆ ਦਾ ਜਿਹੜਾ ਮਾਣ ਮੈਨੇ ਹੰਕਾਰ, ਔਰ ਦੂਜਾ ਝੂਠ ਜਾਤੀ ਦਾ ਅਭਿਮਾਨ ਹੰਕਾਰ। ਕਈਆਂ ਨੂੰ ਇਹ ਬੜਾ ਹੰਕਾਰ ਹੈ, ਮੇਰੀ ਜਾਤ ਬੜੀ ਉੱਚੀ, ਕਈਆਂ ਨੂੰ 4 ਕਿਤਾਬਾਂ ਪੜ੍ਹ ਜਾਂਦੇ ਤਾਂ ਜ਼ਿਆਦਾ ਆਪਰੇ ਕਰਦੇ, ਜਿਹਨੇ ਬੜਬੜੇ ਗ੍ਰੰਥ ਪੜ੍ਹੇ ਆ ਉਹ ਸੌਖ ਮੁੱਛ ਆ, ਵਧੀਆ 4 ਪੜ੍ਹ ਲੈਂਦੇ ਨਾ ਉਹ ਬੜਾ ਹੰਕਾਰ ਕਰਦੇ ਆ, ਹਾਂਜੀ, ਅਤੇ ਇਸ ਕਰਕੇ ਫਿਰ ਇਹ ਹੰਕਾਰ ਨਾਲ ਬੜੇ ਆਫਰ ਜਾਂਦੇ ਆ। ਕਹਿੰਦੇ ਜੇ ਤੂੰ ਜੀਵਤ ਵਾ ਹੰਕਾਰ ਤੋਂ ਮਰ ਜਾਏਗਾ, ਫਿਰ ਸੱਚੇ ਦੀ ਦਰਗਾਹ 'ਚ ਪ੍ਰਮਾਣ ਨਹੀਂ ਘੁੰਮੇਗਾ, ਇੱਥੇ ਤੈਨੂੰ ਪ੍ਰਮਾਣ ਪੱਤਰ ਸਰਟੀਫਿਕੇਟ ਯੂਨੀਵਰਸਿਟੀ ਉੱਥੇ ਲੈ ਜਾਂਦਾ, ਇਹਨਾਂ ਨਹੀਂ ਉੱਥੇ ਕੰਮ ਕਰਨਾ, ਉੱਥੇ ਤਾਂ ਜੀਵਤਪਾ ਅਹੰਕਾਰ ਤੋਂ ਮਰੇਗਾ, ਹਾਂਜੀ ਇਹ ਪ੍ਰਮਾਣਿਕ ਹੋਵੇਗਾ ਜੋ ਕੁਛ ਹੋਇਆ ਸੋ ਸੋਚ ਤੇ ਹੋਵੇ। ਇੱਥੇ ਤਾਂ ਨੌਕਰੀ ਦੇ ਸਰਟੀਫਿਕੇਟ ਦਿਖਾਲਦਾ ਮੈਂ ਡਿਗਰੀ ਕੀਤੀ ਹੈ, ਉੱਥੇ ਕਹਿੰਦੇ ਡਿਗਰੀਆਂ ਤੇਰੀ ਸਹਾਇਤਾ ਹੀ ਕਰਨੀ। ਕਹਿੰਦੇ ਇਹ ਪਰਮਾਤਮਾ ਜੋ ਕੁਝ ਹੋ ਰਿਹਾ ਆਪ ਜੀ ਦੇ ਹੁਕਮ ਪਾਣੇ 'ਚ ਹੋ ਰਿਹਾ ਹੈ, ਉਹਨਾਂ ਦੂਜਾ ਕਰਨ ਯੋਗ ਆਪ ਜੀ ਤੋਂ ਬਿਨਾਂ ਹੋਰ ਦੂਜਾ ਤਾਂ ਕਰਨ ਯੋਗ ਕੋਈ ਯੋਗ ਹੈ ਹੀ ਨਹੀਂ, ਲਾਇਕ ਹੈ ਹੀ ਨਹੀਂ। ਕਹਿੰਦੇ ਹੇ ਪੁਰਸ਼ਾ ਸਾਡੇ ਤੇਰਾ ਕੁਝ ਨਹੀਂ ਵਿਗੜਿਆ, ਇਸ ਵਾਸਤੇ ਜੋ ਕੁਝ ਵੀ ਵਿਗੜਿਆ ਹੋਇਆ ਤੇਰੇ ਪਾਸੋਂ ਹੀ ਹੋਇਆ ਜੇ ਤੂੰ ਸਮਝ ਲੈ। ਕਹਿੰਦੇ ਕਿਉਂ ਤੇਰਾ ਵਿਗਾੜ ਹੋਰ ਕੋਈ ਦੂਜਾ ਕਰਨ ਵਾਲਾ ਨਹੀਂ, ਤੂੰ ਆਪਣੇ ਜੀਵਨ ਨੂੰ ਆਪੇ ਹੀ ਵਿਗਾੜ ਰਿਹਾ। ਤਾਂ ਮਿਲੀ ਆ ਜਾਂ ਲੈ ਮਿਲਾਏ ਕਹਨਾ ਨਿਖਾਰ ਹਰ ਗੁਣ ਗਾਏ, ਜੇ ਕਹਿੰਦੇ ਪਰਮਾਤਮਾ ਕਿਰਪਾ ਕਰਕੇ ਮਿਲਾ ਲੈ ਤੂੰ ਉਹਦੇ ਨਾਲ ਮਿਲਾਪ ਹੁੰਦਾ। ਪਾਤਸ਼ਾਹ ਕਹਿੰਦੇ ਉਹਦੇ ਗੁਣ ਪਵਿੱਤਰ ਗਾਉਣਾ ਕਰ, ਕਿਉਂਕਿ ਫਿਰ ਸਤਿਗੁਰ ਕਿਰਪਾ ਕਰਕੇ ਮਿਲਾ ਲੈਂਦੇ ਆ। ਜਦੋਂ ਤੇਰੇ ਸਾਰੇ ਐਪ ਪਾਪ ਧੋਤੇ ਜਾਣਗੇ ਸ਼ੁੱਧ ਹੋ ਜਾਏਗਾ ਤੇ ਮਹਾਰਾਜ ਆਪੇ ਕਿਰਪਾ ਕਰ ਦੇਣਗੇ। ਗੌੜੀ ਗੁਆਰੀ ਮਹੱਲਾ ਪੰਜਵਾਂ, ਕਰਮ ਭੂਮੈ ਬੋ ਬਹੁ ਨਾਮ ਪੂਰਨ ਹੋਏ ਤੁਮਾਰਾ ਕੰਮ। ਕਹਿੰਦੇ ਹੇ ਗੁਰਮੁਖਾ ਕਰਮ ਭੂਮੀ ਕੀ ਹੈ? ਭਾਰਤ ਖੰਡ, ਇੱਥੇ ਆਇਆ ਵੀ ਇਹ ਕਰਮ ਖੰਡ ਹੈ, ਉਹ ਜਿਹੜੀਆਂ ਦੂਜੀਆਂ ਬਲੈਸਾਂ ਮਿਲੂ ਤੁਹਾਨੂੰ ਦੌੜਦੇ ਭੋਗ ਭੂਮੀਆਂ। ਕਹਿੰਦੇ ਉੱਥੇ ਆਇਆ ਅਤੇ ਜਿਹਨਾਂ ਨੇ ਇੱਥੇ ਚੰਗੇ ਕੰਮ ਕੀਤੇ ਉਹ ਮੁੜ ਕੇ ਫਿਰ ਹੈ ਉਹ ਭੋਗ ਭੂਮੀਆਂ, ਜਿਹੜੇ ਭੋਗ ਖਤਮ ਹੋ ਜਾਂਦਾ ਭੁੰਨ ਫੇਰ ਜਪਣ ਦੇ ਮੁੜ ਕੇ। ਇਸ ਵਾਸਤੇ ਕਹਿੰਦੇ ਇਹ ਭਾਰਤ ਖੰਡ ਜਿਹੜਾ ਇਹ ਕਰਮ ਭੂਮੀ ਹੈ, ਦੂਜਾ ਇਹ ਮਨੁੱਖ ਦੇਹ ਰੂਪੀ ਕਰਮ ਭੂਮੀ ਹੈ, ਜਿੱਥੇ ਨਾਮ ਰੂਪੀ ਬੀਜ ਵੀ ਕਿ ਪਰਮਾਤਮਾ ਦੇ ਨਾਮ ਨੂੰ ਚੇਤੇ ਕਰ ਕਿ ਤੁਹਾਡਾ ਕਾਰਜ ਜਿਹੜਾ ਪੂਰਾ ਹੋ ਜਾਵੇ। ਫਲ ਪਾਵ ਹੈ ਮਿਟਾ ਜਮਤਰਾਸ, ਨਿਤ ਲਾਭ ਹੈ ਹਰ ਹਰ ਗੁਣਕਾਸ। ਕਹਿੰਦੇ ਜਦੋਂ ਨੇਤਾ ਪ੍ਰਤੀ ਹਮੇਸ਼ਾ ਹਾਂਜੀ ਉਹਦਾ ਜਿਹੜਾ ਜਾਸ ਹੈ ਉਹਦੇ ਗੁਣਾਂ ਨੂੰ ਗਾਏਗਾ ਤਾਂ ਤੇਰੇ ਹਿਰਦੇ ਗੁਣਾਂ ਦਾ ਤਾਸ ਖਜ਼ਾਨਾ ਜਿਹੜਾ ਪਰਮੇਸ਼ਰ ਆ ਉਹ ਪ੍ਰਗਟ ਹੋ ਜਾਏਗਾ। ਤੇਰੇ ਸਿਰ ਤੋਂ ਜਮਾਂ ਦਾ ਤਰਾਸ ਜਿਹੜਾ ਡਰ ਪੈ ਉਹ ਦੂਰ ਹੋ ਜਾਏਗਾ। ਹਰ ਨਾਮ ਅੰਤਰ ਔਰ ਧਾਰ ਕੀ ਕਿਰਕਾਰ ਜਿਲੇ ਹੋ ਸਵਾਰ ਰਹੋ। ਹਿਰਦੇ ਪਰਮਾਤਮਾ ਹਰੀਹਰ ਦਾ ਨਾਮ ਧਾਰ ਲੈ ਕਿ ਆਪਣਾ ਜਿਹੜਾ ਕਾਰਜ ਨੂੰ ਛੇਤੀ ਮਿਹਨੇ ਜਲਦੀ ਸਵਾਰ ਲੈ। ਹੈਂ ਅੱਜ ਕਰ ਲੈ ਕੱਲ੍ਹ ਕਰਨੇ ਤੂੰ ਉਮਰ ਬੀਤ ਜਾਣੀ। ਆਪਣੇ ਪ੍ਰਭ ਸੋ ਹੋ ਸਾਵਧਾਨ, ਸਾ ਤੂੰ ਦਰਗ ਹੈ ਪਾਵ ਹੈ ਮਾਨ। ਸਾਵਧ ਮੈਨੇ ਐਨ ਸੁਚੇਤ ਹੋ ਕੇ ਤਕੜਾ ਹੋ ਕੇ ਔਰ ਹਰ ਪਾਸੋਂ ਚੁਕੰਨਾ ਹੋ ਕੇ ਉਸ ਮਾਲਕ ਨਾਲ ਪ੍ਰੀਤੀ ਕਰ ਕਿ ਤੇਰਾ ਪਰਲੋਕ ਦਰਗਾਹ 'ਚ ਮਾਣ ਜਿਹੜਾ ਤੂੰ ਆਦਰ ਸਤਿਕਾਰ ਪ੍ਰਾਪਤ ਕਰ ਲਏਗਾ। ਭੁਗਤ ਸਿਆਣਕ ਸਗਲੀ ਤਿਆਗ, ਸੰਤ ਜਨਾਂ ਕੀ ਚਰਣੀ ਲਾਗ। ਹਾਂਜਾਂ ਜਿਹੜਾ ਗੱਲਾਂ ਮੂੰਹ ਜ਼ਬਾਨੀ ਬਹੁਤੀਆਂ ਕਰਨੀਆਂ ਇਹਨਾਂ ਨੂੰ ਉਕਤੀ ਕਹਿੰਦੇ। ਕਹਿੰਦੇ ਜਿਹੜੀ ਪਾਣੀ ਦੀ ਉਕਤੀ ਹੈ, ਉਕਤੀ ਮੈਨੇ ਜੁਗਤੀ ਹੈ, ਔਰ ਦੂਜੀ ਜਿਹੜੀ ਸਿਆਣਪ ਬੁੱਧੀ ਦੀ ਹੈ ਇਹਨੂੰ ਛੱਡ ਦੇ। ਅਤੇ ਜਿਹੜੇ ਸੰਤ ਜਨ ਮਹਾਤਮਾ ਜਾਣਿਆ ਹਾਂਜੀ ਹੈਂਕੜ ਛੱਡ ਕੇ ਉਹਨਾਂ ਦੇ ਚਰਨੀ ਲੱਗ ਜਾ। ਸਰਬ ਜੀ ਕਹਿ ਜਾ ਕਹਿ ਹਾਥ, ਕਦੇ ਨਾ ਵਿਛੁੜੈ ਸਭ ਕਹਿ ਸਾਥ। ਇਹ ਸਾਰੇ ਜੀਵ ਜੰਤੂ ਜਿਹੜੇ ਆ ਇਹਨਾਂ ਦੀ ਡੋਰ ਪਰਮਾਤਮਾ ਦੇ ਹੱਥ ਉਹਦੇ ਅਧੀਨ ਹੈ ਔਰ ਸਾਰਿਆਂ ਦੇ ਨਾਲ ਰਹਿੰਦਾ ਹੋਇਆ ਵੀ ਕਦੇ ਵਿਛੜਦਾ ਨਹੀਂ। ਕਿਉਂਕਿ ਰੱਬ ਕਹਿੰਦੇ ਮਿਲਦਾ ਨਹੀਂ, ਰੱਬ ਤਾਂ ਮਿਲਿਆ ਆ ਮਿਲੇ ਹੋਏ ਨੂੰ ਮਿਲਣਾ। ਜੇ ਕੋਈ ਰੱਬ ਨਹੀਂ ਮਿਲਿਆ, ਮਿਲਿਆ ਤਾਂ ਹੈਗਾ ਅਸੀਂ ਇਸ ਨੂੰ ਸੱਤਾ ਦਸ ਦੁਆਰਾ ਕੰਮ ਕਰਦੇ ਹਾਂ ਮਿਲੇ ਨੂੰ ਮਿਲਣਾ। ਹੈਂ ਕਿਵੇਂ ਹੁਣ ਦੁੱਧ ਦੇ ਵਿੱਚ ਘਿਓ ਮਿਲਿਆ ਆ ਉਹ ਯੋਗਤੀ ਨਾਲ ਨਿਕਲਣਾ। ਰੱਬ ਹੈਗਾ ਯੋਗਤੀ ਦੇ ਨਾਲ ਕਿਉਂ ਪ੍ਰਗਟ ਹੁੰਦਾ ਸਿਮਰਨ ਕਰਕੇ। ਉਪਾਵ ਛੋਟ ਗੋਹ ਇਸ ਕੀ ਓਟ, ਨਿਮਖ ਮਾਹ ਮਾਹ ਹੋਵੇ ਤੇਰੀ ਛੋਟ। ਇਸ ਕਰਕੇ ਜਿੰਨੇ ਵੀ ਆਪਣੇ ਅਪਾ ਉਗਤੀਆਂ ਜੁਗਤੀਆਂ ਤੂੰ ਆਪਣੇ ਢੰਗ ਰੰਗ ਦੀਆਂ ਕਰਦਾ ਨਾ ਉਹ ਛੱਡ ਦੇ। ਤੂੰ ਗੁਰੂ ਤੋਂ ਮਤਲਬ ਜਿਵੇਂ ਗੁਰੂ ਜੁਗਤੀ ਦੱਸ ਦਿਓ ਵਰਤ ਉਹਦੀ ਓਟ ਗੋਹ ਮੈਨੇ ਗ੍ਰਹਿਣ ਕਰ। ਫਿਰ ਕਹਿੰਦੇ ਇੱਕ ਨਿਮਖ ਥੋੜ੍ਹੇ ਸਮੇਂ 'ਚ ਅੱਖ ਦੇ ਝਮਕੇ 'ਚ ਤੇਰਾ ਛੁਟਕਾਰਾ ਹੋ ਜਾਏਗਾ। ਨਿਮਖ ਮਾਹ ਮਾਹ ਹੀ ਹੋਵੇ ਤੇਰੀ ਚੋਟ, ਤੇਰਾ ਛੁਟਕਾਰਾ ਹੋ ਜਾਏਗਾ। ਸਦਾ ਨਿਕਟ ਹਰ ਤਿਸ ਨੂੰ ਜਾਣ, ਪ੍ਰਭ ਕੀ ਆਗਿਆ ਸਤ ਪੁਨਰਾਂਗ ਕਰਨ ਸਦਾ ਨੇੜੇ ਜਾਣ। ਉਹਦੀ ਆਗਿਆ ਨੂੰ ਸੱਤ ਕਰਕੇ ਮੰਨਣਾ ਕਰ, ਉਹਦੇ 'ਤੇ ਅਮਲ ਕਰ। ਇਹ ਨਹੀਂ ਕਿ ਉਦੋਂ ਕਹਿ ਤਾ ਸੱਤ ਵਜਨ ਜੀ ਮੁੜ ਕੇ ਬਚਨ ਮੰਨੇ ਨਾ, ਕਰਨੀ ਮਰਜ਼ੀ ਉਹ ਵੀ ਗੱਲ ਨਹੀਂ ਬਣਨੀ। ਗੁਰ ਕਹਿ ਬਚਨ ਮਿਟਾਵੋ ਆਪ, ਹਰ ਹਰ ਨਾਮ ਨਾਨਕ ਹਰ ਜਾਪ। ਸਤਿਗੁਰਾਂ ਦੇ ਬਚਨ ਉਪਦੇਸ਼ ਦੁਆਰਾ ਆਪਾ ਭਾਵ ਹੰਕਾਰ ਮਿਟਾ ਦਿਓ। ਔਰ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਦਾ ਬੜੀ ਗੁਆਰੀ ਮਹੱਲਾ ਪੰਜਵਾਂ ਗੁਰਕਾ ਬਚਨ ਸਦਾ ਅਵਨਾਸ਼ੀ ਗੁਰਕੇ ਬਚਨ ਕਟੀ ਜੰਪਕ ਸਤਿਗੁਰਾਂ ਦਾ ਬਚਨ ਅਵਨਾਸ਼ੀ ਨਾਸ ਤੋਂ ਰਹਿਤ ਹੈ ਤੂੰ ਆਪ ਵੀ ਨਾਸ ਤੋਂ ਰਹਿਤ ਹੈ ਉਹਦਾ ਬਚਨ ਵੀ ਨਾਸ ਤੋਂ ਰਹਿਤ ਹੈ ਜਿਹੜਾ ਮਾਰਨ ਬਚਨ ਕਰਦਾ ਉਹ ਕਦੀ ਮਿਟ ਸਕਦਾ ਜਿਨ੍ਹਾਂ ਨੇ ਗੁਰੂ ਦੇ ਬਚਨ ਦੀ ਹਾਂਜੀ ਕਮਾਈ ਕੀਤੀ ਹੈ ਹਾਂਜੀ ਉਹ ਅਵਿਨਾਸ਼ੀ ਪਰਮਾਤਮਾ ਦੀ ਪ੍ਰਾਪਤੀ ਦੇ ਕਰਨ ਵਾਲਾ ਗੁਰੂ ਦਾ ਬਚਨ ਔਰ ਗੁਰੂ ਦੇ ਬਚਨ ਕਰੇ ਜਮਾਂ ਦੀ ਪਾਹੀ ਕੱਟੀ ਜਾਂਦੀ ਹੈ ਗੁਰਕਾ ਬਚਨ ਜੀ ਕਹਿ ਸੰਗ ਗੁਰਕਾ ਬਚਨ ਰਚਾ ਰਾਮ ਕਹਿ ਰੰਗ ਸਤਿਗੁਰਾਂ ਦਾ ਬਚਨ ਕੀ ਉਪਦੇਸ਼ ਇਹ ਜੀਵਾਂ ਦੇ ਸਦਾ ਅੰਗ ਸੰਗ ਹੋ ਕੇ ਸਹਾਈ ਵੀ ਕਰਦਾ ਸਤਿਗੁਰਾਂ ਦਾ ਉਪਦੇਸ਼ ਕਰਕੇ ਜਿਹੜਾ ਜੀਵ ਆ ਉਹ ਰਾਮ ਪਰਮਾਤਮਾ ਦੇ ਰੰਗ ਪ੍ਰੇਮ ਵਿੱਚ ਰਚੇ ਮਿਚੇ ਰਹਿੰਦੇ ਜੋ ਗੁਰਦੀਆ ਸੋ ਮਨ ਕਹਿ ਕੰਮ ਸੰਤਕਾ ਕੀਆ ਸਤਕਰਮਾ ਸਤਿਗੁਰਾਂ ਜਿਹੜਾ ਉਪਦੇਸ਼ ਦਿੱਤਾ ਆ ਉਹ ਮਨ ਦੇ ਕੰਮ ਆਉਣ ਵਾਲਾ ਜਿਹੜਾ ਲੋਕਾਂ ਦੀਆਂ ਗੱਲਾਂ ਸੁਣਦਾ ਇਹ ਤੁਹਾਨੂੰ ਖੂਹ ਖਾਤੇ ਸਿੱਟਣ ਵਾਲੀਆਂ ਨੇ ਸੰਤ ਜਿਹੜੇ ਸ਼ਾਂਤ ਆਤਮਾ ਮਹਾਤਮਾ ਜਨ ਜਾਂ ਸਤਿਗੁਰਾਂ ਦਾ ਆਚਰਨ ਕੀਤਾ ਉਪਦੇਸ਼ ਸਤਮੇ ਨੇ ਇਹਨੂੰ ਸੱਚਾ ਕਰਕੇ ਮੰਨ ਲਾ ਗੁਰਕਾ ਬਚਨ ਅਟਲ ਛੇਦ ਗੁਰਕਾ ਬਚਨ ਕੱਟੇ ਭਰਮ ਭੇਦ ਸਤਿਗੁਰਾਂ ਬਚਨ ਉਪਦੇਸ਼ ਅਟਲ ਸਦਾ ਰਹਿਣ ਵਾਲਾ ਅਛੇਦ ਕੱਟਣੇ ਤੋਂ ਰਹਿਤ ਸਤਿਗੁਰ ਦਾ ਉਪਦੇਸ਼ ਅਟਲ ਅਛੇਦ ਇਹ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਲਾ ਹੈ ਕਿਉਂ ਸਤਿਗੁਰ ਨੇ ਬਚਨ ਉਪਦੇਸ਼ ਕਰਕੇ ਕਹਿੰਦੇ ਭੇਦ ਭਰਮ ਕਰਤੱਤ ਭਰਮ ਪੁੰਨ ਸੰਘ ਭਰਮ ਵਿਕਾਰ ਬ੍ਰਹਮ ਮਿੱਤਰ ਜਗ ਸਾਤਹਿ ਪੰਚ ਤੋਂ ਭਰਮ ਸੰਸਾਰ ਜਿਹੜੇ ਪੰਜ ਪ੍ਰਕਾਰ ਦੇ ਭਰਮ ਆ ਇਹ ਸਾਰੇ ਦੇ ਸਾਰੇ ਦੂਰ ਹੋ ਜਾਂਦੇ ਹੁਣ ਗੁਰੂ ਮਹਾਰਾਜ ਬਚਨ ਹੈ ਨਾ ਗੁਰੂ ਗ੍ਰੰਥ ਕਈਆਂ ਨੇ ਪੱਤਰੇ ਪਾੜਤੇ ਜਾਂ ਅਗਨ ਭੇਟ ਕਰਤਾ ਉਹ ਕਹਿੰਦੇ ਵੀ ਸਾਨੂੰ ਰੋਜ਼ ਕਹਿੰਦੇ ਚਲੋ ਆਪਾਂ ਇਹਨਾਂ ਨੂੰ ਖਤਮ ਕਰ ਦਿਉ ਬਚਨ ਮੰਨ ਕੇ ਤਾਂ ਛੁਟਕਾਰਾ ਅਤੇ ਜੇ ਬਚਨਾਂ ਨੂੰ ਅਗਨ ਭੇਟ ਕਰ ਦਈਏ ਫਿਰ ਤਾਂ ਕੁਝ ਨਹੀਂ ਲੱਗਣਾ ਲਿਆਉਣਾ ਬਹੁਤੀ ਦੁਨੀਆਂ ਨੂੰ ਇੱਥੇ ਚੱਲੀਏ ਫਿਰ ਉਹ ਹੈ ਇਹ ਪੁਕਾਰ ਪੁਕਾਰ ਕੇ ਕਹਿੰਦੇ ਆ ਨਾਮ ਲਿਖੋ ਸੇਵਾ ਕਰੋ ਮਾੜੇ ਕੰਮ ਨਾ ਕਰੋ ਅਤੇ ਪਾਸਤਾ ਹੀ ਨਿਬੇੜੋ ਨਾ ਸਾਨੂੰ ਪੈਸੇ ਹੀ ਨਾ ਕਰੋ ਹਾਂਜੀ ਉਹ ਮੂਰਖ ਇੱਧਰ ਲੱਗੇ ਉਹਦੇ ਇਹ ਨਹੀਂ ਵੀ ਬਚਨ ਮੰਨ ਕੇ ਕਮਾਈ ਕਰਕੇ ਜਨਮ ਸਵਾਰ ਲਈਏ ਇਸ ਵਾਸਤੇ ਕਹਿੰਦੇ ਆ ਕਿ ਸਾਰੇ ਭਰਮ ਦੂਰ ਹੋ ਜਾਂਦੇ ਗੁਰਕਾ ਬਚਨ ਕਥਾ ਨਾ ਜਾਏ ਗੁਰਕਾ ਬਚਨ ਹਰ ਕੇ ਗੁਣ ਗਾਏ ਸਤਿਗੁਰੂ ਦਾ ਬਚਨ ਕਿਸੇ ਤਰ੍ਹਾਂ ਨਿਸਫਲ ਨਹੀਂ ਜਾਂਦਾ ਜੋ ਬਚਨ ਕਰ ਦਿੰਦੇ ਆ ਉਹ ਪੂਰਾ ਹੁੰਦਾ ਇਸ ਵਾਸਤੇ ਜੀਵ ਦੇ ਅੰਗ ਸੰਗ ਰਹਿੰਦਾ ਜਿਹੜੇ ਸਤਿਗੁਰੂ ਬਚਨ ਮੰਨਦੇ ਆ ਉਹ ਫਿਰ ਜੂਨਾਂ ਵਿੱਚ ਨਹੀਂ ਜਾਂਦੇ ਸਤਿਗੁਰੂ ਦੇ ਉਪਦੇਸ਼ ਨਾਲ ਹੈਂ ਪਰਮਾਤਮਾ ਦੇ ਗੁਣ ਗਾਏ ਜਾਂਦੇ ਮਹਾਰਾਜ ਕਥਾ ਵਾਰਤ ਕਰਕੇ ਉਤਸ਼ਾਹ ਦਿੰਦੇ ਆ ਭਾਈ ਨਾਮ ਜਪੋ ਗੁਰਕੈ ਬਚਨ ਗੁਰਕਾ ਬਚਨ ਜੀ ਕਹਿ ਸਾਥ ਗੁਰਕਾ ਬਚਨ ਅਨਾਥ ਗੁਨਾਥ ਸਤਿਗੁਰਾਂ ਦਾ ਉਪਦੇਸ਼ ਜਿਹੜਾ ਜੀਵਾਂ ਦੇ ਨਾਲ ਜਾਣ ਵਾਲੀ ਚੀਜ਼ ਹੈ ਸਾਥ ਨਿਭਾਉਣਾ ਉਹਨਾਂ ਦਾ ਉਪਦੇਸ਼ ਗਰੀਬਾਂ ਦਾ ਨਾਥ ਮਾਲਕ ਹੈ ਗੁਰਕਾ ਬਚਨ ਨਰਕ ਨਾ ਪਵੇ ਗੁਰਕਾ ਬਚਨ ਰਸਨਾ ਅੰਮ੍ਰਿਤ ਰਵੇ ਸਤਿਗੁਰਾਂ ਦਾ ਜਿਹੜਾ ਉਪਦੇਸ਼ ਹੈ ਇਹ ਮੰਨਣਾ ਨਰਕ 'ਚ ਨਹੀਂ ਪੈਂਦਾ ਸਤਿਗੁਰਾਂ ਰਸਨਾ ਨਾ ਜਪਣਾ ਅੰਮ੍ਰਿਤ ਨੂੰ ਰਵੇ ਮਨੇ ਆਚਾਰ ਦਾ ਅੰਮ੍ਰਿਤ ਰਸ ਆਉਣ ਲੱਗ ਜਾਂਦਾ ਗੁਰਕਾ ਬਚਨ ਪ੍ਰਗਟ ਸੰਸਾਰ ਗੁਰਕਾ ਬਚਨ ਆਵੇ ਹਾਂ ਸਤਿਗੁਰਾਂ ਉਪਦੇਸ਼ ਜਿਹੜਾ ਇਹ ਸੰਸਾਰ ਵਿੱਚ ਹੈਂਜੀ ਜਿਹੜਾ ਵੀ ਕਮਾਈ ਕਰਦਾ ਉਹ ਜੀਵ ਸੰਸਾਰ ਵਿੱਚ ਉਹਦੀ ਮਹਿਮਾ ਪ੍ਰਗਟ ਹੋ ਜਾਂਦੀ ਹੈ ਸਤਿਗੁਰਾਂ ਉਪਦੇਸ਼ ਕਰਕੇ ਕਦੇ ਹਾਰ ਨਹੀਂ ਆਉਂਦੀ ਜਿਹੜਾ ਬਚਨ ਮੰਨਦਾ ਮਹਾਰਾਜ ਕਿਰਪਾ ਕਰਨ ਦੇ ਉਹ ਫੌਜੀ ਧੰਨ ਧੰਨ ਬਾਬਾ ਕਰਮ ਸਿੰਘ ਕੋ ਆਇਆ ਸੀ ਮਹਾਰਾਜ ਮੋਰਚੇ 'ਤੇ ਚੱਲੇ ਹਾਂ ਬਾਬਾ ਜੀ ਕਹਿੰਦੇ ਆਹ ਸ਼ਬਦ ਜਪੀ ਜਾਏ ਮੋਰਚਾ ਫਤਿਹ ਹੋ ਜਾਏ ਕਹਿੰਦੇ ਦੱਸ ਤੈਨੂੰ ਕੀ ਦਈਏ ਆਹ ਬਣਾ ਦਈਏ ਉਹ ਕਹਿੰਦੇ ਮਹਾਰਾਜ ਮੈਂ ਕਿੱਥੇ ਕਹਿੰਦੇ ਨਹੀਂ ਉਹ ਕੁਦਰਤੀ ਗਏ ਤਾਂ ਉੱਥੇ ਗੋਰਾ ਅਫਸਰ ਸੀ ਉਹ ਪਟੜ ਹੋ ਗਿਆ ਅਤੇ ਗੋਲੀ ਚੱਲਦੀ ਸੀ ਉਹ ਚੁੱਕ ਕੇ ਬਚਾ ਕੇ ਲਾਇਆ ਅਤੇ ਜਦੋਂ ਫਿਰ ਰਾਜੀ ਹੋ ਗਿਆ ਗੋਰਾ ਹੁਣ ਕਿਹਾ ਮੈਨੂੰ ਇਹਨੇ ਬਚਾਇਆ ਤੂੰ ਮਹਾਂਪੁਰਸ਼ ਨਾਲ ਬਚਨ ਸੀ ਨਾ ਸੂਬੇਦਾਰ ਮੇਜਰ ਬਣਾਤਾ ਨਾ ਚਾਰ ਮਰਬੇ ਦੇਤੇ ਉਹ ਬਚਨ ਪੂਰਾ ਹੋ ਗਿਆ ਜਿਸ ਜਨ ਹੋਏ ਆਪ ਕਿਰਪਾਲ ਨਾਨਕ ਸਤਿਗੁਰ ਸਦਾ ਦਿਆ ਜਿਹਦੇ ਸਤਿਗੁਰ ਸੱਜੇ ਪੰਜ ਕਿਰਪਾਲੂ ਹੋ ਜਾਂਦੇ ਆ ਹਾਂਜੀ ਨਿਰੰਕਾਰ ਪਰਮੇਸ਼ੁਰ ਕਿਰਪਾਲੂ ਹੁੰਦਾ ਉਹਦੇ ਉੱਤੇ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਵੀ ਦਿਆਲੂ ਹੋ ਜਾਂਦੇ ਆ ਨਾਨਕ ਸਤਿਗੁਰ ਸਦਾ ਦਿਆ ਜਿਹਦੇ ਪਰਮਾਤਮਾ ਕਿਰਪਾਲੂ ਹੋ ਗਿਆ ਉੱਥੇ ਗੁਰੂ ਵੀ ਕਿਰਪਾਲੂ ਹੋ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਤਸ਼ਾਹ ਜੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਬਖਸ਼ਿਆ ਨਾਰਾ ਬੁਲੰਦ ਕਰੋ। ਸਾਰੀਆਂ ਸੰਗਤਾਂ ਸਭ ਆਈ ਭਾਈ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਖਾਂ ਦੀ ਯਾਦ ਵਿੱਚ ਸਭ ਸੰਗਤਾਂ ਸਭ ਆਈ ਭਾਈ ਜੁੜੀਆਂ ਹਨ। ਸੰਗਤਾਂ ਆਓ ਆਪਾਂ ਥੋੜੇ ਸਮੇਂ ਵਾਸਤੇ ਢਾਡੀ ਸਿੰਘਾਂ ਪਾਸੋਂ ਦੋ ਕਵਿਤਾ ਜਿਹੜੀ ਸਾਧੂ ਸੰਤ ਮਹਾਤਮਾ ਦੀਆਂ ਮਹਾਂਪੁਰਖਾਂ ਨੂੰ ਸੁਣਨ ਲੱਗੇ ਹਾਂ। ਉਹ ਸਾਧੂ ਜਿਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਮਿਲਣ ਵਾਸਤੇ ਨੰਦੇੜ ਦੀ ਧਰਤੀ ਵਿੱਚ ਦੱਖਣ ਵਿੱਚ ਗਏ ਹਨ। ਸਾਧੂ ਸੰਤ ਮਹਾਤਮਾ ਧਰਮ ਦਾ ਥੰਮ ਹੁੰਦੇ ਹਨ। ਆਓ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਇੱਕ ਬਰਾਗੀ ਬੰਦੇ ਦੇ ਡੇਰੇ ਵਿੱਚ ਜਾ ਕੇ ਬੈਠੇ ਹਨ। ਉਹਦੇ ਪੰਜ ਤੇ ਬਹਿ ਗਏ। ਇਹਨੇ ਪੰਗ ਆਪਣੇ ਡੇਰੇ ਡੇਰੇ ਡਾਇਆ ਵਿਆ ਸੀ। ਜਿਹੜਾ ਸਾਧੂ ਉਹਦੇ ਪੰਗ ਮੈਂ ਜਾਂਦਾ ਡੇਰੇ ਦੇ ਵਿੱਚ, ਇਹ ਆਖਦਾ ਬਾਬਾ ਜੀ ਉਸ ਪੰਗ ਤੇ ਬੈਠ ਜਾਓ। ਸਾਧੂ ਨੇ ਪੰਗ ਦੇ ਉੱਤੇ ਬੈਠ ਜਾਣਾ। ਇਹ ਜੰਤਰਾਂ ਮੰਤਰਾਂ ਦੇ ਨਾਲ ਪੰਗ ਆ ਜਿਹੜਾ ਉਲਟਾ ਦੇਣਾ ਤੇ ਆਪ ਤਾੜੀਆਂ ਮਾਰ ਕੇ ਹੱਸ ਪੈਣਾ। ਸਤਿਗੁਰੂ ਉਹਦੇ ਪੰਗ ਦੇ ਉੱਤੇ ਪਹਿਲਾਂ ਹੀ ਜਾ ਕੇ ਬੈਠ ਗਏ ਹੈ। ਉੱਥੇ ਸੂਤ ਨੂੰ ਗ੍ਰਹਿਣ ਲੱਗਿਆ ਹੋਇਆ ਸੀ, ਮੱਸਿਆ ਵਾਲਾ ਦਿਨ ਸੀ। ਇਹ ਸਾਧੂ ਆ ਜਿਹੜਾ ਆਪ ਡੇਰੇ ਦੇ ਵਿੱਚ ਹੈ ਨਹੀਂ ਸੀ, ਸੂਰਜ ਗ੍ਰਹਿਣ ਦਾ ਮੇਲਾ ਵੇਖਣ ਵਾਸਤੇ ਗਿਆ ਸੀ। ਤੋ ਇਹਦੇ ਜਿਹੜੇ ਚੇਲੇ ਹੈ ਇਹਨੂੰ ਜਾ ਕੇ ਦੱਸਣ ਲੱਗੇ ਆ, ਮਾਧੋ ਦੋਸਤ ਤੇਰੇ ਡੇਰੇ ਵਿੱਚ ਕੌਣ ਆਏ ਹੈ, ਕੀ ਹੋ ਗਿਆ, ਚੱਲ ਕੇ ਆਪਣੇ ਡੇਰੇ ਦੀ ਸਾਰ ਲੈ ਲਾ। ਲੋ ਇਸ ਨੂੰ ਕੀ ਕਹਿਣ ਲੱਗੇ ਹੈ ਸੁਣੋ। ਮੁਕਤਸਰ ਵਾਲੇ ਸਾਰੰਗ ਦਾ ਢਾਡੀ ਜੱਥਾ ਜਸਵੀਰ ਸਿੰਘ, ਨਛੱਤਰ ਸਿੰਘ ਫੁੱਟੀ ਵਾਲਾ, ਸੁਰਜੀਤ ਸਿੰਘ ਮਾਨਾ ਵਾਲਾ ਕਿਉਂ ਬਿਆਨ ਕਰਦੇ ਹੈ।

ਵਾਲਾ ਬੰਦਾ ਕੋਲੇ ਸੱਦਿਆ, ਆਖਿਆ ਮਾਰੋ ਦਾਸ ਕੀ ਲਿਖੇ ਜਾਣਾ? ਕਹਿੰਦਾ ਜੀ ਮੈਂ ਤਾਂ ਉਹਨਾਂ ਸ਼ਹਿਰਾਂ ਦੇ ਨਾਂ ਲਿਖੀ ਜਾਣਾ, ਉਹ ਕਿਹੜਾ ਸਰਹੰਦ ਸ਼ਹਿਰ ਹੈ, ਉਹ ਕਿਹੜਾ ਕਿਹੜਾ ਚਮਕੌਰ ਹੈ, ਉਹ ਕਿਹੜਾ ਦਿੱਲੀ ਸ਼ਹਿਰ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ? ਮੈਂ ਤਾਂ ਉਹਨਾਂ ਸ਼ਹਿਰ ਘੱਟ 40 ਸ਼ਹਿਰ ਸੀ ਇਹਦੀ ਲਿਸਟ ਦੇ ਵਿੱਚ, ਆਪਾਂ ਅੱਗੇ ਚੱਲ ਕੇ ਦੱਸਾਂਗੇ। ਲੋ ਸਤਿਗੁਰੂ ਨੇ ਇਸ ਨੂੰ ਕਿਰਪਾਨ ਬਖਸ਼ੀ ਹੈ ਪਹਿਲਾਂ, ਪਰ ਕਿਰਪਾਨ ਸਿੰਘਾਂ ਨੇ ਖੋਲੇ, ਫਿਰ ਮਹਾਰਾਜ ਨੇ 5 ਤੀਰ ਬਖਸ਼ੀ ਹੈ। ਮਹਾਰਾਜ ਕਹਿੰਦੇ ਬੰਦਾ ਸਿੰਘ ਜਿੱਥੇ ਤੂੰ ਸਾਨੂੰ ਯਾਦ ਕਰੇਗਾ ਨਾ ਉੱਥੇ ਤੇਰੇ ਸੱਜੇ ਬੂਟੇ ਉੱਤੇ ਹੋਵਾਂਗੇ। ਲੋ ਅਰਦਾਸ ਕਰਕੇ ਚੜ੍ਹਾਈ ਕਰਨ ਲੱਗਿਆ ਸਿੰਘ, ਸਿੰਘ ਦੀ ਅਰਦਾਸ ਸੁਣੋ, ਸਿੰਘ ਨੂੰ ਅਰਦਾਸ ਕਿਹੋ ਜਿਹੀ ਕਰਨੀ ਚਾਹੀਦੀ? ਹੇਰੇ ਅਰਦਾਸ ਕੀਤੇ ਕਿਸ ਕਿਹਾ ਹੈ ਦੁਸ਼ਮਣ ਪਾਸੇ ਵਾਲੇ, ਹੇ ਅਕਾਲ ਪੁਰਖ ਤੇਰਾ ਖਾਲਸਾ ਸਰਹੰਦ ਤੇ ਚੜ੍ਹਾਈ ਕਰਨ ਲੱਗਿਆ, ਅੰਗ ਸੰਗ ਸਹਾਈ ਹੋਣਾ ਲਾਲ ਰੱਖਣੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਫਲਾ। ਅਰਦਾਸ ਹੋਏ ਹੋਇਆ ਘੋੜੇ ਤੇ ਸਵਾਰ, ਇਹਨੇ ਚੰਗੇ ਟਿਕਾਰੇ ਬਜਾਏ ਨਾਰੇ, ਆਕਾਸ਼ ਤੂੰ ਲਿਆ ਨਾਰਾ ਮਾਰਿਆ, ਰੋਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ। ਲੋ ਇਹ ਬੰਦਾ ਸਿੰਘ ਬਹਾਦਰ ਹਰੇਕ ਸਥਾਨਾਂ ਨੂੰ ਵੱਧਦਾ, ਜੰਗਲਾਂ ਨੂੰ ਨਿਤਾਰਦਾ, ਜਾਨਵਰਾਂ ਨੂੰ ਸੋਹਦਾ, ਬਾਂਗਰ ਨੂੰ ਮਾਰਦਾ, ਪਹਾੜਾਂ ਦੇ ਚੜ੍ਹਾਂ ਦੇ ਉੱਤਰਦਾ, ਸਰਹੰਦ ਦੀ ਧਰਤੀ ਵਿੱਚ

ਸ੍ਰੀ ਚੰਗਾ ਚਲਾ ਆਪਾਂ ਝੂਠੇ ਸੁੱਚੇ ਨੰਦ ਨੂੰ ਖਾਲਸਾ ਝੂਠੇ।

ਬੰਦਾ ਸਿੰਘ ਰਿਸ਼ਮੇਸ਼ ਤੋਂ ਮਹਾਂਮੰਤਰ ਪੜਿਆ, ਉਹਨੇ ਵਿਰਸੇ ਲਈ ਬਹਾਦਰੇ ਪੰਜਾਬੇ ਵੜਿਆ, ਉਹਨੇ ਆਪ ਝੋਰਾ ਮਾਰਿਆ ਪਰ ਫਰੀਆਂ ਲੜਿਆ, ਉਹਨੇ ਸੋਚਿਆ ਸੁੱਚੇ ਨੰਦ ਨੂੰ ਝੂਠੇ ਨਾਲ ਲੜਿਆ, ਉਹ ਆਇਆ ਸਿੰਘ ਨਵੇਦ ਤੋਂ ਲੋਹੇ ਵਿੱਚ ਮਰਿਆ, ਉਹਦੇ ਸਾਹਮਣੇ ਆਇਆ ਸੂਰਮਾ ਅੜਿਆ ਤੋਂ ਚੜਿਆ।

তার দি নিজে করে বাইরে।

0: ਆਇਆ ਮਹਿਲ
1: ਉਹਦੇ ਨਾਮ ਸਾਧ ਕੋਈ
0: ਉਹਦੇ ਉਪਕਾਰ ਦੀ ਇਹਦੇ ਨਾਮ ਸਾਧ ਕੋਈ ਉਹਦੇ ਉਪਕਾਰ

ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਬਖਸ਼ਿਆ ਨਾਰਾ ਬੁਲੰਦ ਕਰੋ, ਸਾਰੀਆਂ ਸੰਗਤਾਂ ਸਭ ਆਏ ਭਾਈ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਸਭ ਆਏ ਭਾਈ ਭਾਗਾਂ ਵਾਲੇ ਆ, ਗੁਰੂ ਕੇ ਦਰਬਾਰ ਵਿੱਚ ਗੁਰੂ ਦੇ ਘਰ ਦੇ ਵਿੱਚ ਸਭ ਸੰਗਤਾਂ ਸਭ ਆਏ ਭਾਈ ਪਹੁੰਚੀਆਂ ਹਨ। ਆਪਾਂ ਹੁਣੇ ਹੁਣੇ ਕਥਾ ਦਾ ਆਨੰਦ ਮਾਣੇ ਆ, ਹੁਣ ਆਪਾਂ ਢਾਡੀ ਰਾਗ ਦੇ ਰਾਹੀਂ ਢਾਡੀ ਵਾਰਾਂ ਦੇ ਰਾਹੀਂ ਆਪਣਾ ਇਤਿਹਾਸ ਗੁਰੂਆਂ ਦਾ ਇਤਿਹਾਸ ਆ ਜਿਹੜਾ ਉਹ ਢਾਡੀ ਜੱਥੇ ਪਾਸੋਂ ਸੁਣਨ ਲੱਗੇ ਆ। ਆਓ ਆਪਣੀਆਂ ਰੁਚੀਆਂ ਜਿਹੜੀਆਂ ਸਾਰੀਆਂ ਸੰਗਤਾਂ ਆਪਣੇ ਖਿਆਲ ਆ ਜਿਹੜੇ ਉਹ ਆਪਾਂ ਜਿੱਥੇ ਰਾਤ ਢਾਡੀ ਸਿੰਘਾਂ ਪਾਸੋਂ ਇਹ ਆਪਾਂ ਵਾਰਾਂ ਗਾਉਂਦੇ ਗਾਉਂਦੇ ਛੱਡੀਆਂ ਸਨ, ਇਤਿਹਾਸ ਛੱਡਿਆ ਸੀ ਇਸ ਤੋਂ ਅੱਗੇ ਦਾ।

ਅਰੇ ਬਾਦਸ਼ਾਹ ਐਡਾ ਜ਼ਾਲਮ ਬੰਦਾ, ਹੁਣ ਵੇਖੋ ਜਹਾਂਗੇ ਬਾਦਸ਼ਾਹ ਉਹਦਾ ਪੁੱਤਰ ਹੈ ਜਿਹੜਾ ਔਰੰਗਜ਼ੇਬ ਬਾਦਸ਼ਾਹ, ਔਰੰਗਜ਼ੇਬ ਜਹਾਂਗੀਰ ਦਾ ਪੁੱਤਰ ਹੈ, ਤੇ ਜਿਨ੍ਹਾਂ ਨੂੰ ਜਹਾਂਗੀਰ ਬਾਦਸ਼ਾਹ ਨੇ ਸ਼ਹੀਦ ਕੀਤਾ ਜੇ ਤੱਤੀ ਤਵੀ ਤੇ ਬਿਠਾ ਕੇ, ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪੋਤਰੇ ਹਨ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ। ਪਹਿਲਾਂ ਵੇਖੋ ਲਾਹੌਰ ਵਿੱਚ ਟੱਕਰ ਹੋਈ ਆ ਜਬਰ ਤੇ ਸਬਰ ਦੇ, ਹੁਣ ਫਿਰ 69 ਸਾਲ ਬਾਅਦ ਦਿੱਲੀ ਵਿੱਚ ਜਨਮ ਦੇ ਨਾਲ ਟੱਕਰ ਹੈ ਜਿਹੜੀ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਹੋਣ ਲੱਗੀ ਹੈ। ਮਹਾਰਾਜ ਦਾ ਬੜੇ ਪਿਆਰੇ ਸੇਵਕ ਹੈ ਜਿਹੜੇ ਪੰਜਾਂ ਪਿਆਰਾਂ ਦੇ ਰੂਪ ਵਿੱਚ ਮਹਾਰਾਜ ਦੇ ਨਾਲ ਗਏ ਸਨ। ਭਾਈ ਦਿਆਲਾ ਜੀ ਨੂੰ ਸਭ ਨਾਲੋਂ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਹੁਕਮ ਕੀਤਾ ਵੀ ਉਸ ਨੂੰ ਲਿਆਓ ਤੇ ਕੜੇ ਤਸੀਹੇ ਦੇ ਕੇ ਉਸ ਨੂੰ ਇਸ ਚਾਂਦਨੀ ਚੌਂਕ ਵਿੱਚ ਕਹਿੰਦੇ ਸ਼ਹੀਦ ਕਰ ਦਿਓ। ਲਿਆਂਦਾ ਗਿਆ ਭਾਈ ਮਤੀ ਦਾਸ ਨੂੰ ਤੇ ਕਾਜੀ ਬੜੇ ਹੰਕਾਰ ਦੇ ਨਾਲ ਬੋਲਿਆ, ਕਹਿਣ ਲੱਗਿਆ ਮਤੀ ਦਾਸ ਛੇਤੀ ਦੱਸ, ਇੱਕ ਤੁਕ ਫੈਸਲਾ ਕਰ, ਸਮਾਂ ਬੜਾ ਥੋੜਾ ਜਿਹਾ, ਤੂੰ ਕਲਮਾ ਪੜ੍ਹਨਾ ਕਿ ਤੈਨੂੰ ਮੌਤ ਮਨਜ਼ੂਰ ਹੈ। ਇਸ ਨੇ ਕਿਹਾ ਮੈਨੂੰ ਮੌਤ ਮਨਜ਼ੂਰ ਹੈ, ਮੈਂ ਕਲਮਾ ਨਹੀਂ ਪੜ੍ਹਨਾ। ਕਾਲੀ ਕਹਿਣ ਲੱਗੀ ਆ ਮਤੀ ਦਾਸ ਤੇਰੀ ਜਵਾਨੀ ਆ ਜਿਹੜੀ ਬੜੀ ਸੋਹਣੀ ਹੈ, ਤੈਥੋਂ ਬਿਨਾ ਪਰਿਵਾਰ ਆ ਜਿਹੜਾ ਕਿਵੇਂ ਸਾਰੇਗਾ, ਮਾਤਾ ਤੇ ਭੈਣ ਭਰਾ ਤੇਰੇ ਬਿਨਾ ਕਿਵੇਂ ਜਿਉਣਗੇ, ਐਡੀ ਤੇਰੀ ਸੋਹਣੀ ਜਵਾਨੀ ਹੈ ਤੇ ਤੂੰ ਕਲਮਾ ਪੜ੍ਹ ਲਾ। ਖੁਦਾ ਤਾਂ ਇੱਕੋ ਹੀ ਹੁੰਦਾ ਹੈ, ਵਾਹਿਗੁਰੂ ਤੇ ਅੱਲਾ ਦਾ ਨਾਂ। ਇਹ ਕਹਿਣ ਲੱਗਿਆ ਮੈਂ ਆਪਣਾ ਧਰਮ ਹੈ ਜਿਹੜਾ ਉਹ ਛੱਡ ਨਹੀਂ ਸਕਦਾ, ਮੈਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਪੱਕਾ ਸਿੱਖ ਹੈ। ਕਹਿਣ ਲੱਗਿਆ ਕਾਜੀ, ਕਹਿਣ ਲੱਗਿਆ ਮਤੀ ਦਾਸ, ਇਹ ਜਿਹੜਾ ਕਾਨੂੰਨ ਬਣਾਇਆ ਨਾ ਤੈਨੂੰ ਆਰੇ ਨਾ ਚੀਰਨ ਦਾ, ਇਹ ਮੈਂ ਬਣਾਇਆ, ਇਹ ਜੇ ਤੂੰ ਕਲਮਾ ਪੜ੍ਹ ਲਵੇਂ ਇਹ ਕਾਨੂੰਨ ਆ ਜਿਹੜਾ ਮੈਂ ਤੋੜ ਵੀ ਸਕਦਾ। ਤੇ ਭਾਈ ਮਤੀ ਦਾਸ ਕਹਿਣ ਲੱਗਿਆ, ਕਹਿੰਦਾ ਮੈਨੂੰ ਮੌਤ ਮਨਜ਼ੂਰ ਹੈ, ਮੈਂ ਕਲਮਾ ਨਹੀਂ ਪੜ੍ਹਨਾ। ਕਾਜੀ ਕਹਿਣ ਲੱਗਿਆ ਮਤੀ ਦਾਸ ਤੂੰ ਮੌਤ ਮੌਤ ਲਾਈ ਹੈ, ਜਦੋਂ ਮੌਤ ਦੇ ਚਰਖੜੀ ਚੱਲੀ ਨਾ ਤੇ ਤੇਰੀਆਂ ਚੀਖਾਂ ਜਿਹੜੀਆਂ ਉਹ ਅੰਬਰ ਪਾੜ ਦੇਣਗੀਆਂ, ਛੇਤੀ ਫੈਸਲਾ ਕਰ। ਇਸ ਨੇ ਕਿਹਾ ਮਰਦਾਂ ਦੇ ਫੈਸਲੇ ਆ ਜਿਹੜੇ ਇੱਕੋ ਵਾਰੀ ਹੋਇਆ ਕਰਦੇ ਹੈ, ਵਾਰੀ ਵਾਰੀ ਬਦਲੇ ਨਹੀਂ ਜਾ ਸਕਦੇ। ਨਾ ਭਾਈ ਮਤੀ ਦਾਸ ਇਹਨਾਂ ਜਲਾਦਾਂ ਨੂੰ ਕੀ ਕਹਿਣ ਲੱਗੇ ਹੈ, ਸੁਣੋ ਤੁਹਾਡੀ ਜੱਥਾ ਕਿਉਂ ਬਿਆਨ ਕਰਦਾ ਹੈ।

Oh, he's a good fire.

ਸਾਰੀ ਕਹਿਣ ਲੱਗਿਆ ਮਤੀ ਦਾਸ ਤੈਨੂੰ ਆਰੇ ਦੇ ਨਾਲ ਚੀਰ ਦੇਣਾ ਤੇ ਇਹ ਭਾਈ ਮਤੀ ਦਾਸ ਕਹਿਣ ਲੱਗਿਆ ਮੈਂ ਆਪਣਾ ਮਨ ਤਿੱਖਾ ਕਰਦਿਆਂ ਕਿ ਤੁਸੀਂ ਆਪਦਾ ਆਰਾ ਜਿਹੜਾ ਇਸ ਨੂੰ ਤਿੱਖਾ ਕਰ ਲਓ। ਇਹ ਕਹਿਣ ਲੱਗੇ ਵੀ ਅਸੀਂ ਤਾਂ ਜਿਹੜਾ ਇਹ ਆਰਾ ਟਕੋਰੇ ਦੇ ਨਾਲ ਪਿਆਉਣ ਲਾ ਕੇ ਪਹਿਲਾਂ ਫਿਰ ਟਕੋਰੇ ਦੇ ਨਾਲ ਇਸ ਨੂੰ ਤਿੱਖਾ ਕਰਾਂਗੇ ਆਰੇ ਨੂੰ ਤੇ ਤੂੰ ਆਪਦਾ ਮਨ ਕਾਹਦੇ ਨਾਲ ਤਿੱਖਾ ਕਰੇਗਾ। ਇਹ ਕਹਿਣ ਲੱਗਿਆ ਮੈਂ ਬਾਣੀ ਜਪਜੀ ਸਾਹਿਬ ਦੀ ਬਾਣੀ ਹੈ ਜਿਹੜੀ ਇਸ ਉੱਤੇ ਲਾ ਕੇ ਉਸ ਨੂੰ ਪੜ੍ਹ ਕੇ ਆਪਦਾ ਮਨ ਜਿਹੜਾ ਤਿੱਖਾ ਕਰੂੰਗਾ। ਕਹਿੰਦੇ ਜਲਾਲ ਕਹਿਣ ਲੱਗੇ ਹੈ ਮਤੀ ਦੋਸ ਤੈਨੂੰ ਆਰੇ ਨਾਲ ਚੀਰ ਦੇਣਾ ਤੇ ਕੋਈ ਅੰਸ ਮਿੱਠੀਆ ਹੈ ਤਾਂ ਉਹ ਹੱਲ ਕਰ ਦਈਏ, ਕਿਸੇ ਨੂੰ ਮਿਲਣਾ ਕੋਈ ਹੋਰ ਗੱਲ ਹੈ ਉਹ ਪੂਰੀ ਕਰ ਦਈਏ ਤੇਰੇ। ਤੇ ਮਤੀ ਦਾਸ ਕੀ ਕਹਿਣ ਲੱਗਿਆ ਉਹਨਾਂ ਨੂੰ, ਮਤੀ ਦਾਸ ਕਹਿੰਦੇ ਇੱਕ ਨਿਕਰੇ ਖੜਾ ਜਲਾਦ ਬੋਲੇ ਮਤੀ ਦਾਸ ਨਾ ਦੂਸਰੀ ਗੱਲ ਹੋਵੇ, ਜੋ ਕੁਝ ਮੰਗਣਾ ਹੈ ਮੂੰਹੋਂ ਮੰਗ ਸਾਥੋਂ ਹਾਜ਼ਰ ਕਰੀਏ ਘੜੀ ਨਾ ਪਲ ਹੋਵੇ। ਮਤੀ ਦਾਸ ਨੇ ਮੋਰ ਜਵਾਬ ਦਿੱਤਾ ਅੰਤ ਸਮੇਂ ਮੇਰੇ ਮੁਸ਼ਕਲ ਹੱਲ ਹੋਵੇ, ਮੇਰੇ ਸੀਸ ਉੱਤੇ ਜਦੋਂ ਚੱਲੇ ਆਰਾ ਮੇਰਾ ਮੁੱਖ ਗੁਰੂ ਪਿੰਜਰੇ ਵੱਲ ਹੋਵੇ। ਸਾਰੇ ਸੰਗਤਾਂ ਕੋ ਸਤਨਾਮ ਸ੍ਰੀ ਵਾਹਿਗੁਰੂ। ਸਿੱਖੀ ਕੀ ਹੈ? ਦੇਖੋ ਸਿਰ ਤੇ ਆਰਾ ਚੱਲਣ ਲੱਗਿਆ ਭਾਈ ਮਤੀ ਦਾਸ ਬ੍ਰਾਹਮਣਾਂ ਦਾ ਮੁੰਡਾ ਸੀ, ਸਿੱਖੀ ਵਿੱਚ ਜਾਤ ਪਾਤ ਕੋਈ ਨਹੀਂ, ਬ੍ਰਾਹਮਣਾਂ ਦਾ ਮੁੰਡਾ ਸੀ ਪਰ ਗੁਰੂ ਦੇ ਨਾਲ ਉਹ ਜੁੜਿਆ ਹੋਇਆ ਸੀ। ਕਹਿ ਭਾਈ ਮਤੀ ਦਾਸ ਦੇ ਸਿਰ ਤੇ ਆਰਾ ਰੱਖਣ ਲੱਗੇ ਹੈ ਤੇ ਭਾਈ ਮਤੀ ਦਾਸ ਆਰੇ ਨਾਲ ਗੱਲਾਂ ਕਰੇ ਜਾ ਰਿਹਾ, ਕਹਿ ਰਿਹਾ ਆ ਰਿਹਾ ਕੀੜਾ ਜਿਹੜਾ ਹੈ ਬਿਲਕੁਲ ਸਿੱਧਾ ਪਾਉਣਾ, ਕਿਉਂਕਿ ਮੈਂ ਭਗਤ ਦੇ ਮੇਰੇ ਹੋਣਗੇ ਸਰੀਰ ਦੇ ਸਿੱਖੀ ਦੇ ਮਾਲ ਦੇ ਉੱਤੇ ਮੈਂ ਇਹ ਪਾਉਣੇ ਹੈ ਤੇ ਕੀਰ ਵਿੰਗਾ ਟੇਢਾ ਨਾ ਹੋ ਜਾਵੇ ਤੇ ਮੇਰੇ ਸੱਚੇ ਪਾਤਸ਼ਾਹ ਕਿਤੇ ਇਉਂ ਨਾ ਕਹਿਣ, ਲੋਕੀ ਇਉਂ ਨਾ ਕਹਿਣ ਵੀ ਆਰਾ ਆ ਰਹੇ ਨੇ ਕੀੜਾ ਜਿਹੜਾ ਉਹ ਸਿੱਧਾ ਪਾਉਂਦੇ ਸੀ। ਤੇ ਭਾਈ ਮਤੀ ਦਾਸ ਮੌਤ ਤੋਂ ਡਰਦਾ ਇਸ ਤਰ੍ਹਾਂ ਹੱਲੀ ਜਾਂਦਾ ਸੀ, ਆਰੇ ਦਾ ਚੀਰ ਸਿੱਧਾ ਨਹੀਂ ਪਿਆ। ਕਹਿਣ ਲੱਗਿਆ ਚੀਰ ਸਿੱਧਾ ਪਾਉਣਾ ਕਿਉਂਕਿ ਮੇਰੇ ਸਾਥੀ ਹੈ ਜਿਹੜੇ ਉਹ ਹੋਰ ਵੀ ਮੇਰੇ ਪਿੱਛੇ ਆਉਣੇ ਹਨ ਤੇ ਗੁਰਮੁਖ ਗਾਡੀਆਂ ਦਾ ਰਾਹ ਮੈਂ ਸਿੱਧਾ ਬਣਾਉਣਾ ਤੇ ਆਰੇ ਨਾਲ ਗੱਲਾਂ ਕਰੇ ਜਾ ਰਹੇ ਹੈ। ਭਾਈ ਮਤੀ ਦਾਸ ਆਰੇ ਨੂੰ ਕੀ ਆਖ ਰਿਹਾ ਵੀ ਆ ਮੈਂ ਤੈਨੂੰ ਸਿਰ ਤੇ ਉੱਤੇ ਬਿਠਾਵਾਂ, ਕੀ ਕਹਿੰਦਾ ਸੁਣੋ ਢਾਡੀ ਜੱਥਾ ਇਉਂ ਬਿਆਨ ਕਰਦਾ।

0: ਦੇਖ ਦੀ ਗੁਲਾਮੀ ਹੋਣੀ ਦੂਰ
1: ਜੋ ਧਰਤੀ ਤੇ ਗੁਲਾਮੀ ਹੋਣੀ ਦੂਰ।

ਕਹਿੰਦੇ ਜਲਾਦਾਂ ਨੇ ਭਾਈ ਮਤੀ ਦਾਸ ਗੁਰੂ ਦਾ ਪਿਆਰਾ ਸੇਵਕ ਲੌਂਗੋਵਾਲ ਦੇ ਰਹਿਣ ਵਾਲਾ ਜਿੱਥੋਂ ਦੇ ਕਹਿੰਦੇ ਮਹਾਨ ਕੋਸ਼ ਦੇ ਲਿਖਾਰੇ ਕਹਿੰਦੇ ਸਨ ਭਾਈ ਕਾਹਨ ਸਿੰਘ ਜੀ ਨਾਭਾ ਬੜੇ ਵੱਡੇ ਵਿਦਵਾਨ ਹੋਏ ਹਨ ਭਾਈ ਮਨੀ ਸਿੰਘ ਜੀ ਦੇ ਪਿੰਡ ਦੇ ਸਨ ਉਹਨਾਂ ਨੇ ਬੜਾ ਸੁੰਦਰ ਇਤਿਹਾਸ ਆ ਜਿਹੜਾ ਵਰਣਨ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਸੰਸਾਰ ਦਾ ਇਤਿਹਾਸ ਹੀ ਸਮਝ ਲਓ ਉਸ ਮਹਾਨ ਕੋਸ਼ ਵੱਡਾ ਸਾਰਾ ਗ੍ਰੰਥ ਹੈ ਉਹਦੇ ਵਿੱਚ ਉਹਨਾਂ ਨੇ ਬੜੀ ਮਿਹਨਤ ਕੀਤੀ ਬਹੁਤ ਮਿਹਨਤ ਕਰਕੇ

ਤਾਂ ਉਹਨਾਂ ਦੀ ਯਾਦ ਦੇ ਵਿੱਚ ਇਹ ਸਾਰਾ ਐਤਵਾਰ ਆ ਜਿਹੜਾ ਲੰਘੇਗਾ। ਮਹਾਨ ਕੋਸ਼ ਦੇ ਲਿਖਾਰੇ ਗਿਆਨੀ ਕਾਹਨ ਸਿੰਘ ਸਨ, ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਉੱਥੋਂ ਦੇ ਸੀ, ਜਿੱਥੋਂ ਦਾ ਭਾਈ ਮਨੀ ਸਿੰਘ ਸੀ। ਭਾਈ ਮਨੀ ਸਿੰਘ ਜੀ ਨੂੰ ਕਹਿੰਦੇ ਭਾਈ ਮਤੀ ਦਾਸ ਜੀ ਨੂੰ ਕਹਿੰਦੇ ਦੋ ਫੱਟਿਆਂ ਦੇ ਵਿੱਚ ਇਸ ਤਰ੍ਹਾਂ ਮੰਨ ਲਿਆ, ਜੋੜ ਲਿਆ ਤੇ ਉਦਾਲੇ ਉਦਾਲੇ ਰਸਤੇ ਜਿਹੜਾ ਉਹ ਵਰ ਦਿੱਤਾ ਗਿਆ। ਤੇ ਜਿਸ ਤਰ੍ਹਾਂ ਅੱਗੇ ਪੁਰਾਣੇ ਮਿਸਤਰੀ ਹੁੰਦੇ ਸਨ, ਉਹਨਾਂ ਦਾ ਢੰਗ ਸੀ ਜਿਹੜਾ ਲੱਕੜ ਚੀਰਨ ਦਾ ਢੰਗ ਸੀ ਉਹ ਵੱਖਰਾ ਸੀਗਾ, ਵੱਖਰਾ ਹੀ ਸੀ। ਹੁਣ ਤਾਂ ਆਰੇ ਚੱਲੇ ਵੀ ਹੈ, ਬਹੁਤ ਵਾਰ ਚੰਗੇ ਚੰਗੇ ਆਰੇ ਚਲੇ। ਉਸ ਵੇਲੇ ਵੱਖਰੇ ਹਿਸਾਬ ਦੇ ਨਾਲ ਭਾਈ ਮਤੀ ਦਾਸ ਜੀ ਨੂੰ ਜਲਾਦ ਹੈ ਜਿਹੜੇ ਉਹ ਆਰਾ ਸਿਰ ਤੇ ਰੱਖੀ ਹੈ, ਤੇ ਭਾਈ ਮਤੀ ਦਾਸ ਜੀ ਨੂੰ ਚੀਰਨ ਲੱਗੇ ਹੈ, ਦੋ ਫੱਟਿਆਂ ਵਿੱਚ ਦੇ ਲਿਆ ਭਾਈ ਮਤੀ ਦਾਸ ਪਿਆਰਾ।

的

0: ਵਿੱਚ ਪਾਤਾ
1: ਹੁਕਮ ਲੈ ਕੇ ਪਾਤਾ।

0: తాయి దారిన తాను ఉత్తి మాతా తాను ఉత్తి మాతా తాయి దారిన తాను ఉత్తి మాతా
1: ਖੁਸ਼ੀ ਵਿੱਚ ਖੁਦਾ ਵੀ ਝੂਮ ਉੜਦਾ ਹਰ ਪ੍ਰਕਾਰ ਜਦ ਕੋਈ ਇਨਸਾਨ ਕਰਦਾ ਅਰਥ ਖੁਸ਼ੀ ਵਿੱਚ ਖੁਦਾ ਵੀ ਝੂਮ ਉੜਦਾ ਹਰ ਪ੍ਰਕਾਰ ਜਦ ਕੋਈ ਇਨਸਾਨ ਕਰਦਾ ਜਿਹੜੇ ਜ਼ਿੰਦਗੀ ਲਈ ਮਰਨਾ ਜਾਣਦੇ ਨੇ ਸਜਦੇ ਉਹਨਾਂ ਦੇ ਤਾਈ ਅਸਮਾਨ ਕਰਦਾ ਫਰਕ ਸਬਰ ਦੇ ਸਿਦਕ ਦੇ ਹੌਸਲੇ ਦੇ ਸਮੇਂ ਸਮੇਂ ਉੱਤੇ ਇਮਤਿਹਾਨ ਕਰਦਾ ਕੋਈ ਮਾਈ ਦਾ ਲਾਲ ਏ ਮਰਨ ਵੇਲੇ ਚਮਕ ਹੱਸ ਕੇ ਮੌਤ ਪ੍ਰਵਾਨ ਕਰਦਾ ਭਾਈ ਮਤੇ ਦਾਸ ਭਾਈ ਦਿਆਲਾ ਜੀ ਹੱਸ ਹੱਸ ਕੇ ਸ਼ਹੀਦ ਹੋ ਗਏ ਆਓ ਆਪਾਂ ਇਸ ਤੋਂ ਅੱਗੇ ਦਾ ਇਤਿਹਾਸ ਆ ਜਿਹੜਾ ਉਹ ਸ਼ਾਮ ਦੇ ਦੀਵਾਨ ਵਿੱਚ ਢਾਡੀ ਸਿੰਘਾਂ ਪਾਸੋਂ ਸੁਣਾਂਗੇ ਸਾਰੀਆਂ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਆ ਜਿੰਨੀਆਂ ਵੀ ਸੰਗਤਾਂ ਗੁਰੂ ਦੇ ਦਰਬਾਰ ਵਿੱਚ ਪੁੱਜੀਆਂ ਹਨ ਸਭ ਦਾ ਬਹੁਤ ਬਹੁਤ ਧੰਨਵਾਦ ਬੜੇ ਪਿਆਰ ਸਤਿਕਾਰ ਨਾਲ ਬੈਠ ਕੇ ਤੁਸੀਂ ਇਤਿਹਾਸ ਆ ਜਿਹੜਾ ਸੁਣਿਆ ਬਹੁਤ ਸਾਰੀਆਂ ਬੇਬੀਆਂ ਭੈਣਾਂ ਧੀਆਂ ਵੱਲੋਂ ਵੀਰਾਂ ਵੱਲੋਂ ਬੱਚਿਆਂ ਵੱਲੋਂ ਬਜ਼ੁਰਗਾਂ ਵੱਲੋਂ ਢਾਡੀ ਸਿੰਘਾਂ ਨੂੰ ਮਾਣ ਵਜੋਂ ਮਾਇਆ ਅਰਦਾਸ ਹੋਈ ਆ ਇਤਿਹਾਸ ਦੀ ਭੇਟਾ ਸਤਿਗੁਰੂ ਆਪਣੇ ਦਰੋਂ ਕਰੋ ਸੁਖ ਬਖਸ਼ਣ ਖੁਸ਼ੀਆਂ ਬਖਸ਼ਣ ਹੁਣ ਆਨੰਦ ਸਾਹਿਬ ਜੀ ਦਾ ਪਾਠ ਹੋਣ ਲੱਗੇ ਹੈ ਸਭ ਸੰਗਤਾਂ ਸਭ ਆਏ ਭਾਈ ਆਪਾਂ ਰਲ ਮਿਲ ਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ।

0: ਵਾਹਿਗੁਰੂ ਜੀ ਕੀ ਫਤਿਹ ਫਤਿਹ ਬੋਲੋ
1: ਵਾਹਿਗੁਰੂ ਜੀ ਕਾ ਕਾਰ ਦੰਦਰਾ ਵਾਹਿਗੁਰੂ ਜੀ ਕੀ ਫਤਿਹ
0: ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha and Williams Lake. Any comments and suggestions, please call 250-392-3874.

0: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha and Williams Lake. Any comments and suggestions, please call
3: 250-392-3874. ਇੱਕ ਪਰਿਵਾਰ ਮੈਨੂੰ ਮਿਲਿਆ, ਕਹਿੰਦੇ ਸਾਡੇ ਘਰ ਦੇ ਚਰਨ ਪਏ ਦਿੱਲੀ। 35 ਸਾਲ ਪਹਿਲਾਂ ਚਰਨ ਪਏ ਸੀ। ਪਰਿਵਾਰ ਨੇ ਦੱਸਿਆ, ਕਹਿੰਦੇ ਸਾਡੇ ਦਾਦਾ ਦਾਦੀ ਸਨ, ਉਹਨਾਂ ਨੇ ਚਰਨ ਪਵਾਏ ਸੀ। ਕਹਿੰਦੇ ਮਹਾਂਪੁਰਖਾਂ ਦੇ ਚਰਨ ਪਵਾਏ, ਉਹਨਾਂ ਨੇ ਸਾਨੂੰ ਅੰਮ੍ਰਿਤ ਛਕਾਇਆ। ਕਹਿੰਦੇ ਅੱਜ ਤੱਕ ਸਾਡੇ ਪਰਿਵਾਰ ਵਿੱਚ ਸਾਰੇ ਅੰਮ੍ਰਿਤਧਾਰੀ ਨੇ। ਚਰਨ ਅੱਜ ਤੋਂ 35 ਸਾਲ ਪਹਿਲਾਂ ਪਾ ਕੇ ਗਏ ਨੇ, ਪਰ ਅੱਜ ਵੀ ਉਹਨਾਂ ਘਰਾਂ ਦੇ ਵਿੱਚੋਂ ਨਾਮ ਦੀਆਂ ਮਹਿਕਾਂ ਆ ਰਹੀਆਂ। ਜਿੱਥੋਂ ਇੱਕ ਵਾਰੀ ਲੰਘ ਗਏ, ਨਾਮ ਦੀ ਮਹਿਕ ਖਿਲਾਰ ਗਏ, ਅੱਜ ਤੱਕ ਰੰਗ ਚੜਿਆ ਹੋਇਆ। ਸੋ ਸਾਧ ਸੰਗਤ, ਉਹਨਾਂ ਵਿੱਚ ਪਾਵਰ ਸੀ, ਜਿਵੇਂ ਸਪੇਰੇ ਕੋਲ ਬੀਣ ਹੁੰਦੀ ਹੈ ਨਾ ਸੱਪ ਨੂੰ ਬੀਣ ਵਾਸਤੇ। ਸਾਡੇ ਮਨ ਨੇ ਇਹ ਸਭ ਨਾਲੋਂ ਜ਼ਹਿਰੀ ਸੱਪ ਨੇ। ਸ੍ਰੀ ਵਾਹਿਗੁਰੂ। ਜਿਵੇਂ ਸੱਪ ਨਿਕਲਦਾ, ਲੋਕ ਡਾਂਗ ਚੁੱਕ ਲੈਂਦੇ ਨੇ, ਜਿਵੇਂ ਇਹ ਜਿਹੜਾ ਸਾਡਾ ਮਨ ਹੈ ਨਾ, ਇਹਦੇ ਨਾਲੋਂ ਜ਼ਹਿਰੀ ਸੱਪ ਕੋਈ, ਉਹ ਤੇ ਕਿਤੇ ਡੰਗ ਮਾਰਦਾ, ਇਹ ਹਰ ਸਮੇਂ ਡੰਗ ਮਾਰਦਾ। ਮਨ ਜਿਹੜਾ ਇਹ ਹਰ ਸਮੇਂ ਡੰਗਦਾ, ਇਹ ਮਨ ਨਾਲੋਂ ਜ਼ਹਿਰੀ ਸੱਪ ਤੇ ਹੋ ਹੀ ਨਹੀਂ ਸਕਦਾ। ਜਿਵੇਂ ਸਪੇਰੇ ਕੋਲ ਬੀਣ ਹੁੰਦੀ ਹੈ, ਉਹ ਸੱਪ ਕੀ ਲੈਂਦਾ? ਰੱਬ ਦੇ ਪਿਆਰੇ ਕਮਾਈ ਵਾਲੇ ਹੁੰਦੇ, ਉਹਨਾਂ ਕੋਲ ਬਾਣੀ ਰੂਪੀ ਬੀਣ ਹੁੰਦੀ, ਜਿਹਦੇ ਨਾਲ ਇਹ ਮਨ ਕੀ ਲਿਆ, ਉਂਝ ਨਹੀਂ ਕੀ ਲਿਆ। ਕਈ ਸਪੇਰੇ ਇਹੋ ਜਿਹੇ ਹੁੰਦੇ ਨੇ ਜਿਹੜੇ ਬੀਣ ਤੇ ਚੁੱਕੀ ਫਿਰਦੇ ਨੇ, ਵਜਾਉਣੀ ਨਹੀਂ ਆਉਂਦੀ। ਕਈ ਮੇਰੇ ਵਰਗੇ ਬਾਣੀ ਦਾ ਆਸਰਾ ਤੇ ਬਥੇਰਾ ਲੈਂਦੇ, ਪਰ ਨਹੀਂ ਚੱਲ, ਨਹੀਂ ਵਜਾਉਣੀ ਆਉਂਦੀ। ਸਾਧ ਸੰਗਤ, ਮਹਾਂਪੁਰਖਾਂ ਵਿੱਚ ਪਾਵਰ ਸੀ, ਕੱਪੜ ਉਤਾਰਨਾ। ਮਨ ਸੱਪ ਸਭ ਨਾਲ ਤੋਂ ਜ਼ਹਿਰੀ, ਵਾਹਿਗੁਰੂ ਇਹਦੇ ਸਭ ਨਾਲੋਂ ਜ਼ਹਿਰੀ ਹੈ, ਇਹਦੀ ਜ਼ਹਿਰੀ ਕੋਈ ਨਹੀਂ। ਮਨ ਸੱਪ

ਸੱਪ ਤੇ ਕਿਤੇ ਕਿਤੇ ਡੰਗ ਮਾਰਦਾ, ਪਰ ਇੱਕ ਐਸਾ ਜ਼ਹਿਰੀ ਸੱਪ ਹੈ ਜਿਹੜਾ ਹਰ ਵੇਲੇ ਡੰਗ ਮਾਰਦਾ। ਬਾਣੀ ਰੂਪੀ ਵੀਰ ਹੈ, ਰੱਬ ਦੇ ਪਿਆਰੇ ਵਜਾਉਂਦੇ ਨੇ, ਬਾਣੀ ਦੀ ਵੀਣ ਵਜਾਉਂਦੇ ਨੇ, ਫਿਰ ਐਸੀ ਵੀਣ ਵਜਾਉਂਦੇ ਨੇ ਵੱਡੇ ਵੱਡੇ ਸੱਪ ਕੀਲੇ ਜਾਂਦੇ, ਜਿਹੜੇ ਕਹਿੰਦੇ ਅਸੀਂ ਸ਼ਰਾਬ ਛੱਡ ਨਹੀਂ ਸਕਦੇ, ਜਿਹੜੇ ਪੰਜ ਪੰਜ ਬੋਤਲਾਂ ਸ਼ਰਾਬ ਪੀਣ ਵਾਲੇ ਪੰਜ ਪੰਜ ਪਾਠ ਸੁਖਮਨੀ ਸਾਹਿਬ ਦੇ ਕਰਨ ਲੱਗ ਜਾਂਦੇ, ਐਸਾ ਅਸਰ ਹੋ ਜਾਂਦਾ ਉਹਨਾਂ ਦਾ। ਹਾਂ, ਇੱਕ ਸ਼ਰਤ ਹੈ, ਬੀਣ ਹੈ ਵਜਾਉਣੀ ਆਉਂਦੀ ਹੋਵੇ, ਬਾਣੀ ਹੈ ਸਾਡੇ ਕੋਲ ਪਰ ਸਾਨੂੰ ਮਨੋ ਪੜ੍ਹਨੀ ਆਉਂਦੀ ਹੋਵੇ। ਜਿਹਨੂੰ ਆਉਂਦੀ ਹੋਵੇ, ਜੇ ਕੋਈ ਸਪੇਰਾ ਹੋਵੇ ਨਾ ਚੰਗਾ, ਜੇ ਉਹਨੂੰ ਬੀਣ ਵਜਾਉਣੀ ਆਉਂਦੀ ਹੋਵੇ। ਕਈ ਵਾਰੀ ਆਪਾਂ ਵੇਖਦੇ ਹਾਂ ਸੱਪ ਖੱਡ ਵਿੱਚੋਂ ਨਿਕਲ ਕੇ ਆ ਕੇ ਨੱਚਣ ਲੱਗ ਪੈਂਦਾ ਸਪੇਰੇ ਦੇ ਸਾਹਮਣੇ, ਜੇ ਬੀਣ ਵਜਾਉਣੀ ਆਉਂਦੀ ਹੋਵੇ।

ਬਾਣੀ ਉਹੀ ਹੈ ਬਾਬਾ ਈਸ਼ਰ ਸਿੰਘ ਵੀ ਉਹੀ ਬਾਣੀ ਪੜ੍ਹਦੇ ਸੀ ਬਾਣੀ ਅਸੀਂ ਵੀ ਉਹੀ ਪੜ੍ਹਦੇ ਜਿਵੇਂ ਸਵੇਰੇ ਨੂੰ ਵੀਰ ਵਜਾਉਣੀ ਆਉਂਦੀ ਹੁੰਦੀ ਹੈ ਨਾ ਕਿਸੇ ਕਿਸੇ ਨੂੰ ਸੰਤ ਬਾਬਾ ਈਸ਼ਰ ਸਿੰਘ ਨੂੰ ਵੀ ਬਾਣੀ ਦੀ ਵੀਰ ਵਜਾਉਣੀ ਆਉਂਦੀ ਤਾਂ ਹੀ ਤਾਂ ਇੰਨੇ ਲੋਕਾਂ ਨੂੰ ਅੰਮ੍ਰਿਤ ਛਕਾ ਲਿਆ।

ਕੋਈ ਸਤੇਰੇ ਬੜੇ ਨੇ ਘਰਾਂ ਦੇ ਵਿੱਚ ਵੀ ਕਈ ਆ ਜਾਂਦੇ ਨੇ ਸੱਪ ਲੈ ਕੇ ਬੀਨ ਫੜੀ ਸੀ ਪਰ ਵਜਾਉਣੀ ਕਿਸੇ ਕਿਸੇ ਨੂੰ ਆਉਂਦੀ ਸਪੇਰਾ ਹੋਵੇ ਕੋਈ ਤਕੜਾ ਸੱਪ ਕੀ ਲਿਆ ਜਾਂਦਾ ਹੈ ਸਾਧ ਸੰਗਤ ਦੀ ਮਨ ਰੂਪੀ ਸੱਪ ਹੈ ਜਿਹੜਾ ਰੋਜ਼ ਠੇਕੇ ਤੇ ਜਾਂਦਾ ਮਨ ਰੂਪੀ ਸੱਪ ਹੈ ਜਿਹੜਾ ਕਹਿੰਦਾ ਚੱਲ ਚੱਲੀਏ ਇਹਨੂੰ ਆਂਡੇ ਚੰਗੇ ਲੱਗਦੇ ਨੇ ਸ਼ਰਾਬਾਂ ਚੰਗੀਆਂ ਲੱਗਦੀਆਂ ਪਰ ਜਦੋਂ ਕੋਈ ਸਪੇਰਾ ਕੀਲਦਾ ਫਿਰ ਇਹ ਮਨ ਵੀ ਗੁਰੂ ਵੱਲ ਨੂੰ ਭੱਜੀ ਹੋਈ ਹੋ ਜਾਂਦੀ ਹੈ ਪਰ ਬਾਣੀ ਦੀ ਬੀਨ ਵਜਾਉਣੀ ਹੁੰਦੀ ਹੋਵੇ ਸੰਤ ਬਾਬਾ ਈਸ਼ਰ ਸਿੰਘ ਵਿੱਚ ਪਾਵਰ ਬਾਬਾ ਅਤਰ ਸਿੰਘ ਮਸਵਾਣਾ ਸਾਹਿਬ ਵਾਲੇ ਬਾਬਾ ਆਨੰਦ ਸਿੰਘ ਉਹਨਾਂ ਵਿੱਚ ਪਾਵਰ ਸੀ ਕਿਉਂਕਿ ਐਸੀ ਉਹਨਾਂ ਵਿੱਚ ਕਸ਼ਿਸ਼ ਸੀ ਜਿਹੜਾ ਇੱਕ ਵਾਰੀ ਦਰਸ਼ਨ ਕਰਦਾ ਸੀ ਉਹਨਾਂ ਦਾ ਬਣ ਜਾਂਦਾ ਹੁਣ ਧਿਆਨ ਦਿਓ ਬਾਬਾ ਈਸ਼ਰ ਸਿੰਘ ਮਹਾਰਾਜ ਕੀਰਤਨ ਕਰਦੇ ਬਾਬਾ ਆਨੰਦ ਸਿੰਘ ਦੁਸਹਿਰਾ ਬਾਗ ਬਾਬਾ ਧਿਆਨ ਦਿਓ ਬਾਬਾ ਆਨੰਦ ਸਿੰਘ ਦੁਸਹਿਰਾ ਬਾਗ ਵਾਲੇ ਉਹ ਹੁਣ ਸਾਧ ਸੰਗਤ ਜੀ ਕੋਲ ਬੈਠੇ ਬਾਬਾ ਈਸ਼ਰ ਸਿੰਘ ਜੀ ਕੀਰਤਨ ਕਰਦੇ ਬੜਾ ਆਨੰਦ ਹੈ ਕਹਿੰਦੇ ਜੀ ਤਿੰਨ ਵਾਰੀ ਮੈਂ ਕੀਰਤਨ ਸੁਣਿਆ ਜਾਂ ਕੀਰਤਨ ਚ ਆਨੰਦ ਆਇਆ ਬਾਬਾ ਰਾਮ ਸਿੰਘ ਦੂਜੇ ਨੰਬਰ ਤੇ ਕੀਰਤਨ ਸੁਣਿਆ ਬਾਬਾ ਆਦਰ ਸਿੰਘ ਮਸਤਵਾਣੇ ਵਾਲਿਆਂ ਦਾ ਤੀਜੀ ਵਾਰੀ ਅੱਜ ਮੈਂ ਕੀਰਤਨ ਤੁਹਾਡਾ ਸੁਣਿਆ ਬੜਾ ਆਨੰਦ ਆਇਆ ਭੋਰੇ ਚ ਲੈ ਗਏ ਦਬਲਾਨ ਭੋਰਾ ਸਾਹਿਬ ਬਣਿਆ ਉਸ ਭੋਰਾ ਸਾਹਿਬ ਵਿੱਚ ਲੈ ਗਏ ਆਓ ਜੀ ਅੱਜ ਵੀ ਬੜੇ ਨੇ ਭੋਰੇ ਉੱਦੀ ਸੋਹਣੇ ਸੋਹਣੇ ਬਣਾਉਂਦੇ ਨੇ ਪਰ ਉਹਨਾਂ ਦੀ ਕਮਾਈ ਜਿਹੜਾ ਗੁਰੂ ਆ ਗੁਰਸਾ ਸ੍ਰੀ ਵਾਹਿਗੁਰੂ ਉਹ ਤੇ ਉਹੀ ਉਹਨਾਂ ਦੇ ਭੋਰਿਆਂ ਦੀਆਂ ਰੀਸਾਂ ਕਰਕੇ ਰਾੜੇ ਵਾਲੇ ਨਹੀਂ ਬਣੇ ਗਏ ਉਹਨਾਂ ਵਰਗੇ ਕੱਪੜੇ ਪਾ ਕੇ ਰਾੜੇ ਵਾਲੇ ਨਹੀਂ ਬਣੇ ਗਏ ਬੜੇ ਉਹਨਾਂ ਵਰਗੀਆਂ ਪੱਗਾਂ ਵੀ ਬਣਦੇ ਕੱਲ ਨੂੰ ਗੱਲ ਬਣਦੀ ਜੋ ਮਰਜ਼ੀ ਕਰ ਲਓ ਉਹਨਾਂ ਦੀ ਕਮਾਈ ਸੀ ਉਹ ਕਮਾਈ ਕਰੋ ਫਿਰ ਗੱਲ ਬਣੇਗੀ ਸਪਨਾ ਸ੍ਰੀ ਵਾਹਿਗੁਰੂ ਨਹੀਂ ਉਹ ਗੱਲ ਬਣ ਜਾਣੀ ਹੰਸਾਂ ਵੇਖ ਬੱਗਾ ਵੀ ਆਇਆ ਜਾਓ ਡੁੱਬ ਬੂਏ ਬੱਕੜੇ ਫਿਰ ਤਲ ਆਪਣਾ ਆਪ ਵੀ ਗਵਾ ਲੈਣਾ ਜਿੱਥੇ ਹੈਗੇ ਆ ਠੀਕ ਹੈ ਉਹਨਾਂ ਦੀ ਰੀਸ ਕਰਕੇ ਉਹਨਾਂ ਵਰਗੇ ਬਣ ਜਾਂਗੇ ਨਹੀਂ ਬਣ ਸਕਦੇ ਪਾਣੀ ਦਾ ਫਾਇਦਾ

0: ਨਾਲ ਨਹੀਂ ਕਮਾਈ ਦੀ ਲੋੜ ਹੈ। ਸੰਤ ਬਾਬਾ ਈਸ਼ਰ ਸਿੰਘ ਦੀ ਬੜੀ ਕਮਾਈ, ਭੋਰਾ ਸਾਹਿਬ ਵਿੱਚ ਲੈ ਗਏ ਬਾਬਾ ਆਨੰਦ ਸਿੰਘ ਦੁਸਹਿਰਾ ਬਾਗ ਵਾਲਿਆਂ ਦਾ, ਭੋਰਾ ਸਾਹਿਬ 'ਚ ਲੈ ਗਏ ਬਾਬਾ ਆਨੰਦ ਸਿੰਘ ਜੀ ਭੋਰਾ ਸਾਹਿਬ 'ਚ ਬੈਠੇ ਨੇ, ਪਰਖ ਕੀਤੀ ਉਹਨਾਂ ਨੇ, ਦੇਖੀਏ ਤੇ ਸਹੀ ਪਰਖ ਕੇ ਪਹਿਲਾਂ ਤੇ ਜੀ ਜੀ ਕਹਿੰਦੇ ਨੇ, ਜਾਣ ਕੇ ਸਿੱਧੇ ਹੀ ਲੱਗ ਗਏ ਬੋਲਣ। ਬਾਬਾ ਈਸ਼ਰ ਸਿੰਘ ਮਹਾਰਾਜ ਬੈਠੇ ਨੇ ਆਸਣ ਤੇ ਕੋਲ, ਬਾਬਾ ਆਨੰਦ ਸਿੰਘ ਕਹਿਣ ਲੱਗੇ, ਈਸ਼ਰ ਸਿੰਘ ਮੈਨੂੰ ਤੇਰਾ ਆਸਣ ਬੜਾ ਸੋਹਣਾ ਲੱਗਾ, ਤੇਰਾ ਭੋਰਾ ਮੈਨੂੰ ਬੜਾ ਪਸੰਦ ਆਇਆ, ਮੇਰਾ ਜੀ ਕਰਦਾ ਹੈ, ਬਥੇਰਾ ਚਿਰ ਫਿਰਦੇ ਰਹੇ ਹਾਂ, ਕਦੀ ਕਿਤੇ ਕਦੀ ਕਿਤੇ ਰਹਿੰਦੀ ਜ਼ਿੰਦਗੀ ਇਹਦੇ ਵਿੱਚ ਹੀ ਨਾ ਤੱਕਣਾ ਸਾਰੀ, ਜਿਹੜੀ ਮੇਰੀ ਰਹਿੰਦੀ ਉਮਰ ਹੈ ਇਸੇ ਭੋਰੇ 'ਚ ਨਾ ਕੱਟਾ। ਮਹਾਂਪੁਰਖ ਖੁਸ਼ ਹੋ ਗਏ, ਹੱਥ ਜੋੜ ਲਏ, ਗਲ 'ਚ ਪੱਲਾ ਪਾਇਆ, ਕਹਿੰਦੇ ਮਹਾਂਪੁਰਸ਼ੋ ਅੱਜ ਤੋਂ ਇਹ ਭੋਰਾ ਤੁਹਾਡਾ ਹੋਇਆ। ਸ੍ਰੀ ਵਾਹਿਗੁਰੂ। ਪਿਆਗ ਸੀ, ਪਿਆਗ ਸੀ ਨਾ, ਕਹਿੰਦੇ ਜੀ ਅੱਜ ਤੋਂ ਇਹ ਮੇਰਾ ਨਹੀਂ, ਇਹ ਆਸਣ ਅੱਜ ਤੋਂ ਤੁਹਾਡਾ ਹੈ, ਮੈਂ ਨਹੀਂ ਆਉਂਦਾ। ਮਹਾਂਪੁਰਖ ਮੱਥਾ ਟੇਕ ਕੇ ਬਾਹਰ ਚਲੇ ਗਏ, ਬਾਬਾ ਆਨੰਦ ਸਿੰਘ ਜੀ ਪੈ ਗਏ ਆਰਾਮ ਲੱਗ ਗਏ ਕਰਨ। ਮਹਾਰਾਜ ਬਾਹਰ ਬਾਬਾ ਈਸ਼ਰ ਸਿੰਘ ਚਲੇ ਗਏ ਜਦੋਂ, ਤੇ ਬਾਬਾ ਆਨੰਦ ਸਿੰਘ ਜੀ ਨੇ ਦੇਖਿਆ ਗਏ ਸੱਚਮੁੱਚ ਦੇ ਗਏ ਭੋਰਾ, ਇੱਕ ਵਾਰੀ ਵੀ ਮੱਥੇ ਵੱਟ ਨਹੀਂ ਪਾਇਆ, ਕਿਉਂਕਿ ਚਿਹਰੇ ਤੋਂ ਪਤਾ ਲੱਗ ਜਾਂਦਾ ਖੁਸ਼ ਹੈ ਕਿ ਨਹੀਂ। ਆਪਾਂ ਨੂੰ ਚਿਹਰੇ ਤੋਂ ਪਤਾ ਲੱਗ ਜਾਂਦਾ ਵੀ ਇਹਨੂੰ ਖੁਸ਼ੀ ਹੈ ਕਿ ਨਹੀਂ। ਕਈ ਵਾਰੀ ਬੋਰੀ ਦੇਣੀ ਤਾਂ ਪੈਂਦੀ ਹੈ, ਕਿਉਂਕਿ ਜੋ ਪਿੰਡ ਦਾ ਕੋਈ ਹੋਰ ਬੰਦਾ ਆ ਗਿਆ ਨਾਲ ਆ ਗਿਆ, ਬਾਬਿਆਂ ਦੀ ਬੋਰੀ 'ਚ ਦੇਣੀ ਪਊ ਹੁਣ, ਪਰ ਮੂੰਹ ਤੋਂ ਪਤਾ ਲੱਗ ਜਾਂਦਾ ਵੀ ਮਨ ਨਹੀਂ ਖੁਸ਼, ਮਨ 'ਤੇ ਪੀਸਾ ਦੇ ਕੇ ਖੁਸ਼, ਮਨ 'ਤੇ ਲੁੱਕ ਕੇ ਖੁਸ਼ ਹੈ ਵੀ ਅੰਦਰ ਵੜ ਗਿਆ ਬੜੇ ਨੇ। ਮੈਂ ਪਰਸੋਂ ਵੀ ਇੱਕ ਬੇਨਤੀ ਕੀਤੀ ਸੀ, ਬਾਹਰ ਹੀ ਕਹਿ ਦੇਣਗੇ, ਕਹਿੰਦੇ ਘਰ ਨਹੀਂ ਕਿਹਾ ਹੋਇਆ, ਪਰ ਉਹਨਾਂ ਨੇ ਕੀ ਲੈਣਾ ਹੈ। ਬਾਬਾ ਹਰਬੰਸ ਸਿੰਘ ਨੇ ਨਾ ਕਾਰ ਸੇਵਾ, ਬਾਬਾ ਹਰਬੰਸ ਸਿੰਘ ਨੂੰ ਕੌਣ ਨਹੀਂ ਜਾਣਦਾ, ਦਿੱਲੀ ਵਾਲਾ ਸਾਰੇ ਵੀ ਨਹੀਂ ਜਾਣਦਾ। ਜਿੰਨੇ ਗੁਰਦੁਆਰੇ ਨੇ ਨਾ, ਜਿੰਨੇ 10 ਦਿਨਾਂ 'ਚ ਬਣਾ ਸਕਦੇ, ਉਹਨਾਂ ਦੇ ਇੱਕ ਪ੍ਰੇਮੀ ਗਿਆ, ਉਹਨੇ ਮੈਨੂੰ ਖੁਦ ਇਹ ਗੱਲ ਸੁਣਾਈ, ਜਥੇਦਾਰ ਉਹਨਾਂ ਦਾ ਕਿਸੇ ਗੁਰਦੁਆਰੇ 'ਚ ਛੱਡੇ, ਉਹ ਗਿਆ ਕਹਿੰਦਾ ਬਾਬਾ ਜੀ ਮੈਂ ਬੇਨਤੀ ਕੀਤੀ ਜਾ ਕੇ, ਮੇਰਾ ਮਨ ਹੱਟ ਗਿਆ, ਮੈਨੂੰ ਇੱਕ ਪਿੰਡ 'ਚ ਬੜਾ ਪੁੱਠਾ ਬੋਲੇ ਲੋਕ, ਮੈਂ ਬੋਰੀਆਂ ਲੈਣ ਗਿਆ। ਕਹਿੰਦਾ ਮੈਂ ਬਾਬੇ ਦਿੱਲੀ ਵਾਲੇ ਕੋਲ ਗਿਆ, ਮੈਂ ਕਿਹਾ ਬਾਬਾ ਜੀ ਆਹ ਨੋਟਾਂ ਦੀਆਂ ਬੋਰੀਆਂ ਭਰੀਆਂ ਪਈਆਂ ਨੇ, ਚੁਕਾ ਦਿਓ, ਇੱਕ ਬੋਰੀ ਗੁਰਦੁਆਰਾ ਬਣਾ ਦਿਆਂਗੇ, ਕਿਉਂ ਘਰ ਘਰ ਮੰਗਣ ਭੇਜਦੇ, ਤੁਹਾਡੇ ਕੋਲ ਕਦ ਕਾਹਦੀ ਕਮੀ। ਦਿੱਲੀ ਦੇ ਜਿਹੜੇ ਲੋਕ ਨੇ ਨਾ, ਉਹ ਮਾਇਆ ਦੀਆਂ ਬੋਰੀਆਂ ਭਰੀਆਂ ਪਈਆਂ ਨੇ, ਬੋਲ ਬਾਬਾ ਜੀ ਕਿਉਂ ਘਰ ਘਰ ਮੰਗਣ ਭੇਜ ਦਿਓ, ਇੱਕ ਬੋਰੀ ਦੇ ਦਿਓ, ਮੁੱਕਦੀ ਨਹੀਂ, ਦਰਬਾਰ ਸਾਹਿਬ ਬਣ ਜੂ ਆਪਣਾ। ਬਾਬਾ ਹਰਬੰਸ ਸਿੰਘ ਹੋਣੀ ਕਹਿਣ ਲੱਗੇ, ਜਥੇਦਾਰ ਇਹੋ ਜਿਹੇ ਆ ਜਥੇਦਾਰ, ਤੇ ਇੱਕ ਇੱਕ ਬੋਰੀ ਕੀ ਤੂੰ 10-10 ਲੈ ਜਾ, ਬੋਰੀਆਂ ਬੜੀਆਂ, ਮਾਇਆ ਬੜੀ ਆਏਗੀ, ਬਾਹਰਲੇ ਲੋਕ ਬਹੁਤ ਮਾਇਆ ਭੇਜ ਦੇਣਗੇ, ਜਿੰਨੇ ਗੁਰਦੁਆਰੇ ਨੇ 10 ਦਿਨਾਂ ਵਿੱਚ ਬਣਾ ਸਕਦੇ ਹਾਂ, ਪਰ ਆਪਾਂ ਲੋਕਾਂ ਦਾ ਵੀ ਭਲਾ ਕਰਨਾ, ਨਹੀਂ ਤੇ ਆਪਾਂ ਕਿਹੜਾ ਇੰਨੇ ਭਲੇ ਮਾਣ ਜਿਹੜੇ ਆਪਣੇ ਆਪ ਬੋਰੀ ਦੇ ਆਈਏ, ਬਹਾਨੇ ਨਾਲ ਦਸਵੰਧ ਨਿਕਲ ਜਾਂਦਾ, ਸਾਡਾ ਦਸਵੰਧ ਨਿਕਲਦਾ। ਕਾਰ ਸੇਵਾ ਵਾਲੇ ਮਹਾਂਪੁਰਖ, ਇੱਕ ਵਾਰੀ ਆ ਕਮਾਲਪੁਰ ਗੁਰਦੁਆਰਾ ਬਣਦਾ, ਕਮਾਲਪੁਰ ਪਿੰਡ ਸਮਾਣੇ ਤੋਂ ਅੱਗੇ ਹੈ, ਉੱਥੇ ਰੇਤੇ ਦਾ ਢੇਰ ਲੱਗਿਆ ਪਿਆ, ਇੱਕ ਪ੍ਰੇਮੀ ਆਇਆ 50 ਪੈਸੇ ਦੇ ਗਿਆ ਮਹਾਂਪੁਰਖਾਂ, ਕਾਰ ਸੇਵਾ ਵਾਲੇ ਬਾਬੇ ਰੇਤੇ ਦੇ ਢੇਰ 'ਤੇ ਬੈਠੇ, ਉਹ 50 ਪੈਸੇ ਉਹਨਾਂ ਨੇ ਇੱਕ ਦੋ ਵਾਰੀ ਸਾਧ ਸੰਗਤ ਜੀ ਹੱਥ ਵਿੱਚ ਇਸ ਤਰ੍ਹਾਂ ਹਿਲਾ ਰਹੇ ਸੀ, ਹੱਥ ਵਿੱਚ ਫੜੇ ਹੋਏ ਨੇ, ਅਤੇ ਉਹ ਡਿੱਗਦੇ ਰੇਤੇ 'ਚ, ਉਹ ਵਿੱਚ ਚਲੇ ਗਏ ਲੱਭਣ, ਬੜਾ ਜ਼ੋਰ ਲਾਇਆ, ਉਹ ਥੱਲੇ ਹੀ ਚਲੇ ਗਏ ਕਿਤੇ, ਰੇਤੇ 'ਚ 50 ਪੈਸੇ ਡਿੱਗ ਪਏ। ਮਹਾਂਪੁਰਖ ਕਹਿੰਦੇ ਸਵੇਰੇ ਲੈ ਜਾਓ ਗੱਡੀ ਲਿਆਓ, ਸੰਗਤ ਸੰਗਤ ਲਿਆਂਦੀ, ਕਹਿੰਦੇ ਸਾਰਾ ਰੇਤਾ ਛਾਣੋ ਆਖੋ ਸਤਨਾਮ, ਸ੍ਰੀ ਵਾਹਿਗੁਰੂ। 3 ਦਿਨ ਕਹਿੰਦੇ ਰੇਤਾ ਛਾਣਦੇ ਰਹੇ, ਢੇਰ ਬੜਾ ਵੱਡਾ ਸੀ, ਛਾਨਣੀਆਂ ਨਾਲ ਛਾਣਦੇ ਰਹੇ ਰੇਤਾ, 3 ਦਿਨ ਲੱਗੇ ਰਹੇ ਤਾਂ 50 ਪੈਸੇ ਲੱਭੇ, ਮਹਾਂਪੁਰਖਾਂ ਨੇ ਜੇਬ 'ਚ ਪਾ ਲਿਆ। ਕਹਿੰਦੇ ਬਾਬਾ ਜੀ 50 ਪੈਸਿਆਂ ਦੇ ਤੇਲ ਪਿੱਛੇ 5000 ਦਾ ਤੇਲ ਮਚਾ ਤਾ, 50 ਪੈਸਿਆਂ ਦੇ ਪਿੱਛੇ 5000 ਦਾ ਤੇਲ ਮਚਾ ਤਾ, ਕਿੱਥੋਂ ਸੰਗਤ ਲਿਆ ਕੇ ਤੇ ਛਾਣੀ, 3 ਦਿਨ ਲੱਗ ਗਏ ਮਿਸਤਰੀ ਹਟਾ ਤੇ, ਮਿਸਤਰੀਓ ਤੁਸੀਂ ਬਹਿ ਜਾਓ, ਸਾਰੇ ਲਾਸਟ 'ਤੇ ਕਹਿੰਦੇ ਰੇਤਾ ਛਾਣੋ, ਇਹ ਇੰਨਾ ਟਾਈਮ ਕਿਉਂ ਲਾਇਆ। ਕਹਿੰਦੇ ਕਿਸੇ ਗਰੀਬ ਨੇ ਪਤਾ ਨਹੀਂ ਕਿੰਨੀ ਕੁ ਭਾਵਨਾ ਨਾਲ ਦਿੱਤੇ ਹੋਣਗੇ। ਸ੍ਰੀ ਅਕਾਲ। ਉਹ ਜੇ 50 ਪੈਸੇ ਨਾ ਲੱਭਦੇ ਇਹ ਮੈਨੂੰ ਫਿਰ ਥਾਂ ਦੇਣੇ ਪੈਣੇ ਸੀ, ਕਿਉਂਕਿ ਡਿੱਗ ਤੇ ਮੇਰੇ ਤੋਂ ਪਏ ਰੁਲ ਗਏ। ਉਹ ਇਹ ਸੰਗਤ ਦੇ, ਸੰਗਤ ਦੀ ਜਿਹੜੀ ਮਾਇਆ ਹੈ, ਸੰਗਤ ਦਾ ਜਿਹੜਾ ਪੈਸਾ ਹੈ, ਇੱਕ ਇੱਕ ਪੈਸਾ ਜਿਹੜਾ ਸੰਗਤ ਦਿੰਦੀ ਹੈ ਇਹ ਸਹੀ ਜਗ੍ਹਾ ਤੇ ਲੱਗਣਾ ਚਾਹੀਦਾ। ਮਹਾਂਪੁਰਸ਼ਾਂ ਨੇ ਉਹ 50 ਪੈਸੇ ਲੱਭੇ। ਧਿਆਨ ਦਿਓ, ਧਿਆਨ ਦਿਓ ਭਾਈ, ਇਕਾਗਰਤਾ ਬਣਾ ਕੇ ਮਨ ਜੋੜ ਕੇ ਬੈਠੋ। ਗੁਰੂ ਕੇ ਪਿਆਰੇ ਤੇ ਸਿਰ ਵੀ ਵੱਢਿਆ ਗਿਆ ਤਾਂ ਵੀ ਦੂਜੇ ਪਾਸੇ ਨਹੀਂ ਦਿੱਤਾ। ਧਿਆਨ ਜੋੜ ਕੇ ਰੱਖਿਆ ਗਿਆ। ਸੰਗਤ ਕਰਦੇ ਹੋ ਇਸ ਜਗ੍ਹਾ ਤੇ ਬੜੇ ਮਹਾਂਪੁਰਖਾਂ ਦੇ ਦੀਵਾਨ ਲੱਗਦੇ ਨੇ, ਰੰਗ ਚੜਿਆ ਹੋਣਾ ਚਾਹੀਦਾ। ਬਹੁਤ ਕਿਰਪਾ ਹੈ, ਇੱਥੇ ਹੀ ਹੁਣ ਲਾ ਲਓ ਸਾਹਿਬ। ਮੇਰੇ ਖਿਆਲ ਵਿੱਚ ਵੀ ਇਹ 1 ਸਾਲ 3 ਵਾਰੀ ਤਾਂ ਦੀਵਾਨ ਲੱਗਦੇ ਹੋਣਗੇ, 3 ਕੁ ਵਾਰੀ ਤਾਂ ਲੱਗ ਹੀ ਜਾਂਦੇ ਨੇ। ਅਤੇ ਬੜੀ ਕਿਰਪਾ ਹੈ, ਇਲਾਕੇ ਦੇ ਵਿੱਚ ਬੜੀ ਬਖਸ਼ਿਸ਼ ਹੈ। ਅਤੇ ਮਨ ਜੋੜ ਕੇ ਸਾਧ ਸੰਗਤ, ਮਹਾਂਪੁਰਖ ਕਾਹਦੇ ਵਾਸਤੇ ਇੰਨਾ ਉਪਰਾਲਾ ਕਰਦੇ ਨੇ? ਸਾਡੇ ਭਲੇ ਵਾਸਤੇ। ਘਰ ਘਰ ਮੰਗਣ ਜਾਣ ਦੀ ਕੀ ਲੋੜ ਪਈ ਹੈ? ਸਾਡਾ ਭਲਾ ਕਰਨਾ ਹੁੰਦਾ। ਕਹਿੰਦੇ ਇੱਕ ਮਹਾਂਪੁਰਖ ਚਲੇ ਗਏ ਪਿੰਡ ਚੋਂ ਗਰਾਈ ਕਰਨ ਵਾਸਤੇ। ਪਿੰਡ 'ਚ ਵੀ ਸੂਮ ਬੰਦਾ ਸਾਰਿਆਂ ਨੇ ਲਿਖਾਤਾ। ਕੋਈ ਕਹਿੰਦਾ ਜੀ ਬਾਬਾ ਜੀ ਮੈਂ ਇੰਨੀ ਕਣਕ ਦਊਂ, ਕੋਈ ਕਹਿੰਦਾ ਮੈਂ ਇੰਨੀ ਦਿਊਂ। ਇੱਕ ਨੇ ਲਿਖਾਤਾ, ਕੋਈ ਕਹਿੰਦਾ ਮੈਂ 500 ਰੁਪਈਆ ਦੇਊਂਗਾ, ਕੋਈ ਕਹਿੰਦਾ ਮੈਂ 1000 ਰੁਪਈਆ ਦੇਵਾਂਗਾ। ਇੱਕ ਸੂਮ ਬੰਦਾ ਉਹਦੇ ਘਰੇ ਵੀ ਚਲੇ ਗਿਆ, ਕਹਿੰਦੇ ਤੂੰ ਕੀ ਲਿਖਾਉਂਦਾ ਹੈ? ਪਿੰਡ ਦਾ ਗੁਰਦੁਆਰਾ ਬੰਦਾ ਤੂੰ ਕੀ ਲਿਖਾਉਂਦਾ ਹੈ? ਉਹ ਹੁਣ ਬੋਰਡ ਤੇ ਸੱਜਿਆ ਨਾ, ਕਹਿੰਦਾ ਜੀ ਮੇਰੇ 50 ਪੈਸੇ ਦੇ ਦੇ। ਪਿੰਡ ਦੇ ਕਹਿੰਦੇ ਵੱਧ ਪੈਸੇ ਲਿਖਾ, ਏਡਾ ਤਕੜਾ, 50 ਪੈਸੇ ਕਿੱਡੀ ਗੱਲ ਹੈ? ਕਹਿੰਦਾ ਨਹੀਂ ਜੀ 50 ਪੈਸੇ ਲਿਖ ਲਓ ਮੇਰੇ। ਬਹੁਤਾ ਹੀ ਸੂਮ ਬੰਦਾ ਸੀ, ਮਾਇਆ ਦਾ ਪ੍ਰੇਮੀ। ਇਹੋ ਜਿਹੇ ਫਿਰ ਸੱਪ ਬਣਦੇ ਨੇ ਅਸੀਂ ਸਭ। ਸ੍ਰੀ ਵਾਹਿਗੁਰੂ। ਮਰ ਜਾਣਗੇ ਮਾਇਆ ਮਾਇਆ ਹੀ ਕਰਦੇ ਨੇ। ਮਰਨ ਵੇਲੇ ਵੀ ਮੈਂ ਉਹਦੇ ਤੋਂ ਲੈਣੀ ਸੀ ਮਾਇਆ, ਉਹਦੇ ਤੋਂ ਪੈਸੇ ਲੈਣੇ ਸੀ। ਮਰਨ ਵੇਲੇ ਵੀ ਉਹਨਾਂ ਦੀ ਸੁਰਤੀ ਮਾਇਆ 'ਚ ਰਹਿੰਦੀ ਹੈ। ਭਗਤ ਤਰਲੋਚਨ ਜੀ ਕਹਿੰਦੇ ਨੇ ਅੰਤਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮਹਿਜੇ ਮਰੈ। ਅੰਤ ਵੇਲੇ ਜਿਹੜੇ ਮਾਇਆ ਮਾਇਆ ਯਾਦ ਕਰਦਾ ਮਰ ਜਾਂਦਾ, ਸਰਪ ਜੋਨ ਵੱਲ ਵੱਲ ਉੱਪਰ। ਕਹਿੰਦੇ ਸੱਪ ਦੀ ਜੂਨ ਮਿਲ ਗਈ। ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿਜੇ ਮਰੈ। ਅੰਤ ਵੇਲੇ ਜੇ ਲੜਕੇ ਯਾਦ ਆ ਜਾਣ, ਸੂਕਰ ਜੋਨ ਵੱਲ ਵੱਲ ਉੱਪਰ। ਕਹਿੰਦੇ ਸੂਰੀ ਦੀ ਜੋਨ ਮਿਲਦੀ ਹੈ, 18-18 ਬੱਚੇ ਹੁੰਦੇ ਨੇ, ਰੱਬ ਕਹਿੰਦਾ ਹੁਣ ਰੱਜਣਾ। ਇਹ ਕਹਿੰਦੇ ਮੇਰੀ ਧੀ ਨੂੰ ਸਦੋ ਮੂੰਹ 'ਚ ਪਾਣੀ ਦਾ ਚਮਚਾ ਪਾਏ, ਮੁੰਡੇ ਨੂੰ ਸਦੋ ਮੂੰਹ 'ਚ ਪਾਣੀ ਦਾ ਚਮਚਾ ਪਾਏ। ਪਾਣੀ ਸਾਰੀ ਜ਼ਿੰਦਗੀ ਪੀਂਦਾ ਹੀ ਰਿਹਾ, ਹੁਣ ਮੁੰਡੇ ਦਾ ਚਮਚਾ ਤਾਰ ਦੂ, ਮੁੰਡੇ ਦਾ ਚਮਚਾ ਬਚਾ ਦੂ। ਉਸ ਵੇਲੇ ਇਹ ਨਾ ਕਿਹਾ ਕਰੋ, ਅਰਦਾਸ ਕਰੋ, ਲਿਆਓ ਕੋਈ ਗ੍ਰੰਥੀ ਜਿਹੜਾ ਮੈਨੂੰ ਸੁਖਮਨੀ ਸਾਹਿਬ ਸੁਣਾਵੇ, ਅੱਜ ਸਤਨਾਮ ਸ੍ਰੀ ਵਾਹਿਗੁਰੂ ਪਾਠ ਸੁਣਾਵੇ, ਵਾਹਿਗੁਰੂ ਵਾਹਿਗੁਰੂ ਜਪੋ ਭਲਾ ਹੋ ਜੇ। ਸਾਰੀ ਜ਼ਿੰਦਗੀ ਮੁੰਡੇ ਮੁੰਡੇ ਕਰਦਾ ਰਿਹਾ, ਮਰਦਾ ਵੀ ਚਮਚਾ ਲਿਆ, ਕੀ ਲੋੜ ਪਈ? ਉਹ ਚਮਚਾ ਤਾਰੂਗਾ ਨਹੀਂ ਸਾਧ ਸੰਗਤ। ਅੰਤਕਾਲ ਜੋ ਲੜਕੇ ਸਿਮਰੈ, ਜਿਹੜਾ ਲੜਕਿਆਂ ਨੂੰ ਯਾਦ ਕਰਦਾ, ਕਿਹਦੇ ਸੂਰੀ ਦੀ ਜੋਨ ਮਿਲਦੀ ਅਗਲੀ। ਤੇ ਅੰਤਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮਹਿੰਗੇ ਮਰੈ। ਵੇਸ਼ਵਾ ਜੋਨ ਵੱਲ ਵੱਲ ਵੇਸ਼ਵਾ ਦੀ ਜੋਨ। ਤੇ ਜੇ ਅੰਤ ਵੇਲੇ ਯਾਦ ਆ ਜੇ ਘਰ, ਕੋਠੀ ਵੀ ਏਡੀ ਏਡੀ ਕੋਠੀ ਬਣਾਈ ਰਹਿਣਾ ਨਹੀਂ ਮਿਲਿਆ, ਘਰ ਬਣਾਇਆ ਰਹਿਣਾ ਨਹੀਂ ਮਿਲਿਆ। ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿੰਗੇ ਮਰੈ। ਪ੍ਰੇਤ ਜੋਨ ਵੱਲ ਵੱਲ ਉੱਤਰ। ਕਹਿੰਦੇ ਪ੍ਰੇਤ ਵੀ ਜੂਨੀ ਮਿਲਦੀ ਹੈ। ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿੰਗੇ ਮਰੈ। ਬਦਤ ਲੋਚਨ ਤੇ ਨਰ ਮੁਕਤਾ ਸਤੰਬਰ ਵਾਕ ਹੈ ਰਿਦਾ ਬਸ ਹੈ। ਅੰਤ ਵੇਲੇ ਰੱਬ ਯਾਦ ਆ ਗਿਆ, ਕਹਿੰਦੇ ਸੱਚਖੰਡ ਜਾਵਾਂਗੇ। ਸੋ ਸਤਨਾਮ ਸ੍ਰੀ ਵਾਹਿਗੁਰੂ। ਮਿੰਟ ਵਿੱਚ ਸਮਾਪਤੀ ਹੋ ਜਾਣੀ ਹੈ, ਕਿਸੇ ਨੇ ਉੱਠਣਾ ਨਹੀਂ, ਕਿਉਂਕਿ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਮਾਰ ਦੇ ਚਰਨਾਂ ਵਿੱਚ ਬੈਠੇ ਹੋ, ਸਤਿਗੁਰਾਂ ਤੋਂ ਪਹਿਲਾਂ ਜਾਣਾ ਇਹ ਬਹੁਤ ਵੱਡੀ ਬੇਅਦਬੀ ਹੈ ਸਤਿਗੁਰਾਂ ਦੀ। 5-10 ਮਿੰਟ ਦਾ ਫਰਕ ਨਹੀਂ ਪੈਣਾ, ਹਾਜ਼ਰੀ ਸਾਡੀ ਅਰਦਾਸ ਵਿੱਚ ਲੱਗਣੀ ਹੈ। ਅਤੇ ਬੇਨਤੀ ਹੈ ਕਿਸੇ ਨੇ ਉੱਠ ਕੇ ਨਹੀਂ ਜਾਣਾ, ਧਿਆਨ ਦਿਓ ਆਪਣੀ ਜਿਹੜੀ ਵਿਚਾਰ ਸੀ ਉਹ ਵਿਚਾਲੇ ਹੈ। ਮਹਾਂਪੁਰਖ ਗਏ, ਕਹਿੰਦੇ ਪ੍ਰੇਮੀਆਂ ਅਗਰਾਈ ਕਰਦੇ ਫਿਰਦੇ ਨੇ, ਤੂੰ ਵੀ ਕੁਝ ਲਿਖਾ ਦੇ। ਕਹਿੰਦਾ ਜੀ ਮੇਰੇ 50 ਪੈਸੇ ਲਿਖ ਲਓ। ਪੰਜਾਹ ਪੈਸੇ ਦਏਗਾ, ਕਹਿੰਦੇ ਜੀ ਪੰਜਾਹ ਲਿਖ ਲਓ, ਉਹਨਾਂ ਨੇ ਪੰਜਾਹ ਪੈਸੇ ਲਿਖ ਲਏ, ਕਹਿੰਦੇ ਕੋਈ ਨੀ ਜਿੰਨੇ ਦਿੰਦਾ ਉਨੇ ਠੀਕ ਹੈ, ਪੰਜਾਹ ਪੈਸੇ ਲਿਖ ਲਏ। ਜਦੋਂ ਅਗਰਾਈ ਲੈਣ ਗਏ, ਕਦੀ ਕਿਤੇ ਮਹਾਂਪੁਰ ਗਏ, ਲਓ ਜੀ ਕਿਸੇ ਨੇ 500 ਦਿੱਤਾ, ਕਿਸੇ ਨੇ ਬੋਰੀ ਦਿੱਤੀ ਕਣਕ ਦੀ, ਕਿਸੇ ਨੇ ਪੀਪਾ ਦਿੱਤਾ, ਉਹਦੇ ਘਰ ਚਲੇ ਗਏ, ਕਹਿੰਦੇ ਕੱਢ 50 ਪੈਸੇ। ਉਹ ਕਹਿੰਦਾ ਜੀ ਕੱਲ੍ਹ ਨੂੰ ਆ ਜਿਓ। ਉਹ ਅਗਲੇ ਦਿਨ ਚਲੇ ਗਏ, ਗੱਡੀ ਦਾ ਤੇਲ ਫੂਕ ਕੇ ਲਿਆ ਭਾਈ 50 ਪੈਸੇ। ਉਹ ਕਹਿੰਦਾ ਜੀ ਮੇਰੇ ਮਨ 'ਚ ਸ਼ਰਧਾ ਬੜੀ ਹੈ, ਦੇਣੀ ਜ਼ਰੂਰ ਹੈ, ਜਿਹੜੀ 50 ਪੈਸੇ ਦੇਣੇ ਨੇ ਇਹ ਸਿਆਣੀ ਦੇਣੀ ਹੈ ਜ਼ਰੂਰ, ਅਤੇ ਦਿਆਂਗਾ ਵੀ ਜ਼ਰੂਰ, ਕੋਈ ਨਹੀਂ ਕੱਲ੍ਹ ਨੂੰ ਲੈ ਜਿਓ, ਫਿਰ ਆ ਜਿਓ। ਤੇਲ ਮਚਾ ਕੇ ਫਿਰ ਗਏ। ਸੇਵਾਦਾਰ ਕਹਿੰਦੇ ਬਾਬਾ ਜੀ ਜ਼ਰੂਰੀ ਹੈ ਜਾਣਾ, ਇੰਨਾ ਤੇਲ ਮਚਾਉਂਦੇ ਹਾਂ ਆਪਾਂ। ਉਹ ਕਹਿੰਦੇ ਕੀ ਪਤਾ ਵਿਚਾਰ ਦੇ ਮਨ 'ਚ ਕਿੰਨੀ ਕੁ ਸ਼ਰਧਾ, 50 ਪੈਸੇ ਲੈ ਕੇ ਆਉਣੇ। ਫਿਰ ਚਲੇ ਗਏ ਲੈਣ, ਘਰ ਵਾਲੀ ਨੂੰ ਕਹਿੰਦਾ ਇਹ ਬਾਬੇ ਨਹੀਂ ਹੱਟਦੇ ਆਉਣੇ, ਵਿਆਉਂਤ ਬਣਾਓ। ਕੀ ਕਹਿਣ ਲੱਗਾ, ਘਰ ਵਾਲੀ ਨੂੰ ਕਹਿੰਦਾ ਇੰਜ ਕਹਿੰਦੇ ਬਾਹਰ ਵੀ ਉਹ ਤੇ ਮਾਰੀ ਗਿਆ, ਤੁਸੀਂ ਛੱਡੋ ਖੈੜਾ ਹੋਣਾ। ਘਰ ਵਾਲੀ ਬੀਬੀ ਫਿਰ ਲੱਗ ਗਈ ਬਾਹਰ ਵੈਣ ਪਾਉਣ ਜਾ ਕੇ, ਬਾਬਾ ਜੀ ਤੁਹਾਨੂੰ ਸਿਆਣੀ ਦੀ ਪਈ ਆ, ਮੇਰੇ ਘਰ ਵਾਲਾ ਅੰਦਰ ਮਰਿਆ ਪਿਆ, ਦੇਖੋ ਕੈਸਾ ਪਖੰਡ ਹੈ, 50 ਪੈਸੇ ਨਹੀਂ ਦਿੱਤੇ। ਮਹਾਂਪੁਰਖ ਬਹਿ ਗਏ ਭੂਰਾ ਵਿਛਾ ਕੇ, ਕਹਿੰਦੇ ਇੱਥੇ ਬਹਿ ਜਾਂਦੇ ਹਾਂ ਸੰਸਕਾਰ ਕਰਾ ਕੇ ਜਾਵਾਂ। ਉਹਨਾਂ ਨੂੰ ਵੀ ਪਤਾ ਸੀ, ਬਾਹਰ ਬਹਿ ਗਏ ਪੱਲੜ ਵਿਛਾ ਕੇ, ਕਹਿੰਦੇ ਕੋਈ ਨੀ ਬੀਬੀ, ਐਡਾ ਤੁਹਾਡੇ ਤੇ ਭਾਣਾ ਵਰਤ ਗਿਆ ਸੀ, ਸੰਸਕਾਰ ਕਰਾ ਕੇ ਜਾਵਾਂਗੇ, ਬੜਾ ਪ੍ਰੇਮੀ ਸੀ ਉਹ ਤੇ ਮੁੜੇ ਹੀ ਨਾ। ਕਹਿੰਦੇ ਕੰਮ ਖਰਾਬ ਹੋ ਗਿਆ, ਹੁਣ ਕਿਹੜੀ ਘਰ ਵਾਲੀ ਆ ਕੇ ਕਹਿੰਦੀ ਕਿ ਉਹ ਤੇ ਬਹਿ ਗਏ ਬਾਹਰ ਬਾਬੇ ਮੰਨ ਕੇ ਪੂਰਾ। ਹੁਣ ਮੁੰਡਿਆਂ ਨੂੰ ਕਹਿੰਦਾ ਕੀ ਫਰਕ ਪੈਂਦਾ, ਚਾਰ ਜਣੇ ਚੁੱਕ ਲਓ, ਰਾਜ ਕਹਿ ਦਿਓ ਬਾਬਾ ਜੀ ਆਪੇ ਸੰਸਕਾਰ ਕਰ ਲਾਂਗੇ, ਤੁਸੀਂ ਜਾਓ ਇੱਥੇ ਕਿ ਤੱਕ ਜਾਣਗੇ, ਫਿਰ ਮੋੜ ਦਿਓ ਇਹਨਾਂ ਨੂੰ। ਕਹਿੰਦੇ ਠੀਕ, ਚੱਕ ਕੇ ਤੁਰ ਪਏ। ਬਾਬਾ ਜੀ ਜਾਓ ਹੁਣ ਤੁਸੀਂ, ਰਾਹ 'ਚ ਰੋਕਦੇ ਨੇ ਮੁੰਡੇ, ਬਾਬੇ ਕਹਿੰਦੇ ਨਾ ਨਾ ਲਾਂਬੂ ਲਵਾ ਕੇ ਜਾਵਾਂ, ਇੱਥੇ ਲਾਂਬੂ ਲਵਾ ਕੇ ਜਾਵਾਂ। ਪਹੁੰਚ ਗਏ ਮੜੀਆਂ 'ਚ, ਪਹੁੰਚ ਗਏ ਲੱਕੜਾਂ 'ਤੇ ਰੱਖ ਦਿਓ, ਕਹਿੰਦਾ ਹੁਣ ਭਜਾ ਦੇ ਬਾਬਿਆਂ ਨੂੰ, ਕਹੋ ਜਲ ਚਲੇ ਜਾਣਗੇ। ਹੌਲੀ ਹੌਲੀ ਕਹਿੰਦਾ ਬਾਬੇ ਕਿਹੜਾ ਘੱਟ ਸੀ, ਉਹਨਾਂ ਨੂੰ ਪਤਾ ਸੀ ਸਿਆਣੀ ਦੇਣ ਦਾ ਮਾਰਾ ਸੂਮ ਇੰਨਾ, ਲੱਕੜਾਂ ਉੱਤੇ ਪੈ ਗਿਆ। ਮਹਾਂਪੁਰਖ ਦੇ ਐਡਾ ਸੂਮ ਅਜੇ ਵੀ ਨਹੀਂ ਮੰਨਿਆ। ਮੁੰਡਿਆਂ ਨੂੰ ਕਹਿੰਦੇ ਪਾਸੇ ਹੋ ਜਾਓ, ਅਸੀਂ ਮੰਤਰ ਪੜ੍ਹਨਾ, ਇਹਦੇ ਕੰਨ 'ਚ ਇਹਦੀ ਮੁਕਤੀ ਹੋ ਜੂ। ਮੁੰਡੇ ਪਾਸੇ ਹੋ ਗਏ, ਕੰਨ ਦੇ ਨੇੜੇ ਮੂੰਹ ਕਰਕੇ ਬਾਬੇ ਕਹਿੰਦੇ ਓਏ ਸੂਮਾ ਤੇਰੀ ਸਿਆਣੀ ਛੱਡੀ, ਕਹਿੰਦੇ ਸੂਮਾ ਤੇਰੀ ਸਿਆਣੀ ਛੱਡੀ। ਬਾਬਾ ਜੀ ਤੁਸੀਂ ਸਿਆਣੀ ਛੱਡੀ ਫਿਰ ਮੈਂ ਮਰਨਾ ਨਹੀਂ ਛੱਡੇ। ਕਹਿੰਦਾ ਹੁਣ ਨਹੀਂ ਮਰਦਾ, ਜੇ ਮੇਰੀ ਸਿਆਣੀ ਛੱਡੀ ਤੇ ਮੈਂ ਹੁਣ ਨਹੀਂ ਮਰਦਾ। 50 ਪੈਸਿਆਂ ਪਿੱਛੇ ਭਾਜੜ ਪੈ ਗਈ। ਹੁੰਦਾ ਹੈ ਸਰ, ਇੱਕ ਸਾਡੇ ਨਾਲ ਬਹਿ ਗਿਆ, ਲੁਧਿਆਣੇ ਅਸੀਂ ਗਏ, ਉਹ ਨਾਲ ਸਾਡੇ ਬਹਿ ਗਿਆ। ਸਾਧ ਸੰਗਤ ਜੀ ਮੈਂ ਸਿੰਘ ਜ਼ਿਆਦਾ ਸੀ, ਉਹ ਵਿੱਚ ਧੱਕੇ ਨਾਲ ਹੀ ਬਹਿ ਗਿਆ। ਕਹਿੰਦਾ ਮੈਂ ਤਾਂ ਨਾਲ ਜਾਣਾ। ਮੈਂ ਕਿੱਥੇ ਜਾਣਾ? ਕਹਿੰਦਾ ਪਟਿਆਲੇ। ਮੈਂ ਖਹਿੜਾ ਛਡਾਉਣ ਵਾਲੇ, ਮੈਂ ਕਿਹਾ ਗੁਰਦਾਸਪੁਰ ਦੀਵਾਨ ਆ ਉੱਥੇ ਚੱਲੇ, ਗੁਰਦਾਸਪੁਰ ਚੱਲੇ ਹਾਂ। ਕਹਿੰਦਾ ਜੀ ਚੰਗਾ, ਫਿਰ ਕੋਈ ਗੱਲ ਨਹੀਂ, ਮੈਨੂੰ ਵੀ ਜਲੰਧਰ ਕੰਮ ਹੈ, ਮੈਂ ਜਲੰਧਰ ਉੱਤਰ ਕਿਤੇ ਕਰ। ਫਿਰ ਮੈਂ ਇਹਨੂੰ ਆਖਿਆ ਮੈਨੂੰ ਤਾਂ ਕੰਮ ਯਾਦ ਆ ਗਿਆ, ਮੈਂ ਤਾਂ ਪਟਿਆਲੇ ਜਾਣਾ। ਕਹਿੰਦਾ ਚਲੋ ਜੀ ਫਿਰ ਪਟਿਆਲੇ ਜਾਂਦੇ। ਹੁੰਦੇ ਨੇ ਕਈ ਇਹੋ ਜਿਹੇ ਹੱਥ ਜੋੜੇ ਮਸਾਂ ਜਾਣ ਛਡਾਈ, ਉੱਥੋਂ ਇਹੋ ਜਿਹੇ ਕਈ ਮਿਲ ਪੈਂਦੇ ਨੇ ਜ਼ਿੰਦਗੀ ਦੇ ਵਿੱਚ, ਬੜੇ ਮਿਲਦੇ। ਸੋ ਸਾਧ ਸੰਗਤ ਉਹ ਅੰਦਰ ਵੜਦਾ, ਲੁਕਦਾ ਹੈ, ਪਰ ਲੁਕਦਾ ਹੈ ਜਿੱਦਣ ਗੁਰੂ ਲੁਕ ਗਿਆ ਉੱਦਣ ਕੀ ਬਣੇਗਾ। ਅੱਜ ਆਪਾਂ ਲੁਕਦੇ ਹਾਂ, ਜਿੱਦਣ ਗੁਰੂ ਲੁਕ ਗਿਆ ਫਿਰ ਰਹਿਣਾ ਕੱਠਾ। ਲੁਕਿਆ ਨਾ ਕਰੋ, ਆਪਣੀ ਮਰਜ਼ੀ ਹੈ, ਰੁਪਈਆ ਦਿਓ ਤੇ ਭਾਵੇਂ ਨਾ ਦਿਓ, ਲੁਕਣ ਦਾ ਕੀ ਫਾਇਦਾ, ਸਿੱਧਾ ਜਵਾਬ ਦੇ ਦਿਓ। ਐਤਕੀ ਤੇ ਕਹਿੰਦੇ ਹੋਇਆ ਹੀ ਕੱਖ ਨਹੀਂ, ਫਿਰ ਹੁੰਦਾ ਵੀ ਆ ਜਾਂਦਾ ਸਮਾਂ ਇਹੋ। ਸਾਧ ਸੰਗਤ ਆ ਪਿੱਛੇ ਜੇ ਜੀਰੀ ਜਦੋਂ ਫਲੀ ਹੈ, ਕਿਸੇ ਨੂੰ 5 ਲੀਟਰ ਵੀ ਤੇਲ ਨਹੀਂ ਮਚਾਉਣਾ ਪਿਆ, ਐਡੀ ਕਿਰਪਾ ਹੋਈ। 5ਵੇਂ ਦਿਨ ਲੋੜ ਪਿਆ ਕਰੇ ਪਾਣੀ ਦੀ, ਉਦੋਂ ਮੀਂਹ ਪੈ ਜਾ ਕਰੇ, 20,000 ਦਾ ਜ਼ਿਮੀਂਦਾਰਾਂ ਦਾ ਤੇਲ ਬਚ ਗਿਆ। ਕਾਰ ਸੇਵਾ ਵਾਲੇ ਕੇ ਆਏ, ਕਹਿੰਦੇ ਨਾ ਜੀ ਨਾ, ਅੱਗੇ 8 ਬੋਰੀਆਂ ਪਈਆਂ ਨੇ, 9ਵੀਂ ਤੁਹਾਡੀ ਕਿੱਥੋਂ ਨਾ ਖਾ ਲਈ। ਬਹੁਤਿਆਂ ਦਾ ਇਹੀ ਜਵਾਬ, ਪਰ ਸਾਧ ਸੰਗਤ ਥੋੜ੍ਹਾ ਹਿੱਸਾ ਪਾ ਦਿਓ, ਸਾਡਾ ਫਰਜ਼ ਹੈ ਅਸੀਂ ਯੋਗਦਾਨ ਪਾਈਏ, ਹਿੱਸਾ ਪਾਈਏ। ਗੁਰੂ ਘਰਾਂ ਦਾ ਕੰਮ ਤਾਂ ਚੱਲਦਾ ਹੀ ਰਹਿੰਦਾ। ਮੈਂ ਬੇਨਤੀ ਕਰ ਰਿਹਾ ਸੀ, ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਐਡੇ ਤਿਆਗੀ ਸੀ, ਬਾਬਾ ਆਨੰਦ ਸਿੰਘ ਦੁਸਹਿਰਾ ਬਾਗ ਵਾਲੇ ਕਹਿਣ ਲੱਗੇ ਮੈਨੂੰ ਤੇਰਾ ਭੋਰਾ ਬੜਾ ਸੋਹਣਾ ਲੱਗਦਾ। ਮਹਾਂਪੁਰ ਕਹਿੰਦੇ ਲਓ ਜੀ ਅੱਜ ਤੋਂ ਤੁਹਾਡਾ ਹੋਇਆ, ਛੱਡ ਕੇ ਭੋਰਾ ਬਾਹਰ ਚਲੇ ਗਏ। ਬਾਹਰ ਅਜੇ ਗਏ ਹੀ ਸੀ, ਬਾਬਾ ਆਨੰਦ ਸਿੰਘ ਭੋਰੇ ਚੋਂ ਬਾਹਰ ਆ ਗਏ, ਆਵਾਜ਼ ਮਾਰਦੇ ਨੇ ਮਹਾਰਾਜ ਜੀ ਜਾਓ ਨਾ ਗੱਲ ਸੁਣ ਲਓ। ਫਿਰ ਆ ਕੇ ਹੱਥ ਜੋੜ ਕੇ ਖੜ ਗਏ, ਮਹਾਰਾਜ ਹੁਕਮ ਕਰੋ। ਕਹਿੰਦੇ ਹੁਕਮ ਕਾਹਦਾ, ਮੈਂ ਤੇ ਵੇਖਣਾ ਸੀ, ਵੇਖ ਲਿਆ ਇੰਨੀ ਨਿਮਰਤਾ, ਬਾਬਾ ਈਸ਼ਰ ਸਿੰਘ ਦੀ ਐਡੀ ਨਿਮਰਤਾ ਤੁਹਾਡੇ ਵਿੱਚ, ਇੰਨੇ ਖੁਸ਼ ਹੋਏ ਉਹ ਕਹਿਣ ਲੱਗੇ ਮੈਂ ਬਹੁਤ, ਮੇਰੀ ਵੱਡੀ ਉਮਰ ਹੋ ਗਈ ਹੈ, ਮੈਂ ਇੰਨਾ ਖੁਸ਼ ਹੋਇਆ, ਇੰਨਾ ਖੁਸ਼ ਹੋਇਆ ਕਿ ਮੈਂ ਆਪਣੀ ਕੀਤੀ ਦਾ ਸਾਰਾ ਜ਼ਿੰਦਗੀ ਦਾ ਜਪਤਾ ਪਦ ਤੋਂ ਤੁਹਾਡੀ ਝੋਲੀ 'ਚ ਪਾਤਾ। ਸਤਿ ਸ੍ਰੀ ਅਕਾਲ। ਆਪਣੀ ਜ਼ਿੰਦਗੀ ਦਾ ਜਪਤਾ ਮੈਂ ਤੁਹਾਡੀ ਝੋਲੀ 'ਚ ਪਾਉਂਦਾ। ਸਾਧ ਸੰਗਤ ਜੀ, ਰੱਬ ਦੇ ਪਿਆਰਿਆਂ ਕੋਲ ਨਿਮਰਤਾ ਦਾ ਗਹਿਣਾ ਹੁੰਦਾ, ਸਾਧੂਆਂ ਕੋਲ ਨਿਮਰਤਾ ਦਾ ਗਹਿਣਾ ਹੈ। ਆਹ ਗਹਿਣੇ ਜਿਹੜੇ ਪਾਉਂਦੇ ਆ ਨਾ, ਹੁਣ ਗਹਿਣੇ ਕੋਈ ਦਸ ਛਾਪਾਂ ਪਾਈ ਫਿਰੇ ਹੱਥ 'ਚ, ਗਲ ਵਿੱਚ ਦਸ ਤੋਲਿਆਂ ਦੀ ਚੈਨੀ ਪਾਈ ਫਿਰੇ, ਜੇ ਆਕੜ ਥੋੜਾ ਹੋਵੇ ਕੋਈ ਉਹਨੂੰ ਬੁਲਾ ਕੇ ਵੀ ਰਾਜੀ ਦੀਆਂ
1: ਸ੍ਰੀ ਵਾਹ।
0: ਉਹਦੀਆਂ ਚੈਨੀਆਂ ਪਾਈਆਂ, ਉਹਦੀਆਂ ਛਾਪਾਂ ਪਾਈਆਂ, ਦੁਨੀਆਂ ਨੂੰ ਸੋਹਣੀਆਂ ਨਹੀਂ ਲੱਗਦੀਆਂ ਜੇ ਨਿਮਰਤਾ ਦਾ ਗਹਿਣਾ ਪਾਇਆ ਬੰਦੇ ਵਿੱਚ ਹੋਵੇ। ਨਿਮਰਤਾ ਕੱਪੜੇ ਭਾਵੇਂ ਭੈੜੇ ਹੋਣ, ਉਹ ਸਾਰਿਆਂ ਨੂੰ ਸੋਹਣਾ ਲੱਗਦਾ। ਨਿਮਰਤਾ ਦਾ ਗਹਿਣਾ ਪਾਉਣਾ ਆਪਾਂ, ਨਿਮਰਤਾ ਦਾ ਗਹਿਣਾ। ਬੇਨਤੀ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਦੇ ਚਰਨਾਂ 'ਚ, ਇਹ ਜ਼ਰੂਰੀ ਬੇਨਤੀ ਹੈ ਕਿ ਅੰਮ੍ਰਿਤਧਾਰੀ ਟੁੱਟਦਾ ਕਦੋਂ ਹੈ, ਜਦੋਂ ਉਹ ਸਤ ਸੰਗਤ ਕਰਨੀ ਛੱਡ ਦਿੰਦਾ। ਫਸਲ ਨੂੰ ਪਾਣੀ ਨਾ ਮੇਰੇ ਮਿਲੇ ਤਾਂ ਫਸਲ ਤਾਂ ਮਰੇਗੀ, ਮਰਨਾ ਸੁਭਾਵਿਕ ਹੈ। ਫਸਲ ਮਰ ਜਾਏਗੀ ਜੇ ਪਾਣੀ ਨਾ ਮਿਲੇ, ਸਾਨੂੰ ਵੀ ਜੇ ਖੁਰਾਕ ਨਾ ਮਿਲੇ, ਸਤ ਸੰਗਤ ਨਾ ਮਿਲੇ, ਬਾਣੀ ਨਾ ਮਿਲੇ, ਆਪਾਂ ਵੀ ਥੋੜ੍ਹੇ ਚਿਰ ਪਿੱਛੋਂ ਟੁੱਟ ਜਾਂਦੇ ਹਾਂ। ਅਤੇ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਦੇ ਭੈਣਾਂ ਭਰਾਵਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਜੀ ਨੇ ਹਫ਼ਤੇ ਦੇ ਵਿੱਚ ਇੱਕ ਦਿਨ ਰੱਖੋ, ਇੱਕ ਦਿਨ ਬਹਿ ਕੇ ਸਤ ਸੰਗਤ ਕਰੋ, ਇੱਕ ਜਣਾ ਕਥਾ ਕਰੇ ਦੂਜੇ ਸੁਣਨ ਸਾਰੇ, ਇੱਕ ਦਿਨ ਰੱਖੋ ਪੱਕਾ। ਇਸ ਦਿਨ ਮੈਂ 2 ਘੰਟੇ ਗੁਰੂ ਦੀ ਵਿਚਾਰ ਸੁਣਨੀ ਹੈ, ਜਾਂ ਦੀਵਾਨ 'ਤੇ ਆਉਂਦੇ ਰਹੋ, ਮਹੀਨੇ ਵਿੱਚ ਇੱਕ ਵੀ ਦੀਵਾਨ ਸੁਣਦੇ ਰਹੀਏ ਫਿਰ ਵੀ ਜੁੜੇ ਰਹੀਏ। ਅੱਜ ਜੇ ਕਿਸੇ ਦਾ ਮਨ ਬਣਿਆ ਹੋਵੇ ਅੰਮ੍ਰਿਤ ਛਕਣ ਵਾਸਤੇ, 14 ਮਾਰਚ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਸ਼ਾਮ 6 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ। ਸ਼ਾਮ 6 ਵਜੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਸਾਰੀ ਸੰਗਤ ਨੂੰ ਬੇਨਤੀ ਹੈ, ਜਿਨ੍ਹਾਂ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ, ਜਿਹੜੇ ਗੁਰੂ ਕੇ ਜਹਾਜ਼ੇ ਨਹੀਂ ਚੜ੍ਹੇ, ਅੰਮ੍ਰਿਤ ਛਕੋ, ਗੁਰੂ ਕੇ ਜਹਾਜ਼ੇ ਚੜ੍ਹੋ। ਆਪਣੇ ਇਲਾਕੇ ਵਿੱਚ ਪਿੰਡ ਕਪੂਰੀ ਦੀਵਾਨ ਹਨ, ਪਿੰਡ ਕਪੂਰੀ 26, 27, 28 ਮਾਰਚ ਯਾਦ ਰੱਖਣਾ, 26, 27, 28 ਮਾਰਚ ਦੁਪਹਿਰ ਦਾ ਸਮਾਂ, ਆਹੀ ਟਾਈਮ ਹੈ 12 ਤੋਂ 4-5 ਵਜੇ ਤੱਕ। 3 ਦੀਵਾਨ ਹਨ, 26, 27, 28 ਮਾਰਚ ਮਾਰਚ ਪਿੰਡ ਕਪੂਰੀ 3 ਦੀਵਾਨ ਨੇ, ਪਹੁੰਚ ਕੇ ਲਾਹਾ ਲਓ। ਉਸ ਤੋਂ ਬਾਅਦ ਇਲਾਕੇ ਦੇ ਵਿੱਚ ਇਹ ਪਿਛਲੇ ਸਾਲ ਸਮਾਗਮ ਹੋਇਆ ਗੁਰੂ ਮਾਨਯੋਗ ਗ੍ਰੰਥ ਚੇਤਨਾ ਸਮਾਗਮ, ਐਤਕੀ ਝਾੜ ਬਹੁਤ ਨਿਕਲਿਆ, ਬੜੀ ਕਿਰਪਾ ਹੋਈ ਹੈ ਸਤਿਗੁਰਾਂ ਦੀ। 4 ਦੀਵਾਨ ਅੱਗੇ ਸੀ, 4 ਹੀ ਐਤਕੀ ਨੇ, ਪਿਛਲੇ ਸਾਲ ਦਾਸ ਨੇ 4 ਦਿਨ ਹਾਜ਼ਰੀ ਭਰੀ ਸੀ, ਐਤਕੀ 3 ਦਿਨ ਦਾ ਸਮਾਂ ਮਿਲਿਆ। ਸੋ ਮਹਾਰਾਜ ਕਿਰਪਾ ਕਰਨ, ਪਹਿਲੇ ਦਿਨ ਬਾਬਾ ਨੈਬ ਸਿੰਘ ਜੀ ਬਹਾਦਰਗੜ੍ਹ ਤੋਂ ਆਏ, ਉਹਨਾਂ ਨੇ ਹਾਜ਼ਰੀ ਭਰੀ, ਪਹਿਲਾ ਦੀਵਾਨ ਉਹਨਾਂ ਨੇ ਲਾਇਆ। ਦਾਸ ਨੇ ਬੇਨਤੀ ਕੀਤੀ ਸੀ ਕਿ 1 ਦਿਨ ਮੈਂ ਨਹੀਂ ਜਾ ਸਕਦਾ, ਆਪ ਜਾਓ। ਸੋ ਇਸ ਕਰਕੇ ਅੱਜ ਪਿੰਡ ਰੋਗਲਾ ਦੀਵਾਨ ਸ਼ੁਰੂ ਹੋਏ ਨੇ, ਬਾਬਾ ਜੀ ਜਿਹੜੇ ਮੇਰੇ ਨਾਲ ਦੇ ਬਾਬਾ ਰਣਜੀਤ ਸਿੰਘ ਹੋਣੀ ਉੱਥੇ ਗਏ ਨੇ। ਰਾਤ ਦੇ ਦੀਵਾਨ ਪਿੰਡ ਕੰਗ ਥੱਲੀ ਚੱਲ ਰਹੇ ਨੇ, ਅੱਜ 2 ਦੀਵਾਨ ਹੈ, ਕੱਲ੍ਹ ਨੂੰ ਅੰਮ੍ਰਿਤ ਸੰਚਾਰ ਹੋਣਾ, ਕੱਲ੍ਹ ਨੂੰ ਰੋਗਲੇ ਪਿੰਡ ਵਿੱਚ ਵੀ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ। ਸੰਗਤ ਨੂੰ ਬੇਨਤੀ ਹੈ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ, ਵੱਧ ਤੋਂ ਵੱਧ ਹੋਰ ਵੀ ਤਿਆਰ ਪਰ ਤਿਆਰ ਹੋਵੋ, ਜਿਨ੍ਹਾਂ ਨੇ ਛਕ ਲਿਆ ਇੱਕ ਇੱਕ ਨੂੰ ਵੀ ਹੋਰ ਜੋੜੋ ਵਿੱਚ। ਦੇਖੋ ਬਹੁਤ ਵੱਡੀ ਚੜ੍ਹਦੀ ਕਲਾ ਹੈ ਸਾਡੇ ਪੰਥ ਦੀ, ਇੱਕ ਇੱਕ ਨੂੰ ਵੀ ਹੋਰ ਛਕਾਓ, 2-2 ਨੂੰ 4-4 ਨੂੰ, ਜਿਨ੍ਹਾਂ ਨੂੰ ਪ੍ਰੇਰਿਆ ਜਾ ਸਕਦਾ ਪ੍ਰੇਰੋ। ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ ਪਾਪ ਨੇ। ਹੋਈਆਂ ਭੁੱਲਾਂ ਦੀ ਖਿਮਾ ਸਰਬੱਤ ਸੰਗਤਾਂ ਦਾ, ਸਾਰੇ ਪ੍ਰਬੰਧਕਾਂ ਦਾ, ਘਨੌਰ ਨਿਵਾਸੀ ਸੰਗਤ ਜਿਹੜੇ ਪ੍ਰਬੰਧਕਾਂ ਨੇ ਇਹ ਮਹਾਨ ਉਪਰਾਲਾ ਕੀਤਾ ਹੈ, ਪ੍ਰਬੰਧ ਕੀਤਾ ਹੈ, ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕੀਤਾ, ਸਾਰੀ ਸੰਗਤ ਦਾ ਧੰਨਵਾਦ। 3 ਦਿਨ ਹਾਜ਼ਰੀ ਭਰੀ ਹੈ ਬਾਬਾ ਕਰਤਾਰ ਸਿੰਘ ਜੀ ਨੇ, ਧੰਨਵਾਦ। ਸੰਗਤ ਵੱਲੋਂ ਬਾਬਾ ਨੈਬ ਸਿੰਘ ਜੀ ਆਏ ਨੇ, ਧੰਨਵਾਦ ਹੈ। ਅੰਮ੍ਰਿਤ ਛਕਣ ਵਾਲਿਆਂ ਦਾ ਧੰਨਵਾਦ, ਬਾਹਰੋਂ ਆਈਆਂ ਸੰਗਤਾਂ ਦਾ ਧੰਨਵਾਦ, 5 ਪਿਆਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਅੰਮ੍ਰਿਤ ਛਕਾਇਆ, ਲੰਗਰ ਪਕਾਉਣ ਵਾਲਿਆਂ ਦਾ, ਲੰਗਰ ਵਰਤਾਉਣ ਵਾਲਿਆਂ ਦਾ ਧੰਨਵਾਦ, ਜਿਹੜੇ ਜਿਹੜੇ ਤੁਹਾਡੇ 'ਚ ਵੀਰ ਭਰਾ ਟਰੈਕਟਰ ਟਰਾਲੀਆਂ ਲੈ ਕੇ ਆਏ ਨੇ, ਆਪਣੀਆਂ ਟਰਾਲੀਆਂ ਲਿਆਏ ਨੇ, ਸੰਗਤ ਨੂੰ ਹੋਰ ਨਾਲ ਲੈ ਕੇ ਆਏ ਨੇ, ਉਹਨਾਂ ਵੀਰ ਭਰਾਵਾਂ ਦਾ ਧੰਨਵਾਦ ਜਿਹੜੇ ਵਹੀਕਲ ਲੈ ਕੇ ਆਏ ਨੇ। ਸੋ ਧੰਨਵਾਦ ਹੈ, ਸਭ ਤੋਂ ਵੱਧ ਧੰਨਵਾਦ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਨ੍ਹਾਂ ਦੀ ਸਤਰ ਛਾਇਆ ਹੇਠ ਇਹ ਮਹਾਨ ਸਮਾਗਮ ਦੀ ਪ੍ਰਾਰੰਭਤਾ ਹੋਈ ਔਰ ਸਤਿਗੁਰਾਂ ਦੇ ਪਾਵਨ ਪਿੱਤਰ ਹੁਕਮਨਾਮੇ ਨਾਲ ਇਸ ਮਹਾਨ ਸਮਾਗਮ ਦੀ ਸੰਪੂਰਨਤਾ ਹੀ ਹੋਣ ਜਾ ਰਹੀ ਹੈ। ਅਮਰ ਛਕਣ ਵਾਲਿਆਂ ਨੂੰ ਲੱਖ ਲੱਖ ਵਧਾਈਆਂ। ਵਧਿਓ ਹੁਣ, ਵੱਧਦੇ ਰਹਿਣਾ ਹੈ। ਸੁਖਮਨੀ ਸਾਹਿਬ ਨਿਤਨੇਮ ਬਾਣੀ ਪੜ੍ਹਦੇ ਰਹਿਣਾ ਹੈ। ਵੱਧਦਿਆਂ ਵੱਧਦਿਆਂ ਵੱਧਦਿਆਂ ਇੱਕ ਇੱਕ ਕਦਮ ਪੁੱਟਦਿਆਂ ਅਸੀਂ ਸੱਚਖੰਡ ਵਿੱਚ ਪਹੁੰਚਣਾ। ਮਿਹਨਤ ਕਰਦੇ ਰਹਿਣਾ, ਹਿੰਮਤ ਕਰਾਂਗੇ ਫਿਰ ਸਤਿਗੁਰੂ ਕਿਰਪਾ ਕਰਨਗੇ, ਸਾਥ ਦੇਣਗੇ, ਸਾਡਾ ਬਖਸ਼ਿਸ਼ ਹੋਵੇਗੀ। ਸੋ ਸਤਿਗੁਰ ਇਸੇ ਤਰ੍ਹਾਂ ਰਹਿਮਤ ਕਰਨ। ਅਰਦਾਸ ਸਤਿਗੁਰਾਂ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਆਪਾਂ ਸਦਾ ਅਰਦਾਸ ਕਰਦੇ, ਸਦਾ ਇਹ ਧਾਰਨਾ ਪੜ੍ਹਦੇ, ਇੱਥੇ ਵੀ ਅਰਦਾਸ ਕਰੋ ਮਹਾਰਾਜ ਦੇ ਚਰਨਾਂ ਵਿੱਚ।

ਬੇਨਤੀ ਹੈ, ਜ਼ਰੂਰੀ ਬੇਨਤੀ ਹੈ, ਹਾਜ਼ਰੀ ਅਰਦਾਸ 'ਚ ਲੱਗਣੀ। ਮਹਾਰਾਜ ਦੇ ਹੁਕਮਨਾਮੇ ਸੁਣ ਕੇ ਜਾਣਾ, ਕਿਸੇ ਨੇ ਉੱਠ ਕੇ ਨਹੀਂ ਜਾਣਾ। ਜਿਹਦਾ ਸਤਿਗੁਰਾਂ ਨਾਲ ਪ੍ਰੇਮ ਆ ਉਹ ਤੇ ਬੈਠੇ ਰਹਿਣ, ਜਿਹਦਾ ਪ੍ਰੇਮ ਹੀ ਨਹੀਂ ਉਹ ਗੱਲ ਵੱਖ ਹੈ। ਜੇ ਮਹਾਰਾਜ ਨੂੰ ਪ੍ਰੇਮ ਹੈ ਤੇ ਮਹਾਰਾਜ ਜਾਣ ਤੇ ਬਾਅਦ ਜਾਣਾ, ਇਹ ਜ਼ਰੂਰੀ ਬੇਨਤੀ ਹੈ। ਹੋਈਆਂ ਭੁੱਲਾਂ ਦੀ ਖਿਮਾ ਸਾਰੇ ਪਿਆਰ ਨਾਲ ਆਨੰਦ ਸਾਹਿਬ 'ਚ ਬੋਲੋ, ਅਰਦਾਸ ਹੁਕਮਨਾਮੇ ਸੁਣੋ, ਮਹਾਰਾਜ ਜਾਣ ਤੇ ਬਾਅਦ ਜਾਇਓ। ਹੈ ਹੋਈਆਂ ਭੁੱਲਾਂ ਦੀ ਖਿਮਾ, ਬੋਲਦੇ ਕਿ ਨੇਕਾਂ ਗਲਤੀਆਂ ਹੋਈਆਂ ਹੋਣਗੀਆਂ, ਬਖਸ਼ ਲਿਓ। ਹੈ ਸੰਗਤ ਸਤਿਗੁਰੂ ਬਖਸ਼ਣ ਯੋਗ ਨੇ, ਅਣਜਾਣ ਮਤ ਸਮਝ ਕੇ ਬਖਸ਼ਿਓ, ਅਸੀਸ ਦਿਓ। ਅੱਗੇ ਤੋਂ ਵੀ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲਦਾ ਰਹੇ। ਸਾਰੇ ਪੜ੍ਹਿਓ।

ಕನಗರು ਇੱਕ ਸਕਦ ਹੋਰ ਵੀ ਬੇਨਤੀ ਹੈ ਕਈ ਬੀਬੀਆਂ ਚੇਲੀਆਂ ਪਾਈਆਂ ਨੇ ਚੇਲੀਆਂ ਦਾ ਧਿਆਨ ਰੱਖਿਓ ਵਿੱਚ ਲਾਉਣ ਵਾਲੀਆਂ ਬੀਬੀਆਂ ਵੀ ਆਈਆਂ ਹੁੰਦੀਆਂ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Speak Radio, broadcasting from Gurdwara Sahib Western Singh Sabha to Williams Lake. Any comments and suggestions, please call 250-392-3874.

ਆਪਣੇ ਅਨਮੋਲ ਵਿਸ਼ਵਾਸਾਂ ਨੂੰ ਸਫਲਾ ਕਰਨ ਦਾ ਅਸੀਂ ਜੋ ਯਤਨ ਕਰ ਰਹੇ ਹਾਂ, ਸਾਡੀ ਪਾਤਸ਼ਾਹ ਕਿਰਪਾ ਕਰਨ ਸਾਡਾ ਗ੍ਰਹਿਣ ਸਾਡਾ ਸੋਹਣਿਆ ਦਰ ਕੇ ਪ੍ਰਵਾਨ ਕਰ ਰਹੇ ਹਾਂ। ਬੜੇ ਵੱਡੇ ਭਾਗਾਂ ਵਾਲੇ ਆਸਪਤ ਜੀ ਜੋ ਕਾਫੀ ਲੰਬੇ ਸਮੇਂ ਤੋਂ ਗੁਰੂ ਦਰਬਾਰ ਅੰਦਰ ਬੈਠ ਕੇ ਕਥਾ ਅਤੇ ਕੀਰਤਨ ਦਾ ਆਨੰਦ ਲੈਂਦੇ ਹਨ, ਉਹ ਤਾਂ ਹੋਰ ਸ਼ੁਕਰਗੁਜ਼ਾਰ ਹੋਣੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੇ ਹੁਕਮ ਸਦਕਾ ਔਰ ਇੱਥੇ ਦੇ ਪ੍ਰਬੰਧਕ ਗਿਆਨ ਦੇ ਉਪਰਾਲੀ ਸਦਕਾ ਆਪ ਸਭ ਸੰਤਾਂ ਦੇ ਦਰਸ਼ਨ ਕਰਨ ਦਾ ਸੁਭਾਅ ਸਮਾਂ ਦਾਸ ਦੇ ਦੁੱਖ ਦੀ ਚੋਰੀ ਵਿੱਚ ਪਿਆ। ਮੈਂ ਤਹਿਜ ਨੂੰ ਰਿਣੀਏ ਤੋਂ ਤੁਹਾਡੀ ਸੰਗਤ ਦਾ ਇਤਨਾ ਪਿਆਰ ਗੁਰਬਾਣੀ ਦੇ ਨਾਲ ਇਤਨੇ ਪਿਆਰ ਦੇ ਵਿੱਚ ਦੇਖ ਕੇ ਸੰਤਾਂ ਸਰਵਣ ਕਰਦੀ ਭਾਵੇਂ ਕਿੰਨਾ ਹੀ ਲੰਬਾ ਸਮਾਂ ਦੀਵਾਨ ਚੱਲੇ, ਬੜੀ ਅਪਾਰ ਕਿਰਪਾ ਹੈ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਅਤੇ ਤੁਹਾਡੀ ਸੰਗਤ ਦੇ ਉੱਤੇ ਆਪਣਾ ਨੀਵ ਪ੍ਰਯਾਸ ਰੱਖਣ ਅਤੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ। ਸੋ ਇੱਕ ਮਹੀਨਾ ਕੀਰਤੀ ਦੀ ਸੇਵਾ ਕੀਤੀ, ਕੀਰਤਨ ਕਰਦੇ ਹਾਂ, ਵਿਭਿੰਨ ਪ੍ਰਕਾਰ ਦੇ ਫੁੱਲਾਂ ਦੀ ਕਿੰਨਾ ਬੱਚਿਆਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਦਰ ਹਾਜ਼ਰੀ ਪ੍ਰਵਾਨ ਕਰਨੀ। ਫਿਰ ਭਵਿੱਖ ਵਿੱਚ ਜਦੋਂ ਸਤਿਗੁਰੂ ਪਾਤਸ਼ਾਹ ਹੁਕਮ ਕਰਨਗੇ ਆਪ ਸਭ ਸਿੱਖ ਸੰਗਤਾਂ ਦੇ ਦਰਸ਼ਨ ਜ਼ਰੂਰ ਕਰਾਂਗੇ। ਸੰਗਤ ਵਿੱਚ ਚੱਲਦੀਆਂ ਬੇਅੰਤ ਪ੍ਰਕਾਰ ਦੀਆਂ ਫੁੱਲਾਂ ਹੋ ਜਾਂਦੀਆਂ, ਅਣਜਾਣ ਦੇ ਬੱਚੇ ਜਾਣ ਕੇ ਜਮ੍ਹਾਂ ਕਰਦੇ ਹਨ ਅਤੇ ਅਰਦਾਸ ਕਰਨਾ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਕੀਰਤਨ ਕਰਨ ਦਾ ਬਾਅਦ ਉਦਮ ਚਾਹੋ ਅਤੇ ਸਮਰਥ ਬਖਸ਼ਿਸ਼ ਕਰਨ। ਮੈਂ ਤਹਿ ਦਿਲੋਂ ਪ੍ਰਵਾਦੀ ਸੰਗੀਤ ਸਾਹਿਬ ਦਾ ਗ੍ਰੰਥੀ ਸਾਹਿਬਾਨ ਸਨ ਜਿਨ੍ਹਾਂ ਨੇ ਕਿ ਅਥਾਹ ਪਿਆਰ ਦਿੱਤਾ ਹੈ, ਇਹ ਝੋਲੀ ਭਰਪੂਰ ਕਰ ਦਿੱਤੀ। ਸਿਵਾਓ ਸਿਰਫ ਦੋ ਮਿੰਟ ਦਾ ਇੱਕ ਪਾਵਨ ਸ਼ਬਦ ਉਪਰੰਤ ਦੀਵਾਨ ਦੀ ਸਮਾਪਤੀ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belongs to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਜੈ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ।

ਮੇਰਾ ਤਿੰਨ ਘਰ ਰਤਨ ਨਾ ਲਾਖਾ ਤੇ ਊਜੜ ਭਰਮ ਮੋਏ ਗਾਵਾਰੀ ਮਾਇਆ ਭੁਆੰਗ ਬਿਖ ਚਾਖਾ ਹਰ ਹਰ ਸਾਧ ਮੇਲੋ ਜਨ ਨੀਕੇ ਹਰ ਸਾਧੂ ਸਰਨ ਹਮ।

ਸਾਰੀ ਹਰ ਹਰ ਅੰਮ੍ਰਿਤ ਬਚਨ ਸੁਣਾਵਹੁ ਗੁਰ ਮਿਲਿਆ ਪ੍ਰਗਟ ਹੋਈ ਰਾਮ ਮਧਸੂਦਨ ਹਰ ਮਾਧੂ ਪ੍ਰਾਨਾ ਮੇਰਾ ਮਨ ਤਨ ਅੰਮ੍ਰਿਤ ਮੀਠ ਲਗਾਨਾ ਹਰ ਹਰ ਦਇਆ ਕਰਹੁ ਗੁਰ ਮਿਲਹੁ ਪੁਰਖ ਨਿਰੰਜਨ।

ਨਾਨਕ ਨਾਮ ਅਮਾਹਾਰਾਮ ਜੈ ਸ੍ਰੀ ਮਹੱਲਾ ਚੌਥਾ ਮਿਲ ਸਤ ਸੰਗਤ ਸੰਗ ਗੁਰਾਹਾ ਪੂੰਜੀ ਨਾਮ ਗੁਰਮੁਖ ਵੇਸਾਹਾ ਹਰ ਹਰ ਕਿਰਪਾ ਧਾਰ ਮਦਸੂਦਨ

ਕਉ ਕਦ ਪਾਈ ਗੁਣ ਤਾਸਾ, ਜਿੰਨੀ ਮੈਂਦਾ ਲਾਲ ਰਜਾਇਆ, ਹਉ ਤਿਸ ਆਗਿਆ ਮਨ ਦੇਹੀਆਂ। ਨਾਨਕ ਕਹਿ ਸੁਣ ਬਿਨੋ ਸੁਹਾਗਣ, ਮੂੰਹ ਦੱਸ ਦਿਖਾਂ ਪਿਰ ਕਿਹੀਆਂ। ਯਾਰ ਵੇ ਪਿਰ ਆਪਣ ਭਾਣਾ, ਕਿਸਨੀਸੀ ਸੰਦਾ ਯਾਰ ਵੇ ਤਹਿਰਾਵਿਆ। ਲਾਲਨ ਮੂੰਹ ਦੱਸ ਦਸੰਦਾ, ਲਾਲਣ ਤੈ ਪਾਇਆ ਆਪ ਗਵਾਇਆ। ਜੈ ਤਨ ਭਾਗ ਮਥਾਣੇ, ਬਾਹਾਂ ਪਕੜ ਠਾਕੁਰ ਹਉ ਕਿੱਦੀ, ਗੁਣ ਅਵਗੁਣ ਨਾ ਪਛਾਣੀ। ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ, ਤਿਸ ਹੱਬੋ ਇਸ ਸੁਹੰਦਾ। ਜਨ ਨਾਨਕ ਧਨ ਸੁਹਾਗਣ ਸਾਈ, ਜਿਸ ਸੰਗ ਪਤਾਰ ਵਸੰਦਾ। ਯਾਰ ਵੇ ਨਿਤ ਸੁਖ ਸੁਖ।

ਸਿੱਖਿਆ ਨਹਿ ਨੈਣ ਦੀਸੈ ਬਿਨ ਭਜਨ ਈਸੈ ਛੋੜ ਮਾਇਆ ਚਾਲਿਆ ਕਹਿਆ ਨਾ ਮਨ ਹੈ ਸਿਰ ਖਾਕ ਛਾਨ ਹੈ ਜਿਨ ਸੰਗ ਮਨ ਤਨ ਜਾਲਿਆ ਸ੍ਰੀ ਰਾਮ ਰੰਗ ਅਪਾਰ ਪੂਰਨ ਨਹਿ ਨਿਮਖ ਮਨ ਮਹਿ ਬੂਠਿਆ ਬਿਨਵੰਤ ਨਾਨਕ ਕੋਟ ਕਾਗਰ ਬਿਨਸ ਬਾਰ ਨਾ ਝੂਠਿਆ ਚਰਨ

0: ਸ੍ਰੀ ਧਰ ਕਰ ਅੰਗ ਪ੍ਰਭ ਜੀ ਤਾਰਿਆ ਹਰ ਮਾਨ ਲੀਏ ਨਾਮ ਦੀਏ ਅਵਰ ਕਛ ਨਾ ਵਿਚਾਰਿਆ ਗੁਣ ਨਿਧਾਨ ਅਪਾਰ ਠਾਕੁਰ ਮਨ ਲੋੜੀਂਦਾ ਪਾਇਆ ਬਿਨਵੰਤ ਨਾਨਕ ਸਦਾ ਤ੍ਰਿਪਤੀ ਹਰ ਨਾਮ ਭੋਜਨ ਖਾਇਆ ਗੁਣ ਨਿਧਾਨ ਅਪਾਰ ਠਾਕੁਰ ਮਨ ਲੋੜੀਂਦਾ ਪਾਇਆ ਬਿਨਵੰਤ ਨਾਨਕ ਸਦਾ ਤ੍ਰਿਪਤੀ ਹਰ ਨਾਮ ਭੋਜਨ ਖਾਇਆ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
4: 250-3924. ਸਭ ਤੋਂ ਪਾਰ ਅਧੀਨ ਅਵਸਥਾ ਬਢੇਪਾ, ਜਦ ਆਈ ਜੋਗਨ ਤੇ ਆਪਾਂ ਗਿਆਨ ਦੇ ਹਨੇਰੇ ਵਿੱਚ ਇੰਨਾ ਭਰਮਦੇ ਫਿਰਦੇ ਕਿ ਵੱਡੇ ਹੋ ਰਹੇ, ਪਦਾਰਥ ਇਕੱਠਾ ਕਰ ਲਿਆ, ਜਾਨੀ ਜਾਨ ਤੋਂ ਸੁੱਖ ਵੱਡਾ ਹੋ ਸਕੇ, ਇਤਨਾ ਕੁੱਲ ਜਾਣੇ ਜੋ ਦਿਨ ਦਿਨ ਅਵਧ ਘਟਤ ਹੈ। ਅਸੀਂ ਤਾਂ ਕਹਿੰਦੇ ਵੱਡੇ ਹੋ ਰਹੇ, ਪਦਾਰਥ ਇਕੱਠਾ ਕਰ ਲਿਆ, ਤੇ ਜਿਹੜਾ ਪਦਾਰਥ ਇਕੱਠਾ ਕਰਿਆ ਦਿਖ ਰਹੇ ਨਾ, ਉਹ ਵੀ ਸਿਆਣੇ ਬੈਠੇ ਹੋ। ਇਸ ਪਦਾਰਥ ਨੂੰ ਵੇਖੋ, ਜੋ ਮਿਲਿਆ ਜੋ ਖੋਇਆ ਉਹਨੂੰ ਵੇਖੋ, ਫਿਰ ਪਤਾ ਲੱਗੇ। ਲੋਸ ਐਂਡ ਪ੍ਰੋਫਿਟ ਦਾ ਤਾਂ ਫਿਰ ਪਤਾ ਲੱਗੂ ਵੀ ਖੋਇਆ ਕੀ ਕੁਝ ਹੈ, ਇਕੱਠੇ ਕਰਨ ਖਾਤਰ ਖੋਇਆ ਉਹ ਕੁਝ ਹੈ ਜਿਸ ਇੱਕ ਸਵਾਸ ਦੀ ਵੀ ਤੇਰੇ ਕੋਲ ਕੀਮਤ ਨਹੀਂ। ਤੁਹਾਡੀ ਐਲਿਜ਼ਬੇਥ ਰਾਣੀ ਅਮੀਰ ਹੈ ਕਿ ਸਵਾਸ ਮੁੱਲ ਲੈ ਲੋਗੇ ਕੀ, ਗਿਆ ਹੋਇਆ ਇੱਕ ਦਿਨ ਵਾਪਸ ਆ ਜੂਗਾ, ਨਹੀਂ ਖੋਇਆ ਕਿੰਨੇ ਤੇ ਲਵੇਗਾ ਕਿੰਨੇ। ਅਸੀਂ ਦੇਖ ਲਿਆ ਪਦਾਰਥ ਇਕੱਠਾ ਕਰ ਲਿਆ, ਕੋਠੀਆਂ ਬਣਾ ਲਈਏ ਠੀਕ ਹੈ, ਪਰ ਜਦੋਂ ਧਿਆਨ ਦੋ ਗਿਆ ਕਿੰਨਾ ਕੁਝ ਹੈ, ਗਿਆ ਇੰਨਾ ਕੁਝ ਹੈ ਇੱਕ ਸਵਾਸ। ਮਹਾਰਾਜਾ ਭੁਪਿੰਦਰ ਸਿੰਘ ਇੱਥੇ ਦੇ ਵੀ ਅੰਗਰੇਜ਼ ਨੁਮਾਇਸ਼ ਲਾਈ ਸੀ ਇੱਥੇ ਲੰਡਨ ਵਿੱਚ, ਉਹ ਆਇਆ ਹੋਇਆ ਸੀ, ਉਹ ਕਹਿੰਦਾ ਚਲੋ ਆਪਾਂ ਵੀ ਵੇਖ ਕੇ ਆਈਏ। ਜਦ ਗਿਆ ਗੇਟ ਉੱਤੇ, ਉੱਥੇ ਲਿਖਿਆ ਹੋਇਆ ਇੰਡੀਅਨ ਐਂਡ ਡੋਗਸ ਨਾਟ ਅਲਾਊਡ। ਨਮੈਸ਼ੀ ਇੱਥੇ ਤੁਹਾਡੇ ਲੰਡਨ ਵਿੱਚ ਮਹਾਰਾਜਾ ਭੁਪਿੰਦਰ ਸਿੰਘ, ਉਹ ਕਹਿੰਦਾ ਵੀ ਹੈਰਾਨ ਦੀ ਗੱਲ ਹੋ ਗਈ, ਉੱਠਿਆ ਨੂੰ ਤਾਂ ਨਾ ਹੋਵੇ, ਬੰਦਿਆਂ ਨੂੰ ਵੀ ਬੜਨ ਦੀ ਇਜਾਜ਼ਤ ਨਹੀਂ। ਉਹ ਕਹਿੰਦਾ ਜਾਵੇ ਤਾਂ ਮਾਲਕ ਕੌਣ ਹੈ, ਮਾਲਕ ਬੁਲਾ ਲੈਣ। ਕਹਿੰਦਾ ਦੱਸੋ ਕਿੰਨੇ ਦੀ ਹੈ ਸਾਰੀ, ਉਹ ਹੀਰੇ ਮੋਤੀ ਜਵਾਹਰਾਤ ਕੱਚ ਦਾ ਸਮਾਨ ਡੈਕੋਰੇਸ਼ਨ ਦਾ। ਉਹ ਹੈਰਾਨ ਹੈ, ਕਹਿੰਦੇ ਇੰਡੀਅਨ, ਕਹਿੰਦੇ ਤੂੰ ਦੱਸ ਸਾਈਕਲ ਹੈ।

0: ਡਾਕਟਰ ਨਹੀਂ ਆਏ ਸੀ ਆਪਰੇਸ਼ਨ ਕਰਨ, ਕਹਿੰਦਾ ਮੈਂ ਉੱਥੇ ਨਹੀਂ ਜਾਣਾ, ਇੱਥੇ ਆ ਕੇ ਆਪਰੇਸ਼ਨ ਕਰੋ। ਸਵਾ ਲੱਖ ਰੁਪਈਆ ਉਦੋਂ ਦਾ ਉਹਨਾਂ ਡਾਕਟਰਾਂ ਨੇ ਫੀਸ ਲਈ ਸੀ, ਉਦੋਂ ਦਾ ਸਵਾ ਲੱਖ, ਜਦੋਂ ਆਪਣੇ ਬਾਬੇ ਕੋਲ ਪੰਜ ਦਾ ਨੋਟ ਨਹੀਂ ਸੀ ਹੁੰਦਾ, ਕੋਈ ਸਤਨਾਮ, ਉਦੋਂ ਦਾ ਸਵਾ ਲੱਖ ਰੁਪਈਏ ਦੀ ਕੀਮਤ ਹੁੰਦੀ। ਆਪਾਂ ਰਾਮਨੌਮੀ ਦੇਖਣ ਜਾਂਦੇ ਹਾਂ, ਉੱਥੇ ਗੁੱਗੇ ਦੀ ਦਵਾਈ ਉਹ ਮਿਲਦੀ ਹੁੰਦੀ ਸੀ ਆਪਾਂ ਨੂੰ, ਹੋਰ ਕਿਤੇ ਰੁਪਈਆ ਥੋੜੋ ਮਿਲਦਾ ਸੀ। ਉਦੋਂ ਦਾ ਸਵਾ ਲੱਖ, ਆਪਰੇਸ਼ਨ ਹੋ ਗਿਆ, ਸਭ ਕੁਝ ਹੋ ਗਿਆ, ਪਰ ਕਿੱਥੇ ਉਹ ਸਮਾਂ ਆ ਗਿਆ, ਤਬੀਅਤ ਖਰਾਬ ਹੋ ਗਈ। ਮਹਾਰਾਣੀ ਨੇ ਜਿਹੜੇ ਬੁਲਾਏ ਡਾਕਟਰ, ਉੱਥੇ ਸੀ ਫਰਾਂਸੀਸੀ ਡਾਕਟਰ, ਤੇ ਮਹਾਰਾਣੀ ਸਮਝ ਗਈ ਡਾਕਟਰ ਦਾ ਚਿਹਰਾ ਦੱਸ ਦਿੰਦਾ ਵੀ ਮਰੀਜ਼ ਮਰੂਗਾ ਤਾਂ ਬਚੂਗਾ, ਚਿਹਰੇ ਤੋਂ ਪਤਾ ਲੱਗ ਜਾਂਦਾ। ਤੇ ਮਹਾਰਾਣੀ ਅੱਤ ਬਣ ਕੇ ਕਹਿੰਦੀ ਛੱਡੋ ਸਵਾ ਲੱਖ ਨੂੰ, ਜੋ ਵੀ ਮੰਗੋਗੇ ਪਟਿਆਲੇ ਦੇ ਰਾਜ ਵਿੱਚੋਂ ਉਹੀ ਮਿਲੂਗਾ, ਇਹਨੂੰ ਬਚਾਓ। ਆਵਤ ਨਿਕਟ ਵਿਖਮ ਜੜੀ, ਅਸੀਂ ਕਿਹੜੀ ਗੱਲਾਂ ਚ ਭੁੱਲੇ ਫਿਰਦੇ ਵੀ ਜਾ ਕਿੱਧਰ ਲੈ ਰਹੇ ਆਪਾਂ ਅੰਤਿਮ ਵੱਲ, ਤੇ ਤੂੰ ਕਹਿੰਦੇ ਮੈਂ ਤਰੱਕੀ ਕਰ ਰਿਹਾ। ਕੋਈ ਡੁੱਬਦਾ ਹੋਵੇ ਤੇ ਫੇਰ ਕਹੇ ਵੀ ਮੈਂ ਚੜ੍ਹਦੀ ਕਲਾ ਚ ਜਾ ਰਿਹਾ, ਮੈਂ ਤਾਂ ਬਹੁਤ ਤਰੱਕੀ ਕਰ ਰਿਹਾ। ਹਾਂ ਤਰੱਕੀ ਹੋਇਆ, ਚਾਰ ਕੁ ਸਾਹਿਬ ਬਾਕੀ ਰਹਿ ਗਏ। ਉਹ ਜੋ ਮਰਜ਼ੀ ਲੈ ਲਓ। ਫਰਾਂਸ ਦਾ ਡਾਕਟਰ ਹੱਥ ਬੰਨ ਕੇ ਖੜ ਗਿਆ, ਕਹਿੰਦਾ ਮਾਤਾ ਜੀ ਇਹਦੀ ਉਹ ਚੀਜ਼ ਮੁੱਕ ਚੁੱਕੀ ਹੈ, ਤੇਰੇ ਪਟਿਆਲੇ ਵਰਗੇ ਸੌ ਪਟਿਆਲੇ ਇਕੱਠੇ ਹੋ ਜਾਣ ਤਾਂ ਵੀ ਮੁੱਲ ਨਹੀਂ ਦਿੱਤੀ ਜਾ ਸਕਦੀ। ਹੁਣ ਉਹ ਚੀਜ਼ ਮੁੱਕੀ ਹੈ ਸਵਾਸ, ਹੁਣ ਸਮਾਂ ਮੁੱਕ ਗਿਆ। ਆਪਾਂ ਕਿਹੜੀਆਂ ਚੀਜ਼ਾਂ ਨੂੰ ਕਹਿੰਦੇ ਇਕੱਠੀਆਂ ਕਰ ਲਈਆਂ? ਪ੍ਰੋਫਿਟ ਐਂਡ ਲੋਸ ਦੋ ਚੀਜ਼ਾਂ ਵੇਖੋ, ਫਿਰ ਜਜਮੈਂਟ ਹੁੰਦੀ ਹੈ। ਆਪਣਾ ਸਮਾਂ ਘੱਟਾ ਹੀ ਘੱਟਾ, ਚੌਵੀ ਘੰਟੇ। ਇੱਕ ਸਵਾਸ ਦੀ ਕੀਮਤ ਸਾਰੇ ਇੰਗਲੈਂਡ ਦੇ ਪੌਂਡ ਨਹੀਂ ਹੋ ਸਕਦੇ, ਆਪਣੇ ਤਾਂ ਹੋਣੇ ਕੀ ਹੈ। ਆਵਤ ਤੂੰ ਕਹਿੰਦਾ ਵਰਧਮਾਨ ਮੈਂ ਵਧਦਾ ਜਾ ਰਿਹਾ, ਭਲੇਖਾ ਪੈ ਗਿਆ, ਅਸੀਂ ਵੱਧ ਰਹੇ, ਬਹੁਤ ਕੁਝ ਇਕੱਠਾ ਕਰ ਲਿਆ, ਪਰ ਜੋ ਇਸ ਵਪਾਰ ਵਿੱਚੋਂ ਖੱਟੇ ਉਹਦੀ ਇਨਵੈਸਟਮੈਂਟ ਵੇਖੋ ਕਿੰਨੀ ਹੈ, ਉਹਦੀ ਲਾਗਤ ਵੇਖੋ ਕਿੰਨੀ ਲੱਗੀ ਹੈ, ਫਿਰ ਤਾਂ ਸਵਾਲ ਹੀ ਪੈਦਾ ਹੁੰਦਾ ਗੁਰਸਿੱਖ। ਮਹਾਰਾਜ ਕਹਿੰਦੇ ਇਸ ਭਰਮ ਦੇ ਹਨੇਰੇ ਵਿੱਚੋਂ ਨਿਕਲੋ ਤੇ ਦੇਖੋ ਖੋਇਆ ਕੀ ਹੈ, ਗਵਾਇਆ ਕੀ ਹੈ। ਭਰਮ ਦਾ ਹਨੇਰਾ ਜਿਹੜਾ ਕੁਝ ਲੱਭਿਆ ਉਸੇ ਨੂੰ ਚੱਕੀ ਫਿਰਦੇ ਨੇ, ਉਸੇ ਤੇ ਵਸ ਬਹੁਤ ਹੈ, ਪਰ ਜੇ ਕਿਤੇ ਪਤਾ ਲੱਗ ਜਾਵੇ ਖੋਇਆ, ਫਿਰ ਸਾਰਾ ਧਨ ਦੌਲਤ ਤਿਲ ਮਾਤਰ ਵੀ ਨਹੀਂ ਹੈ।
1: ਰੇਗ ਨਹੀਂ ਨਦੀਨ ਮਾਇਆ ਕਰਮ ਸਿਮਰ ਸੁਆਮੀ ਏਕ ਕਰੀ।
0: ਕਿਉਂ ਨਹਿਰੇ ਵਿੱਚ ਪੈ ਕੇ, ਤੈਨੂੰ ਤਾਂ ਬੜੀ ਸ਼ਕਤੀ ਦਿੱਤੀ ਵਾਹਿਗੁਰੂ ਨੇ, 84 ਲੱਖ ਦਾ ਸਰਦਾਰ ਬਣਾਇਆ, ਪਰ ਤੂੰ ਹੀਣ ਬਣਿਆ ਫਿਰਦਾ, ਸਾਰੀ ਤਾਕਤ ਅੰਧੇਰੇ ਨੇ ਅਗਿਆਨ ਨੇ ਗਵਾਈ ਹੋਈ ਹੈ। ਰੇ ਗੁਣ ਹੀਨ ਦੀਨ ਮਾਇਆ ਕਿਰਮ ਬਣ ਕੇ ਗਏ ਆਪਾਂ, ਗਿੱਸਾ ਗੱਲਾਂ ਸ਼ਿਕਵਾ ਨਹੀਂ ਕਰਨਾ ਬਾਣੀ ਦੇ ਤੁਕਾਂ ਤੇ ਸਮਝਾਉਣ ਦਾ, ਆਪਾਂ ਮਾਇਆ ਦੇ ਕੀੜੇ ਬਣੇ ਹੋਏ। ਮਾਇਆ ਕਿਰਮ ਤੇ ਕੀੜਾ ਕਿਰਮ, ਇੱਕ ਹੁੰਦਾ ਕੀੜਾ, ਇੱਕ ਹੁੰਦਾ ਕਿਰਮ। ਕਿਰਮ ਹੁੰਦੇ ਨੇ ਛੋਟੇ ਜੰਤੂ ਗੰਦਗੀ ਦੇ ਵਿੱਚ, ਉਹਨਾਂ ਦਾ ਨਾਮ ਕਿਰਮ ਹੈ। ਕੀੜਾ ਹੁੰਦਾ ਥੋੜਾ ਜਿਹਾ ਵੱਡਾ, ਜਿਹੜੇ ਛੋਟੇ ਛੋਟੇ ਅਣੂ ਹੁੰਦੇ ਨੇ ਨਾ ਕਿਰਮ, ਸੂਕਸ਼ਮ ਜੇ, ਉਹਨਾਂ ਕੀੜਿਆਂ ਦਾ ਨਾਮ ਕਿਰਮ ਹੈ। ਜਿੱਥੇ ਵੀ ਪਾਠ ਆਵੇ ਬਹੁਤ ਸੂਕਸ਼ਮ ਹੁੰਦੇ ਨੇ, ਨਾ ਵੀ ਪਾਠ ਆਵੇਗਾ, ਅਸੀਂ ਤਾਂ ਮਾਇਆ ਦੇ ਕੀੜੇ। ਮਾਇਆ ਦਾ ਕੀੜਾ ਕੀ ਹੁੰਦਾ? ਉਹ ਗੰਦਗੀ ਵਿੱਚ ਪਏ, ਗੰਦਗੀ ਚੋਂ ਕੱਢ ਦੋ ਜਦੇ ਮਰਜੂਗਾ ਤੜਪ ਤੜਪ ਕੇ। ਉਹ ਤੁਹਾਡੇ ਤਾਂ ਸੂਰ ਇੱਥੇ ਹੋਰ ਤਰ੍ਹਾਂ ਦੇ ਹੈ, ਕਿਤੇ ਇੰਡੀਆ ਵਿੱਚ ਸੂਰ ਨੂੰ ਜਾ ਕੇ ਦੇਖੋ, ਆ ਜਾਓ, ਤੈਨੂੰ ਕੋਠੀ ਵਿੱਚ ਰੱਖਣਾ, ਕੀ ਦਿਨ ਮਰਜੂਗਾ। ਉਹਨੂੰ ਤੁਹਾਡੇ ਮਾਰਬਲ ਦੀ ਲੋੜ ਨਹੀਂ, ਉਹਨੂੰ ਤੁਹਾਡੇ ਮੈਂਗੋ ਜੂਸ ਦੀ ਲੋੜ ਨਹੀਂ ਹੈ, ਹੁਣ ਉਹੀ ਢੇਰੇ ਚੰਗਾ, ਬਸ ਚਲਾ ਉੱਥੇ ਪੈਸੇ ਘਰਾੜੇ ਮਾਰਨੇ, ਉਹੀ ਉਹਦਾ ਬੈਡਰੂਮ ਹੈ। ਜੇ ਸਭ ਤੋਂ ਗੰਦਾ ਉਹ ਜਿਹੜਾ ਨਾ ਪਿੰਡ ਦਾ, ਉਹਦੇ ਵਿੱਚ ਬੈਡਰੂਮ ਡਾਊਗਾ ਤੇ ਜਵਾਹਰ ਕੱਢਦੇ ਹਾਂ ਮੈਂ ਮਰੂ। ਇਹ ਹੈ ਆਪਣਾ ਹਾਲ ਸਾਡੇ ਜੀਵ ਦਾ, ਅਸੀਂ ਮਾਇਆ ਦੇ ਐਸੇ ਕਿਰਮ ਬਣ ਗਏ, ਬਸ ਥੋੜੀ ਜੀ ਗਈ ਨੀ ਤੇ ਰੋਣ ਪਿੱਟਣ ਲੱਗੇ ਨੇ। ਬਸ ਤੋਂ ਗੰਦਗੀ ਵਿੱਚ ਸਾਰਾ ਮਾਰਦਾ, ਮਾਇਆ ਦੇ ਕਿਰਮ ਕੀੜੇ ਨਾ ਬਣੀਏ। ਮਨੁੱਖ ਜਨਮ ਤਾਂ ਬਹੁਤ ਉੱਚਾ ਸਰਦਾਰ ਹੈ, ਤੇ ਉੱਚੇ ਗੁਣ ਲੈ ਕੇ ਵਾਹਿਗੁਰੂ ਦੇ ਨਾਲ ਜੁੜੀਏ।
1: ਕਰ ਗਹਿ ਲਿਓ ਕਿਰਪਾਲ ਕਿਰਪਾ ਨਿਧ, ਨਾਨਕ ਕਾਠ ਭਰਮ ਭਰੀ।

0: ਬਿਲਕੁਲ ਵੱਡਾ ਦੁਆਰਾ ਸਾਨੂੰ ਉਪਦੇਸ਼ ਕਰਦੇ ਨੇ ਉਹ ਜੀਵ ਤੇਰੇ ਵਰਗੀ ਗੱਲ ਇਸ ਮਾਇਆ ਦੇ ਖਿੱਤੇ ਵਿੱਚੋਂ ਨਿਕਲ ਜਾਵੇ ਤੂੰ ਬਚ ਜਾਵੇ ਅਰਦਾਸ ਕਰ ਗਹਿ ਲਿਓ ਕਰ ਨਾਮ ਹੱਥ ਦਾ ਗਹਿ ਨਾਮ ਪਕੜਨ ਦਾ ਮੈਨੂੰ ਬਾਹ ਫੜ ਕੇ ਕੱਢੋ ਇਸ ਮਾਇਆ ਦੇ ਜਾਣ ਕਰ ਗਹਿ ਲਿਓ ਭਗਤ ਨਾਮਦੇਵ ਜੀ ਨੇ ਦੁਹਾਈ ਪਾਈ ਹੈ ਹੇ ਮੇਰੇ ਕਾਲ ਪੁਰਖ ਮੈਂ ਤਾਂ ਅਣਜਾਣ ਹੈ ਨਾਮਾ ਤਰ ਬਿਨਾਂ ਜਾਣੋ ਮੈਨੂੰ ਨਹੀਂ ਤਰਨਾ ਆਉਂਦਾ ਬਾਹਰੇ ਬਾਹ ਦੇ ਬੀਠਲਾ ਮੈਨੂੰ ਆਪਣੀ ਬਾਂਹ ਫੜਾ ਡੁੱਬਦੇ ਨੂੰ ਬਾਂਹ ਫੜਾਈ ਦੀ ਹੈ ਤਾਂ ਹੀ ਬਾਹਰ ਨਿਕਲਦਾ ਹੁੰਦਾ ਹੈ ਗੁਰਸਿੱਖ ਪਿਆਰੇ ਅਸੀਂ ਵੀ ਮਾਇਆ ਪਦਾਰਥ ਦੇ ਸਮੁੰਦਰ ਵਿੱਚ ਇੱਕ ਜੀਵ ਵਾਂਗ ਕਿਰਮੰਗ ਡੁੱਬ ਰਹੇ ਨੇ ਪਤਾ ਨੂੰ ਕਹਿੰਦੇ ਅਰਦਾਸ ਕਰੋ ਕਿ ਸਾਨੂੰ ਬਾਂਹ ਦੇ ਕੇ ਕੱਢੋ ਸਾਨੂੰ ਹੱਥ ਫੜ ਕੇ ਕੱਢੋ ਬੱਚਾ ਡਿੱਗ ਪਵੇ ਬਾਂਹ ਤੋਂ ਫੜ ਕੇ ਉਂਗਲੀ ਫੜਾ ਕੇ ਬਾਪ ਤੋਰਦਾ ਹੁੰਦਾ ਬਸ ਉਹਦੀ ਉਂਗਲੀ ਫੜ ਰੱਖਾਂਗੇ ਉਹਨੂੰ ਬਾਂਹ ਫੜਾ ਰੱਖਾਂਗੇ ਇੱਥੇ ਵੇਖਿਆ ਤੁਸੀਂ ਮੇਲੇ ਲੱਗਦੇ ਨੇ ਇੱਥੇ ਵੀ ਲੱਗਦੇ ਨੇ ਤੇ ਬੱਚੇ ਚਲੇ ਜਾਂਦੇ ਨੇ ਨਾਲ ਤੁਹਾਡੇ ਦੁਆਬੇ ਚ ਬਹੁਤ ਲੱਗਦੇ ਨੇ ਮੇਲੇ ਬੱਚੇ ਨਾਲ ਜਾਂਦੇ ਨੇ ਤੇ ਮਾਂ ਬਾਪ ਦੇ ਨਾਲ ਬੱਚਾ ਉਂਗਲੀ ਫੜ ਕੇ ਤੁਰਦੇ ਨਾ ਉਹ ਮੇਲਾ ਕਿੰਨਾ ਖੁਸ਼ੀਆਂ ਰੂਪ ਹੈ ਖਿੜਿਆ ਪਿਆ ਹਾਸੀ ਖੁਸ਼ੀਆਂ ਖੁਸ਼ੀਆਂ ਨੱਚੂਗਾ ਪਰ ਜੇ ਦੋ ਮਿੰਟ ਖਾਤਰ ਬਾਪੂ ਦੀ ਉਂਗਲੀ ਛੁੱਟ ਜਾਵੇ ਪਾਸੇ ਹੋ ਜਾਵੇ ਉਹ ਮੇਲਾ ਹੀ ਭਿਆਨਕ ਡਰਾਉਣਾ ਬਣ ਜੂ ਬੱਚੇ ਨੇ ਉੱਥੇ ਹੀ ਚੀਕਾਂ ਮਾਰੇਗਾ ਉੱਥੇ ਹੀ ਧਰਤੀ ਤੇ ਲੱਡੂ ਲੱਡੂਆਂ ਦੀਆਂ ਲਾਲ ਜਲੇਬੀਆਂ ਦੀਆਂ ਦੁਕਾਨਾਂ ਨੇ ਪਰ ਉਹ ਧਰਤੀ ਤੇ ਪੈ ਕੇ ਲਿਟੂ ਕਿਉਂਕਿ ਬਾਪੂ ਦੀ ਉਂਗਲੀ ਤੋਂ ਪਰੇ ਹੋ ਗਏ ਆਹੀ ਆਪਣਾ ਹਾਲ ਹੈ ਤੇ ਸੰਸਾਰ ਬੜਾ ਖੁਸ਼ੀਆਂ ਭਰਿਆ ਮੇਲਾ ਪਰ ਇਹ ਤਾਂ ਹੀ ਸਾਨੂੰ ਬੱਚਿਆਂ ਨੂੰ ਸੁੱਖ ਦਊਗਾ ਜੇ ਬਾਪੂ ਦੀ ਉਂਗਲੀ ਫੜ ਕੇ ਤੁਰਾਂਗੇ ਉਹਨੂੰ ਬਾਂਹ ਫੜਾ ਕੇ ਰੱਖਾਂਗੇ ਫਿਰ ਤਾਂ ਖੁਸ਼ੀ ਕਿ ਅਸੀਂ ਵਿਛੜ ਗਏ ਇਸ ਮੇਲੇ ਵਿੱਚ ਤੇ ਵਿਛੜਿਆ ਬੱਚਾ ਤਾਂ ਵੇਖ ਲਓ ਕੀ ਹਾਲ ਹੁੰਦਾ ਉਹਨੂੰ ਕਹੋ ਜਲੇਬੀ ਖਾ ਲੈ ਕਹਿੰਦਾ ਨਹੀਂ ਚਿੰਗਿਆੜਾ ਮਾਰੋ ਬਾਪੂ ਨੂੰ ਮਨਾਓ ਇਹ ਚਿੰਗਿਆੜਾ ਇੱਕ ਦਿਨ ਆਪਾਂ ਨੂੰ ਨਾ ਮਾਰਨੀਆਂ ਪੈਣ ਜਿੱਦਣ ਜਮਾਂ ਦੇ ਵਸ ਪੈਣਾ ਫੇਰ ਕਵਾਂਗੇ ਇੱਕ ਰਾਤ ਛੱਡ ਜੋ ਲਿਹੋ ਨਭੇਰ ਆਜ ਕੀ ਰਾਤੀ ਪਰ ਕਿੱਥੇ ਫੇਰ ਗੁਰਸਿੱਖ ਪਿਆਰਿਓ ਮਹਾਰਾਜ ਕਹਿੰਦੇ ਅਰਦਾਸ ਕਰੋ ਕਿ ਸਤਿਗੁਰ ਇਸ ਭਰੇ ਹੋਏ ਮਾਇਆ ਦੇ ਪਦਾਰਥ ਦੇ ਵਿਕਾਰਾਂ ਦੇ ਸਮੁੰਦਰ ਵਿੱਚੋਂ ਸਾਨੂੰ ਬਾਹ ਫੜ ਕੇ ਕੱਢਣਾ
1: ਕਰੋ
0: ਹੁਣ ਅਹੰਕਾਰ ਕੱਢ ਰਹੇ ਨੇ ਭਾਈ ਸਾਡਾ ਪੱਟਾਂ ਦੇ ਸਾਡਾ ਜੀਵ ਕੀ ਹੈ ਮੂਸ ਮੂਸਾ ਚੂਹਾ ਕਹਿੰਦੇ ਜੀ ਇਹ ਤਾਂ ਚੂਹਾ ਬਿਲਾ ਕਹੀਏ ਖੱਡ ਉਹ ਬਿਲਾ ਇੱਥੇ ਬਿਲਾ ਪਾਠ ਨਹੀਂ ਕਰਨਾ ਬਿਲਾ ਬਿਲਾ ਕਹਿੰਦੇ ਨੇ ਸੰਸਕ੍ਰਿਤ ਵਿੱਚ ਖੱਡ ਨੂੰ ਤੇ ਸਾਡਾ ਜੀਵ ਰੂਪੀ ਚੂਹਾ ਦੇ ਰੂਪੀ ਖੱਡ ਵਿੱਚ ਬੈਠਾ ਬਿਲਾ ਮੈਂ ਗਰਭਤ ਪਰ ਅਹੰਕਾਰ ਇੰਨਾ ਕਰਦਾ ਕਿ ਬੜੇ ਭਾਰੀ ਮਹਿਲ ਚ ਬੈਠਾ ਸਾਡਾ ਜੀਵ ਰੂਪੀ ਮੂਸਾ ਬਿਲਾ ਕਹੀਏ ਖੱਡ ਸਰੀਰ ਇਹਦੇ ਵਿੱਚ ਬੈਠਾ ਹੀ ਬਹੁਤ ਮਾਣ ਕਰਦਾ ਕਿ ਮੈਨੂੰ ਛੇੜਨ ਵਾਲਾ ਕੌਣ ਜੰਮੇ ਮੈਂ ਕਿਤੇ ਇਸ ਦੇਹ ਰੂਪੀ ਖੱਡ ਵਿੱਚੋਂ ਨਿਕਲੂੰਗਾ ਮੈਨੂੰ ਕਾਲ ਰੂਪੀ ਬਿੱਲਾ ਨਹੀਂ ਪੜ ਸਕਦਾ ਹੁਣ ਪਰ ਪਤਾ ਹੀ ਨਹੀਂ ਜੇ ਮਨ ਮੂਸ ਬਿੱਲਾ ਮੈਂ ਗਰਭਤ ਹੈ ਮੂਰਖ ਮਨਾ ਕਿ ਉਹ ਤੂੰ ਦੇਹ ਰੂਪੀ ਖੱਡ ਵਿੱਚ ਚੂਹਾ ਬਣ ਕੇ ਬੈਠਾ ਮਾਣ ਕਰਦਾ
1: ਕਰਤਵ ਕਰਤ ਮਹਾਮੂਕਨਾ
0: ਬਸ ਮਹਾਮੂਕਨਾ ਮੂਧ ਹੁੰਦਾ ਤਾਂ ਵੀ ਸਰ ਜਾਂਦੇ ਮਹਾਮੂਰਖ ਹੰਕਾਰ ਬਣਾਏ ਮਹਾਮੂਰਖ ਦਿੰਦਾ ਖੱਡ ਵਿੱਚ ਬੈਠਾ ਚੂਹਾ ਹੀ ਕਵੇ ਕਿ ਹੁਣ ਮੈਨੂੰ ਕੋਈ ਖਤਰਾ ਨਹੀਂ ਮੈਂ ਰਾਜਾ ਦੁਨੀਆਂ ਦਾ ਮੈਂ ਬਹੁਤ ਵੱਡਾ ਅਕਲ ਵਾਲਾ ਇਹੀ ਸਾਡਾ ਜੀਵ ਕਰ ਰਿਹਾ ਮਿੱਟੀ ਦੀ ਉਹ ਖੱਡ ਹੈ ਚੂਹੇ ਦੀ ਵੀ ਖੱਡ ਮਿੱਟੀ ਦੀ ਹੁੰਦੀ ਹੈ ਤੇ ਆਹ ਜਿਹੜੀ ਤਿੰਨ ਮਣ ਦੇਵੀ ਚੱਕੀ ਫਿਰਦੇ ਹੈ ਉਹਦੇ ਵਿੱਚੋਂ ਤਾਂ ਮਿੱਟੀ ਵੀ ਨਹੀਂ ਨਿਕਲਣੀ ਸਵਾਹੇ ਨਿਕਲਣੀ ਹੈ ਅੱਜ ਫਿਰ ਕੋਈ ਸਤਨਾਮ ਫਿਰ ਤਾਂ ਬਹੁਤ ਕੱਚੀ ਸਵਾ ਗੁਰਸਿੱਖ ਗਿਆ ਜੇ ਕਿਤੇ ਫਰੋਲ ਕੇ ਦੇਖ ਲੋ ਤੁਹਾਨੂੰ ਪਤਾ ਕਿ ਫੂਕਣ ਦੀ ਰਸਮ ਕਿਉਂ ਚੱਲੀ ਹੈ ਦੱਬਣ ਦੀ ਰਸਮ ਕਿਉਂ ਚੱਲੀ ਹੈ ਜਾਨਵਰਾਂ ਨੂੰ ਕਿਉਂ ਨਹੀਂ ਦੱਬਦੇ ਉਹਨਾਂ ਨੂੰ ਕਿਉਂ ਨਹੀਂ ਫੂਕਦੇ ਕੋਈ ਟੈਕਨੀਕਲ ਗੱਲਾਂ ਨੇ ਜਾਨਵਰਾਂ ਦੇ ਸਰੀਰਾਂ ਦਾ ਹਰ ਇੱਕ ਅੰਗ ਕੰਮ ਆਉਂਦਾ, ਉਹਨਾਂ ਦੀ ਚਮੜੀ ਵੀ ਕੰਮ ਆਉਂਦੀ ਹੈ। ਹੱਡੀਆਂ ਚ ਕਿਤਨੀ ਫਾਰਸ ਫੋਰਸ ਹੈ, ਨੰਗਲ ਕਾਰਖਾਨਾ ਲੱਗਦਾ, ਕਿਸਾਨ ਖਾਦ ਬਣਦਾ ਹੈ। ਜਿੰਨੇ ਦੁਨੀਆਂ ਦੇ ਹੱਡ ਨੇ ਉੱਥੇ ਜਾਂਦੇ, ਇੰਡੀਆ ਦੇ ਫਾਸਟ ਫੋਰਸ ਇੰਨੀ ਹੈ। ਨਾਈਟ੍ਰੋਜਨ ਜਾਨਵਰਾਂ ਚ ਬਹੁਤ, ਚਮੜੇ ਦੇ ਦੇਖੋ ਕਿੰਨੀ ਕਿੰਨੀ ਕੀਮਤ ਪੈਂਦੀ ਹੈ। ਪਰ ਆਪਾਂ ਨੂੰ ਫੂਕਦੇ ਕਿਉਂ ਦੱਬਦੇ? ਦਵਾਨੀ ਦੀ ਚੀਜ਼ ਵਿੱਚ ਹੈ ਹੀ ਨੀ, ਰੱਖੋ ਸਤਨਾਮ ਹੈ ਹੀ ਨੀ। ਕੱਖ ਡਾਕਟਰ ਨੇ ਐਨਾਲਿਸਿਸ ਕੀਤਾ ਇੰਡੀਆ ਦੀ ਕਰੰਸੀ ਦਾ, ਜੇ ਮਨੁੱਖ ਦੇ ਤਨ ਵਿੱਚੋਂ ਚੀਜ਼ਾਂ ਕੱਢੀਏ ਨਾ, ਆਇਰਨ ਫਾਸਫੋਰਸ ਹੋਰ ਚੀਜ਼ਾਂ, 7 ਰੁਪਏ ਦੀਆਂ ਇੰਡੀਆ ਦੀ ਕਰੰਸੀ। ਜੇ ਕੱਢਣ ਖਾਤਰ ਲੱਗੂਗਾ 7,000, ਤਾਂ ਹੀ ਤਾਂ ਫੂਕਦੇ ਜਿੱਥੇ ਰੱਖੋ ਸਤਨਾਮ। ਕੱਢਣ ਤੇ ਜ਼ਿਆਦਾ ਖਰਚੇ ਦੇਣੇ, ਇਹਦੇ ਵਿੱਚ ਤਾਂ ਹੈ ਹੀ ਕੱਖ ਨੀ। ਇਸੇ ਕਰਕੇ ਇਹਨੂੰ ਦਫਨਾਇਆ ਜਾਂਦਾ, ਖਤਮ ਹੋ ਜਾਵੇ, ਰੱਖਿਆ ਨੀ ਜਾਂਦਾ। ਤੇ ਪਸ਼ੂਆਂ ਦੇ ਹੱਡ, ਪਸ਼ੂਆਂ ਦੇ ਕੱਲੇ ਕੱਲੇ ਅੰਗ ਦੇ ਗੁਰਮੁਖ ਪਿਆਰੇ, ਕੋਈ ਚੀਜ਼ ਹਾਥੀ ਦੇ ਦੰਦ ਵੇਖੋ ਕਿੰਨੇ ਕੀਮਤੀ ਵਿਕ ਰਹੇ ਨੇ। ਮਿਰਗ ਚਾਰਾ ਕਿੰਨੀ ਕੀਮਤੀ, ਮਿਰਗ ਦੀਆਂ ਅੱਖਾਂ, ਸ਼ੇਰ ਦੀ ਖੱਲ, ਇਹ ਮੈਸ਼ਾਂ ਗਊਆਂ ਦੇ ਚੰਮ ਦੇਖੋ, ਕਿਹੜੀਆਂ ਜੁੱਤੀਆਂ ਬਣਦੀਆਂ ਸੀ ਇੰਡੀਆ ਵਿੱਚ ਜੋ ਆਪਾਂ ਪਾਉਂਦੇ ਸੀ। ਇਸੇ ਵਾਸਤੇ ਤਾਂ ਫਿਰ ਮਾਣ ਲੈ ਗਏ ਕਿ ਖੜ ਖਾਹੇ ਅੰਮ੍ਰਿਤ ਦੇ, ਖਾਂਦੇ ਨੇ ਮੱਕੀ ਤੂੜੀ ਘਾਹ, ਤੇ ਪਸ਼ੂਆਂ ਦੇ ਸਰੀਰ ਵਿੱਚ ਪੈਦਾ ਹੁੰਦਾ ਦੁੱਧ ਅੰਮ੍ਰਿਤ, ਇੱਥੇ ਪੈਦਾ ਹੁੰਦੇ ਨੇ ਵਿਕਾਰ। ਘੀ ਖਾ ਕੇ, ਦੁੱਧ ਪੀ ਕੇ, ਮਟਰ ਪਨੀਰ ਖਾ ਕੇ ਇੱਥੇ ਵਿਕਾਰ ਫਿਰ ਕਿੱਥੇ? ਪਸ਼ੂ ਮਿਲੇ ਚਲੇ ਆਈਆਂ, ਖੜ ਖਾਹੇ ਅੰਮ੍ਰਿਤ ਦੇ, ਨਾਮ ਵਿਹੋਣੇ ਆਦਮੀ ਧਿਰਗ ਜੀਵਨ ਕਰਮ ਕਰੇ। ਜਿਹੜਾ ਨਾਮ ਤੋਂ ਬਿਨਾਂ ਸਖਣੇ, ਮਰਦ ਕਹਿੰਦੇ ਕਿਉਂ ਮਾਣ ਕਰਦਾ? ਕੱਚੀ ਖੱਡ ਵਿੱਚ ਬੈਠਾ ਮੂਸਾ, ਰੇਮਨ ਮੂਸ ਬਲਾਮੈ ਕਰਤਵ। ਜਦ ਮਾਣ ਆ ਜਾਵੇ, ਨੋਟ ਕਰ ਲਿਓ, ਚੰਗਾ ਕੰਮ ਨਹੀਂ ਹੋਣਾ, ਫਿਰ ਬੁਰਿਆਈ ਹੋ ਬੁਰਿਆਈ, ਫਿਰ ਤਾਂ ਕਿਸੇ ਗੁਆਂਢੀ ਦਾ ਬੁਰਾ ਹੀ ਸੋਚੇਗਾ, ਬੁਰਾ ਹੀ ਦੇਖੇਗਾ, ਬੁਰਾ ਹੀ ਬੋਲੇਗਾ। ਤੇ ਸਾਡਾ ਜੀਵ ਰੂਪੀ ਮਨ ਬਿੱਲਾ ਕੱਚੀ ਖੱਡ ਦੇ ਵਿੱਚ ਬੈਠਾ, ਤੇ 24 ਘੰਟੇ ਵਿਕਾਰ ਬੁਰਿਆਈ ਸੋਚਦਾ ਹੈ।
1: ਸੰਪਤ ਦੋਲ ਚੋਲ ਸੰਗ ਚੋਲ,
0: ਸੰਪਤ ਦੋਲ, ਦੋਲ ਨਾਮ ਸੰਸਕ੍ਰਿਤ ਵਿੱਚ ਭੰਗੂੜੇ ਦਾ, ਭਾਈ ਜਿਹੜੇ ਭੰਗੂੜੇ ਹੁੰਦੇ ਸੀ ਬੱਚਿਆਂ ਦੇ ਆਪਣੇ। ਸੰਪਤ ਕਹੀਏ ਮਾਇਆ, ਇਹ ਸਾਡਾ ਜੀਵ ਮਾਇਆ ਦੇ ਭੰਗੂੜੇ ਵਿੱਚ ਪੀਂਘਾ ਲੈ ਰਿਹਾ। ਸੰਪਤ ਦੋਲ ਝੋਲ ਕਹੀਏ ਝਲਾਰੇ, ਪੀਂਘ ਤੇ ਭੰਗੂੜਾ ਝਲਾਰੇ ਦਿੰਦਾ ਹੁੰਦਾ ਨਾ। ਸੰਪਤ ਦੋਲ ਮਾਇਆ ਦੇ ਭੰਗੂੜੇ ਵਿੱਚ ਸਾਡਾ ਜੀਵ ਲੈ ਰਿਹਾ ਫੁਲਾਰੇ। ਸੰਪਤ ਦੋਲ ਝੋਲ
1: ਸੰਗ ਝੂਲ,
0: ਸੰਗ ਝੂਲਤ ਫੁਲਾਰੇ ਪੀਂਘਾ ਲੈ ਰਿਹਾ ਮਾਇਆ ਦੇ ਹੁਲਾਰੇ। ਪਰ ਬਚਣਾ ਕਿਵੇਂ ਇਹਦਾ? ਹੁਲਾਰਿਆਂ ਨੂੰ ਹੋਰ ਜਗ੍ਹਾ ਪੜ੍ਹਨ, ਪਵਨ ਹੁਲਾਰੇ ਮਾਇਆ ਦੇ, ਹਰਕੇ ਪਲਕ ਸਦਾ ਸਿਰ ਸੇ। ਇਹ ਬਹੁਤ ਵੱਡੇ ਹੁਲਾਰੇ ਦਿੰਦੀ ਹੈ ਮਾਇਆ, ਬਹੁਤ ਪੀਂਘਾ ਚੜਾ ਦਿੰਦੀ ਹੈ। ਪਰ ਗੁਰਮੁਖ ਪਿਆਰੇ ਜਦੋਂ ਸਾਥ ਛੱਡਦੀ ਹੈ ਨਾ, ਫਿਰ ਧਰਤੀ ਤੇ ਵੀ ਜਗ੍ਹਾ ਨਹੀਂ ਮਿਲਦੀ। ਇਸੇ ਕਰਕੇ ਵਾਹਿਗੁਰੂ ਦੇ ਪਿਆਰੇ ਇਹਨਾਂ ਪੀਂਘਾਂ ਤੋਂ, ਇਹਨਾਂ ਮਾਇਆ ਦੇ ਹੁਲਾਰਿਆਂ ਤੋਂ ਪਰੇ ਰਹਿੰਦੇ ਨੇ। ਉਹ ਵਾਹਿਗੁਰੂ ਦੇ ਨਾਮ ਦੇ ਹੁਲਾਰੇ, ਪੋਸਤ ਭੰਗ ਅਫੀਮ ਮਾਧ ਉਤਰ ਜਾਏ ਪ੍ਰਭਾਤ, ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਦਾ। ਪੀਂਘਾਂ ਕਿਹਦੀਆਂ ਸਦਾ ਚੜੀਆਂ ਰਹੀਆਂ ਨੇ? ਇਹ ਮਾਇਆ ਦੇ ਭੰਗੂੜੇ ਕਿਹਦੇ? ਕੌਣ ਝੂਟਦਾ ਰਿਹਾ? ਅੱਜ ਹੈ ਕੱਲ ਨੂੰ ਨਹੀਂ, ਪਰ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦੇ ਹੁਲਾਰੇ ਲਏ, ਵਾਹਿਗੁਰੂ ਦੇ ਨਾਮ ਦੀ ਮਸਤੀ ਲਈ, ਕਿੰਨੇ ਕਿੰਨੇ ਸਦੀਆਂ ਬੀਤ ਗਏ ਉਹਨਾਂ ਮਹਾਂਪੁਰਸ਼ਾਂ ਨੂੰ ਚੜਾਈ ਕਰਿਆ ਨੂੰ, ਕਿੰਨੀਆਂ ਸਦੀਆਂ ਬੀਤ ਗਈਆਂ। ਗਿਆਨੀ ਮਨੀ ਸਿੰਘ ਜੀ ਨੂੰ ਸ਼ਹੀਦ ਹੋਇਆ, ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਹੋਇਆ, ਕੀ ਵਡਿਆਈ ਘੱਟ ਰਹੀ ਹੈ ਕਿ ਵੱਧ ਰਹੀ ਹੈ? ਇਹ ਹੈ ਹੁਲਾਰੇ, ਉਹ ਜਿਹੜੇ ਮਾਇਆ ਦੇ ਹੁਲਾਰੇ। ਸਿਕੰਦਰ ਦੀ ਕਬਰ ਦਾ ਕਿਸੇ ਨੂੰ ਪਤਾ ਨਹੀਂ ਕਿੱਥੇ, ਔਰੰਗਜ਼ੇਬ ਦੀ ਕਬਰ ਤੇ ਕੋਈ ਮੱਥਾ ਨਹੀਂ ਟੇਕਦਾ, ਕਿੱਥੇ ਹਿਟਲਰ ਦੀ ਕਬਰ, ਕਿੱਥੇ ਗੁਰਮੁਖ ਪਿਆਰੇ ਬੋਲਾ ਪਾਠ, ਕਿਸੇ ਨੂੰ ਕਬਰ ਦਾ ਪਤਾ ਨਹੀਂ। ਬਰਸੀ ਤਾਂ ਕੀ ਮਨਾਉਣੀ ਹੈ? ਪਰ ਜਿਹੜੇ ਵਾਹਿਗੁਰੂ ਦੇ ਨਾਮ ਦੇ ਰੰਗ ਦੇ ਹੁਲਾਰੇ ਲੈਂਦੇ ਸੀ, ਉਹ ਇੱਕ ਜਗ੍ਹਾ ਨਹੀਂ। ਸੰਤ ਮਹਾਰਾਜ ਆਨੰਦ ਸਿੰਘ ਜੀ ਦੀ ਬਰਸੀ ਪਹਿਲਾਂ ਤਾਂ ਕਲੇਰਾਂ ਹੀ ਮਨਾਉਂਦੇ ਤੇ, ਹੁਣ ਕੋਈ ਮੁਲਕ ਹੈ ਹੀ ਨਹੀਂ ਜਿੱਥੇ ਅਖੰਡ ਪਾਠ ਨਾ ਹੁੰਦੇ ਹੋਣ, ਜਿੱਥੇ ਅਖੰਡ ਸਤਨਾਮ। ਸੰਤ ਮਹਾਰਾਜ ਬਾਬਾ ਈਸ਼ਵਰ ਸਿੰਘ ਜੀ ਰਾੜੇ ਸਾਹਿਬ ਬਾਰੇ ਕਿਤੇ ਰਾੜੇ ਹੀ ਥੋੜੇ ਮਨਾਈ ਜਾਂਦੀ ਹੈ। ਤੇ ਮੈਨੂੰ ਤਾਂ ਪੱਕਾ ਭਰੋਸਾ ਵੀ ਆਪਣੇ ਬਾਪੂ ਦੀ ਬਰਸੀ ਤਾਂ ਕਬਰੇ ਚਾਚਾ ਵੀ ਨਾ ਮਨਾਉਂਦਾ ਹੋਵੇ। ਕੋਈ ਸਤਨਾਮ ਆਪਾਂ ਵੀ 3-4 ਸਾਲ ਬਾਅਦ ਭੁੱਲ ਜੀਦਾ, ਚਲੋ ਬਾਪੂ ਪੁਰਾਣਾ ਹੋ ਗਿਆ। ਪਰ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦੇ ਅਧਾਰੇ ਲਏ, ਨਾਮ ਦਾ ਰੰਗ ਚੜਿਆ, ਆਏ ਸਾਲ ਵੱਧਦਾ ਹੀ ਜਾਊਗਾ। ਨਿਤ ਨਿਤ ਦਿਨ ਦਿਨ ਨਿਤ ਨਿਤ ਚੜੇ ਸਬਾਈ, ਇਹ ਸੰਪਤ ਦੌਲ ਅਸੀਂ ਕੀ ਹੈ ਮਾਇਆ ਦੇ ਪੰਘੂੜੇ ਵਿੱਚ ਫੁਲਾਰੇ ਰਹੇ ਝੋਲ, ਤੇ ਕਰਦੇ ਕੀ ਹੈ ਉਸ ਮਾਇਆ ਦੇ ਝੁਲਾਰੇ ਵਿੱਚ।
1: ਸੰਗ ਚੋਲਤ ਮਾਇਆ, ਸੰਗ ਚੋਲਤ ਮਾਇਆ ਮਗਨ ਪਰਮਤ ਭੁਗਨਾ,
0: ਮਾਇਆ ਮਮਤਾ ਪਰਮਤ ਭੁਗਨਾ। ਭੁਗਨਾ ਨਾਮ ਹੈ ਗੁਰਮੁਖ ਪਿਆਰੇ ਉੱਲੂ ਦਾ, ਔਲ ਕਹਿੰਦੇ ਜਿਸ ਉੱਲੂ। ਉੱਲੂ ਕਿੱਥੇ ਘੁੰਮਦਾ ਹੁੰਦਾ ਹਨੇਰੇ ਚ, ਚੱਲਣੇ ਚ ਤਾਂ ਵਿਚਾਰਾ ਆਉਂਦਾ ਹੀ ਨਹੀਂ। ਉਹ ਕਿੱਥੇ ਘੁੰਮਦਾ, ਉਜਾੜ ਵਿੱਚ ਜਿੱਥੇ ਬਸੋ ਹੋਵੇ ਉੱਥੋਂ ਨਹੀਂ। ਪਰ ਉਹਨੂੰ ਵੀ ਕਤਲ ਦਿੱਤੀ ਹੈ ਰੱਬ ਨੇ, ਕਾਹਤੇ ਘੁੰਮਦਾ ਫਿਰਦਾ ਰਾਤ ਨੂੰ, ਐਵੇਂ ਨਹੀਂ ਘੁੰਮਦਾ। ਆਪਣੇ ਵਾਲੇ ਕੰਮ ਹੈ, ਗੁੱਸਾ ਨਾ ਕਰਿਓ, ਮੈਂ ਵੀ ਤੁਹਾਡੇ ਵਿੱਚ। ਕੋਈ ਐਂ ਨਹੀਂ ਕਹਿਣਾ ਵੀ ਬਾਬਾ ਸਾਨੂੰ ਕਹਿੰਦਾ, ਮੈਂ ਵੀ ਤਾਂ ਘੁੰਮਦਾ ਫਿਰਦਾ। ਉਹ ਉੱਲੂ ਰਾਤ ਨੂੰ ਕਿਉਂ ਘੁੰਮਦਾ, ਉਹਨੂੰ ਵੀ ਇੱਕ ਤਰੀਕਾ ਦੱਸਿਆ ਮਹਾਰਾਜ ਨੇ। ਉੱਲੂ ਹੈ ਨਾ ਜਿਹੜਾ, ਆਪਾਂ ਨੇ ਤਾਂ ਨਾ ਉੱਲੂ ਰੱਖਿਆ ਉਹਦਾ, ਪਰ ਉਹ ਕੀ ਕਰਦਾ ਨਾ, ਰਾਤ ਨੂੰ ਧਰਤੀ ਤੇ ਬੈਠਦਾ ਜਿੱਥੇ ਉਹਨੂੰ ਰੋੜਾ ਮਿਲ ਜਾਵੇ, ਕੋਈ ਵੱਟਾ ਮਿਲ ਜਾਵੇ, ਛੋਟਾ ਜਿਹਾ ਪੀਸ ਮਿੱਟੀ ਦਾ ਇਕੱਠਾ ਰੋੜੇ ਹੁੰਦੇ ਚੜੇ, ਉਹ ਆਪਣੇ ਪੰਜੇ ਵਿੱਚ ਚੱਕ ਲੈਂਦਾ ਤੇ ਪੰਜੇ ਵਿੱਚ ਆ ਕੇ ਉੱਡਦਾ। ਜਦ ਦਰਖਤ ਦੇ ਉੱਪਰ ਜਾਂਦਾ ਨਾ ਕਿੱਕਰ ਮੇਰੀ ਸੀ, ਉਹ ਪੰਜੇ ਵਿੱਚੋਂ ਆਪਣਾ ਵੱਟਾ ਛੱਡ ਦਿੰਦਾ। ਜਦ ਉਹ ਵੱਟਾ ਛੱਡਦਾ, ਉੱਥੇ ਜਿਹੜੀਆਂ ਚਿੜੀਆਂ ਬਿਠਾਰਾਂ ਬੈਠੀਆਂ ਹੋਣੀਆਂ, ਉੜਦੀਆਂ ਫੜ ਕੇ ਜਦੇ ਖਾ ਲੈਂਦਾ। ਇੱਥੇ ਆਖੋ ਸਤਨਾਮ, ਦੇਖੋ ਤਰੀਕਾ ਘੁੰਮਣਾ, ਇਹਨਾਂ ਤਰੀਕਾ ਦੱਸਿਆ। ਆਪਾਂ ਨੂੰ ਵੀ ਹੈਗਾ, ਰਾਤਾਂ ਨੂੰ ਵੀ ਜੋਬ ਕਰਨੀ ਹੈ। ਬਾਬੇ ਹਰਦੇਵ ਸਿੰਘ ਨੂੰ ਚਾਹੇ 1 ਵਜੇ ਕੋਈ ਲੈ ਜਾਵੇ, ਕਥਾ ਕਰਨ ਨੂੰ ਤਿਆਰ ਹੈ। ਇੱਥੇ ਆਖੋ ਸਤਨਾਮ, ਕੋਈ ਦੱਸੇ ਵੀ ਪੌੜ ਕਿੰਨੇ ਮਿਲਦੇ। ਮਾਇਆ ਪਰਮਤ ਵਿਰਦ ਘੁੰਮਣਾ, ਕਹਿੰਦੇ ਬਚਨ ਨੇ ਬਾਣੀ ਦੇ ਜੇ ਅਸਰ ਕਰਨ ਸਾਡੇ ਉੱਤੇ। ਉਹ ਹਨੇਰੇ ਵਿੱਚ ਘੁੰਮਦਾ ਫਿਰਦਾ 24 ਘੰਟੇ, ਜੀਵ ਭਰਨ ਨੂੰ, ਪੇਟ ਭਰਨ ਨੂੰ। ਬਸ ਤੁਹਾਡੀ ਤਾਂ ਹੁਣ ਗੱਲ ਮੈਂ ਛੱਡਦਾ, ਮੈਂ ਆਪਣੇ ਲੈਣੇ ਦੀ ਕਹਿਣ ਲੱਗੇ। ਸਾਨੂੰ ਕੀ ਕਿਹਾ ਮਹਾਰਾਜ, ਹੈਰਾਨ ਕਰਨ ਵਾਲੀ ਗੱਲ ਹੈ ਜੇ ਬਾਣੀ ਨੂੰ ਸਮਝ। ਇਹ ਬਾਣੀ ਦਾ 1 ਅੱਖਰ ਕਰੋੜਾਂ ਪਾਪਾਂ ਨੂੰ ਤਾਰਨ ਵਿੱਚ ਸਮਰੱਥ ਹੈ। ਇੱਕੋ ਅੱਖਰ ਇੰਨਾ ਸਮਰੱਥ, ਕਰੋੜਾਂ ਪਾਪਾਂ ਦਾ ਨਾਸ। ਪਰ ਇੱਕ ਜਗ੍ਹਾ ਐਸਾ ਬਚਨ ਲਿਖਿਆ ਕਿ ਬਾਣੀ ਪੜ੍ਹਨ ਵਾਲੇ ਨੂੰ ਪਾਪ ਲੱਗਦਾ ਹੈ। ਸਮਝੋਗੇ ਬਾਣੀ, ਕਿਤੇ ਹੋ ਸਕਦੀ ਹੈ ਗੱਲ ਕਿ ਬਾਣੀ ਪੜ੍ਹਨ ਵਾਲਾ ਵੀ ਪਾਪੀ ਹੋਵੇ? ਜੇ ਤੂੰ ਪੜ੍ਹੇਗਾ ਤੇ ਪਾਪੀ, ਤੇ ਸਾਰੀ ਬਾਣੀ ਕਹਿ ਰਹੀ ਹੈ ਬਾਣੀ ਪੜ੍ਹਨ ਵਾਲੇ ਨੇ ਪੁਨਾ ਉਤਰ ਜਾਣਗੀਆਂ। ਤੇ ਦੂਜੇ ਪਾਸੇ ਇੰਨਾ ਵਿਰੋਧਾ ਪਾਠ ਕਿ ਪਾਪੀ ਹੈ ਦੁਬੂਗ ਕੌਣ, ਪੇਟ ਕਾਰਨ ਪਾਠ ਪੜ੍ਹੇ ਅਪਰਾਧੀ। ਪੜ੍ਹ ਲਓ ਤੁਕ ਬਾਣੀ, ਜਿਹੜਾ ਕੇਵਲ ਪੇਟ ਭਰਨ ਖਾਤਰੇ ਬਾਣੀ ਪੜੂਗਾ, ਉਹ ਬਾਣੀ ਪੜ੍ਹੀ ਹੋਈ ਵੀ ਨਰਕਾਂ ਨੂੰ ਲਿਜਾਊਗੀ। ਡਰੋ ਇਹ ਤੋਂ, ਕੁਪਹਿਚ ਰਹੋ ਬਾਣੀ। ਪੇਟ ਕਾਰਨ, ਮੈਂ ਪੇਟੇ ਮੁੱਖ ਰੱਖ ਲਿਆ, ਉਹ ਉੱਲੂ ਨੇ ਪੇਟੇ ਮੁੱਖ ਰੱਖਿਆ ਵਾ, ਹੋਰ ਕੀ ਹੈ ਗੁਰਸਿੱਖ ਪਿਆ। ਹੋਰ ਉਹਦਾ ਕੰਮੇ ਕੋਈ ਨੀ, 24 ਘੰਟੇ ਆਰਾਮ ਨਾਲ ਸੁੱਤਾ ਰਹਿਣਾ, ਦਿਨ ਚੋ ਨੇ ਪਤਾ ਹੀ ਨਹੀਂ ਲੱਗਿਆ ਦਿਨ ਕੱਢ ਚੜਿਆ। ਇਹ ਹੈ ਸਾਡੀ ਅਵਸਥਾ, ਪਤਾ ਹੀ ਨਹੀਂ ਲੱਗਿਆ ਮਨੁੱਖ ਜਨਮ ਦਾ ਦਿਨ ਕੱਢ ਚੜਿਆ। ਅਗਿਆਨਤਾ ਦੀ ਰਾਤ ਵਿੱਚ ਪੇਟ ਕਬਨ ਖਾਤਰ ਤੁਰੇ ਰਹੇ। ਬਹੁ ਪ੍ਰਪੰਚ ਕਰ ਪਰ ਤਨ ਲਿਆਵੇ, ਸੁਖਦਾਰਾ ਪੈ ਆਲ ਲੁਟਾਵੇ, ਮਨ ਮੇਰੇ ਭੁੱਲੇ ਕੱਢ ਨਾ ਕੀਜੇ, ਅੰਤ ਨਵੇਰਾ ਤੇਰੇ ਜੀ ਪੈ। ਉਹ ਮਾਇਆ ਦੇ ਝੁਲਾਰੇ, ਮਾਇਆ ਦਾ ਪੰਘੂੜਾ, ਮਾਇਆ ਦੀਆਂ ਪੀਂਘਾਂ ਇੰਨੀਆਂ ਅਗਿਆਨਤਾ ਵਿੱਚ ਲੈ ਗਈ, ਇੰਨਾ ਮਸਤ ਹੋ ਗਿਆ ਉਸ ਪੰਘੂੜੇ ਵਿੱਚ, ਤੋਂ ਜਿਵੇਂ ਬੱਚੇ ਨੂੰ ਪੰਘੂੜੇ ਵਿੱਚ ਪਾ ਦੋ, ਕੱਲਾ ਹੀ ਹੱਸੀ ਜਾਂਦਾ ਪਿਆ, ਕੱਲਾ ਹੀ ਚੁੱਪ ਕਰਕੇ ਖੇਡੀ ਜਾਓ। ਇਹ ਆ ਪੰਘੂੜਾ ਖੜਿਆ ਨੀ, ਇਹ ਆ ਚੀਕਾਂ ਮਾਰੀਆਂ ਨੀ, ਇਹ ਮਾਇਆ ਦੇ ਹੁਲਾਰੇ ਸਾਨੂੰ ਇਤਨਾ ਮਸਤ ਕਰਿਆ ਸਾਡੇ ਮਨ ਰੂਪੀ ਬੱਚੇ ਨੂੰ, ਕਿ ਅਗਿਆਨਤਾ ਦੇ ਵਿੱਚ ਵਾਹਿਗੁਰੂ ਤੋਂ ਬਿਨਾਂ ਕੱਲੇ ਹੀ, ਜੋ ਕਰਮ ਧਰਮ ਸੀ ਉਹ ਤੋਂ ਬਿਨਾਂ ਕੱਲੇ ਹੀ, ਨਾ ਕਰਨਾ ਨਾ ਮੈਤਰੀ ਨਾ ਮੁਦਤਾ ਨਾ ਪੇਸ਼ਾ, ਇਹ ਗੱਲਾਂ ਅਸੀਂ ਵੀ ਕੋਲ ਕਰਨ ਵਾਲੀਆਂ ਉਹ ਘੁਗਨਾ ਕਹੀਏ ਫੁੱਲੂ ਜਿਵੇਂ ਉਹ ਹਨੇਰੇ ਵਿੱਚ ਪੇਟ ਭਰਨ ਨੂੰ ਫਿਰਦੇ ਮਾਇਆ ਦੇ ਹੁਲਾਰਿਆਂ ਵਿੱਚ ਏਦਾਂ ਹੀ ਜੀਵ ਤੁਰਿਆ ਫਿਰਦਾ ਰਹੇ।
1: ਸੁਤਵੰਤਾ ਸਾਜਨ ਸੁਖ ਬੰਦਪ ਤਾਂ ਸੋ ਮੋਹ ਬੜੇ ਸੋਤਨਾ।
0: ਬਸ ਮਾਇਆ ਦੇ ਸੁਨਾਰਿਆਂ ਵਿੱਚ ਪੁੱਤਰ ਧੀਆਂ ਇਸਤਰੀ ਬੰਧਪ ਰਿਸ਼ਤੇਦਾਰ ਛੱਡ ਦਿੱਤਾ ਪਿਆਰ ਵਾਹਿਗੁਰੂ ਦਾ। ਘਣਾ ਪਿਆਰ ਕਿਹਨਾਂ ਨਾਲ ਲੱਗਿਆ ਜਿਨ੍ਹਾਂ ਦਾ ਪਤਾ ਨਹੀਂ ਵੀ ਕੱਲ ਨੂੰ ਭਰਾ ਤੇਰਾ ਤੇਰਾ ਰਹੂਗਾ ਕਿ ਨਹੀਂ, ਕੱਲ ਨੂੰ ਤੇਰਾ ਸੱਜਣ ਹੋਵੇਗਾ ਕਿ ਸੱਜਣ ਹੀ ਦੁਸ਼ਮਣ ਬਣ ਜਾਵੇਗਾ, ਕੱਲ ਨੂੰ ਤੇਰਾ ਸਰੀਰ ਬਹੁਤ ਸੁੰਦਰ ਹੈ ਕਿਤੇ ਇਹੀ ਦੁੱਖ ਰੂਪ ਨਾ ਹੋ ਜਾਵੇ, ਕੱਲ ਨੂੰ ਪੁੱਤਰ ਧੀਆਂ ਬਹੁਤ ਸੁਖ ਰੂਪ ਨੇ ਕਿਤੇ ਇਹੀ ਦੁੱਖ ਰੂਪ ਨਾ ਹੋ ਜਾਵੇ। ਐਸੇ ਧਰਮ ਵਿੱਚ ਫਸਿਆ ਹੋਇਆ ਜੀ ਫੇਰ ਪੜੋ ਜੀ ਤੁਕ।
1: ਸੁਤਵੰਤਾ ਸਾਜਨ ਸੁਖ ਬੰਦਪ
0: ਸੁਤ ਕਹੀਏ ਪੁੱਤਰ ਬਨਤਾ ਇਸਤਰੀ ਧੀਆਂ ਪੁੱਤਰ ਘਰ ਵਾਲੀ ਗੁਰਸਿੱਖ ਪਿਆਰੇ ਤੇ ਸਖਾ ਮਿੱਤਰ ਸਰਬੰਧੀ ਜਿਤਨੇ ਵੀ ਹਨ
1: ਤਾਂ ਸਿਉਂ ਮੋਹ ਵੱਡੇ ਸੋਕਨਾ।
0: ਬਸ ਉਹ ਮਾਇਆ ਦੇ ਝੋਲਿਆਂ ਵਿੱਚ ਇਹਨਾਂ ਨਾਲ ਸੋਕ ਘਣਾ ਬਹੁਤ ਜ਼ਿਆਦਾ ਪਿਆਰ ਪਾ ਬੈਠਿਆ।
1: ਬੋਇਓ ਬੀਰ ਆਮ ਔਂਕਰ ਬੀਤਤ ਔਦ ਕਰਤਾ ਕਨਾ।
0: ਬੜੇ ਪਿਆਰ ਨਾਲ ਪੜ੍ਹਨਾ ਪਊ ਫੇਰ ਵਿਸ਼ਰਾਮ ਦੀ ਲੋੜ ਆ ਗਈ। ਬੋਇਓ ਬੀਜ ਅਹੰ ਅਹੰ ਤੇ ਖੈਰ ਨਾ ਮਾੜਾ ਜੀ, ਅਸੀਂ ਮਾਇਆ ਦੇ ਝੁਲਾਰਿਆਂ ਵਿੱਚ ਆ ਕੇ ਅਹੰ ਹਉਮੈ ਦਾ ਬੀਜ ਬੀਜਿਆ। ਬੋਇਓ ਬੀਜ ਅਹੰ ਹੰਕਾਰ ਦਾ ਬੀਜ, ਤੇ ਮੈਂ ਕੀਤਾ ਇਹ ਮੇਰੀ ਕਿਰਪਾ ਨਾਲ ਹੋ ਗਿਆ, ਜੇ ਮੈਂ ਇਹਦੇ ਨਾਲ ਜਲੰਧਰ ਨਾ ਜਾਂਦਾ ਇਹਨੇ ਹਾਰ ਜਾਣਾ ਤਾਂ ਮੁਕਦਮਾ, ਜੇ ਮੈਂ ਜ਼ਮਾਨਤ ਨਾ ਕਰਾਉਂਦਾ ਇਹਨੇ ਫਸ ਜਾਣਾ ਸੀ। ਇਹ 24 ਘੰਟੇ ਮਾਇਆ ਦੇ ਝੂਲੇ ਵਿੱਚ ਪਿਆ, ਬੀਜ ਕੀ ਬੀਜਦਾ ਅਹੰ ਹੰਕਾਰ ਦਾ। ਪਿਆਰ ਨਾਲ ਸੁਣਿਆ ਹੁਣ, ਅਹੰਕਾਰ ਦੇ ਬੀਜ ਵਿੱਚੋਂ ਬੂਟਾ ਕੀ ਜੰਮਦਾ? ਮਮ ਅੰਕਰ, ਯਾਦ ਰੱਖੇ ਉਸ ਬਚਨ ਨੂੰ, ਹੰਕਾਰ ਵਿੱਚੋਂ ਮੈਂ ਵਿੱਚੋਂ ਪੈਦਾ ਹੁੰਦਾ ਮੇਰਾ ਮੇਰੀ, ਜਿੱਥੇ ਮੈਂ ਆ ਗਿਆ ਨਾ ਉੱਥੇ ਹੋਊਗਾ ਮੇਰਾ ਘਰ, ਮੇਰਾ ਸਰੀਰ, ਮੇਰੀ ਗੱਡੀ, ਮੇਰੇ ਪੁੱਤਰ ਧੀਆਂ। ਉਹ ਬੀਜ ਬੀਜ ਲੈ ਤੂੰ ਮੈਂ ਦਾ, ਤੇ ਮੈਂ ਦੇ ਵਿੱਚੋਂ ਬੂਟਾ ਉਗਣਾ ਮੇਰੇ ਦਾ। ਬੋਲੋ ਬੀਜ ਅਹੰ, ਹੰਕਾਰ ਦਾ ਬੀਜ ਬੀਜਦਾ ਫਿਰਦਾ, ਤੇ ਮਮ ਅੰਕਰ, ਬੀਜ ਫੁੱਟਦਾ ਬੂਰੀ ਫੁੱਟਦੀ ਹੈ ਬੂਟਾ ਨਿਕਲਦਾ, ਉਹ ਤੇਰੇ ਮੈਂ ਦੇ ਬੂਟੇ ਵਿੱਚੋਂ ਮੇਰਾ, ਸਭ ਕੁਝ ਮੇਰਾ ਹੀ ਹੈ, ਸਭ ਕੁਝ ਮੇਰਾ ਹੋ ਜਾਵੇ ਮੈਂ ਤੇ ਮੇਰੀ ਇਸੇ ਵਿੱਚ ਲੰਘ ਗਈ। ਤੇ ਆਪਾਂ ਤਾਂ ਹੁੰਦੇ ਕੀ ਹੈ, ਮੇਰੀ ਮੇਰੀ ਕਹਿਰੋਂ ਕਰਤੇ ਦੁਰਯੋਧਨ ਸੇ ਭਾਈ। ਕ੍ਰਿਸ਼ਨ ਭਗਵਾਨ ਕਹਿੰਦੇ ਦੁਰਯੋਧਨ ਤੇਰੇ ਭਰਾ ਨੇ ਯੁਧਿਸ਼ਠਿਰ ਨਕਲ ਸਹਿਦੇਵ ਅਰਜਨ, ਚਾਚੇ ਦੇ ਹੀ ਭਾਈ ਸੀ, ਚਾਚੇ ਪੈਣ ਦੇ ਸੀ, ਉਹ ਐਦਾਂ ਕਰ ਇਹਨਾਂ ਨੂੰ ਰਾਜ ਨਾ ਦੇ, ਰਾਜਾ ਤੂੰ ਰਹੋ, ਇਹਨਾਂ ਨੂੰ ਆਪਣੇ ਰਾਜ ਵਿੱਚ ਪੰਜਾਂ ਭਾਈਆਂ ਨੂੰ ਪੰਜ ਪਿੰਡ ਦੇ ਦੇ, ਖੇਤੀ ਕਰਕੇ ਗੁਜ਼ਾਰਾ ਕਰ ਲੈਣ। ਦੇਖੋ ਸਮਝੌਤਾ ਕਰਾਉਣ ਦਾ ਤਰੀਕਾ, ਕਿੱਥੇ ਰਾਜੇ ਕਿੱਥੇ ਕਿਸਾਨ ਬਣਨ ਨੂੰ ਤਿਆਰ, ਕਿ ਬਾਦਸ਼ਾਹ ਤੂੰ ਰਹੋ ਅਸੀਂ ਤੇਰੀ ਜਨਤਾ ਬਣ ਕੇ ਰਵਾਂਗੇ। ਕ੍ਰਿਸ਼ਨ ਭਗਵਾਨ ਕਹਿੰਦੇ ਪੰਜ ਪਿੰਡ ਦੇ ਦੇ ਪੰਜਾਂ ਭਾਈਆਂ ਨੂੰ, ਤੇ ਬੋਲੋ ਬੀਜ ਅਹੰ, ਬੀਜ ਬੀਜਿਆ ਵਾ ਹੋਮੇ ਦਾ, ਤੇ ਉਹਦੇ ਵਿੱਚੋਂ ਨਿਕਲੀ ਮੈਂ ਤੇ ਮੇਰੀ। ਕ੍ਰਿਸ਼ਨ ਭਗਵਾਨ ਨੂੰ ਕਹਿੰਦਾ ਤੂੰ ਪੰਜ ਪਿੰਡ ਕਹਿੰਦੇ, ਮੈਂ ਇਹਨਾਂ ਨੂੰ ਸੂਈ ਦੇ ਨੱਕੇ ਜਿੰਨੀ ਜ਼ਮੀਨ ਨਹੀਂ ਦਿੰਦਾ। ਇਹ ਕ੍ਰਿਸ਼ਨ ਜੀ ਨੂੰ ਜਵਾਬ, ਸੂਈ ਦਾ ਨੱਕਾ ਇਹ ਮੇਰੀ ਧਰਤੀ ਮੇਰਾ ਰਾਜ, ਇਹ ਲੱਗਦੇ ਕੀ ਸੂਈ ਦੇ ਨਿੱਕੇ ਚ, ਮੈਂ ਵਿੱਚੋਂ ਮੇਰੀ ਪੈਦਾ ਹੋਣਾ। ਪਰ ਨਤੀਜਾ ਗੁਰਬਾਣੀ ਨੇ ਲਿਖਤਾ, ਜਿਹੜਾ ਕਹਿੰਦਾ ਸੀ ਨਾ ਸੂਈ ਦੇ ਨੱਕੇ ਜਿੰਨੀ ਜ਼ਮੀਨ ਨਹੀਂ ਦਿੰਦਾ ਮੇਰੀ ਹੈ, ਮੇਰੀ ਮੇਰੀ ਕਹਿਰੋਂ ਕਰਦੇ ਦੁਰਯੋਧਨ ਸੇ ਭਾਈ। ਬਾਰਾਂ ਯੋਜਨ ਛਤਰ ਚੱਲੇ ਤਾਂ 48 ਕੋਹ, 4 ਕੋਹ ਦਾ ਇੱਕ ਯੋਜਨ ਹੁੰਦਾ ਜਿਹੜਾ ਯੋਜਨ ਵਰਤਿਆ ਮਹਾਰਾਜ ਨੇ, 4 ਕੋਹ ਦਾ 48 ਕੋਹ ਲੰਮਾ ਚੌੜਾ ਇਹਦਾ ਛਤਰ ਸੀ ਦੁਰਯੋਧਨ ਦਾ, ਸੈਂਕੜੇ ਬੰਦੇ ਚੱਕਦੇ ਸੀ ਜੀ ਛਤਰ ਦੇ ਹੇਠ ਤੁਰਦਾ ਸੀ ਇਹ 12 ਯੋਜਨ। ਪਰ ਦੇਵੀ ਗਿਰਜ ਨਾ ਖਾਈ ਦੇਗੀ ਗਿਰਜਨ ਖਾਈ। ਦੋ ਪਾਤਕ ਸਾਹਿਬ ਇੱਕ ਸੋਧ ਹੈ, ਜਿਹੜਾ ਮਰਜ਼ੀ ਕਰ ਲਿਓ। ਦੇਹੀ ਗਿਰਜ ਨਾ ਖਾਈ, ਦੇਹੀ ਗਿਰਜ ਨ ਖਾਈ, ਦੋਵੇਂ ਪਾਠ ਪ੍ਰਵਾਨ ਨੇ। ਕਿਉਂ? ਦੇਹੀ ਗਿਰਜ ਨ ਖਾਈ, ਜਿਹੜਾ ਕਹਿੰਦਾ ਸੂਈ ਦੇ ਨੱਕੇ ਜਿੰਨੀ ਜ਼ਮੀਨ ਨਹੀਂ ਦੇਣੀ, ਉਹਦਾ ਕਿਸੇ ਨੇ ਸਤਿਕਾਰ ਨਹੀਂ ਕਰਿਆ। ਕੌਵਾਂ ਕੁੱਤਿਆਂ ਗਿਰਜਾਂ ਨਹੀਂ ਖਾਧਾ, ਚਾਰ ਹੱਥ ਧਰਤੀ ਮੜੀ ਨੂੰ ਵੀ ਨਹੀਂ ਮਿਲੀ। ਦੇਹੀ ਗਿਰਜ ਨਾ ਖਾਈ। ਬਾਹਰ ਵੀ ਕੋਈ ਸਿਆਣੇ ਪ੍ਰੇਮੀ ਸੁਣਦੇ ਹੁੰਦੇ, ਇੱਥੇ ਬੈਠੇ ਉਹ ਸਿਆਣੇ, ਗਿਰਜਾ ਨੇ ਕਿਉਂ ਨਾ ਖਾਧੀ? ਕੀ ਕੌਰਾ ਸੀ ਦੁਰਯੋਧਨ, ਕਿਉਂ ਨਾ ਖਾਧੀ ਹੋਏ? ਦੁਰਯੋਧਨ ਦੀ ਮਾਂ ਨੇ ਆਖਿਆ ਸੀ ਜਿੱਦਣ ਜੰਗ ਲੜਨ ਚੱਲੇ, ਇਹਦੀ ਮਾਂ ਨੇ ਵਰ ਲਿਆ ਹੋਇਆ ਸੀ ਕਿ ਜਿਹਦੇ ਸਰੀਰ ਨੂੰ ਮੈਂ ਦੇਖ ਲੂੰ, ਉਹਨੂੰ ਮੈਂ ਦ੍ਰਿਸ਼ਟੀ ਦੇ ਨਾਲ ਪੱਥਰ ਬਣਾ ਸਕਦੀ ਹਾਂ। ਉਹਦੇ ਨਾਲ ਤੀਰ ਲੱਗੇ, ਨਾ ਤਲਵਾਰ ਲੱਗੇ, ਨਾ ਗੋਲੀ ਲੱਗੇ। ਇਹਨੂੰ ਰਿਸ਼ੀਆਂ ਮੁਨੀਆਂ ਨੇ ਕਹਿਤਾ, ਨਗਨ ਹੋ ਕੇ ਆਪਣੀ ਮਾਤਾ ਦੇ ਮੂਹਰੇ ਨੂੰ ਲੰਘ ਜਾ, ਤੇਰਾ ਸਰੀਰ ਸਾਰਾ ਪੱਥਰ ਹੋ ਜਾਊਗਾ, ਤੇ ਫਿਰ ਨਾ ਕੋਈ ਤੀਰ ਲੱਗੇ ਨਾ ਤਲਵਾਰ, ਤੂੰ ਜੰਗ ਜਿੱਤ ਲਵੇਂਗਾ। ਬਹੁਤ ਲੰਮੀ ਕਥਾ ਦੁਰਯੋਧਨ ਦੀ, ਇੱਥੇ ਪ੍ਰਮਾਣ ਦਿੱਤਾ। ਦੇਹੀ ਗਿਰਜ ਨਾ ਖਾਈ, ਉਹ ਚਲਿਆ ਤਾਂ ਗਿਆ, ਪਰ ਮਾਂ ਤੇ ਪੁੱਤ ਦਾ ਰਿਸ਼ਤਾ ਨਗਨ ਹੋ ਕੇ ਮਾਂ ਦੇ ਸਾਹਮਣੇ ਕਿਵੇਂ ਲੰਘੇ? ਉਹ ਗੁਪਤ ਇੰਦਰੀਆਂ ਦੇ ਉੱਤੇ ਉਹਨੇ ਕੱਪੜਾ ਬੰਨ ਲਿਆ ਕਿ ਬਾਕੀ ਦੇ ਸਰੀਰ ਨੂੰ ਮਾਂ ਦੇਖ ਲੂ। ਉਹ ਬਾਕੀ ਦਾ ਸਰੀਰ ਤਾਂ ਹੋ ਗਿਆ ਪੱਥਰ, ਤੇ ਉਹ ਜਗ੍ਹਾ ਜਿਹੜੀ ਸੀ ਉਹ ਰਹਿ ਗਈ ਮਾਸ ਏ ਮਾਸ। ਦੇਹੀ ਗਿਰਜਨ ਖਾਈ, ਦੇਹੀ ਗਿਰਜ ਨਾ ਖਾਈ, ਪੱਥਰ ਬਣਿਆ ਹੋਇਆ ਸਰੀਰ ਗਿਰਜਾ ਕਿੱਥੇ ਖਾਧੀ? ਉਹ ਤਾਂ ਉੱਥੇ ਹੀ ਰਹਿਣਾ ਸੀ, ਫਿਰ ਉਨੀ ਉਹ ਖਾਧੀ ਜਿੰਨਾ ਮਾਸ ਮਾਸ ਰਹਿ ਗਿਆ ਸੀ ਇੱਥੇ ਕੋਲ ਸਤਨਾਮ। ਦੇਹੀ ਗਿਰਜਨ, ਅਸੀਂ ਭਾਈ ਬੋ ਬੀਜ ਅਹਮ ਮਮ ਅੰਕਰ, ਜਿੱਥੇ ਤੁਸੀਂ ਹੋਮੇ ਦਾ ਬੀਜ ਬੀਜੋਗੇ ਉੱਥੇ ਮੈਂ ਤੇ ਮੇਰੀ ਦਾ ਬੂਟਾ ਪੈਦਾ ਹੋ ਜਾਣਾ। ਜੇ ਮੈਂ ਨਾ ਹੋਵੇ ਇੱਥੇ ਮੇਰਾ ਕਿਹੜਾ ਦਿਲ, ਮੇਰੀ ਕੋਈ ਚੀਜ਼ ਹੈ ਨਹੀਂ। ਬੋ ਬੀਜ ਅਹਮ ਮਮ ਅੰਕਰ,
1: ਬੀਤਤ ਔਰ ਕਰਦ ਅਕਨਾ,
0: ਬਸ ਮੈਂ ਤੇ ਮੇਰੀ ਵਿੱਚ ਫਿਰ ਸਾਰੀ ਔਧ ਕਹੀਏ ਉਮਰ, ਅਗਨਾ ਕਹੀਏ ਪਾਪ। ਹੰਕਾਰੀ ਆਦਮੀ ਕਿਤੇ ਪੁੰਨ ਕਰੂੰਗਾ, ਉਹਦਾ ਪੁੰਨ ਵੀ ਪਾਪ ਹੋਊਗਾ। ਉਹਦਾ ਪੁੰਨ ਪਾਪ ਤਾਂ ਹੋਊਗਾ ਉਹ ਕਿਸੇ ਤੋਂ ਸੋਭਾ ਕਰਾਉਣ ਖਾਤਰ, ਕਿਸੇ ਤੋਂ ਆਪਣੇ ਆਪ ਨੂੰ ਵੱਡਾ ਕਹਾਉਣ ਖਾਤਰ ਦਾਨ ਕਰੂੰਗਾ। ਜੇ ਲੰਗਰ ਵੀ ਕਰੂੰਗਾ ਤਾਂ ਟੈਲੀਫੋਨ ਕਰੂੰਗਾ ਰਿਸ਼ਤੇਦਾਰਾਂ ਨੂੰ, ਆਇਓ ਵੀ ਅੱਜ ਗੁਰਦੁਆਰੇ ਮੇਰਾ ਲੰਗਰ ਹੈ। ਵੀ ਤੇਰਾ ਲੰਗਰ ਤਾਂ ਤੇਰੇ ਨਿਆਣੇ ਹਜ਼ਾਮਾ ਕਰਨਗੇ, ਤੂੰ ਆਪੇ ਕਰਨ ਦੀ ਹੈ। ਉਹ ਵੀ ਸੌ ਨੂੰ ਦੱਸੂ ਅਰਥਵਾੜੀ ਵੀ ਮੈਂ ਫਰੀਨ ਜਾਂਦਾ, ਤੁਸੀਂ ਵੀ ਤਾਂ ਹੀ ਆਉਣਾ ਗੁਰਦੁਆਰੇ ਜੇ ਕੋਈ ਲੰਗਰ ਦਾ ਟੈਲੀਫੋਨ ਜਾਊਗਾ। ਤੂੰ ਕੱਟੇ ਜਾਣੇ ਉਹਦਾ ਲੰਗਰ ਹੈ ਵੀ ਜ਼ਰੂਰ ਚੱਲਣਾ। ਹੰਕਾਰੀ ਆਦਮੀ ਜੇ ਦਾਨ ਵੀ ਕਰੂ ਉਹਦੇ ਵਿੱਚ ਵੀ ਸ਼ੋਭਾ ਵਡਿਆਈ, ਜੇ ਆਪਣੀ ਸ਼ੋਭਾ ਕਰਾਉਣੀ ਮੈਂ ਦਾ ਵਧਾਉਣਾ ਤੂੰ ਪਾਪ ਕਿਹੜਾ? ਉਹ ਹੰਕਾਰੀ ਆਦਮੀ ਬੀਜ ਬੀਜਦਾ ਅਹੰਮ ਦੇ, ਉਹਦੇ ਬੀਜਾਂ ਵਿੱਚੋਂ ਬੂਟੇ ਨਿਕਲਦੇ ਨੇ ਮੈਂ ਤੇ ਮੇਰੀ ਦੇ, ਤੇ ਸਾਰੀ ਉਮਰ ਪਾਪ ਕਰਦੇ ਦੀ ਲੰਘ ਜਾਂਦੀ ਹੈ।
1: ਮਿਰਤ ਮਜਾਰਤ ਸਾਰ ਮੁਖ ਨਿਰਖਤ ਉਂਚਤ ਭੋਗਤ ਭੁੱਖ ਭੁੱਖ ਨਾ।
0: ਮਿਰਤ ਮੰਜਾਰ ਮਾਜਾਰ ਸੰਸਕ੍ਰਿਤ ਵਿੱਚ ਬਿੱਲੇ ਨੂੰ ਕਹਿੰਦੇ ਪਏ, ਜਿਹੜੇ ਤੁਹਾਡੇ ਉੱਥੇ ਫਿਰਦੇ ਆ ਬਹੁਤ ਬਿੱਲੇ ਬਿੱਲੀਆਂ, ਮਾਜਾਰ ਬਿੱਲੇ ਨੂੰ ਕਹਿੰਦੇ ਨੇ। ਮਿਰਤ ਮਜਾਰ, ਮਿਰਤ ਕਹੀਏ ਮੌਤ ਰੂਪੀ ਬਿੱਲਾ, ਮੁਖ ਨਿਰਖਤ ਪਸਾਰ ਕਹੀਏ ਖੋਲ ਕੇ, ਯਾਦ ਰੱਖਿਓ ਮੌਤ ਰੂਪੀ ਬਿੱਲਾ ਸਾਡੇ ਜੀਵ ਰੂਪੀ ਚੂਹੇ ਨੂੰ ਮੂੰਹ ਖੋਲੀ ਬੈਠਾ ਖਾਣ ਨੂੰ, ਬੰਦ ਨੀ। ਮਿਰਤ ਮਜਾਰ ਪਸਾਰ ਮੁਖ ਨਿਰਖਤ ਕਹੀਏ ਦੇਖਣਾ, ਤੂੰ ਉਹਦੀ ਨਿਗਾਹ ਵਿੱਚ ਹੈ, ਉਹਦਾ ਮੂੰਹ ਖੁੱਲ੍ਹੇ ਕਿਤੇ ਐ ਨਾ ਕਹੀਂ ਤਿਆਰੀ ਕਰੂਗਾ ਬਿੱਲਾ, ਫਿਰ ਤੁਰ ਕੇ ਆਊਗਾ, ਫਿਰ ਮੈਂ ਕਿੱਥੇ ਫੜ ਹੋਣਾ? ਨਹੀਂ ਨਹੀਂ, ਉਹ ਤਾਂ ਮੂੰਹ ਖੋਲੀ ਬੈਠਾ ਹੈ, ਦੇਰ ਨਹੀਂ ਲੱਗਣੀ। ਮਿਰਤ ਮਜਾਰ ਮੌਤ ਰੂਪੀ ਬਿੱਲਾ ਮੂੰਹ ਖੋਲੀ ਤੇਰੇ ਵੱਲ ਵੇਖ ਰਿਹਾ, ਕੱਲ ਸ਼ਿਕਾਰ ਕਰਾਏਗਾ।
1: ਪੁੰਚਤ ਭੁਗਤ ਭੁੱਖ ਭੁੱਖ ਨਾ,
0: ਹੋਰ ਉਸ ਬਿੱਲੇ ਦੀ ਸਿਫਤ ਸੁਣ ਲੋ ਭਾਈ, ਉਸ ਮੌਤ ਰੂਪੀ ਬਿੱਲੇ ਨੇ अनगिणत लोग खा ले अपनी देख विचे किने चले गए खादे ने बहुत रूप ले फिर भुखे का भुखा फिर अपू सतनाम रजे भूख भुगना उस मौत रूप मिले ने अनेक जीव नित लोखा एक दिन च खांदा है पर मिला ना कदे रजे हुण मृतक रूप साडा मन साडी तृष्णा बहुत कुछ मिल गया पर रजे तो नहीं ये भी जीव रूपी बिला तृष्णा की भुख में भुखा ही यह भी नहीं रजिया क्यों नहीं रजिया रजन वाली चीज वाहिगुरू का नाम छके बिल्कुल होर जे मंगना सिर दुखा दे दुख दे नाम संतोखिया उतरे मन की भुख ये काल रूपी बिला पता नहीं अरबा खरबा जीवा नित भक्षण कर रहे है पर फिर भी भुखा ही फिर
1: सिमर गोपाल दयाल सत संगत नानक जग जानत सुपना
0: हम पता दे प्रसाए सानू उपदेश देने इन्हां गल्लां नू याद करो जिहड़ियां उपर दसियां ने सिमर सिमरन करन दा अर्थ है याद करना कोई बहुत ही लंबी चौड़ी गल नहीं जद कहने ना सिमरन करो उन पंजाबी च कहो याद करो सिमरन समर सिमरती तो बड़े याददाश्त तो याद करना कह लो सिमरन करना कह लो ओ मनुख याद कर ओ काल रूपी बिला तेरे वल 24 घंटे देख रहे है ते भलेखा ने करी गुआढ़ी नू ले गया रज गया होऊंगा पूरा पिंड आया नू ले गया रज गया मेरी वारी नहीं आउणी ना ना वह भुखा ही है पता नहीं उन्हें कल चपट मारनी है इस करके जो उन्हें बचना है तो सिमर गोपाल दयाल गो कहिए पृथ्वी पाल कहिए पालन वाला जो पृथ्वी की पालना करता है गोपाल दयाल कहिए दय कहिए दया आल कहिए कर जो दया का कर है दय आल ते सिमर किथे सतसंगत सतसंगत में जाके उस वाहगुरु का सिमरन कर नानक जग जानत सुपन सतगुरु नानक के स्वरूप गुरु अर्जन देव जी जब संगत में जाके उस वाहगुरु का सिमरन करेगा तेनु पता लग जाना है संसार सुपन जान लेना तो दूजा अर्थ सत संगियां नु महापुरुषा नु जिन्हां दे कोल जाके तेनु नाम जपन नु कहे उन्होंने जान लिया कि जग सुपना उन्हों की संगत कर जिन्होंने जान लिया कि जग सुपना है वो तेन भी समझा देंगे कि आप संगत उन्हों की कर दें कार विच बह जाओ बस विच बह जाओ रोटा बह जाओ जी कमाई किवें बधूगी कारोबार किवें बधूगा मुंडे किवें कहना मनणगे बाप हो माया दी 24 घंटे जो जाओगे नाम जपण वाले को जिन्होंने समझ ले जग जानत सुपन जिन्होंने जान ले संसार सुपन है उठे जाके तेनू भी ज्ञान हो जाएगा कि यह संसार सुपन है संगत विच आओ सत्संगियां दा संग करो जेडे समझ गए ने कि एक अकाल पुरख वाहगुरु तो बिना सब मिथ्या है जो इतने दो सवैया भी विचार अज होई है मैनू भी पता है प्रबंधक भी चाहते हैं कि थोड़ी जी स्पीड बधाई जाए सतगुरु नानक देव गुरु अंगद देव जी के सवैया तक आप पुजिए सो पर मुश्किल होती है बोलते हैं गुरसिख प्यारे नाले चरणों की बहुत कृपा है महापुरुषों की जिन्होंने विद्या की दात दिती है श्री गुरु ग्रंथ साहब की कृपा तो गिने नहीं सकते अज तक गुरसिख प्यारे सटेज से आने लगे हैं कदे दो मिनट पहला भी नहीं सोचा भी की बोलना ऐसी वस्ता ही बहुत कुछ तुम बख्श दता है पर इसे आया नहीं पता लगता भी की बोलना की वस्तु में बना जिस करके लिमिट में नहीं जो तक स्टडी लेकर हो गए याद करके आ गए उन्हें ही बोलो ते टाइम जिस करके समा ज्यादा लग जाए पर थोड़ा बहुत धन्यवाद है तुम बहुत प्यार सरवण कर दे सत्कार बाणी है भी सत्कार जो तुम कर दे भी सत्कार नो इसो ही महाराज की कृपा न कल आप विचार शुरू करांगे समय से लाके भाई लाहे प्राप्त करो उल्ला तो खिमा बख्शो ਸਾਡੇ ਲਈ ਸ਼ੁੱਧ ਸਪਸ਼ਟ ਬਾਣੀ ਪੜ੍ਹ ਸੁਣ ਦਾ ਬਾਬਾ ਸਿਓ ਬੇਅੰਤ ਮਾਇਆ ਗੁਰਸਿੱਖ ਸੰਗਤਾਂ ਵੱਲੋਂ ਬਾਣੀ ਦਾ ਸਤਿਕਾਰ ਹੋ ਰਿਹਾ। ਸਤਿਗੁਰ ਤੁਹਾਡੀ ਮਾਇਆ ਸਬਲੀ ਕਰਨ ਤੇ ਮੇਰੀ ਅਰਦਾਸ ਹੈ ਗੁਰੂ ਦੇ ਚਰਨਾਂ ਵਿਚ ਕਿ ਸੁਣੇ ਹੋਏ ਗੁਰੂ ਕੇ ਬਚਨ ਆਪ ਸੰਗਤਾਂ ਦੇ ਹਿਰਦੇ ਵਸਣ। ਅਸੀਂ ਗੁਰੂ ਕੇ ਬਚਨਾਂ ਨੂੰ ਸੁਣ ਕੇ ਮਨ ਸਕੀਏ ਤਾਂ ਕਿ ਸੁਣਿਆ ਹੋਇਆ ਪ੍ਰਵਾਨ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
2: ਸ੍ਰੀ। ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚੁ ਜੁਗਾਦਿ ਸਚੁ

ਸਾਰੇ ਹੀ ਵੱਡਿਆਂ ਭਾਗਾਂ ਵਾਲੇ ਗੁਰਬਾਣੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ, ਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ, ਸਤਿਗੁਰਾਂ ਦਾ

0: ਇੱਥੇ ਪਾਠ ਇਕੱਠੇ ਕਰੋ ਦੇਹਨ ਗੇਹਨ ਨੇਹ ਨਾ ਨੀਤ ਜਿਹੜਾ ਨੇਹ ਦਾ ਲੱਲਾ ਇਹੀ ਜੁਦਾ ਬੋਲਣਾ ਦੇਹਨ ਗੇਹਨ ਨੇਹ ਨਾ ਨੀਤ ਦੇਹਨ ਕਹੀਏ ਸਾਡੇ ਸਰੀਰ ਦੇਹਾਂ ਦੇਹ ਦਾ ਬਹੁ ਵਚਨ ਹੈ ਗੇਹ ਕਹੀਏ ਘਰ ਸਾਡੇ ਘਰ ਕੋਟੀਆਂ ਮਕਾਨ ਗੇਹ ਦਾ ਗੇਹਨ ਇਹ ਸ਼ਬਦ ਤੁਸੀਂ ਧੰਨੇ ਦੀ ਬਾਣੀ ਵਿੱਚ ਵੀ ਪੜ੍ਹਦੇ ਹੋ ਇੱਕ ਘਰ ਕੀ ਜੀਹਨ ਚੰਗੀ ਉੱਥੇ ਜੀਹਨ ਪਾਠ ਹੈ ਤੇ ਜੀਹਨ ਪਾਠ ਹੈ ਨੇਹ ਨਾ ਨੀਤਾ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਗੁਰਮੁਖ ਪਿਆਰਿਓ ਸਰੀਰਾਂ ਦਾ ਪਿਆਰ ਸੰਪਤੀ ਦਾ ਘਰਵਾਲੀ ਦੇ ਸਰੀਰ ਦਾ ਜਾਂ ਦੇਹ ਦਾ ਜਾਂ ਘਰਾਂ ਦਾ ਪਿਆਰ ਨਾ ਨੀਤਾ ਇਹ ਸਦਾ ਰਹਿਣ ਵਾਲਾ ਨਹੀਂ ਹੈ ਨਿੱਤ ਰਹਿਣ ਵਾਲਾ ਨਹੀਂ ਹੈ ਜਿਹੜਾ ਸਰੀਰਾਂ ਨਾਲ ਪਿਆਰ ਕਰਦੇ ਹੋ ਸੰਪਤੀ ਨਾਲ ਪਿਆਰ ਕਰਦੇ ਹੋ ਕੋਠਿਆਂ ਮਕਾਨਾਂ ਨਾਲ ਘਰ ਵਾਲੀ ਬਾਲ ਬੱਚਿਆਂ ਦੇ ਨਾਲ ਇਹ ਨਾ ਨੀਤਾ ਇਹਨੇ ਨਿੱਤ ਨਹੀਂ ਰਹਿਣਾ ਭਾਈ ਇਹ ਸਦਾ ਰਹਿਣ ਵਾਲਾ ਨਹੀਂ ਦੇਹਨ ਗੇਹਨ ਨੇਹ ਨਾ ਨੀਤਾ ਇਹਨਾਂ ਦਾ ਜਿਹੜਾ ਤੂੰ ਨੇਹ ਲਾਈ ਫਿਰਦਾ ਪਿਆਰ ਇਹ ਸਦਾ ਨਹੀਂ ਰਵੇਗਾ
1: ਮਾਇਆ ਮਤ ਕਹਾ
0: ਮਾਇਆ ਦੀ ਜਿਹੜੀ ਮਸਤੀ ਹੈ ਤੈਨੂੰ ਮਤ ਕਹੀਏ ਤੇ ਮਤਵਾਲਾ ਕਰਨਾ ਮਸਤ ਕਰ ਦਿੰਦੀ ਹੈ ਮਾਇਆ ਭਾਈ ਕਿੰਨੇ ਚੀਜ਼ਾਂ ਨਸ਼ਾ ਚੜਾਉਂਦੀ ਹੈ ਇੱਥੇ ਤਾਂ ਬੜੀਆਂ ਚੀਜ਼ਾਂ ਤੁਸੀਂ ਗਿਣੀਆਂ ਜਿਹਨਾਂ ਤੋਂ ਨਸ਼ਾ ਹੁੰਦਾ ਸ਼ਰਾਬ ਹੈ ਪੀਮ ਹੈ ਡੋਡੇ ਹੈ ਭਾਈ ਸਮੈਕ ਹੈ ਹੀਰੋਇਨ ਹੈ ਬੜੇ ਨਸ਼ੇ ਨੇ ਸੁੱਖ ਹੈ ਬੜੇ ਨਸ਼ੇ ਆਪਾਂ ਜਿਹੜੇ ਨਸ਼ਾ ਕਰਦੇ ਨੇ ਪਰ ਇਹਨਾਂ ਦਾ ਨਸ਼ਾ ਥੋੜਾ ਚਿਹਰਾ ਉਤਰ ਜਾਂਦਾ ਇੱਕ ਨਸ਼ਾ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਕਿ ਤਿੰਨ ਨਸ਼ੇ ਐਸੇ ਚੜ੍ਹਦੇ ਨੇ ਮਨੁੱਖ ਨੂੰ ਜਿਹੜੇ ਦਿਨ ਰਾਤ ਘਟਦੇ ਹੀ ਨਹੀਂ ਉਹ ਕਿਹੜੇ ਜੋਬਨ ਧਨ ਪ੍ਰਭਤਾ ਕੈ ਮਦਮ ਉੱਥੇ ਪਾਠ ਇਕੱਠਾ ਹੀ ਹੈ ਤਾਂ ਹੀ ਗਲਤ ਹੋ ਜਾਂਦਾ ਪ੍ਰਭਤਾ ਕੈ ਮਦਮ ਹੈ ਸਪੈਲ ਮੋਹੀ ਨੇ ਇੱਕ ਤਾਂ ਜਵਾਨੀ ਦਾ ਨਸ਼ਾ ਹੈ ਗੁਰਮੁਖ ਪਿਆਰਿਓ ਇੱਕ ਜੋਬਨ ਧਨ ਮਾਇਆ ਦਾ ਨਸ਼ਾ ਇੱਕ ਪ੍ਰਭਤਾ ਕਹੀਏ ਇੱਜ਼ਤ ਮਾਣ ਦਾ ਨਸ਼ਾ ਜਿਹਦੀ ਪ੍ਰਭਤਾ ਆਉਣ ਲੱਗ ਜਾਵੇ ਇੱਜ਼ਤ ਇਕੱਠਾ ਪਾਠ ਪ੍ਰਭਤਾ ਇੱਕ ਜਵਾਨੀ ਦਾ ਨਸ਼ਾ ਇੱਕ ਧਨ ਦਾ ਨਸ਼ਾ ਇੱਕ ਪ੍ਰਭਤਾ ਕਿਸੇ ਦਾ ਸਤਿਕਾਰ ਹੋਣ ਲੱਗ ਜਾਵੇ ਉਹਦਾ ਨਸ਼ਾ ਇਹ ਕਹੇ ਜੇ ਨੇ ਇਹ ਨਿਸ ਰਹਿ ਦੀਵਾਨਾ ਮਹਾਰਾਜ ਕਹਿੰਦੇ ਦਿਨ ਰਾਤ ਉਤਰਦੇ ਹੀ ਨਹੀਂ ਇਹ ਨਾਮ ਦਿਨ ਦਾ ਨਿਸ ਨਾਮ ਰਾਤ ਦਾ ਇਹ ਦਿਨ ਰਾਤ ਚੜੇ ਹੀ ਰਹਿੰਦੇ ਨੇ ਭਾਈ ਹੁਣ ਮਹਾਰਾਜ ਕਹਿੰਦੇ ਸਰੀਰਾਂ ਦਾ ਮਾਣ ਸਰੀਰਾਂ ਦਾ ਪਿਆਰ ਘਰਾਂ ਸੰਪਤੀ ਦਾ ਪੁੱਤਰ ਧੀਆਂ ਇਸਤਰੀ ਦਾ ਨੇਹ ਨਾ ਨੀਤਾ ਇਹ ਸਦਾ ਰਹਿਣ ਵਾਲਾ ਨਹੀਂ ਇਹਨਾਂ ਵਿੱਚ ਜਿਹੜਾ ਤੂੰ ਮਸਤਿਆ ਫਿਰਦਾ ਇਹਨਾਂ ਨਸ਼ਿਆਂ ਨੇ ਜਿਹੜਾ ਤੈਨੂੰ ਮਤਵਾਲਾ ਕੀਤਾ ਹੈ ਇਹ ਭਾਈ ਕਹਾਂ ਲਓ ਗਾਰੋ ਤਿੰਨ ਅਰਥ ਨੇ ਸੰਪਰਦਾ ਵਿੱਚ ਗਾਰੋ ਸ਼ਬਦ ਜਿਹੜਾ ਤੁਸੀਂ ਪੜ੍ਹਦੇ ਹੋ ਪਹਿਲਾ ਗਾਰੋ ਗੌਰਵ ਬੜਾ ਗੌਰਵ ਕਰਨਾ ਮਾਣ ਕਰਨਾ ਗੌਰਵ ਕਹਿੰਦੇ ਵਡਿਆਈ ਨੂੰ ਕਿਸੇ ਦਾ ਮਾਣ ਗੌਰਵਤਾ ਵਡਿਆਈ ਇਹਨਾਂ ਦੇ ਪਿਆਰ ਦਾ ਜਿਹੜਾ ਮਾਣ ਤੈਨੂੰ ਮਿਲ ਰਿਹਾ ਕਿੱਥੇ ਕਿੱਥੇ ਚੱਲੂਗਾ ਨਾਲ ਕਹਾਂ ਲਓ ਗਾਰੋ ਕਿੱਥੇ ਤੱਕ ਤੈਨੂੰ ਮਾਣ ਵਡਿਆਈਆਂ ਦੇਣਗੇ ਚੀਜ਼ਾਂ ਦੂਜਾ ਅਰਥ ਕਹਾਂ ਲਓ ਗਾਰੋ ਗਾਰਵ ਹੰਕਾਰ ਇਹ ਖਿਣ ਭੰਗਣ ਚੀਜ਼ਾਂ ਦਾ ਤੂੰ ਕਿੱਥੇ ਤੱਕ ਮਾਣ ਕਰਦੇ ਭਾਈ ਅੱਜ ਹੈ ਦੋ ਮਿੰਟ ਨੂੰ ਨਾ ਹੋਣ ਮਾਣ ਤਾਂ ਉਸ ਚੀਜ਼ ਦਾ ਕਹੀਏ ਜਿਹੜਾ ਸਾਥ ਦੇਵੇ ਸਾਡੇ ਰਹਿਣ ਵਾਲੀ ਚੀਜ਼ ਹੋਵੇ ਤੀਜਾ ਅਰਥ ਕਹਾਂ ਲਓ ਗਾਰੋ ਤੂੰ ਇਹਨਾਂ ਦੇ ਮਾਣ ਵਿੱਚ ਪੈ ਕੇ ਕਿਉਂ ਅਮੋਲਕ ਮਨੁੱਖ ਜਨਮ ਨੂੰ ਗਾਲ ਰਿਹਾ ਗਾਰੋ ਕਹੀਏ ਗਾਲਣਾ ਇਹ ਤਿੰਨ ਗਾਰੋ ਸ਼ਬਦ ਦੇ ਅਰਥ ਕੀਤੇ ਨੇ ਭੱਟਾਂ ਦੇ ਸੋਈਆਂ ਵਿੱਚ ਮਹਾਰਾਜ ਉਹਨਾਂ ਦਾ ਮਾਣ ਕੱਢਣ ਵਾਸਤੇ ਇਹ ਪਦਾਰਥ ਦਾ ਭਾਈ ਮਾਣ ਝੂਠਾ ਇਹ ਤਾਂ ਇੱਕ ਪਲ ਹੈ ਦੂਜੇ ਪਲ ਹੈ ਨਹੀਂ
1: ਛਤਰ ਨਾ ਪਤਰ
0: ਜੀ ਗੁਰਮੁਖ ਪਿਆਰਿਓ ਛਤਰ ਨਾ ਇਕੱਠਾ ਪਾਠ ਲੰਨਾ ਨਾਲ ਲਾਓ ਬਹੁ ਬਚਨ ਛਤਰ ਨਾ ਪਤਰ ਨਾ ਚੌਰ ਨਾ ਚਾਵਰ ਫਿਰ ਪੜੋ ਪਿਆਰ ਨਾਲ
1: ਸਤਰਨ ਪਤਰਨ ਚੌਰ ਨਾ ਚਾਵਰ
0: ਛਤਰਨ ਕਹੀਏ ਰਾਜਿਆਂ ਦੇ ਸਿਰ ਤੇ ਜਿਹੜੇ ਛਤਰ ਝੂਲਦੇ ਨੇ ਛਤਰਨ ਤੇ ਪਤਰਨ ਕਹੀਏ ਰਾਜਿਆਂ ਦੇ ਹੁਕਮਨਾਮੇ ਪਰਵਾਨੇ ਪਰਵਾਨੇ ਪੱਤਰ ਚਿੱਠੀਆਂ ਲਿਖ ਕੇ ਭੇਜਦੇ ਨਾ ਹੁਕਮਨਾਮਾ ਪਰਵਾਨਾ ਭੇਜਦਾ ਤਾਂ ਪਰਵਾਨਾ ਆ ਗਿਆ ਉਹਨੂੰ ਕਹਿੰਦੇ ਪੱਤਰਨ ਰਾਜਾ ਤਖ਼ਤ ਤੇ ਬੈਠਾ ਆਪਣੇ ਹੁਕਮਨਾਮੇ ਚਿੱਠੀਆਂ ਲਿਖ ਕੇ ਭੇਜਦਾ ਹੁੰਦਾ ਛਤਰਨ ਪਤਰਨ ਤੇਰੇ ਸਿਰ ਤੇ ਝੂਲਣ ਵਾਲੇ ਬਾਦਸ਼ਾਹੀ ਦੇ ਛਤਰ ਤੇਰੇ ਹੁਕਮ ਜਿਹੜੇ ਚੱਲ ਰਹੇ ਨੇ ਪਰਵਾਨੇ ਲਿਖ ਲਿਖ ਭੇਜਦਾ ਹੈ ਚੌਰ ਤੇਰੇ ਸਿਰ ਪਰ ਰਾਜਿਆਂ ਦੇ ਸਿਰ ਪਰ ਚੌਰ ਕਰਦੇ ਹੁੰਦੇ ਖੜੇ ਨਾ ਚਾਵਰ ਇੱਥੇ ਚਾਵਰ ਸ਼ਬਦ ਤੁਹਾਡਾ ਪੰਜਾਬ ਦਾ ਹੈ ਬਹੁਤ ਸਿੱਧੀ ਪੰਜਾਬੀ ਚਾਵਰ ਦਾ ਅਰਥ ਹੈ ਚੌੜਾਂ ਕਰਨੀਆਂ ਆਪਾਂ ਕਹਿੰਦੇ ਚੌੜੀਆਂ ਕਰ ਇੱਥੇ ਚਾਵਰ ਹੈ ਹਿੰਦੀ ਵਿੱਚ ਚੌੜਾ ਕੀ ਹੁੰਦੀਆਂ ਰਾਜੇ ਮਹਾਰਾਜੇ ਕੀ ਕਰਦੇ ਹੁੰਦੇ ਐਵੇਂ ਮਸੂਮ ਜਾਨਵਰਾਂ ਨੂੰ ਲੜਾਈ ਦੇਖਣ ਖਾਤਰ ਮੀਡੀਆ ਨੂੰ ਲੜਾ ਕੇ ਸਿੰਘ ਤੜਾ ਦੇਣੇ ਝੋਟਿਆਂ ਦੇ ਸਿੰਘ ਤੜਾ ਦੇਣੇ ਮੁਰਗੀਆਂ ਨੂੰ ਲੜਾਈ ਜਾਣਾ ਜਾਂ ਹੋਰ ਚਾਵਰ ਕੀ ਐਵੇਂ ਦਰਿਆ ਤੇ ਜਾ ਕੇ ਬੈਠ ਜਾਣਾ ਮਸੂਮ ਜਾਨਵਰਾਂ ਨੂੰ ਮਾਰੀ ਜਾਣਾ ਸ਼ਿਕਾਰ ਖੇਡੀ ਜਾਣਾ ਅਖੇਰ ਬਿਲਤ ਰਾਜਨ ਕੀ ਲੀਲਾ ਮਹਾਰਾਜ ਨੇ ਬਾਣੀ ਵਿੱਚ ਲਿਖੇ ਇਹ ਜਿਹੜੀਆਂ ਚੌੜਾਂ ਹਨ ਜਾਂ ਨਾਟਕ ਮੁਜਰੇ ਕਰਾਈ ਜਾਣੇ ਬੇਸਵਾ ਦੇ ਗੁਰਸਿੱਖ ਪਿਆਰੇ ਉਹਨਾਂ ਨੂੰ ਕਿਹਾ ਚਾਵਰ ਚੌੜਾਂ ਕਰਨੀਆਂ ਮਸਤੀਆਂ ਕਰਨੀਆਂ ਮਹਾਰਾਜ ਕਹਿੰਦੇ ਤੇਰੇ ਸਿਰ ਪਰ ਛਤਰ ਜਿਹੜੇ ਧੁਲ ਰਹੇ ਨੇ ਤੇ ਛਤਰਨ ਪਤਰਨ ਜਿਹੜੇ ਤੇਰੇ ਹੁਕਮਨਾਮੇ ਚੱਲ ਰਹੇ ਨੇ ਪਰਵਾਨੇ ਲਿਖ ਲਿਖ ਹੁਕਮ ਕਰਦਾ ਜਿਹੜਾ ਤੇਰੇ ਸਿਰ ਪਰ ਚੌੜ ਹੋ ਰਿਹਾ ਤੇ ਜਿਹੜਾ ਤੂੰ ਮਸਤੀ ਵਿੱਚ ਆ ਕੇ ਚੌੜਾਂ ਕਰ ਰਿਹਾ ਬਦਫੈਲੀਆਂ ਕਰ ਰਿਹਾ
1: ਬਹਿਤੀ ਜਾਤਰ ਦੇ ਨਾ ਵਿਚਾਰ
0: ਇਹਨਾਂ ਚੀਜ਼ਾਂ ਵਿੱਚ ਫਸ ਕੇ ਤੂੰ ਇੱਕ ਚੀਜ਼ ਭੁੱਲ ਗਏ ਬਹਿਤੀ ਜਾਤ ਤੇਰੀ ਉਮਰ ਘਟਦੀ ਜਾ ਰਹੀ ਬਹਿੰਦੀ ਜਾ ਰਹੀ ਹੈ ਨਦੀ ਰੂਪੀ ਉਮਰ ਇਹ ਉਮਰ ਰੂਪੀ ਨਦੀਆ ਚੇਤਨਾ ਹੈ ਤੋ ਚੇਤਨਾ ਨਿਸ ਦਿਨ ਮੈਂ ਪ੍ਰਾਣੀ ਚਿਨਚਨ ਔਦ ਬਿਹਾਤ ਹੈ ਟੂਟੇ ਘੜ ਜਿਉ ਪਾਣੀ ਪਰ ਹੁਣ ਆਪਾਂ ਬੈਠੇ ਗੁਰੂ ਦੇ ਚਰਨਾਂ ਵਿੱਚ ਮੈਂ ਵੀ ਤੁਹਾਡੇ ਵਿੱਚ ਲਓ ਹੁਣ ਸੱਚੀ ਗੱਲ ਸੋਚ ਲਓ ਵੀ ਸਵੇਰ ਦਿਆਂ ਨੂੰ ਯਾਦ ਆਇਆ ਵੀ ਇੱਕ ਦਿਨ ਜ਼ਿੰਦਗੀ ਦਾ ਲੰਘ ਗਿਆ ਯਾਦ ਨਹੀਂ ਹੈ ਸੰਗਰਾਮ ਤਾਂ ਮਨਾਉਣ ਆ ਜਾਂਦੇ ਡੇਗਾਂ ਵੀ ਕਰੀਆਂ ਅਰਦਾਸਾਂ ਵੀ ਕਰਤੀਆਂ ਪਰ ਇਹ ਤਾਂ ਨਹੀਂ ਯਾਦ ਕਰਿਆ ਮੇਰੀ ਜ਼ਿੰਦਗੀ ਦਾ ਇੱਕ ਮਹੀਨਾ ਘਟ ਗਿਆ ਵੈਸੀ ਜਾਤ ਰਿਦੇ ਨਾ ਵਿਚਾਰ ਜਿਹੜੀ ਤੇਰੀ ਅਮੋਲਕ ਉਮਰ ਖਿਣ ਪਲ ਕਰਕੇ ਬੀਤ ਗਈ ਹੈ ਨਾ ਉਹ ਇਹਨਾਂ ਮਸਤੀਆਂ ਵਿੱਚ ਇਹਨਾਂ ਐਸ਼ੋ ਇਸ਼ਟਰਾਂ ਵਿੱਚ ਇਹਨਾਂ ਰਾਜ ਭਾਗ ਦੇ ਮਾਣਾਂ ਵਿੱਚ ਸਤਿਕਾਰ ਵਿੱਚ ਤੂੰ ਬਹਿ ਰਿਦੇ ਨਾ ਵਿਚਾਰੋ ਜਿਹੜੀ ਅਸਲ ਗੱਲ ਯਾਦ ਰੱਖਣੀ ਸੀ ਕਿ ਦਿਨ ਤੇ ਸਰ ਪਰ ਪੌਸੀ ਰਾਤ ਲੈਣ ਗਈ ਫਿਰ ਹੋਏ ਪ੍ਰਭਾਤ ਕਿਨ ਕਿਨ ਪਲ ਪਲ ਕਰਕੇ ਔਧ ਬੀਜਦੀ ਜਾਂਦੀ ਹੈ ਉਹ ਐਸਾ ਜਾਣ ਪਿਆ ਐਸੀਆਂ ਚੀਜ਼ਾਂ ਕੱਟੀਆਂ ਹੋ ਗਈਆਂ ਬਹਿਤੀ ਜਾਤ ਵਧਦੀ ਜਾ ਰਹੀ ਹੈ ਤੇਰੀ ਨਦੀ ਉਮਰ ਰੂਪੀ ਨਦੀ ਦਿਨ ਰਾਤ ਕਰਕੇ ਪਰ ਤੇਰੇ ਯਾਦ ਹੀ ਨਹੀਂ ਆਉਂਦਾ ਕਿ ਮੈਂ ਘੱਟ ਰਿਹਾ ਮੇਰੀ ਉਮਰ ਲੰਘਦੀ ਜਾ ਰਹੀ ਹੈ ਐਸੀ ਵਿਚਾਰ ਮਹਾਰਾਜ ਦੇ ਬਹਿਤੀ ਜਾਤ ਦਿਨ ਰਾਤ ਕਰਕੇ ਸਵਾਸਾਂ ਦੀ ਨਦੀ ਵਹਿ ਰਹੀ ਹੈ ਘੱਟ ਰਹੇ ਹਨ ਹਿਰਦੇ ਨਾ ਵਿਚਾਰ ਤੇ ਕਦੇ ਵਿਚਾਰੇ ਨਹੀਂ ਕੀਤੀ ਕਿ ਕਿੰਨਾ ਘਾਟਾ ਪੈ ਰਿਹਾ ਹੈ ਰਤਨ ਇਹੀ ਸਭ ਤੋਂ ਚੰਗੀ ਸਵਾਰੀ ਹੁੰਦੀ ਸੀ ਰਥਾਂ ਦੀ ਅਸਵ ਕਹੀਏ ਘੋੜੇ ਰਥਾਂ ਦੀਆਂ ਫੌਜਾਂ ਘੋੜਿਆਂ ਦੀਆਂ ਫੌਜਾਂ ਬਾਦਸ਼ਾਹ ਦੇ ਹੁੰਦੀਆਂ ਨੇ ਤੇ ਗਾਜ ਸਿੰਘਾਸਨ ਹਾਥੀਆਂ ਦੀਆਂ ਫੌਜਾਂ ਚਾਰ ਤਰ੍ਹਾਂ ਦੀ ਉਹ ਫੌਜ ਲਿਖੀ ਹੈ ਨਾ ਗੁਰੂ ਗ੍ਰੰਥ ਸਾਹਿਬ ਵਿੱਚ ਹਸਤ ਰਥ ਅਸਵ ਤੇ ਤੇਜ ਭੂਮਤਣੀ ਆਸਵ ਘੋੜਿਆਂ ਦੀ ਫੌਜ ਹਾਥੀਆਂ ਦੀ ਫੌਜ ਤੇ ਰਥਾਂ ਤੇ ਚੜ ਕੇ ਭਾਈ ਉਦੋਂ ਜੰਗ ਕਰਦੇ ਹੁੰਦੇ ਸੀ ਮਹਾਂਭਾਰਤ ਦਾ ਜੰਗ ਰਥਾਂ ਤੇ ਹੀ ਹੋਇਆ ਤੁਸੀਂ ਵੇਖਿਆ ਹੀ ਹੋਣਾ ਇਹ ਜਿਹੜੀਆਂ ਫੌਜਾਂ ਨੇ ਭੂਮਨ ਪੈਦਲ ਚੱਲਣ ਵਾਲੇ ਭੂਮਨ ਕਹੀਏ ਪੈਦਲ ਫੌਜ ਹੁੰਦੀ ਹੈ ਜਿਹੜੀ ਪਿਆਦੇ ਜਿਹਨਾਂ ਨੂੰ ਕਿਹਾ ਜਾਂਦਾ ਸੀ ਇਹ ਚਾਰ ਤਰ੍ਹਾਂ ਦੀ ਫੌਜ ਉਹ ਬਾਦਸ਼ਾਹ ਦੇ ਛਤਰ ਝੁਲ ਰਹੇ ਹਨ ਸੇਵਾਦਾਰ ਖੜੇ ਨੇ ਹੁਕਮਨਾਮੇ ਚੱਲ ਰਹੇ ਨੇ ਤੇ ਸਿੰਘਾਸਨ ਰਾਜ ਗੱਦੀਆਂ ਜਿਹੜਾ ਬਾਦਸ਼ਾਹ ਦਾ ਆਸਣ ਹੁੰਦਾ ਸੀ ਨਾ ਗੁਰਮੁਖੋ ਉਹਦੇ ਮੁੱਖ ਬਾਜੂ ਧਰਨ ਵਾਲੀਆਂ ਜਗ੍ਹਾ ਸ਼ੇਰ ਦੇ ਮੂੰਹ ਵਾਲੀ ਬਣਾਈ ਜਾਂਦੀ ਸੀ ਸਿੰਘ ਆਸਣ ਸਿੰਘ ਕਹੀਏ ਸ਼ੇਰ ਦੇ ਮੁੱਖ ਵਰਗੀਆਂ ਕੁਰਸੀਆਂ ਤੁਸੀਂ ਵੇਖਿਆ ਹੋਣੀਆਂ ਬੜੇ ਬੜੇ ਰਾਜੇ ਮਹਾਰਾਜਿਆਂ ਦੇ ਉਹਨਾਂ ਦੇ ਬਾਜੂਆਂ ਦੇ ਉੱਤੇ ਸ਼ੇਰ ਦੇ ਮੂੰਹ ਲਾਏ ਹੁੰਦੇ ਸੀ, ਸ਼ੇਰ ਦੇ ਮੁੱਖਾਂ ਵਾਲੀਆਂ ਸਿੰਘ ਆਸਣ, ਕਿਸੇ ਦੀ ਚਾਂਦੀ ਦੀ ਇੱਥੇ ਸਿਉਣੇ ਦੀ ਕੁਰਸੀ ਪਈ ਹੈ ਬੜੇ ਇੰਗਲੈਂਡ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ਵਿੱਚੋਂ ਸਿੰਘ ਆਸਣ। ਇਹ ਜਿਹੜੀਆਂ ਚੀਜ਼ਾਂ ਹਨ,
1: ਮੈਂ ਤਿਆਗਤ ਨਾਮ ਸੁਧਾਰੋ
0: ਵਿਚਾਰੇ ਗੁਰਮੁਖ ਪਿਆਰੇ, ਇੱਕ ਪਲ ਨਹੀਂ ਲੱਗਣਾ ਇਹਨਾਂ ਨੂੰ ਛੱਡਣ ਲੱਗੇ। ਥੋੜੇ ਜਿਹੇ ਨਿੱਤ ਦੇ ਜੀਵਨ ਵਿੱਚ ਦੇਖ ਲਿਆ, ਉਹ ਝੱਗਾ ਖੋਲਣ ਨੂੰ ਵੀ ਦੇਰ ਲੱਗਦੀ ਹੈ, ਦਸਤਾਰ ਖੋਲਣ ਨੂੰ ਵੀ ਦੇਰ ਲੱਗਦੀ ਹੈ। ਹੁਣ ਦੇ ਸਿੱਖਾਂ ਨੂੰ ਤਾਂ ਨਹੀਂ ਦਸਤਾਰ ਦੀ ਦੇਰ ਲੱਗਦੀ, ਕਿਉਂਕਿ ਉਹ ਤਾਂ ਟੋਪੇ ਬਣਾਏ ਗਏ ਇੱਥੇ ਅਕੁਲ ਸਤਨਾਮ, ਇੱਕ ਦਿਨ ਬੰਨ ਲੈਂਦੇ 15 ਦਿਨ ਉਹੀ ਧਰੀ ਜਾਂਦੇ ਮੁੜ ਮੁੜ ਕੇ। ਮਾਲਕ ਕਹਿੰਦੇ ਸਿੱਖ ਜਨਮ ਸਿਰ ਟੋਪੀ ਧਰੈ, ਸਾਤ ਜਨਮ ਕੁਸ਼ਤੀ ਹੋਏ ਮਰੈ। ਤੇ ਅਸੀਂ ਪੱਗਾਂ ਦੇ ਵੀ ਸਤਿਗੁਰਾਂ ਨੇ, ਕਿਉਂਕਿ ਸਿੱਖ ਪੜ ਗਏ, ਕਹਿੰਦੇ ਸਿੱਖ ਮਹਾਰਾਜ ਨੇ ਟੋਪੀ ਬੰਦ ਕਰੀ ਹੈ। ਪੱਗਾਂ ਨੂੰ ਤਾਂ ਕਹਿੰਦੇ ਚਾਹੇ ਧਰੀ ਜਾਓ, ਪੱਗਾਂ ਦਾ ਤਾਂ ਅਸੀਂ ਹੁਣ ਟੈਕਨੀਕਲ ਬਣ ਗਏ ਨੇ। ਮਹਾਰਾਜ ਕਹਿੰਦੇ ਭਾਈ ਰਾਸਨ ਆਸਨ ਗੜ ਸਿੰਘ ਹਸਨ, ਇਹ ਛੋਟੀ ਚੀਜ਼ ਵੀ ਕੋਲੋਂ ਛੱਡਣੀ ਹੋਵੇ ਨਾ ਤਾਂ ਵੀ ਥੋੜੀ ਜਿਹੀ ਦੇਰ ਲੱਗਦੀ ਹੈ। ਇੱਥੇ ਡਾਲਰ ਲਿਆ ਕੇ ਪੌਣ ਸਤਿਗੁਰਾਂ ਦੇ ਚਰਨਾਂ ਵਿੱਚ ਧਰਦੇ ਹੋ, 2-4-5 ਸਕਿੰਟ ਲੱਗਣਗੇ, ਪਰ ਜਦ ਸਾਰਾ ਕੁਛ ਛੱਡਣਾ ਹੈ ਇੱਕ ਸਕਿੰਟ ਵੀ ਨਹੀਂ ਲੱਗਣਾ। ਸਿਨਮੈ ਤਿਆਗਤ ਇੱਕ ਪਲ ਵਿੱਚ, ਸਿਨਖਾਂ ਨੂੰ ਕੱਲ ਬੇਨਤੀ ਕੀਤੀ ਸੀ ਘੱਗਾ ਤੇ ਟਹਿਕਾ ਘਾਟ, ਜਿੰਨੇ ਚਿਰ ਤੇਰੀ ਰਸਨਾ ਘੱਟ ਕਹਿੰਦੀ ਹੈ ਉਨੇ ਚਿਰ 2 ਪਲ ਬੀਤ ਜਾਂਦੇ ਨੇ, ਇੰਨਾ ਛੋਟਾ ਹੁੰਦਾ ਪਲ। ਇੰਨੀਆਂ ਪ੍ਰੋਪਰਟੀਆਂ, ਇੰਨੇ ਖਜ਼ਾਨੇ, ਇੰਨੇ ਹਾਥੀ ਘੋੜੇ, ਚੁਲਦੇ ਛਤਰ, ਹੁਕਮਨਾਮੇ ਚੱਲਦੇ, ਕੁਰਸੀਆਂ ਸਿਉਣੇ ਚਾਂਦੀ ਦੀਆਂ, ਪੁੱਤਰ ਧੀਆਂ, ਜਦ ਇਹਨਾਂ ਨੂੰ ਛੱਡਣਾ ਇੱਕ ਪਲ ਵੀ ਨਹੀਂ ਲੱਗਣੀ। ਛਿਨਮੈ ਤਿਆਗਤ, ਤੇ ਛੱਡ ਕੇ ਫਿਰ ਕੀ ਕਰਨਾ, ਇੱਥੇ ਤਾਂ ਝੱਗਾ ਤਾਰੋਂਗੇ ਦੂਆ ਝੱਗਾ ਪਾ ਲਓਗੇ, ਇੱਕ ਜੋੜਾ ਖੋਲੋਗੇ ਦੂਆ ਦੂਈ ਦਸਤਾਰ ਸਜਾ ਲਓਗੇ। ਜਿੱਦਣ ਇਹ ਇੱਕ ਪਲ ਵਿੱਚ ਛੱਡਣੇ, ਫਿਰ ਨੰਗੇ ਤੁਰਨਾ ਪੈਣਾ, ਨਾਂਗੇ ਆਵਣ ਨਾਂਗੇ ਜਾਣਾ, ਕੋਈ ਨਾ ਰਹਿਗਾ ਰਾਜਾ ਰਣ ਸੰਭਾ ਹਿਤ ਕਲਤ ਧਨ ਤੇਰੀ। ਮਹਾਰਾਜ ਕਹਿੰਦੇ ਜੇ ਸਿਰ ਰਚ ਰਚ ਬੰਧ ਤਪਾਗ, ਸੋ ਸਿਰ ਚੁੰਚ ਸੰਵਾਰਾ ਕਾਗ, ਇਸ ਧਨ ਧਨ ਕੋ ਕਿਆ ਗਰ ਬਈਆ, ਰਾਮ ਨਾਮ ਕਾਹੇ ਨਾ ਦੜੀ। ਐਡੀਆਂ ਵੱਡੀਆਂ ਸੰਪਤੀਆਂ, ਐਡਾ ਵੱਡਾ ਮਾਣ ਇੱਕ ਪਲ ਵਿੱਚ ਛੱਡ ਕੇ ਨੰਗੇ ਪੈਰੀ। ਤਾਂ ਹੀ ਪੜ੍ਹਦੇ ਹੋ ਮਹਾਰਾਜ ਗੁਰੂ ਗੋਬਿੰਦ ਸਿੰਘ ਦੀ ਬਾਣੀ, ਤੋਂ ਪ੍ਰਸਾਦ ਸਵਈਏ, ਇਹਦੇ ਪੈ ਤੋਂ ਕਾਂ ਤਾਂ ਧੂਪ ਤਾਂ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਨੰਗੇ ਪੈਰੀ ਤੁਰ ਜਾਂਦੇ ਨੇ ਇੱਕ ਪਲ ਵਿੱਚ ਛੱਡ ਕੇ।
1: ਸੂਰਨ ਬੀਰਨ ਮੀਰ ਨਾ ਖਾਨਵ,
0: ਸੂਰਨ ਬੀਰਨ ਮੀਰ ਨਾ ਖਾਨਵ, ਸੂਰਮਿਆਂ ਦੀਆਂ ਫੌਜਾਂ ਸੂਰਮੇ ਗੁਰਮੁਖ ਪਿਆਰੇ, ਸੂਰ ਬੀਰ ਇਹ 3 ਸ਼ਬਦ ਨੇ, ਜਪਜੀ ਸਾਹਿਬ ਵਿੱਚ ਵੀ ਆਉਂਦੇ ਨੇ। ਗਾਵੇ ਤੁਧਲੋ ਜੋਧ ਮਹਾਬਲ, ਕਿਰਪਾ ਕਰਕੇ ਜੋਧ ਤੇ ਮਹਾਬਲ ਜੋਧਾ, ਤੇ ਬਲ ਨੂੰ ਸੂਰ ਨਾਲ ਵੀ ਨਹੀਂ ਲਾਉਣਾ, ਸੂਰ ਸ਼ਬਦ ਜੋਧਾ, ਇਹ 3 ਸ਼ਬਦ ਜੋਧੇ ਨੇ ਪਾਠ ਵਿੱਚ, ਇੱਕ ਜੋਧਾ, ਇੱਕ ਮਹਾਬਲੀ, ਇੱਕ ਸੂਰਮਾ, ਇਹ 3 ਜੋਧੇ ਨੇ। ਸਭ ਤੋਂ ਪੜ ਹੋ ਜਾਏਗਾ ਜੋਧ ਮਹਾਬਲ, ਮਹਾਬਲ ਤਾਂ ਕੋਈ ਸ਼ਬਦ ਹੀ ਨਹੀਂ ਹੈ, ਇੱਕ ਜੋਧ ਹੈ, ਇੱਕ ਮਹਾਬਲੀ ਹੈ, ਇੱਕ ਸੂਰਮਾ, 3 ਡਿਗਰੀਆਂ ਨੇ। ਇਹਨੂੰ ਪੁਰਾਣੇ ਸ਼ਾਸਤਰ ਵਿੱਚ ਲਿਖਿਆ ਭਾਈ ਮਹਾਰਥੀ ਅਥਰਥੀ ਸੂਰਮਾ, ਜਿਹੜਾ 100 ਨੂੰ ਜਿੱਤੇ ਉਹ ਹੁੰਦਾ ਜੋਧਾ, ਜਿਹੜਾ 1000 ਨੂੰ ਕੱਲਾ ਜਿੱਤੇ ਉਹ ਹੁੰਦਾ ਮਹਾਬਲੀ, ਜਿਹੜਾ ਅਣਗਿਣਤਾਂ ਨੂੰ ਜਿੱਤ ਲਵੇ ਉਹ ਹੁੰਦਾ ਸੂਰਮਾ, ਇੱਕ ਹੁੰਦਾ ਰਥੀ ਜਿਹੜਾ 100 ਨੂੰ ਜਿੱਤੇ ਉਹਨੂੰ ਕਹਿੰਦੇ ਸ਼ਾਸਤਰ ਵਿੱਚ ਰਥੀ, ਇੱਕ ਹੁੰਦਾ ਮਹਾਰਥੀ ਜਿਹੜਾ 1000 ਨੂੰ ਕੱਲਾ ਜਿੱਤ ਲਵੇ, ਇੱਕ ਹੁੰਦਾ ਅਤ ਰਥੀ ਜਿਹਦੇ ਇੰਨਿਆਂ ਨੂੰ ਜਿੱਤ ਲਵੇ ਜਿਹਦੀ ਕੋਈ ਗਿਣਤੀ ਉਹ ਨਾ ਹੋਵੇ। ਉਹ ਅੱਗੇ ਤਾਂ ਕੋਈ ਇਤਿਹਾਸ ਵਿੱਚ ਆਇਆ ਨੀ, ਨਵੇਂ ਆਇਆ ਅਤ ਰਥੀ, ਪਰ ਇੱਕੋ ਆਇਆ ਤੁਹਾਡਾ ਗੁਰੂ ਗੋਬਿੰਦ ਸਿੰਘ ਜੀ ਨੇ ਕਹਿਤਾ 1,25,000 ਤੇ ਇੱਕ ਲੜਾਓ ਤਬੇ ਗੋਬਿੰਦ ਸਿੰਘ ਨਾਮ ਕਹਾ। ਇਹ ਡਿਗਰੀ ਸਿਰਫ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਿਲੀ ਹੈ ਅੱਤ ਰਥੀ ਦੀ, ਕਿ 10-10 ਲੱਖ ਫੌਜ ਦੇ ਅੱਗੇ 40 ਭੁੱਖੇ ਸਿੰਘ ਲੜੀ ਗਏ ਗੁਰਸਿੱਖ ਪਿਆਰਿਆ। ਇਹ ਇੱਥੇ ਹੁਣ ਸੂਰਨ ਵੀਰਨ ਮੀਰਨ ਖਾਨ, ਮੀਰ ਨਾ ਖਾਨਮ, ਸੂਰਮੇ ਜੋਧੇ ਰਥੀ ਮਹਾਰਥੀ ਅਤ ਰਥੀ ਰੱਖੇ ਵੇ ਹੁੰਦੇ ਨੇ। ਤੁਸੀਂ ਦੇਖਿਆ ਫੌਜਾਂ ਦੀ ਜੁਦੀ ਜੀ ਤਨਖਾਹ ਹੁੰਦੀ ਹੈ ਜਿੰਨਾ ਸੂਰਮਾ ਹੋਵੇ ਕੋਈ ਵੀ। ਤੇ ਮਹਾਰਾਜ ਨੇ ਵੀ ਮੁਕਤਸਰ ਸਾਹਿਬ ਦੀ ਢਾਬ ਤੇ ਜੁਦੇ ਜੁਦੇ ਵਰ ਦਿੱਤੇ ਨੇ ਕਿ ਮੇਰਾ 5,000 ਈ ਸਿੰਘ, ਇਹ ਮੇਰਾ 10,000 ਈ ਸਿੰਘ, ਇਹ ਮੇਰਾ 20,000 ਈ, ਜੁਦੇ ਜੁਦੇ ਵਰ ਦਿੱਤੇ ਨੇ। ਉੱਥੇ ਕਿਉਂ ਫਰਕ ਪਾਇਆ? ਸ਼ਹੀਦ ਤਾਂ ਸਾਰੇ ਹੀ ਹੋਏ ਬਈ। ਕਦੇ ਸੋਚੇ ਇੱਕ ਨੂੰ 5,000 ਤੇ ਰੱਖਦਾ, ਇੱਕ ਨੂੰ 40,000 ਤੇ ਪਹੁੰਚਾ, ਇਹ ਫਰਕ ਕਿਉਂ ਪਾਇਆ ਸ਼ਹੀਦਾਂ ਵਿੱਚ? ਉਹ ਜਿਹੜੀ ਖਿਦਰਾਣੇ ਦੀ ਧਾਮ ਸੀ ਨਾ, ਖਿਦਰਾਣੇ ਚੌਧਰੀ ਦਾ ਨਾਂ ਸੀ। ਖਿਦਰਾਣਾ, ਸਿੰਘਰਾਣਾ, ਸਿੰਘਰਾਣਾ, ਮੰਗਰਾਣਾ, ਸੱਤ ਭਾਈ ਸੀ ਚੌਧਰੀ, ਜਿਨ੍ਹਾਂ ਦੇ ਘਰ ਔਲਾਦ ਨਹੀਂ ਸੀ ਹੁੰਦੀ। ਕਿਸੇ ਮਹਾਂਪੁਰਸ਼ ਦੀ ਸੰਗਤ ਹੋ ਗਈ, ਉਹਨੇ ਰੱਖਿਆ ਜੀਵ ਜੰਤੂਆਂ ਖਾਤਰ ਟੋਭਾ ਢਾਬ ਬਣਾਓ। ਇਹ ਢਾਬ ਖਿਦਰਾਣਾ ਚੌਧਰੀ ਦਾ ਨਾਂ ਹੈ। ਉਹਨੇ ਢਾਬ ਪੱਟੀ ਸੀ, ਕਿਉਂਕਿ ਉਸ ਇਲਾਕੇ ਵਿੱਚ ਤੁਹਾਨੂੰ ਪਤਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਗਏ, 150 ਹੱਥ ਡੂੰਘਾ ਪਾਣੀ ਸੀ। ਮੁਕਤਸਰ ਦੇ ਇਲਾਕੇ ਵਿੱਚ ਪਾਣੀ ਨਹੀਂ ਸੀ ਹੁੰਦਾ, ਉੱਥੇ ਪਾਣੀ ਦੇ ਜ਼ਿਆਦਾ ਪੁੰਨ ਮੰਨਿਆ ਜਾਂਦਾ ਸੀ। ਜਦ ਉੱਥੇ ਜਾਈਦਾ ਸੀ ਨਾ, ਮੈਂ ਵੀ ਛੋਟਾ ਜਿਹਾ ਊਂਟਾਂ ਤੇ ਚੜ੍ਹ ਕੇ ਗਏ, ਰੋਟੀ ਖਿਲਾ ਦਿੰਦੇ ਤੇ ਮੁਕਤਸਰ ਦੇ ਇਲਾਕੇ ਦੇ ਲੋਕ, ਪਰ ਪਾਣੀ ਨਹੀਂ ਤੇ ਬੁਲਾਉਂਦੇ। ਪਾਣੀ ਦੀ ਕੇਨੀ ਆਪਣੇ ਨਾਲ ਊਂਟ ਪੁੱਲ ਲੈ ਕੇ ਜਾਣੀ ਪੈਂਦੀ ਸੀ, ਇੰਨਾ ਖੁਸ਼ ਇਲਾਕਾ ਸੀ। ਸੋ ਖਿਦਰਾਣੇ ਨੇ ਢਾਬ ਪਟਾਈ ਸੀ ਭਾਈ, ਉਹ ਢਾਬ ਐਸੀ ਸੀ 12 ਮਹੀਨੇ 30 ਦਿਨ ਉਹਦਾ ਪਾਣੀ ਨਹੀਂ ਸੀ ਸੁੱਕਦਾ। ਉਸ ਢਾਬ ਪਟਾਉਣ ਤੋਂ ਹੀ ਉਸ ਚੌਧਰੀਆਂ ਦੇ ਘਰ ਔਲਾਦ ਪੈਦਾ ਹੋਈ, ਉਹਨੂੰ ਤਾਂ ਕਹਿੰਦੇ ਖਿਦਰਾਣੇ ਦੀ ਢਾਬ। ਹੁਣ ਮਹਾਰਾਜ ਨੇ ਜੰਗ ਕੀਤਾ ਤੇ ਜੁਦੇ ਜੁਦੇ ਵਰ ਕਿਉਂ ਦਿੱਤੇ? ਮਹਾਰਾਜ ਗਏ ਉੱਥੇ, ਜਦੋਂ 40 ਸਿੰਘ ਸ਼ਹੀਦ ਹੋ ਗਏ ਬਦਾਵਾ ਦੇਣ ਵਾਲੇ, ਜਿੰਨਾ ਉਸ ਢਾਬ ਤੋਂ ਅੱਗੇ ਹੋ ਕੇ ਕੋਈ ਸ਼ਹੀਦ ਹੋਇਆ ਨਾ ਲੜਦਾ ਲੜਦਾ, ਉਨਾ ਹੀ ਵੱਧ ਇਨਾਮ ਦਿੱਤਾ ਹੈ।

0: ਉੱਥੇ ਨਾਰ ਹੈ ਮਾਇਆ ਵਾਚ, ਨਾਰ ਮਾਇਆ ਤੇ ਕਿੱਥੋਂ ਅਰਥ ਲਾਓਗੇ? ਨਰਾਇਣ ਕਿੱਥੋਂ ਬਣਿਆ ਸ਼ਬਦ? ਵਿਸ਼ਨੂੰ ਨਾਰ ਆਇਣ ਮਾਇਆ ਦੇ ਘਰ ਵਾਲਾ ਨਾਰਾਇਣ ਵਿਸ਼ਨੂੰ, ਨਾਰ ਕਹੀਏ ਮਾਇਆ, ਅਸੀਂ ਮਾਇਆ ਦੇ ਮਾਲਕ। ਬੈਂਕ ਵਿੱਚ ਜਿੰਨੇ ਪਏ ਆ ਤੁਸੀਂ ਕਹਿੰਦੇ ਮੈਂ ਇਹਨਾਂ ਦਾ ਮਾਲਕ ਹੈ, ਜਿੰਨੇ ਕੀਲੇ ਆ ਉਹਨਾਂ ਦੇ ਤੁਸੀਂ ਮਾਲਕ ਹੋ। ਓਨਰਸ਼ਿਪ ਲਿਖਾਈ ਹੋਈ ਹੈ, ਹੋਰ ਗੱਡੀ ਤੇ ਵੀ ਓਨਰਸ਼ਿਪ ਲਿਖੀ ਹੈ, ਤੁਹਾਡੀ ਮਰਸੀਡ ਤੇ ਵੀ ਲਿਖੀ ਹੋਈ ਹੈ, ਮਕਾਨ ਤੇ ਵੀ ਤੁਹਾਡੀ ਓਨਰਸ਼ਿਪ ਹੈ। ਤੇ ਕਹਿੰਦੇ ਉਹਨਾਂ ਮੇਰੀਆਂ ਨੇ ਚੀਜ਼ਾਂ, ਆਪਾਂ ਇਹਨਾਂ ਦੇ ਮਾਲਕ ਹੈ। ਮਲਕੀਤ ਦਾ ਖਜ਼ਾਨਾ ਖਾਨਾ ਹੁੰਦਾ ਨਾ ਰੈਵਨਿਊ ਦੇ ਵਿੱਚ, ਆਪਣਾ ਨਾਂ ਲਿਖਿਆ। ਤੇ ਅਸੀਂ ਇਹੀ ਮਾਇਆ ਦੇ ਮਾਲਕ ਹੈ। ਧਰਤੀ ਵੀ ਮਾਇਆ, ਕਾਰ ਵੀ ਮਾਇਆ, ਕੋਠੀ ਵੀ ਮਾਇਆ, ਬੈਂਕ ਬੈਲੈਂਸ ਵੀ ਮਾਇਆ। ਪਰ ਦੇਖੋ ਬਾਣੀ ਦਾ ਗਿਆਨ, ਜਿੱਦਣ ਆਪਾਂ ਮਾਲਕਾਂ ਨੇ ਮੰਨ ਲੈਣਾ, ਮਾਇਆ ਪਤਨੀ ਨੇ ਰੋਣਾ ਹੀ ਨਹੀਂ, ਇੱਥੇ ਆਪੋ ਸਤਨਾਮ ਖਾਸ ਕੋ ਮਾਰਿਆ ਤਾਂ ਨਾਲ ਨਾ ਰੋਵੇ। ਬੈਂਕ ਵਿੱਚ ਪਈ ਕਾਪੀ ਨਹੀਂ ਰੋਂਦੀ, ਕਾਰ ਨੇ ਨਹੀਂ ਰੋਣਾ, ਤੇਰੇ 18 ਕੀਲਿਆਂ ਨੇ ਨਹੀਂ ਰੋਣਾ, ਕੋਠੀ ਨੇ ਰੋਣਾ ਹੀ ਨਹੀਂ। ਮਰ ਗਿਆ ਠੀਕ ਹੈ, ਲੋ ਗਾਹਾਂ ਵੀ ਸੁਣ ਲਓ, ਧੀਏ ਪਤਨੀ ਰੋਂਦੀ ਕਾਤੇ ਨਹੀਂ। ਖਲਾਸੇ ਤਾਂ ਬਹੁਤ ਬਾਣੀ ਵਿੱਚ, ਪਰ ਆਪਾਂ ਹੁਣ ਕੱਚੀਆਂ ਪਿੰਡੀਆਂ ਗੱਲਾਂ ਵੱਲ ਲੱਗੇ ਹੋਏ, ਜਿਹਨਾਂ ਦਾ ਮਤਲਬ ਹੈ ਕੋਈ ਨੀ ਗੁਰੂ ਘਰਾਂ ਵਿੱਚ ਬੋਲਣ ਦਾ ਤੇ ਸੁਣਨ ਦਾ, ਉਹੀ ਕੰਮ ਇੱਥੇ ਚੱਲਦਾ ਗੁਰਸਿੱਖ ਪਿਆ। ਖਸਮ ਮਰੇ ਤੋਂ ਨਾਰ ਨਾ ਰੋਵੇ, ਮਾਲਕ ਮਰ ਗਿਆ ਮਾਇਆ ਪਤਨੀ ਰੋਈ ਉਹ ਨੀ, ਕਿਉਂ ਨੀ ਰੋਈ? ਉਸ ਰਖਵਾਲਾ ਔਰ ਹੋਵੇ। ਇੱਕ ਬਾਪੂ ਮਰਿਆ ਨਾ 18 ਕੀਲਿਆਂ ਦਾ ਮਾਲਕ, ਇੱਕ ਮਰਿਆ 4 ਮੁੰਡੇ ਮਾਲਕ ਤਿਆਰ ਹੈ, ਸਤਨਾਮ ਤੁਹਾਨੂੰ ਰੋਣਾ। ਜਿਹਨੂੰ ਇੱਕ ਮਰੇ ਤੇ 6 ਮਿਲਦੇ ਨੇ ਉਹ ਤਾਂ ਖੁਸ਼ ਹੋਊ, ਇੱਕ ਮਰਿਆ ਮਾਲਕ ਤੇ ਮਾਲਕ 6 ਪੈਦਾ ਹੋ ਗਏ, ਕੁੜੀਆਂ ਵੀ ਆ ਗਈਆਂ ਮੇਰਾ ਵੀ ਹੱਥ ਹੈ। ਇੱਕ ਮਰਿਆ ਤੇ 6 ਮਿਲੇ ਤੇ ਰੋਣਾ ਤੈਨੂੰ ਤਾਂ ਹੱਸਦੀ ਹੋ ਵੀ ਪਹਿਲਾਂ ਇੱਕ ਸੀ ਹੁਣ 6 ਹੋ ਗਏ। ਤੇ ਹੁਣ ਤਾਂ ਮੁੰਡੇ ਭਾਈ ਬਾਪੂ ਨੂੰ ਮਰਨ ਵੀ ਨਹੀਂ ਦਿੰਦੇ, ਪਹਿਲਾਂ ਹੀ ਇੰਤਕਾਲ ਕਰਾ ਲੈਂਦੇ ਸਤਨਾਮ, ਹੁਣ ਤਾਂ ਪਹਿਲਾਂ ਹੀ ਮਸੀਹਾ ਹੋ ਜਾਣੀ ਹੈ। ਜਿਹਨੂੰ ਆਪਾਂ ਆਪਣੀ ਬਣਾਈ ਫਿਰਦੇ ਹੈ, ਆਪਾਂ ਮਾਲਕ ਬਣੇ ਫਿਰਦੇ ਹੈ, ਜਿੱਦਣ ਆਪਾਂ ਨੇ ਮਰਨੇ ਇਹਨੇ ਅਫਸੋਸ ਨਹੀਂ ਕਰਨਾ। ਉਸ ਰਖਵਾਰਾ ਔਰ ਹੋ ਗਏ, ਇੱਕ ਬਾਪੂ ਮਰੇ 4 ਮੁੰਡਿਆਂ ਨੇ ਮਾਲਕ ਬਣ ਜਾਂਦੇ। ਪਰ ਹੁਣ ਤੀਜਾ ਸੁਣ ਲਓ ਬਾਣੀ, ਰਖਵਾਰੇ ਤਾਂ ਹੋਏ ਬਨਾਸ, ਜਿਵੇਂ ਬਾਪੂ ਛੱਡ ਕੇ ਮਰ ਗਿਆ ਉਹ ਨਵੇਂ ਮਾਲਕ ਬਣਨ ਵਾਲੇ ਹੋ, ਤੁਸੀਂ ਵੀ ਛੱਡ ਜਾਣੀ ਹੈ ਤੇ ਤੁਹਾਡੀ ਵੀ ਨਹੀਂ ਬਣਨੀ। ਤੇ ਨਤੀਜਾ ਕੀ ਨਿਕਲਣਾ? ਆਗੇ ਨਰਕ ਇਹਾ ਭੋਗ ਬੁਲਾ। ਬਸ ਆਹ ਹੈ ਮਾਇਆ ਦਾ ਨਤੀਜਾ। ਮਾਨ ਕੱਢਦੇ ਨੇ ਫਿਰ ਪੜੇ ਜੀ ਤੁਕ
1: ਸੰਗ ਨਾ ਕੋ ਦ੍ਰਿਸ਼ ਨਿਹਾਰੋ,
0: ਆਪਣੀਆਂ ਅੱਖਾਂ ਨਾਲ ਜਿਹਨੂੰ ਤੂੰ ਵੇਖ ਰਿਹਾ ਮੇਰਾ ਮੈਂ ਮਾਲਕ ਹੈ, ਮੇਰੀਆਂ ਚੀਜ਼ਾਂ ਪਈਆਂ ਨੇ ਤੇ ਤੇਰੀਆਂ ਨੀ ਪਈ। ਜੇ ਤੇਰੀਆਂ ਹੁੰਦੀਆਂ ਤੂੰ ਨਾਲ ਲਿਜਾ ਸਕਦਾ, ਇੱਥੋਂ ਜਾਣਾ ਕਾਹਤੇ ਬੰਦ ਕੀਤੇ? ਸਿਆਣੇ ਬੈਠੇ ਨੇ ਹੁਣ ਮੁਕਤੇ ਹੀ ਹੁੰਦੇ ਬਾਣੀ ਵਿੱਚ, ਕਿਉਂ ਜਾਣੀ ਚੀਜ਼ ਬੰਦ ਕੀਤੀ ਹੈ? ਚਲੋ ਉਹ ਇੰਗਲੈਂਡ ਵਾਲੇ ਇੰਡੀਆ ਨੂੰ ਇੰਡੀਆ ਵਾਲੇ ਥੋੜੀ ਲਿਜਾਣਗੇ, ਮਾਪੀਆਂ ਚੀਜ਼ਾਂ ਤਾਂ ਲਿਜਾ ਸਕਦਾ ਤੂੰ, ਪਰ ਰੱਬ ਨੇ ਉਹ ਵੀ ਬੰਦ ਕਰਤੀ, ਤੂੰ ਆਪਣੀ ਵੀ ਨਹੀਂ ਲਿਜਾ ਸਕਦਾ। ਕੜੀ ਮੰਦੀ ਕਾਟੇ ਕੋਈ ਲੈ ਜਾਓਗੇ ਨਾ, ਨਹੀਂ ਲਿਜਾ ਸਕਦਾ। ਇਹ ਤੂੰ ਬੰਦ ਕਰਿਆ ਕਦੇ ਸੋਚਿਆ ਤੁਸੀਂ? ਹੋਰ ਜੇ ਕਿਤੇ ਰੱਬ ਛੁੱਟੀ ਦੇ ਦਿੰਦੇ ਨਾ ਵੀ ਲੈ ਜੇ ਕਰੋ, ਨਿਆਣੇ ਭਾਵੇਂ ਭੁੱਖੇ ਮਰ ਜਾਂਦੇ, ਆਪਾਂ ਇੱਥੇ ਛੱਡਦੇ ਕੱਖ ਨਹੀਂ ਸੀ। ਇਹਦਾ ਅਕਾਲ ਪੁਰਖ ਦੀ ਟੈਕਨੀਕ ਨੂੰ ਕਿੱਥੇ ਸਮਝਿਆ ਗਿਆ? ਆਪਾਂ ਨਹੀਂ ਸੀ ਛੱਡਦੇ ਕੱਖ ਵੀ, ਨਿਆਣੇ ਮੰਗ ਕੇ ਖਾ ਲੈਂਦੇ, ਪਰ ਆਪਾਂ ਨਾ ਦੁਆਨੀ ਛੱਡ ਕੇ ਗਿਆ। ਉਹ ਵਾਹਿਗੁਰੂ ਨੇ ਕੰਮ ਚੱਲਦਾ ਰੱਖਣਾ ਸੀ। ਮਾਇਆ ਗੁਜਰਾਨ ਹੈ, ਜਿਉਂਦਾ ਜਿਉਂਦਾ ਵਰਤ ਲੈ, ਤੇ ਇਸ ਤੋਂ ਬਾਅਦ ਕਿਸੇ ਹੋਰ ਨੇ ਵੀ ਵਰਤਣੀ ਹੈ। ਜੇ ਕਿਤੇ ਛੁੱਟੀ ਦੇ ਦਿੰਦਾ, ਇੱਥੇ ਸਾਡੇ ਮਕਾਨ ਨੇ ਨਾ ਛੁੱਟੀ ਦੇਵੋ ਵੀ ਚੱਕ ਲੋ, ਜੋ ਕੋਈ ਚੱਕਣਾ ਜੇ ਠੰਡ ਤੱਕ ਇੱਟਾਂ ਵੀ ਰਹਿਣ ਦੇਣ। ਇਹ ਰੱਬ ਨੇ ਐਡੀ ਸਾਇੰਸ ਵਰਤੀ ਹੈ, ਕੰਮ ਚੱਲਦਾ ਰੱਖਣਾ ਹੈ। ਬਸ ਜਿਉਂਦਾ ਜਿਉਂਦਾ ਵਰਤ ਲੈ, ਜੋ ਕੋਈ ਵਰਤਣਾ। ਦਮੜਾ ਤਿਸੀ ਕਾ ਜੋ ਕਰਚੇ ਵਖਾਏ, ਦੇਵੈ ਦਲਾਵੈ ਰਜਾਏ ਖੁਦਾਏ। ਗੁਰੂ ਨਾਨਕ ਨੇ ਨਸੀਤ ਨਾਵਾ, ਇਹ ਮਾਇਆ ਤਾਂ ਉਸੇ ਦੀ ਹੈ ਜੋ ਕਿਤੇ ਸ਼ੁਭ ਕਰਮ ਤੇ ਵਰਤ ਲਵੇ। ਜੇ ਇਸ ਨਾਲ ਕੋਈ ਨੇਕ ਕਰਮ ਕਰ ਲਈਏ, ਨਹੀਂ ਤਾਂ ਭਾਈ ਕਿਉਂ ਦੇਖਦੇ ਮੇਰੀਆਂ ਨੇ? महाराज कहते दृष्ट निहार दूजा अर्थ जेड़ा अपनी अख खोल के वेख ज्ञाना वेख इना पदार्था विचो कोई भी चीज तेरी नहीं है।
1: ओटन ओटन कोद ना छोटा
0: कहिए किले कोट नाम कोट का बहु वचन किलिया का मालिक कोस खजाने कोस नाम खजाने का खजानिया का मालिक इना किलिया खजानिया का जरा मालिक है तो इना की जेड़ी ओट है आसरा छड़िया वे एक एक अखर का एक एक शब्द का जुदा जुदा विचार है सोनिया की बाणी विच कोटन कहिए किले कोस कहिए खजाने जिन्हों का तू आसरा ले बैठे ओट कहिए आसरा ना टोट इन्हों आसरे ने तेरा छुटकारा नहीं करा क्यों इन्हों का आसरा लाना जरा छावे ना इतने आसरा ले लो कमेंट्री च फस गए तो मिलने भी नहीं जेल बच गया कहना मैं आसरा लिया कुछ अपना फिर आसरा खादा हो गया जेड़े किले ये खजाने कोस खजाने कोटन तुम पता भी सब तो ज्यादा हरनाक्ष का मान सी ओनू किलिया का मान सी अगले से अंदर किले बनाए हुए सी गह से गह ये थानू हिस्टोरिकल पॉइंट याद रखने वाला हरनाक्ष कोई ज्यादा दूर का नहीं होया हरनाक्ष की राजधानी मुल्तान है जिथे गुरु नानक देव गए जिस मुल्तान का नौ भाई गुरदास जी ने लिखे ये मुल्तान शहरी हरनाक्ष की राजधानी होंगे इनू किलिया का मान सी रावण नू धन खजानिया का मान सी सर्व सोन की लंका होती दसो हूं किलिया ने बचाता हरनाक्ष रावण नू खजानिया ने बचाता कोटन इन्हों चीजा की जड़ी तू आस लई बैठे ओट ना छोट इन्होंने छुटकारा नहीं करा जमा तो इन्हों चीजा ने छुटकारा नहीं करा तेरा विकारा तो
1: करते कार दो कर चार
0: क्यों इन्हों पै के चौबी घंट बेकार शब्द पंजाबी का ही है जिदा कोई मुल ना हो कीमत बेकार करना विकार ये जेडे विकार ने औगण इन्होंने कोई फायदा थोड़ो देना बेकार वो चीज होंगी जिसे कोई फायदा ना हो जिसे कोई मतलब ही ना निकले ये जेडे विकार ने साडे शरीर नूं लगे हुए गुरसिख प्यारे हो करत विकार दो कर चारत किलिया का मालिक बादशाहियां का मालिक खजानिया का मालिक जमीना का मालिक विकारा विच पै के भुल गया वाहिगुरू नूं ते दोए हाथ झाड़ के तुरेगा गए जुआरी दोए हाथ झाड़ करत विकार दो कर झारत दूजा अर्थ लो तू विकारा विच पिया हो जमा ने आने दोए हाथों नाल कटाई करनी एक नाल नहीं तेरे परे हाथों का जोर झाड़ लगे तेरे परे सारा कर करत विकार दो कर झारत तू विकारा विच पै के खजाने किले संपत्ति सारी ही नष्ट कर ली विकार किथे भाई छड़दे ने पंजाब विच भी वेखे आना तुसी थोड़ा जा अमल विकार लग जावे जायदादां दीआं जायदादां खत्म हो जांदीआं ने ते सब तो वड्डा की झाड़ के जाना आपां ने मनुख जन्म दी संपत्ति मनुख जन्म का धन दौलत जेड़ा मुड़के मिलना ही नहीं क्यों इन्होंने विकारा विच खत्म करता मित्र पुत्र कलत्र धिया इसी साजन जितने भी दुनिया विच बनाए हैं
1: साधु तत् जात बिरख की प्यार
0: इन्हों का प्यार इन्हों की सहायता तेरे नाल किन्नी क बिरख दी छाया सवेरे किधरे है शाम नू किधरे ते जब सूरज ना रहा छां हुंदी नहीं दरख्त उठी खड़ा हुंदे छां गई बस जेड़े साडे सज्जन मित्र बनाए होए जिस दिन उनका सुहाओ होए ना आवत एक दिन नेड़े को ना टकासा करकी नार बहुत इत जाते हो सदा रहत संग लागी जब ही हस्त तजिए काया प्रेत प्रेत कर पाती ये जेड़े सज्जन मित्र ने पाई جد بڑھاپا آنے جد کوئی دکھ آنے تائیں رحمن کبھی ہویا ایک بہت بڑا نو رتنا وچوں بہت بڑا کبھی ہن ایک بچن کیا کہندا رحمن بپتا ہو پلی ہے خدا مینو بپتا دیں دکھ پلا ہے کہندا بپتا چیلے چرڈے کہندے کیوں پٹھی ارداس کردا تیرے نال اسی بھی فسیں گے کوئی دکھتا بھی مانگ رہا ہوں رب تو رحمن کہنا اگے تو سن لو رحمن بپتا ہوں پلی جو تھوڑے دن ہوئے خدا مینو سنکٹ دئی بپتا دئی پر دئی تھوڑے جی دن کتنے لمبی نہ کرنی رحمن بپتا ہوں پلی جو تھوڑے دن ہوئے ساتھی کہنے پیدا کی ہو کہنا مت کو مت سب جگت کے فرق جات ہیں دوئے بپتا آ جائے تاہی پتا لگتا ہے متر کون ہے سدنا سکھ میں بہت مل بہ چہر سکھا بچا ایم ایل اے کی کڑی کا بیاہ بلائے تو بنے جتیاں توڑتے پھرتے ہیں وزیر کی کڑی کا بیاہ ہے کہے کہ بنے دھد کا ڈرم لے جانا پنڈ کسی غریب کی کڑی کا ہوگی منگے سے بھی پائیا نہیں دینا سکھ میں آن بہت مل بیٹھ مرد کہ جنہوں متر سجن بنائی پھر دے ایک پل پیسوں دور ہو جانے جب سواس نکل جانے جی سورج تو بنا بلک کی چھان چڑ جاتی ہے ساس ڈگری ان چھان کتنے ہے یا پھر بپتا پہ سجن متر ادھر بدل جاتے ہیں جدھر نو سورج بچھاوا دوے پاسے اٹھت جات برک کی چارو جو ٹکے نہ برک کی چھاؤ مارا دی بانی کا پرمان انہوں کی سہتا تو اتنی ہے پتا نہیں کد بدل جانا ہے
1: دین دیال پرکھ پرب پورن
0: دین دیال پرکھ پرب پورن چن چن سمرو اگم اپارو تو دینا دا دیال ہے جو بہت بڑا گن ہے رب کا گریب تے مہر کرنی چھوٹیاں دا متر بننا دین بند دینا دا کی ہے غریباں دا رشتہ دار اسی کتھے غریب نو رشتہ دار بناواں گے او جو دینا دا دیال ہے غریباں دا غریب نواز گئے تھوڑا جا سما کڈ مہاراج کہنے اے نہیں تینوں کہنے کاروبار چھڈ دے پدمیاں چھڈ دے مایا چھڈ دے اے دے وچ رہندا سن سن سمرو تھوڑا ہی سما کڈ لیا کر پل دے سما ایک کڑی آدھی ہوتے یاد بھگتن سے تھی دوست لوکی نے تو لاب مرد کہنے بہتا نہیں کر سکتا تھوڑا ہی سما سمرن وچ لایا کر
1: شری پت ناتھ سرن نانت جن ہے بھگوانت کرپا کر تار
0: پچھانے پچھائے اپدیش کرتے ہیں جو اس مایا کے جال وچوں نکلنا تو سری پت ناتھ سری کہیے مایا پت کہیے پتی ناتھ کہیے مالک جی نے نتھیا ہوا سانو آپ ناتھ ناسی سب جا کے وہ ناتھ تا کہنے رب نو ساڈے نکاں دے وچ کرما دی نت پائی دی انہوں نے جدھر نو کھچدا ترے پھر دے کرت تکے دے جہاں دانے تاہ کھانے نک نت خسم ہاتھ اندیا نت جہی نکیل پائی بھی ہوں جی ہاتھ بھی تو پڑی ہوئے ناتھ اپنے کرما دی نکیل ایک واحگرو کے ہاتھ بھی پڑی ہوئی ہے جدھر نو کہنا ترگیس کر کے وہ ناتھ ہے وہ چرنا بھی ارداس کرو آ کے شری پت ناتھ ہے دیالو کرپالو مالک ایسے سنکٹ وچوں ایسے مایا دے جال وچوں ایسے اندھیرے وچوں سانو بچاونا کرو
1: اے بھگوانت کرپا کر تار
0: اے سال پرخ واحگرو کرپا کر تار لے ایسی بھگن سنسار وچوں
1: پران مان دان منگ مجوہن
0: لوڑ مایا دی شکتی دسدے نے بھائی پٹھانو تے سانو سب نو گرو ارجن دیو جی پران مان دان منگ جوہن یہ تین طرح کا مار دی ہے بھائی سان تین طرح والا کی یہ لندے پراپت کرتے ہیں پران کیویں جاندے نے جد بہتی مایا پوچھ جائے کئی خبر سن کے ہی ہارٹ اٹیک ہو جاندے گئی لے لے مایا نہیں پران تے پران مان کئی بھائی اپنا مان گوا چوبی کیسے منگتے ہی بڑھ کے پھرنا ماں تو مان نہ پایا وہ مان بلاؤ ہے گر سنگھ پہ دوجا ارتھ کو چلی جائے سرکار کرتے ہر جانے لوگ ان چر سرکار ہے جنہیں چر چار پیسے ہے لو کارڈ پر کارڈ آؤ گا جہد کو چار پیسے ہیں مکان سونا کارا کورا ہے چاہے جان دے بھی نہ ہو تا بھی کڑی کے ویا کا کارڈ گھر چڑ جان گے کوئی سدنا فوائی تو جی چار پیسے سو نہیں پھر گئے نو چاہ بھی نہیں پوچھنی ہے تو پتا نہیں کھے نال آ گیا جد مان گیا گر سکھ پہلے اپنی گلا نے دان مگ جوڑ دان یہ دان کرنے کی بھی پران خوشک کر دی ہے کتنے ہوتا ہے کو چڑنی کتنے سکھالی ہے تین گلوں پراپت کرنے خاطر آپ کرتے ہیں جہاں چور ہے ٹگ ہے ڈاکو ہے وہ مایا پراپت کر جانا مگ جو ہوں مایا کا رستہ دیکھ دے کھے مگ کہ رستہ ٹگ جہاں ڈاکو ہے ڈاکا مار جانا.
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਮਾਲ ਜਨਮ ਜਨਮ ਦੀ

ਸਾਥ ਭਰੀ ਦਾ ਤਾਰ ਫੇਰ ਕੇ ਅੱਗੇ ਰੱਖੀਆ ਹੈ ਜਿਸ ਦੇ ਸਾ ਦਰਬਾਰ ਮੂੰਹੋਂ ਕੇ ਬੋਲਣ ਬੋਲੀ ਹੈ ਜਿਸ ਸੁਣ ਭਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਓਂ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਗਰੀ।

ਗਾਇਕ ਦੇ ਬਜਾਈ, ਸਭਨਾ ਜੀਆਂ ਕਾਇਕ ਦਾਤਾ ਤੂੰ ਮੈਂ ਵਿਸਰਨਾ ਆਈ। ਤੀਰਥ ਨਾਵਾ ਜੇ ਤੁਸ ਭਾਵਾ, ਵਿਣ ਭਾਣੇ ਕੇ ਨਾਏ ਕਰੀ, ਜੇਤੀ ਸਿਰ ਤੋਂ ਪਾਈ ਵੇਖਾ, ਵਿਣ ਕਰਮਾ ਕੇ ਮਿਲ ਲਈ, ਮਤ ਵਿੱਚ ਰਤਨ ਜਵਾਹਰ ਮਾਣੇ ਕਰੂ ਜੀ।

ਜਾਣੀ ਹੈ, ਨਾਲ ਚੱਲੇ ਸਭ ਕੋਈ। ਚੰਗਾ ਨਾ ਉਰਖਾਈ ਕਹਿ ਜਾ ਸਕੀਰਤ ਜਗ ਲਈ, ਜੇ ਤੈਸੋ ਨਦਰ ਨਾ ਆ ਗਈ ਤਾਂ ਬਾਤ ਨਾ ਪੁੱਛਿਆ ਕਈ। ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਕਰੇ, ਨਾਨਕ ਨਿਰਗੁਣ ਗੁਣ ਕਰੀ ਗੁਣਵੰਤਿਆ ਗੁਣ ਦੇ ਤਿਆ ਕੋਈ ਨਾ ਸੁਝਈ ਜੇ ਤੈਸੋ।

ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣਾ ਕੋਏ, ਲੇਖਾ ਲਿਖਿਆ ਦੇਖਾ ਹੋਏ। ਕੀਤਾ ਤਾਣ ਸਵਾਲ ਰੂਪ, ਦੇਤੀ ਦਾਤ ਜਾਣੇ ਕੌਣ ਕਬੂਤਰ, ਕੀਤਾ ਪਸਾਓ ਇੱਕੋ ਪਵਾਓ, ਤੇ ਹੋਏ ਲੱਕ ਦਰਿਆਓ। ਕੁਦਰਤ ਗਵਣ ਕਹਾਂ ਵੀ ਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਸੁਦ ਭਾਵ ਹੈ ਸਾਰੀ ਕਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸਾਮਥ ਜਾਪ ਸੰਗ ਭਾਓ,

ਭਰੀਆ ਹੱਥ ਪੈਰ ਤਨ ਦੇਹੀ ਪਾਣੀ ਚੋਟਾ ਉੱਤਰ ਚੋਟੇ ਮੁਕਤ ਬਲੀਤੀ ਕੱਪੜ ਹੋਏ ਦੇ ਸਾਬੂ ਅਲੀ ਆਵਤ ਹੋਏ ਭਰੀਆ ਮਧਵਾ ਪਾਕੇ ਸੰਗ ਉਹ ਤੋਪੈ ਨਾਵੈ ਕੈ ਰੰਗ ਪੁੱਲੀ ਪਾਪੀ ਆਪਣਾ ਨਾ ਹੈ ਕਰ ਕਰਨਾ ਲਿਖਲਾ।

ਅਗਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਾਸੋ ਤੀਰਥ ਮਲ ਨਾਉ ਸਭ ਗੁਣ ਤੇਰੇ ਮਨਾਹੀ ਕੋਏ ਬਿਨ ਗੁਣ ਕੀਤੇ ਭਗਤ ਨ ਹੋਏ ਸੁਵਸ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਜਾਉ ਕਵਣ ਸੁਵੇਲਾ ਬਖਤ ਕਵਣ ਕਵਣ ਸਿੱਤ ਕਵਣ ਵਾਰ ਕਵਣ ਸੁਰਤੀ ਮਾਂ ਕਵਣ ਜਿਤ ਵਾਕਾਰ ਵੇਲ ਨਾ ਪਾਈਆ ਪੜ੍ਹਨ ਪੀ ਜੇ ਹੋਗਾ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਸਿੱਤ ਵਾਰ ਨਾ ਜੋਗੀ ਜਾਣੇ ਰੁੱਤ ਮਾਂ ਨਾ ਕੋਈ ਜਾ ਕਰਦਾ ਸਰਠੀ ਕਰਦਾ ਜੇ ਆਪੇ ਜਾਣੇ ਸੋਈ ਕਿਵ ਕਰ ਆਖਣ ਜੋ ਸਾਲਾ ਹੀ ਕਿਉਂ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪਾਂ ਜਾਣਿਆ ਗਏ।

ਵੱਡਾ ਆਪੀ ਹੈ, ਆਪੇ ਜਾਣਾ ਆਪ। ਸਾਲ ਆਹੀ ਸਾਲ ਆਹ ਇਤੀ ਸਰਦਨ ਪਾਈਆਂ, ਨਦੀਆਂ ਆਤ ਵਾਹ ਪਵਹਿ ਸਮੁੰਦ ਨਾ ਜਾਣੀਆਂ ਹੈ। ਸਮੁੰਦ ਸਾਹ ਸੰਸਾਰ ਨਿਗ੍ਰਹ ਸੇਤੀ ਮਲ ਤਨ ਕੀੜੀ ਤੁਲਨਾ ਨਾ ਹੋਵਨੀ, ਜੇ ਤਿਸ ਮਨੋ ਨਾ ਬੀਸਰੈ। ਅੰਤ ਨਾ ਸਿਲਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣ ਨਾ ਅੰਤ, ਅੰਤ ਨਾ ਜਾਪੈ ਗਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਕਾਰਨ ਕਿਤੇ ਬਿਲ ਰਾਹੀ, ਤਾਂ ਕਿ ਅੰਤ ਨਾ ਪਾਏ ਜਾਏ।

ਦਾਤਾ ਧਰਮ ਲਿਖਿਆ ਨਾ ਜਾਈ, ਵੱਡਾ ਦਾਤਾ ਤਿਲਮਾ ਕਮਾਈ, ਚੁੱਕੀ ਮੰਗੇ ਰੂਹ ਦਾ ਪਾਰੀ, ਚੁੱਕਿਆ ਗਣਤ ਨਹੀਂ ਦਿੱਤਾ, ਕਿਤੇ ਕਬਜ਼ ਪੈ ਵੇ ਕਾਰ, ਕਿਤੇ ਲੈ ਲੈ ਮੁਕਰ।

ਸੋਚੀ ਜਾਏ ਨਾ ਜਾਸੀ ਰਚਨਾ ਜਿਨ ਰਜਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੀਤਾ ਕੀਤਾ ਆਪਣਾ ਜਿਵ ਦਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ

ਏਕਾਮਾਈ ਜੁਗਤ ਵਿਆਹੀ ਚੰਚਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਣ ਜਗਤ ਪਾਵਤ ਵਿੱਚ ਲਾ ਰਹੇ ਜਗ ਹੋਵੇ ਫੁਰਮਾਨ ਉਹ ਵੇਖਾ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਿਡਾਣ।

ਪਚ ਪਕਾਈ ਉੱਥੇ ਪਾਈ ਨਾਨਕ ਗਿਆ ਜਪ ਜਾਈ ਧਰਮ ਕੰਡ ਕਾ ਇਹੋ ਧਰਮ ਗਨ ਕੰਡ ਕਾ ਕਹੋ ਕਰਮ ਕੇਤੇ ਪਵਨ ਪਾਣੀ ਦਾ ਸੰਤਰ ਕੇਤੇ ਗਾਣ ਮਹੇਸ਼ ਕੇਤੇ ਬ੍ਰਹਮੇ ਕਾਰਜ ਕਰੀ ਹੈ ਰੂਪ ਰੰਗ ਕੇ ਦੇਸ਼ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਰਿੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਤਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਮਨ ਕੇਤੇ ਕੇਤੇ ਰਤਨ ਸੰਬੰਧ।

ਸਰਬੇ ਪਰੇ ਆਦਿ ਸ਼ਾਮ ਦੇ ਗਾਦੇ ਵਾਦੇ ਨੰਦੀ ਸਰੂਪੇ ਨਮੋ ਸਰਬਮਾਨੇ ਸਮਾਜ ਕੇ ਨਦਾਨੇ ਨਮਾ ਸੁੰਦਰ ਨਾਥੀ ਨਮਾ ਸੁੰਗ ਪਰਮਾਤੀ ਨਮਾ ਸੁੰਗ ਗੰਡੇ ਨਮਾ ਸੁੰਗ ਪੰਡੇ ਨਮਾ ਸੁਰੰਗ ਕਾਲੇ ਨਮਾ ਸੁਰੰਗ ਪਾਲੇ ਨਮੋ ਸਰਬ ਦੇਸੇ ਨਮੋ ਸਰਬ ਦੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਹਾਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸੁਖ ਸੁਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਜੀਤੰਗ ਨਮੋ ਸਰਬ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਬ ਮੰਤਰੰਗ ਨਮੋ ਸਰਬ ਜਾਂਤਰੰਗ ਨਮੋ ਸਰਬ ਦ੍ਰਿਸ਼ੰਗ ਨਮੋ ਸਰਬ ਦ੍ਰਿਸ਼ੰਗ ਨਮੋ ਸਰਬ ਰੰਗੇ ਤਰਪੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਬੀਜੇ ਸਮਾਧੰ ਪ੍ਰਸਿੱਧੇ ਕਿਰਪਾਲੰ ਸਰੂਪੇ ਕੋ ਕਰਮੰ ਪ੍ਰਣਾਸੀ ਸਦਾ ਸਰਬਦਾ ਹਰਿ ਦਿਸ ਦਿਨ ਨਿਵਾਸੀ ਚਰਪਟ ਛੰਦ ਦਲ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਫਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਫਲ ਧਰਮੰ ਲਾ ਕਰਮੰ ਸਰਬੰ ਦਾਤਾ ਸਰਬੰ ਜਾਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ

ਸਰਪੰਜਰਾਜ ਰੂਪ ਸੂਤ ਅੰਗਹੀਨ ਅਭੰਗਨਾਤਮਿਕ ਪ੍ਰਭ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਪੇਖ ਸਰਬ ਸਾਸਤ੍ਰ ਨਾ ਜਾਣੇ ਜੇ ਰੂਪ ਰੰਗ ਰੇਖ।

ਜੰਗ ਪ੍ਰਯਾਤ ਸ਼ੰਭ ਜਤਰ ਜਤਰ ਕਰਤਾ ਜਤਰ ਜਤਰ ਹਰਤਾ ਜਤਰ ਜਤਰ ਦਾਨੇ ਜਤਰ ਜਤਰ ਜਾਨੇ ਜਤਰ ਜਤਰ ਵਰਤੀ ਜਤਰ ਜਤਰ ਭਰਤੀ ਜਤਰ ਜਤਰ ਪਾਲੇ ਜਤਰ ਜਤਰ ਕਾਲੇ ਜਤਰ ਜਤਰ ਪਾਸੇ ਜਤਰ ਜਤਰ ਵਾਸੇ ਜਤਰ ਜਤਰ ਮਾਨਿਆ ਜਤਰ ਜਤਰ ਦਾਨਿਆ ਜਾ ਜਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਧਰਮ ਨਾ ਪਿਤਰੈ ਨਾ ਕਰਮੰਗ ਨਾ ਕਾਈ ਜਨਮੰਗ ਅਜਾਈ ਨਾ ਚਿਤਰੈ ਨਾ ਮਿੱਤਰੈ ਪਰੇ ਪਵਿੱਤਰੈ ਪ੍ਰਦੀਸ਼ਾ ਦੀਸ਼ਾ ਦ੍ਰਿਸ਼ਾ ਕ੍ਰਿਸ਼ਾ ਭਗਵਤੀ ਛੰਦ ਦਉ ਪ੍ਰਸਾਦ ਸਤਿ ਕੇ ਆਸ਼ ਜ ਦੇਸਾ ਕਿਆ ਬਜ ਪੇਸ਼ਾ ਕਿਆ ਗੰਜ ਕਰਮੈ ਕਿਆ ਬਜ ਬਰਮੈ ਕਿਆ ਬਜ ਲੋਕਾ ਕਿਆ ਬਜ ਸੋਕਾ ਕਿਆ ਬਦੂਤ ਵਰਨੈ ਕਿਵੇ ਭੂਤ ਕਰਨੈ ਕਿ ਰਾਜਨ ਪ੍ਰਭਾਏ ਕਿ ਧਰਮੰ ਸਜਾਏ ਕਿਆ ਸੋਕ ਵਰਨੈ ਕਿ ਸਰਬਾ ਵਰਨੈ ਕਿ ਜਗਤੁਨ ਕ੍ਰਤੀ ਹੈ ਕਿ ਸਤਰੰਗ ਸਗਰੀ ਆਏ ਕਿ ਬ੍ਰਾਹਮਣ ਸਰੂਪ ਹੈ ਕਿ ਅਨੁਭਵ ਨੂਪ ਹੈ ਕਿ ਆਦੋ ਦੇਵ ਹੈ ਕਿ ਆਪ ਅਪੇਵ ਹੈ।

ਰਬਨ ਲਹਿੰਗੇ ਰੋਜੀ ਰਹਿ ਲਹਿੰਗੇ ਰਾਜ ਕਰੀ ਲਹਿੰਗੇ ਸਰਬੰ ਕਰੀ ਲਹਿੰਗੇ ਸਰਬੰ ਕਲੀ ਹੈਂਗੇ ਸਰਬੰ ਕਲੀ ਹੈਂਗੇ ਸਰਬਤਰ ਮਾਨੇ ਆਏਗੇ ਸਰਬਤਰ ਦਾਨੇ ਆਏਗੇ ਸਰਬਤਰ ਗਾਉਣੇ ਕੇ ਸਰਬਤਰ ਪਾਉਣੇ ਕੇ ਸਰਬਤਰ ਦੇਸਾ ਕੇ

ਸਰਵਤਰ ਪੇਸਾਏ ਕੇ ਸਰਵ ਸਰਵਤਰ ਮਾਨੇ ਆਏ ਸਦਾ ਬੰਦ ਪ੍ਰਧਾਨੇ ਆਏ ਕੇ ਸਰਵਤਰ ਜਾਪੇ ਆਏ ਕੇ ਸਰਵਤਰ ਖਾਪੇ ਆਏ ਕੇ ਸਰਵਤਰ ਭਾਨੇ ਕੇ ਸਰਵਤਰ ਮਾਨੇ ਕੇ ਸਰਵਤਰ ਇੰਦਰ ਹੈ ਕੇ ਸਰਵਤਰ ਚੰਦਰ ਹੈ ਕੇ ਸਰਵੰਕਲੀ ਮੈਂ ਕੇ ਪਰਮਨ ਸੀ ਮੈਂ ਕੇ ਆਗਲੋ ਲਾਮੈ ਕੇ ਸਾਹਿਬ ਕਲਾਮ।

ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਕਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣਮ ਸਰਬੰਗ ਪ੍ਰਾਣਮ ਸਰਬੰਗ ਕਰਮੰ ਸਰਬੰਗ ਜੁਗਤਾ ਸਰਬੰਗ ਮੁਗਤਾ ਸਾਵਲ ਸ਼ੰਭ ਪ੍ਰਸਾਦ ਨਮੋ ਨਿਰਕਨਾਸ਼ਿਸ਼ ਦੈਵੰ ਪ੍ਰਕਾਸ਼ੇ ਅਨੰਗਲ
ब्रह्मभूते ब्रह्मासिन् ब्रह्माते सदा सर्वसाथे अगाध स्वरूपे निर्बाधभूते अनंगी अनामे त्रिपंगी त्रिकामे निरपंगी स्वरूपे सर्वंगी अनुपे न पुत्र न पुत्र न सत्र न मित्र न तात न मात न जात न पात

ਗਣੀ ਮੁਲਕ ਰਾਜਾ ਗਰੀਬ ਨਿਵਾਜ ਹੈ ਹਰੀ ਫੁਲ ਕਨ ਹੈ ਰਾਸ ਲਭ ਕਨ ਹੈ ਕਲੰਕ ਪ੍ਰਣਾਸ ਹੈ ਸਮਾਜ ਤੁਲ ਨਿਵਾਸ ਹੈ ਗੰਜ ਲਗਨੀ ਮਹਿ ਜੈ ਕਰੀਮ ਹੈ ਸਮਾਜ ਤੁਲ ਜਵਾਹ ਹੈ ਕਿ ਸਾਹਿਬ ਕਿਰਾ ਹੈ ਕਿ ਨਰਸਿੰਘ ਪ੍ਰਣਾਸ ਹੈ ਬਹਿਸ ਤੁਲ ਨਿਵਾਸ ਹੈ ਕਿ ਸਰਬਲ ਗਵਨ ਹੈ ਨੀ ਸੋਗਰਬਨ ਹੈ ਸਮਾਜ

ਮਦ ਪਹਾੜ ਚੰਦ ਦਵ ਪ੍ਰਸਾਦ ਮੁਨ ਮਨ ਪ੍ਰਣਾਮ ਗੁਰਗਨ ਮਦਾਮ ਹਰ ਭਰਿਆ ਗਾਂਜੂ ਹਰ ਨਰ ਪਰ ਭਾਂਜੂ ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰਿਆ ਖਾਂਡੂ ਬਰ ਨਰਿਆ ਮੰਡ।

ਅਪਾਰਾ ਜੀਠ ਧਰਮ ਅਤ ਜੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਵ ਪ੍ਰਸਾਦ ਕਰਨ ਵਾਲਿਆ ਹੈ ਹਰ ਕਾਲਿਆ ਹੈ ਖਲ ਖੰਡਨ ਹੈ ਮੈਂ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਵ ਵਾਰਨ ਹੈ ਗ੍ਰਤ ਕੇ ਕਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਵੰਗ ਪਰ ਹੈ ਸਰਵੰਗ ਕਰ ਹੈ ਸਰਵ ਪਾਸ ਹੈ ਸਰਵਨਾਸ ਹੈ ਕਰਣਾ ਕਰ ਹੈ ਵਿਸ਼ਵੰ ਪਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡ ਸਹਿ ਖਲਖੰਡ ਸਹਿ ਪਰਤੇ ਪਰ ਹੈ ਕਰੁਣਾ ਹੈ ਅਜਪਾ ਜਪ ਹੈ ਥਪਾ ਥਪ ਹੈ ਅਕ੍ਰਿਤਾ ਕ੍ਰਿਤਾ ਅਮ੍ਰਿਤ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰੁਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤਾ ਕਰਣੀ ਕ੍ਰਿਤ ਹੈ ਅਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤਾ ਅੰਮ੍ਰਿਤ ਅੰਮ੍ਰਿਤ ਹੈ ਅਜਪਾ ਕ੍ਰਿਤਾ ਅੰਮ੍ਰਿਤ ਅੰਮ੍ਰਿਤ ਹੈ ਨਿਰਨਾਇਕ ਹੈ ਖਲਕਾਇਕ ਹੈ ਵਿਸ਼ਵੰ ਪਰ ਹੈ ਕਰੁਣਾ ਲਿਆ ਹੈ ਨਿਰਪਨਾਇਕ ਹੈ ਸਰਵਪਾਇਕ ਹੈ ਪਉ ਭੰਜਨ ਹੈ ਅਰਗੰਜਨ ਹੈ ਅਰਪਜਾਪਨ ਹੈ ਜਪਜਾਪਨ ਹੈ ਅਕਲਨ ਕ੍ਰਿਤ ਹੈ ਸਰਵਾ ਕਰਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਵਾਤਮ ਹੈ ਆਤਮ ਵਾਸ ਹੈ ਜਸ ਕੇ ਜਸ ਹੈ ਜੰਗ ਪ੍ਰਿਆਦ ਸੰਗ ਨਮੋ ਸੂਰਿ ਸੂਰਜੇ ਨਮੋ ਚੰਦ੍ਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰੇਂਦਰੇ ਨਮੋ ਅੰਧਕਾਰੀ ਨਮੋ ਦੇਵ ਦੇਵੇ ਨਮੋ ਬ੍ਰਹਮ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਕਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਦਸੰਗ ਦਸੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਕੋਜ ਕੋਜੇ ਨਮੋ ਪਾਨ ਪਾਨੇ ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਲ ਇੰਦ ਭੂਤੇ ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਗ ਬਾਂਗੇ ਅਪੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਚਰੀ ਛੰਦ ਅਜੈ ਅਲਯ ਪੈ ਅਭੈ ਅਪੂ ਅਜੂਨ ਆਸ ਅਕਾਸ ਅਗੰਜ ਪੰਜ ਲਖ ਪਾਸੋ ਅਕਾਲ ਦਿਆਲ ਅਲੀ ਕਪੀ ਗਲ ਅਨਾਮ ਕਾਮ ਗਾ ਚਾਹ ਨਾਥ ਬ੍ਰਹਮਾਤੇ ਜੋਨੀ ਮੋਨੀ ਨ ਰਾਗੇ ਨ ਰੰਗੇ ਨ ਰੂਪੇ ਨ ਰੇਖੇ ਅਕਰਮੰਗ ਬਰਮੰਗ ਗੰਜੇ ਲੇਖੇ ਬਜੰਗ ਬਰਿਆਦ ਛੰਦ ਨਮਾਜ਼ ਤੁਲ ਪ੍ਰਣਾਮੇ ਸਮਾਜ ਤੁਲ ਪ੍ਰਣਾਸੇ ਅਗੰਜਲੋ ਨਾਮੇ ਸਮਾਜ ਤੁਲ ਨਿਵਾਸੇ ਰਗਾਮੰਗ ਬੂਤੇ ਸਮਾਜ ਤੁਲ ਸਰੂਪੇ ਗੋ ਕਰਮੰਗ ਪ੍ਰਣਾਸੀ ਸੋ ਧਰਮੰਗ ਬੂਤੇ

ਸ੍ਰੀ ਵਾਹਿਗੁਰੂ ਜੀ ਹੋ ਚਾਹੋ ਪ੍ਰਸਾਦ ਸੁਣਈਏ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚਾਹੋ ਪ੍ਰਸਾਦ ਸੁਣਈਏ। ਪਾਤਸ਼ਾਹੀ ਦਾ ਸੁਣ ਸਰਾਬ ਸ਼ੁੱਧ ਸਮੂਹ ਸਿਧਾਨ ਕੇ ਦੇਖ ਰਿਹੋ ਕਰ ਯੋਗ ਜੱਤੀ ਕੇ ਸੂਰ ਸਰਾ ਧਨ ਸੁੱਧ ਸੁਧਾ ਦੇ ਭਰ ਸੰਤ ਸਮੂਹ ਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਗੋ ਨਾ ਦੇਖੇ ਬ੍ਰਹਮ ਪਤੀ ਕੇ।

ਵੱਡੀ ਬਰਿਆਰੇ ਵਿਚਾਰੇ ਸਰ ਗਿਧਾਰ ਬਛਈਆ ਤੋਰ ਦੇ ਸਮਲੰਦ ਮਵਾਸਨ ਮਾਤੇ ਜਾਣ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੁਭਾਤ ਨਹੀਂ ਜਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚ ਕਾ ਅਨੇਕ ਸੋ ਏਕ ਦਵਈਆ ਦਾਨ ਵਦੇਵ ਨੰਦਨ ਸਾਚਜ ਭੂਤ ਭਵਿੱਖ ਭਗਵਾਨ ਜਪੈਂਗੇ ਜੀਵ ਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਦਪੈਂਗੇ ਫੁੱਲ ਪਰਦਾਪਨ ਬਾਟ ਜੈਤ ਦੋਨੇ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰਾਏ ਜਗ ਸਕਰ ਸਭ ਆਪ ਲੋਕ ਜਪੈਂਗੇ ਮਾਨਵ ਇੰਦਰ ਗਜਿੰਦਰ ਨਿਰਾਤਪ ਜੋ

ਕੀ ਪੀਰ ਪਛਾਣਾ ਏ ਗੜਗੜ ਦੇ ਪਟ ਪਟ ਕੀ ਜਾਣਾ ਏ ਜਾ ਬੁੱਧ ਗੜਕ ਕਰਾ ਕਰਤਾਰਾ ਜਾ ਤਰਤ ਤਬ ਦੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ।

ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੀ ਕਹੇ ਨਾਨਕ ਮਨ ਮੇਰੀ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾਲ ਕਹਿਣਾ ਹੀ ਕਰਦੇ ਰਹੇ ਕਰਤਾ ਤੇਰਾ ਸਭ ਕੁਛ ਹੈ ਜਿਸਦੇ ਸੋ ਪਾਵੇ ਸਦਾ ਸਿਰਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ

ਸਿਆ ਕੋ ਆਖ ਬਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰੇ ਮੁਨ ਜਨ ਅੰਮ੍ਰਿਤ ਖੋਜ ਦੇਸ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੇ ਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਦੁਪਾਏ ਇੱਕ ਵੇਖ ਪਰਸਣ ਆਇਆ।

ਰਾਲੀ ਜਾਲਾ ਰਾਲੀ ਭਗਤਾਂ ਕੇ ਰੀ ਰਿਸਮ ਮਾਰਗ ਚੱਲਣਾ ਲਭ ਲੋਕ ਅਹੰਕਾਰ ਕਾ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਸਾਜਾਂ ਦਿੱਤੀ ਬਾਲੋ ਨਿੱਕੀਏ ਦਮਾਰਗ ਜਾਣ ਗੁਰਪ੍ਰਸਾਦੀ ਜਿੰਨੀ ਆਪ ਦਜਿਆ ਹਰ ਵਾਸ ਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ।

ਭਗਤ ਹੋਏ ਸੇਜਨਾ ਜਿਨ ਹਰ ਪਿਆਇਆ, ਹਰ ਪਿਆਇਆ ਭਗਤ ਹੋਏ ਗੁਰਮੁਖ ਜਿਨ ਪਿਆਇਆ, ਭਗਤ ਮਾਤਾ ਪਿਤਾ ਕੁਟੰਬ ਸਾਥਿਆ, ਭਗਤ ਸੰਗਤ ਸਬਾਈਆ, ਕਹਿੰਦੇ ਭਗਤ ਸੁਣਦੇ ਭਗਤ, ਸੇ ਭਗਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਭਗਤ ਜਿਨੀ ਗੁਰਮੁਖਾ ਰਲ ਪਿਆਇਆ, ਕਰਮੀ ਸਹਿਜ ਨਾ ਉਪਜੈ ਬਣ ਸਹਿਜੇ ਸਰਸਾ ਨਾ ਜਾਏ ਨਾ ਜਾਏ, ਸਹਿ ਸਕਟ ਸੰਜਮ ਰਹੇ ਕਰਮ ਕਮਾਏ, ਸਹਿਸਾ ਜਿਉ ਮਲੀਨ ਹੈ ਜਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸਿਰੋਂ ਚਿਤ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿ ਸਹਿਜ ਜਾਏ, ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂ ਹੈ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋ ਵਿਸਾਰਿਆ,

ਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਰਬਾਣੀ। ਜਿਨ ਕੌ ਨਦਰ ਕਰਮ ਹੋਵੇ ਹਿਲਦਤ ਨ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ। ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜਿਓ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆ ਗੋ ਗਾਣੀ। ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ, ਜਿਤ ਜਿਨ ਕਹਿ ਲੈ ਮਾਇਆ ਬੋਲਣ ਪੈਰ ਬਾਣੀ, ਕਹੇ ਨਾਮ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਮੁਰਗਾ ਸ਼ਬਦ ਰਤਨ ਹੈ ਹੀਰੇ ਤਿੜਾ, ਉਹ ਸ਼ਬਦ ਰਤਨ ਜਿਤ ਮਨ ਲਾਗਾ, ਇਹ ਹਵਾ ਸਮਾਓ ਸ਼ਬਦ ਛੇਤੀ ਮਨ ਮਿਲਿਆ।

ਮਰਦਾਏ ਹੁਕਮ ਮਰਦਾਏ ਆਸ ਵੇਖਿਆ ਗੁਰਮੁਖ ਦੇ ਸ਼ਬਦ ਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਦਸਨ ਬਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤਾ ਸਾਰ ਨਾ ਜਾਣੀ ਤਤਾ ਸਾਰ ਨਾ ਜਾਣੀ ਗੁਰੂ ਵਾਜੋ ਹੁਣ ਤਤਾ ਸਾਰ ਨਾ ਜਾਣੀ ਤੁਸੀਂ ਗਣੀਸ ਅਨੁਸਾਰ ਪਰਮ ਸੁਖਾ ਸੁਤਿਆ ਰਹਿਣ ਰਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਈ ਜਿਸਨੂੰ ਅਣ ਦਿਨ ਹਰਲਿਵ ਲਾਗੇ ਜਾਗਤ ਰਹਿਣ

ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਮਿਲ ਲਾਏ ਐਸਾ ਸਤਿਗੁਰ ਜੀ ਮਿਲਾਏ ਜਿਸ ਨੂੰ ਸਤਿਸੰਗ ਪੀਆ ਵਿੱਚ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ।

ਜੋਤ ਰੱਖੀ ਤੁਧ ਵਿੱਚ ਦਾਤ ਜਗ ਮੈਂ ਆਇਆ ਹਰਿ ਆਪੇ ਮਾਤਾ ਆਪੇ ਪਿਤਾ ਜਨ ਜੀਓ ਪਾਏ ਜਗ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਦਾ ਵੇਖਾ ਹਰ ਕਹੇ ਹਰ ਬਿਨਾ ਵਰਨਾ ਕੋਈ ਕਹੇ ਨਾਨਕੇ ਨੇ ਤਰੰਦ ਸੇ ਸਤਿਗੁਰ ਮਿਲੇ ਅੰਦਰ ਕੋਈ।

ਕਾ ਨਾਦਰੀ ਚਲ ਤਹੁ ਅਜਾਲਤ ਨਦਰੀ ਆਇਆ। ਕਹੇ ਨਾਨਕ ਸਿਰੇ ਟਕਾ ਮੂਲ ਲੱਛਿਆ, ਜੋ ਉਦਰਾ ਕੀਤਾ ਤੂੰ ਜਗ ਮੈਂ ਆਇਆ। ਮਨ ਚਾਉ ਪਿਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਓ ਸਖੀ ਤੇਰੇ ਮੰਦਰ ਬਣਿਆ। ਹਰ ਗਾਓ ਮੰਗਲ ਨੇ ਸਖੀਏ, ਸੋਗ ਦੁੱਖ ਨਾ ਵਿਆਪੇ, ਗੁਰਚਰਨ ਲਾਗੇ ਜਨ ਸੁਭਾਗੇ, ਆਪਣਾ ਪ੍ਰਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ

ਜਾਂ ਤੁਸੀਂ ਕਰਮ ਕਮਾਇਆ ਕਿ ਕਰਮ ਕਮਾਇਆ ਤੁਸੀਂ ਸਰੀਰ ਆ ਜਾਂ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਜਿਤ ਲਾਇਆ ਇਹ ਨੇਤਰੋ ਮੇਰੇ ਹੋ ਹਰ ਤੁਮੈਂ ਜੋ ਧਰੀ ਹਰ ਬਿਨ ਵਰਨਾ ਦੇਖੋ ਕੋਈ ਹਰ ਬਿਨ ਵਰਨਾ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ ਇਹ ਵੇਖੋ ਸਾਰ ਤੁਮ ਦੇਖਦੇ ਹਰ ਦਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਗੁਰਪ੍ਰਸਾਦੀ ਦੂਜਿਆ ਜਾਵੇ ਕਾਰਿਕ ਹੈ ਹਰ ਬਿਨ ਵਰਨਾ ਕੋਈ ਕਹਿ ਨਾਨਕੇ ਨੇਤਰਾਂ ਨੇ

योग बांध रख गए वाजा पवन बजाया ਇਹ ਸਾਚਾ ਸੁਹਿਲਾ ਸਾਚਾ ਕਰ ਗਾਵੋ ਗਾਵੋ ਤਾਂ ਸੁਹਿਲਾ ਕਰ ਸਾਚੇ ਜਿੱਥੇ ਸਦਾ ਸੱਚ ਪਿਆਵੇ ਸੱਚੋ ਪਿਆਵੇ ਜਾਂ ਸੁਧ ਪਾਵੇ ਗੁਰਮੁਖ ਜਿੰਨਾ ਬਜਾਵੇ ਹੀ ਇਹ ਸੱਚ ਸਭਨੇ ਕਾ ਖਸਮ ਹੈ ਜਿਸ ਵਕਤ ਸਿਰਨ ਪਾਵੇ।

0: ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3832.

ਮਾਤਾ ਜੀ ਏਕਰਾ ਸੰਤੋ ਚਾਉ ਦਾਤਾ ਕਰਤਾਪ ਤੂੰ ਕਿਰਪ ਸਾਉ ਤੂੰ ਜਾਣੋ ਸਭੇ ਦਿਲ ਸਿਨ ਖੁਆਉ ਰਾਸ ਲਿਖੋ ਚਾਉ ਰਾਸ ਲਿਖੋ।

हर का नाम मसाए, नारक नजर करे सो पाए। आज संदेश देते नहीं केवल।

ਕਿਸਨੋ ਕਹੀਏ ਨਾਨਕਾ ਸਭ ਸਿਆ

ਸਰਕਾਰ ਪੂਰਨ

0: परम सम्मान योग धन धन शब्द गुरु श्री गुरु ग्रंथ साहिब महाराज जी की पावन हजूरी में जुड़ बैठे अति सत्कार योग सत्संगी जनों इतिहासक स्थान गुरुद्वारा श्री बंगला साहिब जिथों रोजाना पावन बाणी के विचार आप जी श्रवण करते हो किस लड़ी तहत धन सतगुरु गुरु अर्जन साहिब महाराज जिन्हों की रचना का उच्चारण किए हुए अमोलक वचन जिन्हों का पाठ आप जी ने गुरु प्यार वालों पासों श्रवण किया है आओ सतगुरु जी के अमोलक वचना के विचार प्रारंभ करने से पहले जितने भी सतसंगी जन गुरु दरबार में जुड़ के बैठे हाँ या घर बैठे श्रवण कर रहे हैं सारे जाने एक बार कहते गज के बुलाओ फतेह आख जी वाहिगुरु जी का खालसा वाहिगुरु जी की फतेह। कल के दीवान में आप गुरु अर्जन साहिब महाराज जी की रचना तो उचारण किया होया पावन श्लोक जिसकी विचार सांझी की सी उद्यम करो वडभागियो सिमरो हर हर राय ते गुरदेव जी ने यह उद्यम के नाल जीवन के तब्दीली की आती है कि चीज जीवन के खत्म हो जाती है उसका जिक्र किया नानक जिस सिमरत सब सुख होवे दुख दर्द भ्रम जाए। सतगुरु जी ने इस तो अगले जो बंद विचार वापस की है बिल्कुल श्लोक के नाल संबंधित गुरु अर्जन साहिब महाराज जी ने जिथे उद्यम करने की प्रेरणा वापस की उथे उद्यम का पक्ष बड़ा प्यारा बयान किया कि जे उद्यम करने की जाच मनुख नूं आ जाए कि जीवन दे विच खुशहाली जीवन जिंदगी जीने का तरीका इनू गुरु जी को प्राप्त हो जाएगा। आप कल भी एक विचार सांझी की सी कि उद्यम मनुख के जीवन च हो रहा है पर उद्यम अवगुण कमाउण विच हो रहा है। संसार का हर बंदा उद्यमी है चोर भी तो उद्यम करके रात ठंड में घरों जा किसी के घर चोरी कर दे संसार अंदर कोई धोखा कर दे बेईमानी कर दे सारा कुछ बहुत ही उद्यम नाल ही दिया पर इस उद्यम के नाल जीवन के भी कोई वधिया खुशहाली आने वाली नहीं। सतगुरु जी कह लगे जे उद्यम तेनों रब्बी गुण इकट्ठे करन दा आ जाए तो जीवन के विपता चिंता झोरे अपने आप मुक जाएंगे। गुरदेव जी ने अगले बारे में जो विचार किए वो बड़े प्यारे महाराज जी कहते नाम जपत गोबिंद जे मनुख उस वाहे गोदार धरती बिंददार धरती का मालक उस धरती के मालक के गुण इकट्ठे करने की जाच आ जाए। नाम जपत गोबिंद नह अलसाइया है अलसाइया का अर्थ आलस भागा वाले आलस होता ही उसे जिसे उद्यम ना हो काम एक ही करने की लड़ है आलस को भजाने की लड़ नहीं उद्यम आ गया आलस अपने आप चला जाएगा। हनेरे को दूर करने की लड़ नहीं रोशनी कर दे हनेरा अपने आप दूर हो जाएगा बस रोशनी पैदा करने की लड़ है। सतगुरु जी कहते अपने जीवन च रोशनी पैदा कर अपनी जिंदगी गुण लैके आलस ना कर महाराज ने सानू आलस वाले बने रोके आलस प्यार जिंदगी खुशहाली आए हूँ सारी गुरबाणी मन के तल पर विचार करेंगे मन में आलस कट के उद्यम लैके जदों असी भगतों का जीवन पढ़ते हैं तो उन्होंने इस संबंध में बड़े मरेकले बड़े सुंदर तरीके क्रांतिकारी विचार दिए पर उन्होंने शब्दों के नाल कुछ ऐसा साखियां जुड़ गई शब्दों के नाल जो साखियां जोड़ दी गई जिमें भगत कबीर जी का एक पावन वाक है भगत कबीर जी ने उसे लफ्ज़ वरते ने इसी वाचा जिमें पढ़ते ਪਹਿਲੀ ਗੁਰੂ ਕੁਜਾ ਕੁਲੱਖਣੀ ਸਹੁਰੇ ਪਈਏ ਬੁਰੀ। ਹੁਣ ਜਦੋਂ ਇਹ ਭਗਤ ਕਬੀਰ ਜੀ ਸ਼ਬਦ ਉਚਾਰਨ ਕਰ ਰਹੇ ਨੇ, ਪੜ੍ਹਨ ਵਾਲੇ ਨੂੰ ਇੰਝ ਲੱਗਦਾ ਹੈ ਕਿ ਜਿਵੇਂ ਕਿ ਇਸਤਰੀ ਦੀ ਗੱਲ ਹੋ ਰਹੀ ਹੈ ਵੀ ਜਿਹੜੀ ਮੇਰੀ
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: Ek Omkar Sat Gur Prasad Gauri Sukhmani Mahalla Panjwa Shlok Aad Gure Namah Jugad Gure Namah Sat Gure Namah Sri Gurudev Namah Ashtapadi ਸਿਮਰੋਂ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋਂ ਜਾਸ ਬਿਸੁੰਬਰ ਏਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਣ ਸਿਮਰਤ ਸ਼ੁੱਧ ਅਖਿਅਰ ਕਿਨੇ ਰਾਮ ਨਾਮ ਇੱਕ ਅਖਿਅਰ ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੈ ਕੰਖੀ ਏਕੈ ਦਰਸ਼ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸ਼ਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨ ਬਸੈ ਪ੍ਰਭ ਕੈ ਸਿਮਰਨ ਤੂਫ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਤਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਾਹ ਮਾਨੀ ਪ੍ਰਭ ਕੈ ਸਿਮਰਨ ਹੋਏ ਸੁਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੈ ਜਿਨ ਆਪ ਸਿਮਰਾਏ ਨਾਨਕ ਤਾਂ ਕੈ ਲਾਗੋਂ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਧਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਿਛ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹਿ ਸਮਾਏ ਪ੍ਰਭ ਜੀ ਬਸੈ ਸਾਧਗੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੌ ਸਿਮਰਹਿ ਸੇ ਧਨਵੰਤੇ ਪ੍ਰਭ ਕੌ ਸਿਮਰਹਿ ਸੇ ਪਤਵੰਤੇ ਪ੍ਰਭ ਕੌ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕੌ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕੌ ਸਿਮਰਹਿ ਸੇ ਬੇਮੁਹਤਾਜੇ ਪ੍ਰਭ ਕੌ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕੌ ਸਿਮਰਹਿ ਸੇ ਸੁਖਵਾਸੀ ਪ੍ਰਭ ਕੌ ਸਿਮਰਹਿ ਸਦਾ ਅਵਿਨਾਸ਼ੀ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੌ ਸਿਮਰਹਿ ਸੇ ਪਰ ਉਪਕਾਰੀ ਪ੍ਰਭ ਕੌ ਸਿਮਰਹਿ ਤਿਨ ਸਦ ਬਲਿਹਾਰੀ ਪ੍ਰਭ ਕੌ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕੌ ਸਿਮਰਹਿ ਤਿਨ ਸੁਖ ਬਿਹਾਵੈ ਪ੍ਰਭ ਕੌ ਸਿਮਰਹਿ ਤਿਨ ਆਤਮ ਜੀਤਾ ਪ੍ਰਭ ਕੌ ਸਿਮਰਹਿ ਤਿਨ ਨਿਰਮਲ ਰੀਤਾ ਪ੍ਰਭ ਕੌ ਸਿਮਰਹਿ ਤਿਨ ਆਨੰਦ ਕਨੇਰੇ ਪ੍ਰਭ ਕੌ ਸਿਮਰਹਿ ਬਸੈ ਹਰ ਨੇਰੇ ਸੰਤ ਕਿਰਪਾ ਤੇ ਅਨਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹੁ ਨ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰਨ ਸੀ ਜਨ ਜਿਨ ਕੋ ਪ੍ਰਭ ਮਿਆ ਨਾਨਕ ਤਿਨ ਜਨ ਸ਼ਰਣੀ ਪਿਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚੌਂ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਅਕਾਰਾ ਹਰ ਸਿਮਰਨ ਮਹਿ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ। ਸਲੋਕ ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜਹ ਮਹਾ ਭਿਆਨ ਦੂਤ ਜਮਦਲੈ ਤੈ ਕੇਵਲ ਨਾਮ ਸੰਗ ਤੇਰਾ ਚੱਲੈ ਜਹ ਮੁਸ਼ਕਿਲ ਹੋਵੈ ਅਤ ਭਾਰੀ ਹਰ ਕੋ ਨਾਮ ਖਿਨ ਮਹਿ ਉਧਾਰੀ ਅਨਕ ਪੁਨੈ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧ ਨਾ ਪਰੈ ਹਰ ਕਾ ਨਾਮ ਜਪਤ ਨਿਸਰੈ ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ ਜੇ ਮਾਰਗ ਇਹ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਹਿ ਪਾਰ ਪਰਾਹੀ ਅਨਕ ਬਿਗਨ ਜੈ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸ਼ਰਾਮ ਹੋ ਮਹਿਲਾ ਮਲ ਕਬਹੂ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜੇ ਮਾਰਗ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਊਹਾਂ ਸੰਗ ਤੋਸਾ ਜੇ ਪੈਂਡੈ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤੈ ਨਾਲ ਪਛਾਨੂ ਜੈ ਮਹਾ ਭਿਆਨ ਤਪਤ ਬਹੁ ਘਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਜ ਆਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਵਿਸ਼ਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਵ ਪਰੈ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹਿ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜ਼ੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੇ ਤੇ ਤਰੇ ਪਾਰ ਜਾਤ ਇਹ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਧ ਬਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਸਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤਨੇਮ ਕਰੈ ਬਹੁ ਭੰਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਤਿਪੀ ਸਿਰ ਜੀਵੈ ਅਗਨ ਮਾਹੇ ਹੋਮਦ ਪ੍ਰਾਨ ਕਨਕ ਅਸਤ ਹੈਵਰ ਭੂਮ ਦਾਨ ਨਿਓਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤੋ ਪੀ ਹੋਮੈ ਮਹਿਲ ਨਾ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ ਸੋਚ ਕਰੈ ਦਿਨ ਸਾਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬਹੁ ਨਾ ਬਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸ਼ੁੱਧ ਕਹਾਂ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਉ ਵਿਆਪੈ ਅਨਕ ਜਤਨ ਕਰ ਤ੍ਰਿਸ਼ਨਾ ਭਰਾਪੈ ਭੇਖ ਅਨੇਕ ਅਗਨ ਨਹੀਂ ਬੁਝੈ ਕੋਟ ਉਪਾਵ ਦੁਰਗਾ ਨਹੀਂ ਸਿਜੈ ਛੂਟ ਸਨਾਹੀ ਊ ਪਿਆਲ ਮੋਹ ਵਿਆਪੈ ਮਾਇਆ ਜਾਲ अवर करतूत सगली जम डाने, गोविंद भजन बिन तिल नहीं माने, हर का नाम जपत दुख जाए, नानक बोले सहज सुभाए। प्यार पदार्थ जे को मांगै, साध जना की सेवा लागै, जे को अपना दुख मिटावै, हर हर नाम हृदय साध गावै, जे को अपनी शोभा लोरै, साध संग ए होमै शोरै, जे को जन मरण ते डरै, साध जना की शरणी परै, जिस जन को प्रभ दर्श प्यासा, नानक ताकै बल बल जासा। सगल पुरख में पुरख प्रधान, साध संग जाका मिटै अभिमान, आपस को जो जाने नीचा, सौ गनिया सब ते ऊंचा, जाका मन होए सगल कीरीना, हर हर नाम तिन घट घट कीना, मन अपने ते बुरा मिटाना, पेखै सगल श्रेष्ठ साजना। सुख दुख जन सम दृष्टिता, नानक पाप पौन नहीं लिपा, निर्धन को धन तेरो नाव, निथावे को नाव तेरा थाव, निमाने को प्रभ तेरो मान, सगल कटा को देवो दान, करन करावन हर स्वामी, सगल कटा के अंतर जामी, अपनी गतमित जानो आपे, आपन संग आप प्रभ राते, तुमरी औसत तुम ते होए, नानक अवर न जान सकोए, सर्व धर्म में श्रेष्ठ धर्म, हर को नाम जप निर्मल कर्म, सगल क्रिया में उत्तम क्रिया, साध संग दुर्मत मल हिरिया, सगल उद्यम में उद्यम भला, हर का नाम जपो जी सदा, सगल बानी में अमृत बानी, हर को जास सुन रसन बखानी, सगल थान ते ओ उत्तम थान, नानक जेह काट वसै हर नाम, श्लोक निर्गुनी यार एयानिया, सो प्रभ सदा सुमाल, जिन किया तिस चीत रख, नानक निध ही नाल। अष्टपदी रमैया के गुण चेत प्राणी, कवन मूल ते कवन दृष्टानी, जिन तू साज सवार सिंगारिया, गर्भ अगन में जिने उबारिया, बार व्यवस्था तुझे प्यारे दूध, पर जोबन भोजन सुख सूद। बिरद प्या ऊपर साख सैन, मुख प्याओ बैठ को देन, ए निर्गुण गुण कछु न बुझै, बख्श लिहो तौ नानक सी जाय। जे प्रसाद धर ऊपर सुख बसै, सुत प्रात नीत बनता संग हसै, जे प्रसाद पीवै शीतल जला, सुखदाई पवन पावक अमुला, जे प्रसाद भोगै सब रसा, सगल समग्री संग साथ बसा। दीने हस्त पाम करन नेत्र रसना, तिसे त्याग अवर संग रचना, ऐसे दोख मूड अंध व्यापे, नानक काढ लेहो प्रभ आपे, आद अंत जो राखनहार, तिस्यो प्रीतना करे गवार, जाकी सेवा नामनिद पावै, तांसो मूड़ा मन नी लावै। जो ठाकुर सद सदा हजूरे, ताको अंधा जानत दूरे, जाकी टहल पावै दरगाह मान, तिसे बसारे मुग्ध अजान, सदा सदा ए पूलनहार, नानक राखनहार अपार, रतन त्याग कौडी संग रचै, साथ छोड़ झूठ संग मचै, जो छड़ना सो असर घर मानै, जो होवन सो दूर परानै, छोड़ जाए तिसका श्रम करै, संग सहाई तिस पर हरै, चंदन लेप उतारै तो होए, गर्दव प्रीत पसम संग होए। अंधकूप में पतत बिकराल, नानक काढ लेहो प्रभ दयाल। करतूर पशु की मानस जात, लोक पचारा करे दिन रात, बाहर पेख अंतर मल माया, शब्द नाही कश करे छुपाया, बाहर ज्ञान ध्यान स्नान, अंतर व्याप्य लोभ समान, अंतर अग्न बाहर तन स्वा, गाल पाथर कैसे तरह अथा, जाके अंतर बसे प्रभ आप, नानक तेजन सहज समात। सोन अंधा कैसे मार्ग पावै, कर गै लिहो ओढ़ निभावै, कहाँ बुझारत बुझै डोरा, निस्कहिय तो समझै पूरा, कहाँ बिशन पर गावै गोंग, जतन करै तो की सुर भंग, कह पिंगुल पर्वत पर पवन, नहीं होत उहा उस गवन, करतार करुणा में दीन बेनती करै, नानक तुमरी कृपा तरै। संग सहाई सो आवे न चीत, जो बैराई तां स्यों प्रीत, बलुआ के ग्रह पीतर बसै, आनंद केल माया रंग रसै, दृढ़ कर मन मने प्रतीत, काल न आवै मूढ़े चीत, बैर विरोध काम क्रोध मोह, झूठ विकार महा लोभ त्रोह, याहू जुगत बिहाने कई जन्म, नानक राख लेहो आपन कर कर्म, तू ठाकुर तुम पह अरदास, जियो पिंड सब तेरी दास, तुम मात पिता हम बार के तेरे, तुमरी कृपा में सुख नेरे, कोई न जाने तुमरा अंत, ऊंचे ते ऊंचा भगवंत, सगल समगरी तुमरे सूत्र तारी, तुम ते होए सुआग्याकारी, ਤੁਮਰੀ ਗਤਮਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸਲੋਕ ਜੇਨ ਹਰ ਪ੍ਰਭ ਛੋੜ ਕੈ ਲਾਗੈ ਆਨ ਸੁਆਇ, ਨਾਨਕ ਕਹੂ ਨਸੀ ਜਈ ਬਿਨ ਨਾਵੈ ਪਤ ਜਾਏ। ਅਸ਼ਟਪਦੀ। ਦਸ ਵਸਤੂ ਲੇ ਪਾਛੈ ਪਾਵੈ, ਏਕ ਵਸਤ ਕਾਰਨ ਦੁਖੋਟ ਗਵਾਵੈ। ਏਕ ਪੀਨਾ ਦੇ ਦਸ ਪੀ ਹਿਰਲੇ, ਕੌ ਮੂੜਾ ਕੌ ਕਾਂ ਕਰੇ। ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਜਾਂ ਕੈ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਬੂਠਾ। ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਅਗਨਤ ਸ਼ਾਹ ਆਪਣੀ ਦੇ ਰਾਸ, ਖਾਦ ਪੀਤ ਵਰਤੈ ਆਨੰਦ ਉਲਾਸ। ਆਪਣੀ ਅਮਾਨ ਕਸ਼ ਬਹੁਰ ਸ਼ਾਹ ਲੇ, ਅਗਿਆਨੀ ਮਨ ਰੋਸ ਕਰੇ। ਆਪਣੀ ਪ੍ਰਤੀਤ ਆਪ ਹੀ ਹੋਵੈ, ਬਹੁਰ ਉਸਕਾ ਵਿਸ਼ਵਾਸ ਨਾ ਹੋਵੈ। ਜਿਸ ਕੀ ਵਸਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਨ ਮਾਥੈ। ਉਸ ਤੇ ਚੌਗੁਣ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਅਨਕ ਭਾਂਤ ਮਾਇਆ ਕੇ ਹੇਤ, ਸਰਪਰ ਹੋਵਤ ਜਾਨ ਅਨੇਤ। ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ। ਜੋ ਦੀਸੈ ਸੋ ਚਾਲ ਅਨਹਾਰ, ਲਪਟ ਰਿਹੋ ਤੈ ਅੰਧ ਅੰਧਾਰ। ਬਟਾਉ ਸਿਉ ਜੋ ਲਾਵੈ ਨੇ, ਤਾਂ ਕੋ ਹੱਥ ਨਾ ਆਵੈ ਕੇ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹੋਮੈ ਮਮਤਾ ਮਾਇਆ। ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਮਿਥਿਆ ਰੱਥ ਹਸਤੀ ਅਸ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ। ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ। ਅਸਥਿਰ ਭਗਤ ਸਾਧ ਕੀ ਸ਼ਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਮਿਥਿਆ ਸਰਵਨ ਪਰ ਨਿੰਦਾ ਸੁਣੈ, ਮਿਥਿਆ ਹਸਤ ਪਰ ਦਰਬ ਕੋਹਿਰੈ। ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ, ਮਿਥਿਆ ਰਸਨਾ ਭੋਜਨਾਨ ਸਵਾਦ। ਮਿਥਿਆ ਚਰਨ ਪਰ ਵਿਕਾਰ ਕੋ ਧਾਵੈ, ਮਿਥਿਆ ਮਨ ਪਰ ਲੋਭ ਲਭਾਵੈ। ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਵਿਕਾਰਾ। ਬਿਨ ਬੁਝੇ ਮਿਥਿਆ ਸਭ ਭਏ, ਸਫਲ ਦੇ ਨਾਨਕ ਹਰ ਹਰ ਨਾਮ ਲਏ। ਬਿਰਥੀ ਸਾਖਤ ਕੀ ਆਰਜਾ, ਸਾਚ ਬਿਨਾ ਕਹਿ ਹੋਵਤ ਸੂਚਾ। ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਂ ਕਹਿ ਦੁਰਗੰਧ। ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ, ਨੇਕ ਬਿਨਾ ਜਿਉ ਖੇਤੀ ਜਾਏ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਿਰਾਸ ਦਾਮ। ਧਨ ਤਨ ਤੇਜਨ ਜੇ ਕੱਟ ਬਸਿਓ ਹਰਨਾਉ, ਨਾਨਕ ਤਾਂ ਕਹਿ ਬਲ ਬਲ ਜਾਉ। ਰਹਿਤ ਅਵਰ ਕਸ਼ ਅਵਰ ਕੁਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਜਾਨਨ ਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨਾ ਕਾਹੂ ਭੀਨ। ਅਵਰ ਉਪਦੇਸ਼ੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਜਿਸਕੇ ਅੰਤਰ ਬਸੈ ਨਿਰੰਕਾਰ, ਤਿਸਕੀ ਸੀਖ ਤਰੈ ਸੰਸਾਰ। ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਂਜਨ ਚਰਨ ਪ੍ਰਾਤਾ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪੇ ਮਾਨੈ। ਆਪੇ ਆਪ ਆਪ ਕਰਤ ਨਿਬੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ। ਉਪਾਵ ਸਿਆਨ ਪ੍ਰਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ। ਜਿਸ ਭਾਵੈ ਤਿਸ ਲੈ ਲੜ ਲਾਏ, ਥਾਂ ਥਨੰਤ ਰਹਿਆ ਸਮਾਏ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ। ਸਲੋਕ। ਕਾਮ ਕ੍ਰੋਧ ਅਰ ਲੋਭ ਮੋਹ, ਬਿਨਿਸ਼ ਜਾਏ ਅਹੁਮੇਵ। ਨਾਨਕ ਪ੍ਰਭ ਸ਼ਰਨਾਗਤੀ, ਕਰ ਪ੍ਰਸਾਦ ਗੁਰਦੇਵ। ਅਸ਼ਟਪਦੀ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਜੇ ਪ੍ਰਸਾਦ ਸੁਗੰਧਤ ਤਨ ਲਾਵੈ, ਤਿਸ ਕੋ ਸਿਮਰਤ ਪਰਮ ਗਤ ਪਾਵੈ। ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ, ਆਠ ਪੈਰ ਸਿਮਰੋ ਤਿਸ ਰਸਨਾ। ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ। ਜੇ ਪ੍ਰਸਾਦ ਪਾਠ ਪਟੰਬਰ ਹਡਾਵੈ, ਤਿਸੈ ਤਿਆਗ ਕਤ ਅਵਰ ਲੁਭਾਵੈ। ਜੇ ਪ੍ਰਸਾਦ ਸੁਖ ਤੇਜ ਸੋਈ ਜੈ, ਮਨ ਆਠ ਪੈਰ ਤਾਂ ਕਾ ਜਸ ਗਾਵੀ ਜੈ। ਜੇ ਪ੍ਰਸਾਦ ਤੁਝ ਸਭ ਕੋ ਮਾਨੈ, ਮੁਖ ਤਾਂ ਕੋ ਜਸ ਰਸਨ ਬਖਾਨੈ। ਜੇ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਪਤ ਦਰਗਾਹ ਮਾਨ ਪਾਵੈ, ਨਾਨਕ ਪਤ ਸੇਤੀ ਘਰ ਜਾਵੈ। ਜੇ ਪ੍ਰਸਾਦ ਆਰੋਗ ਕੰਚਨ ਦੇਹੀ, ਲਿਵ ਲਾਵੋ ਤਿਸ ਨਾਮ ਸੁਨੇਹੀ। ਜੇ ਪ੍ਰਸਾਦ ਤੇਰਾ ਓਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਸ ਕਹਿਤ। ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸ਼ਰਣੀ ਪਰ ਠਾਕੁਰ ਪ੍ਰਭ ਤਾਂ ਕਹਿ। जे प्रसाद तुझ को न पहुंचाए मन सास सास किमरो प्रभ उच्चे जे प्रसाद पाई दुर्लभ दे नानक ताकी भगत करे जे प्रसाद अपूफन पहरी जाए मन तिस्मृत क्यों आलस की जाए जे प्रसाद असु हस्त असवारी मन तिस प्रभ को कबहू न बिसारी जे प्रसाद बाघ मिलख धना राख परोए प्रभ अपने मना जिन तेरी मन बंत बनाई उठत बैठत सद तिसै तिहाई तिसै तिहाई जो एक लखै इहा उहा नानक तेरी रखै जे प्रसाद करें पुन बोधान मन आठ पैर कर तिसका ध्यान जे प्रसाद तू आचार बिहारी तिस प्रभ को साथ साथ चितारी जे प्रसाद तेरा सुंदर रूप सो प्रभ सिमरो सदा अनूप जे प्रसाद तेरी निकी जात सो प्रभ सिमर सदा दिन रात जे प्रसाद तेरी पात्र है गुर प्रसाद नानक जस कहै जे प्रसाद सुने करन नाद जे प्रसाद पेखे बिस्माद जे प्रसाद बोले अमृत रसना जे प्रसाद सुख सहजे बसना जे प्रसाद हस्त कार चलें जे प्रसाद संपूर्ण फलें जे प्रसाद परम गत पावें जे प्रसाद सुख सहज समावें ऐसा प्रभ त्याग अवर कत लागो गुर प्रसाद नानक मन जागो जे प्रसाद तू प्रगट संसार जिस प्रभ को मूल न मनो विसार जे प्रसाद तेरा प्रताप रे मन मूड तू ता को जाप जे प्रसाद तेरे कार्य पूरे तिसे जान मन सदा हजूरे जे प्रसाद तू पावे साच रे मन मेरे तू ता सिवराच जे प्रसाद सब की गत होए नानक जाप जपै जप सोए आप जपाए जपै सो नाओ आप गावाए सो हर गुण गाओ प्रभु कृपा तो हे प्रगास प्रभु दया ते कमल विगास प्रभु सुप्रसन्न बसै मन सोए प्रभु दया ते मत उत्तम होए सर्व निदान प्रभु तेरी माया आपो किछु न किन्हु लया जित लावो तित लगै हर नाथ नानक इनकै कछु न हाथ श्लोक अगम अगाध पार ब्रह्म सोए जो जो कहे सो मुक्ता होए सुन मीता नानक बिनवंता साध जना की अचर्ज कथा अष्टपदी साध के संग मुख उजल होत साध संग मल सगली खोत साध के संग मिटै अभिमान साध के संग प्रगटै सु ज्ञान साध के संग बुझै प्रभ नीरा साध संग सब होत निवेरा साध के संग पाए नाम रतन साध के संग एक ऊपर जतन साध की महिमा वर्णै कौन प्राणी नानक साध की शोभा प्रभ माय समानी साध के संग अगुर चिर मिलाए साध के संग सदा प्रफुल है साध के संग आवे बस पंचा साध संग अमृत रस पहुंचा साध संग हुए सब की रेन साध के संग मनोहर बैन साध के संग नाकत हूं तावे साध संग आस्थित मन पावे साध के संग माया ते भिन्न साध संग नानक प्रभ सुप्रसन्न साध संग दुश्मन सब मीत साधु के संग महापनीत साध संग किस्यो नहीं बैर साध के संग ना बींगा पैर साध के संग नाही को मंदा साध संग जाने परमानंदा साध के संग नाही हो ताप साध के संग तजै सब आप आपे जाने साध बढ़ाई नानक साध प्रभु बन आई साध के संग ना कब हूं तावै साध के संग सदा सुख पावै साध संग बस अगोचर लहै साधु के संग अजार सहै साध के संग बसै थान ऊंचै साधु के संग महल पहुंचै साध के संग दृढ़ सब धर्म साध के संग केवल पार ब्रह्म साध के संग पाए नाम निधान नानक साधु के कुर्बान साध के संग सब कुल उधार है साध संग साजन मीत कुटुंब निस्तार है साधु के संग सो धन पावे जिस धन ते सब को बरसावे साध संग धर्म राय करे सेवा साध के संग शोभा सुर देवा साधु के संग पाप पलायन साध संग अमृत गुण गायन साध के संग सर्वथान गम नानक साध के संग सफल जनम साध के संग नहीं कष काल दर्शन भेट होत निहाल साध के संग कुलूखत हरै साध के संग नरक पर हरै साध के संग इहा उहा सुहेला साध संग बिछड़ थर मेला जो इच्छा है सोई फल पावै साध के संग ना बिरथा जावै पार ब्रह्म साध रिद बसै नानक उदरै साध सुन रसै साध के संग सुनो हर नाओ साध संग हर के गुण गाओ साध के संग ना मन ते बिसरै साध संग सर पर निस्तरै साध के संग लगै प्रभ मीठा साधु के संग घट घट डीठा साध संग भय आज्ञाकारी साध संगत भय हमारी साध के संग मिटे सब रोग नानक साध पेटे संजोग साध की महिमा भेद न जाने जिता सुने तिता बखियाने साध की उपमा ते गुण ते दूर साध की उपमा रही भरपूर साध की शोभा का नाही अंत साध की शोभा सदा बेअंत ਸਾਧ ਕੀ ਸ਼ੋਭਾ ਉਸ

ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ ਏਕ ਸਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲਮੈ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂ ਸਰਬ ਕੋ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ ਬ੍ਰਹਮ ਗਿਆਨੀ ਕੈ ਧੀਰਜ ਏਕ ਜਿਉਂ ਵਸਦਾ ਕੋ ਖੋਦੈ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜਿਉਂ ਪਾਵ ਕਾ ਸਹਿਜ ਸੁਭਾਓ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮਹਿਲ ਨ ਲਾਗੈ ਜਲਾ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ਼ ਜੈਸੇ ਧਰ ਉਪਰ ਆਕਾਸ਼ ਬ੍ਰਹਮ ਗਿਆਨੀ ਕੈ ਮਿੱਤਰ ਛਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ਬ੍ਰਹਮ ਗਿਆਨੀ ਉਚੇ ਉੱਚਾ ਮਨ ਆਪਣੈ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਪਏ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕੀਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰਮਿਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਿਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਾਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰਾਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੇ ਧਾਵਤ ਬੰਦਾ ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕੈ ਇਕ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਹਿਤਾ ਬ੍ਰਹਮ ਗਿਆਨੀ ਕੈ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ਼ ਬੜ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਵਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅੱਧਾ ਖਿਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀ ਮਿੱਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ ਪੁਰ ਧਾਰੈ ਜੋ ਅੰਤਰਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕ ਉਹ ਅਪਰਸ ਸਗਲ ਨਿਸਤਾਰ ਹੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ਼ ਪਰਤ੍ਰੈ ਰੂਪ ਨ ਪੇਖੈ ਨੇਤਰ ਸਾਧਕੀ ਟਹਿਲ ਸੰਤ ਸੰਖੇਤ ਕਰਨ ਸੁਨੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਤਰੈ ਇੰਦਰੀ ਜਿਤ ਪੰਚ ਦੋਗ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ ਵੈਸ਼ਨੋ ਸੋ ਜਿਸ ਉਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨਿਹਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬੰਸ਼ੈ ਕੇਵਲ ਭਗਤ ਕੀਰਤਨ ਸੰਗ ਰਾਚੈ ਮੰਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੈ ਅਵਰਾ ਨਾਮ ਜਪਾਵੈ ਨਾਨਕ ਉਹ ਵੈਸ਼ਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਿਸ਼ੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾਂ ਮਲਕ ਹੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਅਰਪੈ ਬਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੁੱਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨਾ ਆਵੈ ਵੇਦ ਪੁਰਾਣ ਸਿਮਰਤ ਬੂਝੈ ਮੂਲ ਸੁਖਮ ਮੈਂ ਜਾਣੈ ਅਸਥੂਲ
ਚੌ ਵਰਨਾ ਕੋ ਦੇ ਉਪਦੇਸ਼। ਨਾਨਕ ਉਸ ਪੰਡਿਤ ਪੁਰਸ ਦਾ ਆਦੇਸ਼। ਬੀਜ ਮੰਤਰ ਸਰਬ ਕੋ ਗਿਆਨ। ਚੌ ਵਰਨਾ ਮੈਂ ਜਪੈ ਕੋ ਨਾਮ, ਜੋ ਜੋ ਜਪੈ ਤਸਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ। ਕਰ ਕਿਰਪਾ ਅੰਤਰ ਉਰ ਧਾਰੈ, ਪਾਸ਼ ਪ੍ਰੇਤ ਮੁਗਧ ਪਾਥਰ ਕੋ ਤਾਰੈ। ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੂ ਜੁਗਤ ਕਿਤੈ ਨ ਪਾਈਐ ਧਰਮ। ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ, ਜਿਸਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸਕਾ ਨਾਮ ਸਤ ਰਾਮਦਾਸ, ਆਤਮ ਰਾਮ ਤਿਸ ਨਦਰੀ ਆਇਆ। ਦਾਸ ਦਸੰਤਨ ਭਾਏ ਤਿਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗਾਹ ਪਰਵਾਨ। ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕੋ ਸਭ ਸੋਝੀ ਪਰੈ, ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਤੈਸਾ ਹਰਖ ਤੈਸਾ ਉਸੋਗ, ਸਦਾ ਆਨੰਦ ਤੈ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ। ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ, ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ, ਆਪੇ ਕਰਨ ਕਰਾ ਮਨਯੋਗ। ਪ੍ਰਭ ਭਾਵੈ ਸੋਈ ਸੰਹੋਗ, ਪਸਰਿਓ ਆਪ ਹੋਏ ਅਨੰਤ ਰੰਗ, ਲਖੇ ਨ ਜਾਹੇ ਪਾਰ ਬ੍ਰਹਮ ਕੀ ਰੰਗ। ਜੈਸੀ ਮਤ ਦੇ ਤੈਸਾ ਪ੍ਰਗਾਸ਼, ਜੈਸੀ ਮਤ ਦੇ ਤੈਸਾ ਪ੍ਰਗਾਸ਼, ਪਾਰ ਬ੍ਰਹਮ ਕਰਤਾ ਅਵਿਨਾਸ਼। ਸਦਾ ਸਦਾ ਸਦਾ ਦਇਆਲ, ਸਿਮਰ ਸਿਮਰ ਨਾਨਕ ਭਏ ਨਿਹਾਲ। ਸਲੋਕ ਉਸਤਤ ਕਰੈ ਅਨੇਕ ਜਨ, ਅੰਤ ਨ ਪਾਰਾਵਾਰ, ਨਾਨਕ ਰਚਨਾ ਪ੍ਰਭ ਰਚੀ, ਬਹੁ ਬਿਨ ਅਨਕ ਪ੍ਰਕਾਰ। ਅਸ਼ਟਪਦੀ। ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭਏ ਤੀਰਥਵਾਸੀ, ਕਈ ਕੋਟ ਬਨ ਭਰਮੈ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਧਾਰੈ, ਕਈ ਕੋਟ ਕਾਬ ਕਾਬ ਵਿਚਾਰੈ, ਕਈ ਕੋਟ ਨਵਤਨ ਨਾਮ ਤੇ ਆਵੈ, ਨਾਨਕ ਕਰਤੇ ਕਾ ਅੰਤ ਨ ਪਾਵੈ। ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮ ਨਿਕੋਰ, ਕਈ ਕੋਟ ਪਰ ਦਰਬ ਕਹਿਰੈ, ਕਈ ਕੋਟ ਪਰ ਦੁਖ ਨ ਕਰੈ, ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪ੍ਰਦੇਸ਼ ਪਰਮਾਹੇ। ਜਿਤ ਜਿਤ ਲਾਭੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ਼ ਭੂ ਮੰਡਲ, ਕਈ ਕੋਟ ਸਸ਼ੀਅਰ ਸੂਰ ਨਖਿਅਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ। ਸਗਲ ਸਮੱਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪੁਰਾਣ ਸਿਮਰਤ ਅਰ ਸ਼ਾਸਤ, ਕਈ ਕੋਟ ਕੀ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀ ਹੈ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜੱਖ ਕਿੰਨਰ ਪਿਸਾਚ, ਕਈ ਕੋਟ

ਕੋ ਜਨਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭਿਆਸ ਤਿਨ ਕੋ ਮਿਲਿਓ ਪ੍ਰਭ ਅਵਿਨਾਸ਼ ਕਈ ਕੋਟ ਮੰਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੁ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਥਾਰ ਕਈ ਵਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਏਕ ਅੰਕਾਰ ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤਾ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ ਤਾਂ ਕਾ ਅੰਤ ਨ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿੰਨ ਹੋਵਤ ਆਤਮ ਪ੍ਰਗਾਸ਼ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੈ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿਜ ਸਮਾਵੈ ਆਪਣੇ ਜਨ ਕੋ ਸਾਥ ਸਾਥ ਸੁਮਾਰੇ ਨਾਨਕ ਓਏ ਪਰਮੇਸ਼ਵਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰਣੈ ਜਲ ਥਲ ਮਹੀ ਅਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨ ਜੋਗ ਜੋ ਤਿਸ ਪਾਵੈ ਸੋਈ ਹੋਗ ਖਿਨ ਮੈਂ ਥਾਪ ਉਥਾ ਪਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਅਧਾਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮੈਂ ਰਹਿਆ ਸਮਾਈ ਪ੍ਰਭ ਭਾਵੈ ਮਨੁੱਖ ਗਤ ਪਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ ਪ੍ਰਭ ਭਾਵੈ ਬਿਨ ਸਾਸੇ ਰੱਖੈ ਪ੍ਰਭ ਭਾਵੈ ਤਾਂ ਹਰ ਗੁਣ ਪਾਖੈ ਪ੍ਰਭ ਭਾਵੈ ਤਾਂ ਪਤਿਤ ਉਧਾਰੈ ਆਪ ਕਰੈ ਆਪਣ ਵਿਚਾਰੈ ਦੋਹਾਂ ਸਿਰਿਆਂ ਕਾ ਆਪ ਸੁਆਮੀ ਖੇਲੈ ਬਿਗਸੈ ਅੰਤਰ ਜਾਮੀ ਜੋ ਭਾਵੈ ਸੁਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਨ ਆਵੈ ਕਹੋ ਮਨੁੱਖ ਤੇ ਕਿਆ ਹੋਏ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕਹਿ ਹੱਥ ਹੋਏ ਤਾਂ ਸਭ ਖਿਲੇ ਜੋ ਤਿਸ ਭਾਵੈ ਸੋਈ ਕਰੇ ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਣੇ ਆਪ ਬਚੈ ਭਰਮੇ ਭੂਲਾ ਦਹਿ ਦਿਸ਼ ਧਾਵੈ ਨਿਮਕ ਮਾਹੇ ਚਾਰ ਕੁੰਟ ਫਿਰ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਰ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਹਿ ਦਿਸ਼ ਪ੍ਰਗਟਾਵੈ ਜਾ ਕੋ ਆਪਣੀ ਕਰੇ ਬਖਸ਼ੀਸ਼ ਤਾਂ ਕਾ ਲੇਖਾ ਨਾ ਗਣੈ ਜਗਦੀਸ਼ ਜੀਉ ਪਿੰਡ ਸਾਹਿਬ ਤਿਸਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ਼ ਆਪਣੀ ਬਣਤ ਆਪ ਬਣਾਈ ਨਾਨਕ ਜੀਵੈ ਦੇਖ ਵਡਾਈ ਹਿਸਕਾ ਬਲ ਨਾਹੀ ਸੁਹਾਥ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਉ ਜੋ ਤਿਸ ਪਾਵੈ ਸੋਈ ਫੁੰਥੀਉ ਕਬਹੂ ਊਚ ਨੀਚ ਮੈਂ ਬਸੈ ਕਬਹੂ ਸੋਗ ਹਰਖ ਰੰਗ ਹਸੈ ਕਬਹੂ ਸੋਗ ਹਰਖ ਰੰਗ ਹੱਸੈ ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਉਭ ਆਕਾਸ਼ ਪਿਆਲ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਬਹੂ ਨਿਤ ਕਰੈ ਬਹੁ ਭਾਂਤ ਕਬਹੂ ਸੋਏ ਰਹੈ ਦਿਨ ਰਾਤ ਕਬਹੂ ਮਹਾਂਕ੍ਰੋਧ ਵਿਕਰਾਲ ਕਬਹੂ ਸਰਬ ਕਿਹੋ ਦਰਵਾਲ ਕਬਹੂ ਹੋਏ ਬਹਿ ਬਡ ਰਾਜਾ ਕਬਹੂ ਭੇਖਾਰੀ ਨਿਜ ਕਾ ਸਾਜਾ ਕਬਹੂ ਆਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ ਜਿਉ ਪ੍ਰਭ ਰਾਖੈ ਤਿਵ ਹੀ ਰਹੈ ਗੁਰਪ੍ਰਸਾਦ ਨਾਨਕ ਸੱਚ ਕਹੈ ਕਬਹੂ ਹੋਏ ਪੰਡਿਤ ਕਰੇ ਵਖਿਆਨ ਕਬਹੂ ਮੋਹਨ ਤਾਰੀ ਦਾ ਵੈ ਧਿਆਨ ਕਬਹੂ ਤਟ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ ਕਬਹੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ ਨਾਨਾ ਰੂਪ ਜਿਉ ਸਵੰਗੀ ਦਿਖਾਵੈ ਜਿਉ ਪ੍ਰਭ ਭਾਵੈ ਦਿਵੈ ਨਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰਣ ਕੋਏ ਕਬਹੂ ਸਾਧ ਸੰਗਤ ਏ ਪਾਵੈ ਉਸ ਅਸਥਾਨ ਤੇ ਬੌਰ ਨ ਆਵੈ ਕਬ ਅੰਤਰ ਹੋਏ ਗਿਆਨ ਪ੍ਰਗਾਸ਼ ਉਸ ਅਸਥਾਨ ਕਾ ਨਹੀਂ ਵਿਨਾਸ਼ ਮਨ ਤਨ ਨਾਮ ਰੱਤੇ ਇੱਕ ਰੰਗ ਸਦਾ ਬਸੈ ਪਾਰ ਬ੍ਰਹਮ ਕੈ ਸੰਗ ਜਿਉ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮਿਟਕੇ ਗਵਨ ਪਾਏ ਵਿਸ਼ਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਬ ਗਲੇ ਅਸ਼ਟਪਦੀ ਜਿਸਕੈ ਅੰਤਰ ਰਾਜ ਅਭਿਮਾਨ ਸੋ ਨਰਕਪਾਤੀ ਹੋਵਤ ਸਵਾਨ ਜੋ ਜਾਣੈ ਮੈਂ ਜੋਗਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ ਆਪਸ ਕਹੋ ਕਰਮਵੰਤ ਕਹਾਵੈ ਜਨਮ ਮਰੈ ਬਹੁ ਜੁਨ ਪਰਮਾਵੈ ਤਨ ਭੂਮ ਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸਕੈ ਹਿਰਦੈ ਗਰੀਬੀ ਵਸਾਵੈ ਨਾਨਕ ਇਹਾ ਮੁਕਤ ਆਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਬਾਵੈ ਤ੍ਰਿਣ ਸਮਾਨ ਕਛ ਸੰਗ ਨ ਜਾਵੈ ਬਹੁ ਲਸ਼ਕਰ ਮਨੁੱਖ ਉਪਰ ਕਰੇ ਆਸ ਪਾਲ ਭੀਤਰ ਤਾਂ ਕਾ ਹੋਏ ਵਿਨਾਸ਼ ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ ਕਿਸੇ ਨਾ ਬਧੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਫੁਆਰੀ ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ

ਸੋ ਜਨ ਨਾਨਕ ਦਰਗਾਹ ਪ੍ਰਵਾਨ ਕੂੜ ਕਰਮ ਕਰੈ ਹਉ ਤਾਰੇ ਸ਼ਰਮ ਪਾਵੈ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦਰਵੈ ਹਰ ਦੁਰਗਾ ਕਹੋ ਕੈਸੇ ਗਵੈ ਆਪਸ ਕਹੋ ਜੋ ਭਲਾ ਕਹਾਵੈ ਕਿਸੈ ਭਲਾਈ ਨਿਕਟ ਨਾ ਆਵੈ ਸਰਬ ਕੀ ਰਹਿਣ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਸ਼ ਹੋਏ ਤਬ ਇਸ ਕੋ ਸੁਖ ਨਾ ਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੈ ਕੋ ਬੈਰੀ ਮੀਤ ਤਬ ਲਗ ਨਿਸ਼ਚਲ ਨਾਹੀ ਜੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੀ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹੋਂ ਛੂਟੈ ਸਹਿਸ ਕਟੇ ਲੱਖ ਉਠਤਾਵੈ ਤ੍ਰਿਪਤ ਨਾ ਆਵੈ ਮਾਇਆ ਪਾਸੈ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤ ਆਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋਉ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬਟ ਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵ ਨੇ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਾਹ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂੰ ਕੈ ਸੰਗ ਬੂਝੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ ਮਰੈ ਨਾ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ ਆਪ ਉਪਦੇਸ਼ੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀਨੋ ਆਪਣ ਵਿਸਥਾਰ ਸਭ ਕਛ ਉਸਕਾ ਉਹ ਕਰਨੈ ਹਾਰ ਉਸਤੇ ਭਿੰਨ ਕਹੋ ਕਿਛ ਹੋਏ ਥਾਂ ਥਨਾ ਦਰ ਏ ਕੈ ਸੋਏ ਆਪਣੇ ਚਲਤ ਆਪ ਕਰਨੇ ਹਾਰ ਕੌਤਕ ਕਰੈ ਰੰਗ ਆਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੈ ਵਿਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੈ ਬਿਰਲੈ ਜੀਨਾ ਭਲਾ ਭਲਾ ਭਲਾ ਤੇਰਾ ਰੂਪ ਅਤਿ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੀ ਸਰਵਨ ਵਿਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁਖਨ ਆਰ ਜਾ ਕਟੈ ਸੰਤ ਕੈ ਦੁਖਨ ਜਮਤੇ ਨਹੀਂ ਛੁਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮਹਿ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸ਼ੋਭਾ ਤੇ ਹੀਨ ਸੰਤ ਕੈ ਹਤੇ ਕੋ ਰਖੈ ਨਾ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੈ ਦੁਖਨ ਤੇ ਮੁਖ ਪਵੈ ਸੰਤਨ ਕੈ ਦੁਖਨ ਕਾਗ ਜਿਉਂ ਲਵੈ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਧ ਜੋਨ ਕਿਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮਹਿ ਜਲੈ ਸੰਤ ਕੈ ਦੁਖਨ ਸਭ ਕੁਸ਼ਲੈ ਸੰਤ ਕੈ ਦੁਖਨ ਤੇਜ ਸਭ ਜਾਏ ਸੰਤ ਕੈ ਦੁਖਨ ਨੀਚ ਨੀਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਪੀਗਤ ਪਾਹੇ ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖੈਨ ਟਿਕਨ ਨਾ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ ਸੰਤ ਕਾ ਨਿੰਦਕ ਰਾਜ ਤੇਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦੂ ਕੋ ਸਰਬ ਰੋਗ ਸੰਤ ਕੇ ਨਿੰਦੂ ਕੋ ਸਦਾ ਵਿਯੋਗ ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੈ ਤਾਂ ਉਸਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਦਾਨ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਥਾਉ ਨਾਨਕ ਸੰਤ ਭਾਵੈ ਤਾਂ ਲਏ ਮਿਲਾਏ ਸੰਤ ਕਾ ਦੁਖੀ ਅਧ ਬੀਚ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਉਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਤਾ ਜਿਉਂ ਸਾਸ ਬਿਨਾ ਮ੍ਰਿਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕੋ ਅਵਰ ਨ ਰੱਖ ਨਹਾਰ ਨਾਨਕ ਸੰਤ ਭਾਵੈ ਤਾਂ ਲਏ ਉਬਾਰ ਸੰਤ ਕਾ ਦੁਖੀ ਇਉਂ ਬਿਲ ਲਾਏ ਜਿਉਂ ਜਲ ਬਿਹੂਨ ਮਛਲੀ ਤੜ ਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉਂ ਪਾਵਕ ਇੰਦ ਨੀ ਧਰਾਪੈ ਸੰਤ ਕਾ ਦੁਖੀ ਛੁੱਟੈ ਅਗੇਲਾ ਜਿਉਂ ਬੁਆੜ ਤਿਲ ਖੇਤ ਮਾਹੇ ਦੁਹੇਲਾ ਜਿਉਂ ਬੁਆੜ ਤਿਲ ਖੇਤ ਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦਕਾ ਤੁਰ ਹੀ ਪਿਆ ਨਾਨਕ ਜੋ ਤਿਸ ਪਾਵੈ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਾਹ ਮਿਲੈ ਸਜਾਏ
संत का दुखी सदा सहकाई है, संत का दुखी न मरै न जीवाई है, संत के दुखी की पूजा न आस्था, संत का दुखी उठ चले निराशा, संत का दुख न तृष्ठा कोय, जैसा पावे तैसा कोई होए, पया किरत न मिटै कोय, नानक जाने सच्चा सोए, सब कर तिसके ओ करने हार, सदा सदा तिसको नमस्कार, प्रभु की उस्तत करो दिन रात, तिसे त्यावो सास ग्रास, सब कश वरतै तिसका किया, जैसा करे तैसा को थिया, अपना खेल आप करने हार, दूसर कौन कह विचार, जिसनु कृपा करे तिस आपन नाम दे, वडभागी नानक जन से, श्लोक, तजो सियानप सुरजनो, सिमरो हर हर राय, एक आस हर मन रखो, नानक दुख परम पौ जाए, अष्टपदी, मनुख की टेक बिरथी सब जान, जीवन को एक है भगवान, जिसका जिया रह गाय, बौर न तृष्णा लागे आए, मारा राख एक आप, मानुख कह किस नाही हाथ, जिसका हुक्म बूझ सुख होए, जिसका नाम रख कंठ प्रोए, सिमर सिमर सिमर प्रभ सोए, नानक विघ्न न लागे कोए, पुस्तत मन में कर निरंकार, कर मन मेरे सत व्यवहार, निर्मल रसना अमृत पियो, सदा सुहेला कर ले जियो, नैनो पेख ठाकुर का रंग, साध संग बिनशह सब संग, चरण चलो मार्ग गोविंद, मिटै पाप जपिए हर बिंद, कर हर कर्म सर्वन हर कथा, हर दरगाह नानक उजल मथा, बटभागी ते जन जग माहे, सदा सदा हर के गुण गाहे, राम नाम जो करें विचार, से धनवंत गणी संसार, मन तन मुख बोले हर मुखी, सदा सदा जानो ते सुखी, एको एक एक पछाने, एत उत कियो सो जी जाने, नाम संग जिसका मन मानिया, नानक तिने निरंजन जानिया, गुरप्रसाद अपने आप सुजाय, तिसकी जानो तृष्णा बुझाय, साध संग हर हर जस कहत, सर्व रोग ते ओ हर जन रहत, आंदन कीर्तन केवल बुख्यान, गृहस्थ में सोई निर्वाण, एक ऊपर जिस जन की आशा, तिसकी कटिया जम की फासा, पार ब्रह्म की जिस मन भूख, नानक तिसे न लागे दुख, जिसको हर प्रभ मन चित आवे, सो संत सहेला नहीं डुलावे, जिस प्रभ अपना कृपा करे, सो सेवक को किससे डराय, जैसा सा तैसा दृष्टाया, अपने कार्य में आप समाया, सोदत सोदत सोदत सीजया, गुरप्रसाद तत सब बुझया, जब देखो तब सब किश मूल, नानक सो सूखम सोई असूल, न किस जन में न किस मर, अपन चलत आप ही कर, आवन जावन दृष्ट अन दृष्ट, आज्ञाकारी धारी सब सृष्ट, आपे आप सगल में आप, अनक जुगत रच थाप उथाप, अविनाशी नाही किस खंड, धारण धार रहो ब्रह्मंड, अलख अपेव पुरख प्रताप, आप जपाए ता नानक जाप, जिन प्रभ जाता सो शोभावंत, सगल संसार उदर तिन मंत, प्रभ के सेवक सगल उदारण, प्रभ के सेवक दुख विसारण, आपे मेल लय कृपाल, गुर का शब्द जप भय निहाल, उनकी सेवा सोई लागै, जिसनु कृपा करें बड़ भागै, नाम जपत पावे विश्राम, नानक तिर पुरख को उत्तम कर मान, जो किस करै सो प्रभ कै रंग, सदा सदा बसै हर संग, सहज सुभाए होवै सो होए, करने हर पछाणै सोए, प्रभ का किया जन मीठ लगाना, जैसा सा तैसा दृष्टाना, जिसते उपजे तिस माहि समाए, ओ सुख निदान उन्हु बन आए, आप सको आप दीनो मान, नानक प्रभ जन एको जान, श्लोक, सर्व कला भरपूर प्रभ बिरथा जाननहार, जाके सिमरन उधरिया नानक तिस बलिहार, अष्टपदी, टूटी गांडनहार गोपाल, सर्व जिया आपे प्रतपाल, सगल की चिंता जिस मन माहे, तिसते बिरथा कोई नाहे, रे मन मेरे सदा हर जाप, अविनाशी प्रभ आपे आप, अपन किया कछु न होए, जे सौ प्राणी लोचै कोए, तिस बिन नाही तेरे किस काम, गत नानक जप एक हर नाम, रूपमंत होए नाही मोह है, प्रभ की जोत सगल घट सो है, धनवंता होए क्या को गर्व है, जा सब किस तिसका दिया दर्व है, अत सूरा जे को कहावै, प्रभ की कला बिना कहतावै, जे को होए बह दातार, तिस देनहार जाने गावार, जिस गुरप्रसाद टूटै हों रोग, नानक सो जन सदा अरोग, ज्यों मंदिर को थम है थमन, त्यों गुर का शब्द मने अस्थमन, ज्यों पाखाण नाभ चढ़ तरै, प्राणी गुरचरण लगत निस्तरै, ज्यों अंधकार दीपक प्रगाश, गुर दर्शन देख मन होए विगास,
ज्यों महा उद्यान में मार्ग पावै त्यों साधु संग मिल जोत प्रगटावै तिन संतन की बाछो तूर नानक की हर लोचा पूर। मन मूर्ख काहे बिल लाइय पूर्व लिखे का लिखिया पाइय दुख सुख प्रभ देवनहार अवर त्याग तू तिसै चितार जो कछ करै सोई सुखमान भूला काहे फिरै अंजान कौन बस आई तेरा संग लपट रहो रस लोभी पतंग राम नाम जप हिरदे माहे नानक पद से ती कर जाहे जिस वखर को लैन तू आया राम नाम संतन कर पाया तज अभिमान लिहो मन मोल राम नाम हृदय में तोल लाद खेप संत संचाल अवर त्याग बिख्या जंजाल तन तन कह सब कोय मुख उजल हदरगा सोए ए व्यापार विरला व्यापार है नानक तां कह सब बलहार है चरण साध के तोए तोए पियो अर्प साध को अपना जियो साध की तूर करो इशनान साध ऊपर जाइए कुर्बान साध सेवा वडभागी पाई है साध संग हर कीर्तन गाई है अनिक विघन ते साधु राख है हर गुण गाए अमृत रस जाख है ओट गही संतां दर आया ना सर्व सुख नानक ते पाया मृतक को जीवालन हार भूखे को देवत आधार सर्व निदान जाकी दृष्टि माहे पूर्व लिखिका लहना पाहे सब कुछ जिसका ओ करने जोग तिस बिन दूसर हुआ न होग जप जन सदा सदा दिन रहनी सब ते उच निर्मल ए करनी कर कृपा जिसको नाम दिया नानक सो जन निर्मल थिया जाके मन गुर की प्रतीत किस जन आवे हर पग चीत भगत भगत सुनियत लोए जाके हृदय एको होए सच करनी सच ता की रहत सच हृदय सत मुख हैत सची दृष्ट साचा आकार सच वरतै साचा पासार पार ब्रह्म जिन सच कर जाता नानक सो जन सच समाता। श्लोक रूप ना रेख ना रंग किस त्रिगुण ते प्रभ पहन तिसै बुझाए नानका जिस होवै सो प्रसन्न। अष्टपदी अविनाशी प्रभ मन में राख मानु की तुपरी त्याग किसे पर नाही किस कोय सर्व निरंतर एको सोए आपे भी ना आपे दाना गहर गंभीर गही सुजाना पार ब्रह्म परमेश्वर गोविंद कृपा निदान दयाल बख्शंद साध तेरे की चरणी पाओ नानक है मन ए अनुराव मनसा पूर्ण शरणा जोग जो कर पाया सोई होग हरन भरन जाका नेत्र फोर तिसका मंत्र ना जाने होर आनंद रूप मंगल साध जाकै सर्व थोक सुनिया कर ताकै राज में राज जोग में जोगी ताप में तपीशर गृहस्थ में भोगी त्याय त्याय भगत सुख पाया नानक तिस पुरख का किने अंत न पाया जाकी लीला की मित नाहे सगल देव हारे अवगाहे पिता का जन्म के जाने पूत सगल परोई अपने सूत समत ज्ञान ध्यान जिन दे जन दास नाम ते आवे से ते गुण में जाको परमाए जन्म मरै फिर आवे जाए ऊच नीच इसके स्थान जैसा जनावे तैसा नानक जान नाना रूप नाना जाके रंग नाना पेह करे एक रंग नाना विद कीनो विस्तार प्रभ अविनाशी एक ओंकार नाना चलित करे खिन माहे पूर रहे हो पूर्ण सब ठाए नाना विद कर बंत बनाई अपनी कीमत आपे पाई सब कर तिसके सब तिसके ठाओ जप जप जीवे नानक हर नाओ नाम के तारे सगले जंत नाम के तारे खंड ब्रह्मांड नाम के तारे स्मृत वेद पुराण नाम के तारे सुन ज्ञान ध्यान नाम के तारे आकाश पाताल नाम के तारे सगल आकार नाम के तारे पुरिया सब भवन नाम के संग उदरे सुन श्रवण कर कृपा जिस आपने नाम लाए नानक चौथे पद में सो जन गत पाए रूप सत जा का सत अस्थान पुरख सत केवल प्रधान करतूत सत सत जा की बाणी सत पुरख सब महे समाणी सत कर्म जाकी रचना सत मूल सत सत उत्पत सत करणी निर्मल निर्मली जिसह बुझाए तिसह सब भली सत नाम प्रभ का सुखदाई विश्वास सत नानक गुर ते पाई सत बचन साधु उपदेश सत तेज जन जाके हृदय प्रवेश सत नृत बूझा जे कोय नाम जपत ताकि गत होए आप सत किया सब सत आपे जाने अपनी मित गत जिसकी सृष्ट सो करने हार अवर न बूझ करत विचार करते की मित न जाने किया नानक ज्योतिष पावे सो वरतिया बिस्मन बिस्म भय बिस्माद जिन बूझा तिस आया स्वाद
ਪ੍ਰਭ ਕੈ ਰੰਗ ਰਾਤ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ। ਓਏ ਦਾਤੇ ਦੁਖ ਕਾਟਨ ਹਾਰ, ਜਾਂ ਕੈ ਸੰਗ ਤਰੈ ਸੰਸਾਰ। ਜਨ ਕਾ ਸੇਵਕ ਸੋ ਵਡਭਾਗੀ, ਜਨ ਕੈ ਸੰਗ ਏਕ ਨਿਵਲਾਗੀ। ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ। ਸਲੋਕ ਆਦਿ ਸੱਚ ਜੁਗਾਦ ਸੱਚ ਹੈ ਪੇ ਸੱਚ, ਨਾਨਕ ਹੋਸੀ ਪੇ ਸੱਚ। ਅਸ਼ਟਪਦੀ ਚਰਨ ਸੱਤ ਸੱਤ ਪਰਸਨਹਾਰ, ਪੂਜਾ ਸੱਤ ਸੱਤ ਸੇਵਦਾਰ, ਦਰਸ਼ਨ ਸੱਤ ਸੱਤ ਪੇਖਨਹਾਰ, ਨਾਮ ਸੱਤ ਸੱਤ ਧਿਆਵਨਹਾਰ। ਆਪ ਸੱਤ ਸੱਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ। ਸ਼ਬਦ ਸੱਤ ਸੱਤ ਪ੍ਰਭ ਭਗਤਾ, ਸੁਰਤ ਸੱਤ ਸੱਤ ਜਸੰਤਾ। ਬੁੱਝਣਹਾਰ ਕੋ ਸੱਤ ਸਭ ਹੋਏ, ਨਾਨਕ ਸੱਤ ਸੱਤ ਪ੍ਰਭ ਸੋਏ। ਸੱਤ ਸਰੂਪ ਹਿਰਦੈ ਜਨਮਾਨਿਆ, ਕਰਨ ਕਰਾਮ ਤਨ ਮੂਲ ਪਛਾਨਿਆ। ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਪੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਏ ਸਮਾਨਾ। ਬਸ ਮਾਏ ਲੈ ਬਸ ਗੁਡਾਈ, ਤਾਂ ਕੋ ਭਿੰਨ ਨਾ ਕਹਿ ਨਾ ਜਾਈ। ਬੂਝੈ ਬੂਝਣਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ। ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੂਜਾਰੀ। ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ। ਠਾਕੁਰ ਕਾ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ। ਸੇਵਕ ਕੋ ਪ੍ਰਭ ਪਾਲਨਹਾਰਾ, ਸੇਵਕ ਕੀ ਰਾਖੈ ਨਿਰੰਕਾਰਾ। ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਥ ਸਾਥ ਸੰਭਾਰੈ। ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰਾਖੈ। ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ। ਆਪਣੇ ਸੇਵਕ ਕੀ ਆਪ ਪਤ ਰਾਖੈ, ਤਾਂ ਕਿ ਗਤਮਤ ਕੋਈ ਨਾ ਲਖੈ। ਪ੍ਰਭ ਕੇ ਸੇਵਕ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਉੱਚੇ ਉੱਚੇ। ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ਼ ਪ੍ਰਗਟਾਇਆ। ਨੀਕੀ ਕੀਰੀ ਮਹਿ ਕਲ ਰਾਖੈ, ਪਾਸਮ ਕਰੈ ਲਸ਼ਕਰ ਕੋਟ ਲਖੈ। ਜਿਸਕਾ ਸਾਸਨਾ ਕਾਟਤੇ ਆਪ, ਤਾਕੋ ਰੱਖ ਦੇ ਕਰ ਹਾਥ। ਮਾਨਸ ਜਤਨ ਕਰਤ ਬਹੁ ਭਾਂਤ, ਤਿਸਕੇ ਕਰਤਬ ਬਿਰਥੇ ਜਾਤ। ਮਾਰਨ ਰਾਖੈ ਅਵਰਨ ਕੋਏ, ਸਰਬ ਜੀਆਂ ਕਾ ਰਾਖਾ ਸੋਏ। ਕਾਹੇ ਸੋਚ ਕਰੈ ਰੇ ਪ੍ਰਾਣੀ, ਜਪ ਨਾਨਕ ਪ੍ਰਭ ਲਖ ਵਡਾਣੀ। ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹ ਮੰਤਰ ਪੀਐ। ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਸ ਅਵਰ ਨਾਹੀਂ ਦ੍ਰਿਸ਼ਟਾਇਆ। ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ। ਨਾਮ ਰਸ ਜੋ ਜਨ ਤ੍ਰਿਪਤਾਨੇ, ਮੰਤਰ ਨਾਮ ਹੈ ਨਾਮ ਸਮਾਨੇ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਬੋਲੋ ਜਸ ਜੇ ਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀ ਨੀਦਾਤ। ਕਰੈ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸੋ ਰਹੇ ਸਮਾਏ। ਜੋ ਹੋਵਾ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੈ। ਜਿਸਕੀ ਮੈਂ ਮਾਂ ਕੌਣ ਬਖਾਨੋ, ਜਿਸਕਾ ਗੁਣ ਕਾ ਏਕ ਨਾ ਜਾਣੋ। ਆਠ ਪਹਿਰ ਪ੍ਰਭ ਸਹਿ ਹਜ਼ੂਰੇ, ਕਹੁ ਨਾਨਕ ਸਹੀ ਜਨ ਪੂਰੇ। ਮਨ ਮੇਰੇ ਤਿਨ ਕੀ ਓਟਲੇ, ਮਨ ਤਨ ਆਪਣਾ ਤਿਨ ਜਨ ਦੇ। ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ। ਇਸ ਕੀ ਸ਼ਰਨ ਸਰਬ ਸੁਖ ਪਾਵੈ, ਜਿਸਕੈ ਦਰਸ਼ ਸਭ ਪਾਪ ਮਿਟਾਵੈ। ਅਵਰ ਸਿਆਨਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ। ਆਵਨ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਸਲੋਕ ਸਤਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾਉ। ਤਿਸਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਓ। ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਹੁ ਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਭਾਰੈ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ। ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਹੀਂ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬੀਸ ਵਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਵਰ ਕੀ ਗਤ ਜਾਣੈ। ਸੋ ਸਤਿਗੁਰ ਜਿਸ ਹਿਰਦੈ ਹਰ ਨਾਉ, ਅਨਕ ਬਾਰ ਗੁਰ ਕੋ ਬਲ ਜਾਉ। ਸਰਬ ਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ। ਬ੍ਰਹਮ ਮੈਂ ਜਨ, ਜਨ ਮੈਂ ਪਾਰ ਬ੍ਰਹਮ। ਏਕੈ ਆਪ ਨਹੀਂ ਕਛ ਭਰਮ, ਸਹਿ ਸਿਆਨ ਭਲਿਆ ਨ ਜਾਈਐ। ਨਾਨਕ ਐਸਾ ਗੁਰ ਵਡਭਾਗੀ ਪਾਈਐ, ਸਫਲ ਦਰਸ਼ਨ ਪੇਖ ਪੁਨੀਤ। ਪਰਸਤ ਚਰਨ ਗਤ ਨਿਰਮਲ ਰੀਤ, ਭੇਟ ਤਸੰਗ ਰਾਮ ਗੁਣ ਗਵੇ। ਪਾਰ ਬ੍ਰਹਮ ਕੀ ਦਰਗਾਹ ਗਵੇ, ਸੁਨ ਕਰ ਬਚਨ ਕਰਨ ਆਗਾਨੇ। ਮਨ ਸੰਤੋਖ ਆਤਮ ਪਤੀਆਂ ਨੇ,
ਪੂਰਾ ਗੁਰੂ ਅਖਿਓ ਜਾਂ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਈ ਮਿਲਾਏ ਜੇਬਾ ਏਕ ਔਸਤ ਅਨੇਕ ਸਤ ਪੁਰਖ ਪੂਰਨ ਵਿਵੇਕ ਕਾਹੂ ਬੋਲ ਨ ਪਹੁੰਚ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਿਨੈ ਨ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਹੋਏ ਉਸ ਪੁਰਖ ਕਾ ਨਾਹੀ ਕਦੇ ਵਿਨਾਸ਼ ਜਾਂ ਕਹਿ ਮਨ ਭਗਤੇ ਗੁਣਤਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵ ਕੋ ਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈ ਰਾਖੈ ਹਰ ਹਰ ਏਕ ਅੰਧਕਾਰ ਦੀਪ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤੈਂਤੇ ਨਾਸੇ ਤਪਤ ਮਾਏ ਠਾਣ ਵਰਤਾਈ ਆਨੰਦ ਪਿਆ ਦੁਖ ਨਾ ਕੇ ਪਾਈ ਜਨਮ ਮਰਨ ਕੇ ਮਿਟੇ ਅੰਦੇਸ਼ੇ ਸਾਧੂ ਕੇ ਪੂਰਨ ਉਪਦੇਸ਼ੇ ਭਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸਕਾ ਸਾਹ ਤਿਨ ਕਿਰਪਾ ਧਾਰੀ ਸਾਧ ਸੰਗ ਜਪ ਨਾ ਮੁਰਾਰੀ ਚਿਤ ਪਾਈ ਚੁਕੇ ਭ੍ਰਮ ਗਮਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਪੀ ਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾਣਾ ਹੀ ਕੋਏ ਸਰਬ ਨਿਰੰਤਰੇ ਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪਏ ਪ੍ਰਗਾਸ਼ ਸਾਧ ਕੇ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਿਕ ਵਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਬਿਖਿਆ ਸਗਲੀ ਸਾਰ ਹਰ ਹਰ ਨਾਮ ਕਮਾਵਨਾ ਨਾਨਕ ਏ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰੋ ਪਾਪ ਸਭ ਮੀਤ ਵਿਸਾਰੋ ਚਰਨ ਕਮਲ ਹਿਰਦਮੈ ਉਤਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰਵਥ ਇਹ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉਠਤਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖ ਕੋ ਨਿਤ ਵਾਸੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸ਼ੋਭਾ ਕੋ ਕਰੈ ਭਲੀ ਕਰਨੀ ਸਾ ਸ਼ੋਭਾ ਪਜ ਹਰ ਕੀ ਸਰਨੀ ਸਾ ਸ਼ੋਭਾ ਭਜ ਹਰ ਕੀ ਸਰਨੀ ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੈ ਹਰ ਅਵ ਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਾਹ ਪ੍ਰਵਾਨ ਮਨ ਪ੍ਰਬੁੱਧ ਹਰ ਕੈ ਨਾਏ ਦੈ ਦਿਸ ਧਾਵਤੇ ਆਵੈ ਠਾਏ ਤਾਂ ਕੋ ਬਿਘਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਉ ਬਿਨਸ਼ੈ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ਼ ਕਿਤ ਘਰ ਜਾਏ ਬਸੈ ਅਵਿਨਾਸ਼ੀ ਕਹੁ ਨਾਨਕ ਕਾਟੀ ਜਮ ਫਾਂਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋਕਾ ਚੂਕਾਚਾ ਆਵਾ ਗਮਨ ਮਿਟੈ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਇਉ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਕੋ ਪਾਵ ਨ ਛੁਟਨ ਹਾਰੇ ਸਿਮਰਤ ਸ਼ਾਸਤਰ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਤ ਨਾਨਕ ਫਲ ਪਾਏ ਸੰਗ ਨ ਚਾਲਸ ਤੇਰਾ ਧਨਾ ਤੂੰ ਕਿਆਲ ਬਟਾਵੈ ਮੂਰਖ ਮਨਾ ਸੁੱਤ ਮੀਤ ਕੁਟੰਬ ਅਰਬਨਤਾ ਇੰਤੇ ਕਹੋ ਤਮਕੁਮ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰ ਹਸ ਹਸਤੀ ਰਥ ਸਵਾਰੀ ਝੂਠਾ ਡੰਬ ਝੂਠ ਅਪਸਾਰੀ ਜਿਨ ਦੀਏ ਤਿਸ ਬਜਨਾ ਬਗਾਨਾ ਨਾਨਕ ਨਾ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੈ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ ਸਾਰ ਭੂਤ ਸਤ ਹਰ ਕੋ ਨਾਉ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸੁਜਾਏ ਹੋਮੈ ਬਿਖ ਫੈਲ ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸੰਭਾਲ ਛਾੜ ਸਿਆਣਪ ਸਗਲੀ ਮਨਾ ਸਾਧ ਸੰਗ ਪਾਵੈ ਸਚ ਤਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਈਹਾਂ ਸੁਖ ਦੁਰਗਾਹ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੁ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਾਲਾ ਏਕ ਸਿਮਰ ਏਕੋ ਮਨ ਆਹੇ ਏਕਸਕੇ ਗੁਣ ਗਾਉ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਨਿਕ ਵਿਸਥਾਰ ਏਕ ਤੇ ਭਏ ਏਕ ਅਰਾਧ ਪਰਾਸ਼ਿਤ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਏਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਣ ਆਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ
जातक जन जाचै प्रावधान कर कृपा देवो हर नाम साध जना की मांगो तूर पार ब्रह्म मेरी शरदा पूर सदा सदा प्रभ के गुण गावो सास सास प्रभ तुम्हें ते आवो चरण कमल स्यो लागे प्रीत भगत करो प्रभ की नित नीत एक ओट एको आधार नानक मांगे नाम प्रभ सार प्रभ की दृष्ट महासुख होए हर रस पावे बिरला कोए जिन चाख्या से जन तृपताने पूर्ण पुरख नहीं डोलाने सुपार परे प्रेम रस रंग उपजा चाहो साध कै संग परे शरण आन सब त्याग अंतर प्रगाश आन दिन लाग बडभागी जपिया प्रभ सोए नानक नाम रते सुख होए सेवक की मनशा पूरी पई सतगुर ते निर्मल मत लई जन को प्रभ होयो दयाल सेवक कीनो सदा निहाल बंधन काट मुक्त जन पया जन्म मरण दुख भ्रम गया इस पुनी शरदा सब पूरी रव रहया सत्संग हजूरी जिसका साधन लिया मिलाए नानक भगती नाम समाए सो क्यों बिसरै जे काल न पान सो क्यों बिसरै जे की आ जान सो क्यों बिसरै जिन सब किश दिया सो क्यों बिसरै जे जीवन जिया सो क्यों बिसरै जे अगन में राखै गुर प्रसाद को बिरला लाखै सो क्यों बिसरै जे व्यक्ति काढ है जन्म जन्म का टूटा गंढ है गुरपूरा तत है बुझाया प्रभ अपना नानक जनते आया साजन संत करो एक काम आन त्याग जपो हर नाम सिमर सिमर सिमर सुख पावो आप जपो अवरा नाम जपावो भगत पाए तरिया संसार बिन भगती तन हो सीशार सर्व कल्याण सुख निध नाम बूढ़त जात पाए विश्राम सगल दुख का होवत नास नानक नाम जपो गुणतास उपजी प्रीत प्रेम रस जाओ मंथन अंतर ई सुआओ नेत्रो पेख दर्श सुख होए मन बिकसै साध चरण तोए भगत जना कै मन तन रंग बिरला को पावे संग एक बस दीजै करमया गुर प्रसाद नाम जप लिया ताकि उपमा कही न जाए नानक रहया सर्व समाए प्रभ बख्शंद दीन दयाल भगत वचल सदा कृपाल अनास नाथ गोविंद गोपाल सर्व कटा करत प्रतपाल आद पुरख कारण करतार भगत जना के प्राण आधार जो जो जपै सो होए पुनीत भगत पाए लावे मनहीत हम निर्गुनियार नीच अजान नानक तुमरी शरण पुरख भगवान सर्व बैकुंठ मुक्त मोख पाए एक निमख हर के गुण गाए अनक राज भोग बढ़े आई हर के नाम की कथा मन पाई बहु भोजन कापर संगीत रसना जपती हर हर नीत भली सो करनी शोभा धनवंत हिरदय बसे पूर्ण गुरमंत साध संग प्रभ देहो निवास सर्व सुख नानक प्रगाश श्लोक सरगुण निर्गुण निरंकार सुन समाधि आप आपन किया नानका आपे फिर जाप अष्टपदी जब अकार एक न दृष्टिता पाप पुन तब कहते होता जब तारी आपन सुन समाद तब बैर विरोध किस संक मात जब इसका वर्ण चिन्ह न जापत तब हरख सो कग से व्यापत जब अपन आप पार ब्रह्म तब मोह कहाँ के सोवत परम अपन खेल आप व्रतीजा नानक करने हार ना दूजा जब होवत प्रभ केवल तनी तब बंद मुक्त को किसको गनी जब एक हर अगम अपार तब नरक स्वर्ग को कौन अवतार जब निर्गुण प्रभ सहज सुभाए तब शिव शक्त कहो कित ठाए जब आपे आप अपनी जोत तरै तब कवन निडार कवन कत डरै अपन चलत आप करने हार नानक ठाकुर अगम अपार अविनाशी सुख अपन आसन तैं जन मरण को कहां विनाशन जब पूरन करता प्रभ सोए तब जम की त्रास कहो किस होए जब अवगत अगोचर प्रभ एका तब चित्रगुप्त किस पूछत लेखा जब नाथ निरंजन अगोचर अगादे तब कौन छुटे कौन बंधन बांधे अपने आप ही चर्जा नानक आपन रूप आप ही उपरजा जह निर्मल पुरख पुरख पात होता तह बिन मैल को क्या तोता जह निरंजन निरंकार निर्वाण तह कौन को मान कौन अभिमान जह स्वरूप केवल जगदीश तह शाल छिद्र लगत को पीस जह ज्योत स्वरूपी जो संग समावै तह किसै भूख कवन तृप्तावै
ਕਰਨ ਕਰਾਵਨ ਕਰਨੈ ਹਾਰ, ਨਾਨਕ ਕਰਤੇ ਕਰਨਾ ਸ਼ੁਮਾਰ। ਜਬ ਆਪਣੀ ਸ਼ੋਭਾ ਆਪਣ ਸੰਗ ਬਣਾਈ, ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ, ਜਹ ਸਰਬ ਕਲਾ ਆਪੇ ਪਰਬੀਨ, ਤੈ ਬੇਦਿਕ ਦੇਵ ਕਹਾਂ ਕੋ ਚੀਨ। ਜਬ ਆਪਣ ਆਪ ਉਰਤਾਰੈ, ਤੋ ਸ਼ਗਨ ਅਪਸ਼ਗਨ ਕਹਾਂ ਵਿਚਾਰੈ, ਜਹ ਆਪਣ ਊਚ ਆਪਣੇ ਆਪ ਨੇਰਾ, ਤੈ ਕੌਣ ਠਾਕੁਰ ਕੌਣ ਕਹੀਐ ਤੇਰਾ, ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਨੂ ਆਪ, ਜਹ ਅਸ਼ਲ ਅਸ਼ੇਦ ਅਭੇਦ ਸਮਾਇਆ, ਊਹਾਂ ਕਿਸੈ ਵਿਆਪਤ ਮਾਇਆ, ਆਪਸ ਕਉ ਆਪੇ ਆਦੇਸ, ਤੇ ਗੁਣ ਕਾ ਨਾਹੀ ਪਰਵੇਸ਼। ਜਹ ਇਕੈ ਏਕ ਏਕ ਭਗਵੰਤਾ, ਤੈ ਕੌਣ ਅਚਿੰਤ ਕਿਸ ਲਾਗੈ ਚਿੰਤਾ, ਜਹ ਆਪਣ ਆਪ ਪਤੀਆਰਾ, ਤੈ ਕੌਣ ਕਥਾ ਕੌਣ ਸੁਣੈ ਹਾਰਾ, ਬਹੁ ਬੇਅੰਤ ਊਚ ਦੇ ਉੱਚਾ, ਨਾਨਕ ਆਪਸ ਕਉ ਆਪੇ ਪਹੁੰਚਾ। ਜੈ ਆਪ ਰਚਿਓ ਪਰਪੰਚ ਅਕਾਰ, ਤੈ ਗੁਣ ਮੈਂ ਕੀਨੋ ਵਿਸਥਾਰ, ਪਾਪ ਪੁੰਨ ਤੈ ਪਹੀ ਕਹਾਵਤ, ਕਉ ਨਰਕ ਕਉ ਸੁਰਗ ਬਨਸ਼ਾਵਤ, ਆਲ ਜਾਲ ਮਾਇਆ ਜੰਜਾਲ, ਹੋਮੈ ਮੋਹ ਭਰਮ ਭੈ ਭਾਰ, ਦੁਖ ਸੁਖ ਮਾਨ ਅਪਮਾਨ, ਅਨਕ ਪ੍ਰਕਾਰ ਕੀਓ ਬਖਿਆਨ, ਆਪਣ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤੋ ਨਾਨਕ ਏਕੈ, ਜੈ ਅਵਗਤ ਭਗਤ ਤੈ ਆਪ, ਜੈ ਪਸਰੈ ਪਸਾਰ ਸੰਤ ਪ੍ਰਤਾਪ, ਦੋਹੋਂ ਪਾਹਕਾ ਆਪੈ ਤਨੀ, ਉਨਕੀ ਸ਼ੋਭਾ ਉਨਹੂੰ ਬਨੀ, ਆਪੈ ਕੌਤਕ ਕਰੈ ਆਨੰਦ ਚੋਜ, ਆਪੈ ਰਸ ਭੋਗਨ ਨਿਰਜੋਗ, ਜਿਸ ਭਾਵੈ ਤਿਸ ਆਪਣ ਨਾਇ ਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ, ਬੇਸ਼ੁਮਾਰ ਅਥਾਹ ਅਗਨਤ ਅਤੁਲੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨਹਾਰ, ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਅਸ਼ਟਪਦੀ ਆਪ ਕਥੈ ਆਪ ਸੁਣੈ ਹਾਰ, ਆਪੈ ਏਕ ਆਪ ਵਿਸਾਰ, ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ, ਆਪਣੇ ਭਾਣੇ ਲਏ ਸਮਾਏ, ਤੁਮ ਤੇ ਭਿੰਨ ਨਹੀਂ ਕੁਛ ਹੋਏ, ਆਪਣ ਸੂਤ ਸਭ ਜਗਤ ਪਰੋਏ, ਜਾਂ ਕੋ ਪ੍ਰਭ ਜੀਓ ਆਪ ਬੁਝਾਏ, ਸੱਚ ਨਾਮ ਸੋਈ ਜਿਨ ਪਾਏ, ਸੋ ਸਮਦਰਸੀ ਤਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ, ਜੀ ਜੰਤਰ ਸਭ ਤਾਂ ਕੈ ਹਾਥ, ਦੀਨ ਦਿਆਲ ਅਨਾਥ ਕੋ ਨਾਥ, ਜਿਸ ਰਾਖੈ ਤਿਸ ਕੋਈ ਨ ਮਾਰੈ, ਸੋ ਮੂਆ ਜਿਸ ਮਨੋ ਵਿਸਾਰੈ, ਤਿਸ ਤਜ ਅਵਰ ਕਾ ਕੋ ਜਾਏ, ਸਭ ਸਿਰ ਏਕ ਨਿਰੰਜਨ ਰਾਏ, ਜੀ ਕੀ ਜੁਗਤ ਜਾਂ ਕੈ ਸਭ ਹਾਥ, ਅੰਤਰ ਬਾਹਰ ਜਾਨੂ ਸਾਥ, ਗੁਣ ਨਿਧਾਨ ਬੇਅੰਤ ਅਪਾਰ, ਨਾਨਕ ਦਾਸ ਦਾ ਬਲਿਹਾਰ, ਪੂਰਨ ਪੂਰ ਰਹੇ ਦਿਆਲ, ਸਭ ਉਪਰ ਹੋਵ ਕਿਰਪਾਲ, ਆਪਣੇ ਕਰਤਵ ਜਾਣੇ ਆਪ, ਅੰਤਰਜਾਮੀ ਰਹਿਓ ਵਿਆਪ, ਪ੍ਰਤ ਪਾਲੈ ਜੀਅਨ ਬਹੁ ਭਾਂਤ, ਜੋ ਜੋ ਰਚਿਓ ਸੁਤ ਸਹਿ ਧਿਆਤ, ਜਿਸ ਭਾਵੈ ਤਿਸ ਲਈ ਮਿਲਾਏ, ਭਗਤ ਕਰੈ ਹਰ ਕੇ ਗੁਣ ਗਾਏ, ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨਹਾਰ ਨਾਨਕ ਇਕ ਜਾਣਿਆ, ਜਨ ਲਾਗਾ ਹਰ ਇਕ ਕਹਿ ਨਾਏ, ਤਿਸਕੀ ਆਸ ਨ ਬਿਰਥੀ ਜਾਏ, ਸੇਵਕ ਕੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ, ਇਸੇ ਉਪਰ ਨਹੀਂ ਵਿਚਾਰ, ਇਸੇ ਉਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ, ਬੰਧਨ ਤੋਰ ਪਏ ਨਿਰਵੈਰ, ਆਂਦਨ ਪੂਜੈ ਗੁਰ ਕੇ ਪੈਰ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੈ ਮਿਲੇ, ਸਾਧ ਸੰਗ ਮਿਲ ਕਰੋ ਵਿਚਾਰ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਹ ਕਾ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਇਹ ਸੁਆਓ, ਆਠ ਪਹਿਰ ਪ੍ਰਭ ਦੇਖੋ ਨੇਰਾ, ਮਿਟੈ ਅਗਿਆਨ ਬਿਨਸ਼ੈ ਅੰਧੇਰਾ, ਸੁਨ ਉਪਦੇਸ਼ ਹਿਰਦੈ ਬਸਾਵੋ, ਮਨ ਇੱਛੇ ਨਾਨਕ ਫਲ ਪਾਵੋ, ਫਲਤ ਪਾਲਤ ਦੋਏ ਲਿਹੋ ਸਵਾਰ, ਰਾਮ ਨਾਮ ਅੰਤਰ ਉਧਾਰ, ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸੈ ਤੇ ਸਾਜ ਪ੍ਰੀਖਿਆ, ਮਨ ਤਨ ਨਾਮ ਜਪੋ ਲਿਵਲਾਏ, ਦੁਖ ਦਰਦ ਮਨ ਤੇ ਪਉ ਜਾਏ, ਸੱਚ ਵਪਾਰ ਕਰੋ ਵਾਪਾਰੀ, ਦਰਗਾਹ ਨਿਵੈ ਖੇਪ ਮਾਰੀ, ਏਕਾ ਟੇਕ ਰਖੋ ਮਨ ਮਾਹੇ, ਨਾਨਕ ਪੌਰ ਨ ਆਵੈ ਜਾਹੇ, ਕਿਸੇ ਦੂਰ ਕਹਾਂ ਕੋ ਜਾਏ, ਉਬਰੈ ਰਾਖਨ ਹਾਰ ਤੇ ਆਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ, ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਇ ਨ ਪਹੁੰਚਣ ਹਾਰ, ਸਿਰ ਉਪਰ ਠਾਂਡਾ ਗੁਰ ਸੂਰਾ, ਨਾਨਕ ਤਾਂ ਕੀ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ, ਚਰਨ ਕਮਲ ਜਾਂ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ,
तन सेवा सेवक परवान अंतर जामी पुरख प्रधान जिस मन बसै सोहत निहाल ताकै निकट न आवत काल अमर भय अमरा पद पाया साध संग नानक हर त्याया श्लोक ज्ञान अंजन गुरदिया अज्ञान अंधेर विनाश हर कृपा ते संत पेटिया नानक मन प्रगाश अष्टपदी संत संग अंतर प्रभ डीठा नाम प्रभु का लागा मीठा सगल समिगरी एक सुकाटमा है अनक रंग नाना दृष्टा है नौनिद अमृत प्रभ का नाम देही मैं इसका विश्राम सुन समाद अनहद तैनाद कह न जाई अचर्ज विस्माद तिन देखिया जिस आप दिखाए नानक तिस जन सो जी पाए सो अंतर सो बाहर अनंत घट घट व्याप रहा भगवंत तरन माहे आकाश पयाल सर्वलोक पूर्ण प्रतपाल बंतन पर्वत है पार ब्रह्म जैसी आज्ञा तैसा कर्म पौन पानी बैसन तर माहे चार कुंड दह दिशे समाहे तिससे पैन नहीं को ठाओ गुरप्रसाद नानक सुख पाओ वेद प्राण सिमरत मैं देख शशियर सूर नक्षत्र मैं एक वाणी प्रभ की सबको बोलै आप अडोल न कबहू डोलै सर्व कला कर खेल खेल मोल न पाइय गुण अमोल सर्व ज्योत में जा की ज्योत धार रहो स्वामी ओत पोत गुरप्रसाद परम का नास नानक तिन में इहो विश्वास संत जना का पेखन सब ब्रह्म संत जना के हृदय सब धर्म संत जना सुने शुभ बचन सर्वव्यापी राम संग्रचन जिन जाता तिसकी ए रहत सत बचन साधु सब कहत जो जो होए सोई सुख माने कर्ण कराव नहार प्रभ जाने अंतर बसे बाहर भी ओही नानक दर्शन देख सब मोही आप सत किया सब सत किस प्रभ ते सगली उत्पात किस भावै ता करे विस्थार किस भावै ता एकंकार अनेक कला लखी न जाए जिस भावै तिस लय मिलाए कवन निकट कवन कहिया दूर आपे आप आप भरपूर अंतरगत जिस आप जनाए नानक तिस जन आप बुझाए सर्व भूत आप वरतारा सर्व नैन आपे खनहारा सगल समग्री जा कातना आपन जस आप ही सुना आवन जान एक खेल बनाया आज्ञाकारी की नहीं माया सबके मद अलिप्त रह जो किशकाना सो आपे कहे आज्ञा आवे आज्ञा जाए नानक जा पावे तां ले समाए किसते होए सोना ही बुरा पूरा कहो किने कश करा आप भला करतूत आतनी की आपे जाने अपने जी की आप साच धारी सब साच ओत पोत अपन संग्राच ताकि गत मिद कहीं न जाए दूसर होए तसो जी पाए तिसका किया सब प्रवान गुरप्रसाद नानक ए जान जो जाने तिसदा सुख होए आप मिलाए लय प्रभ सोए ओ धनवंत कुलवंत पतवंत जीवन मुक्त जिस भगवंत धन धन धन जन आया जिस प्रसाद सब जगत तराया जन आवन का यह सुआओ जन कै संग चित आवै नाओ आप मुक्त

ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਸਾਹਿਬ ਸਤਿਗੁਰੂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਉਸ ਪਰਮ ਪਿਤਾ ਪਰਮੇਸ਼ਵਰ ਜੀ ਦੀ ਮੇਰ ਕਿਰਪਾ ਦਾ ਸਦਕਾ ਸਤਿਗੁਰਾਂ ਜੀ ਦੀ ਚਰਨ ਸ਼ਰਨ ਵਿਚ ਬੈਠ ਕਰਕੇ ਹਜ਼ੂਰ ਦੇ ਅੰਮ੍ਰਿਤ ਬਚਨ ਕੀਰਤਨ ਵਿਚਾਰ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਪਿਛਲੇ ਐਤਵਾਰ ਤੋਂ ਜੋ ਸੰਗਤ ਦੇ ਹੁਕਮ ਮੁਤਾਬਕ ਰਾਮ ਕਲੀ ਅੱਧ ਦੀ ਵਿਚਾਰ ਪ੍ਰਾਰੰਭ ਕੀਤੀ ਗਈ ਸੀ, ਬਾਬਾ ਸੁੰਦਰ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਵਿੱਤਰ ਬਚਨ ਰਾਮ ਕਲੀ ਸੱਜ, ਜਿਸ ਦੀਆਂ ਛੇ ਪੌੜੀਆਂ ਨੇ, ਦੋ ਪੌੜੀਆਂ ਦੀ ਵਿਚਾਰ ਆਪਾਂ ਪਿਛਲੇ ਐਤਵਾਰ ਕੀਤੀ ਸੀ। ਅਗਲੀਆਂ ਦੋ ਪੌੜੀਆਂ ਦਾ ਪਾਠ ਗੁਰੂ ਕਿਰਪਾ ਦੇ ਨਾਲ ਆਪ ਜੀ ਨੇ ਹੁਣ ਸਰਵਣ ਕੀਤਾ, ਜਿਸ ਦੀ ਵਿਚਾਰ ਗੁਰੂ ਕਿਰਪਾ ਔਰ ਆਪ ਸਾਧ ਸੰਗਤ ਦੀ ਅਸੀਸ ਨਾਲ ਕੀਤੀ ਜਾਣੀ। ਪਿੱਛੇ ਅਰਜ ਕੀਤੀ ਸੀ, ਬਾਬਾ ਸੁੰਦਰ ਜੀ ਬਚਨ ਕਰਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਔਰ ਗੁਰੂ ਅੰਗਦ ਸਾਹਿਬ ਜੀ ਦੀ ਮਿਹਰਾਮਤ ਦਾ ਸਦਕਾ, ਧੰਨ ਗੁਰੂ ਅਮਰਦਾਸ ਮਹਾਰਾਜ ਦੀ ਪਰਮ ਪਦਵੀ ਤੇ ਬਿਰਾਜਮਾਨ ਨੇ। ਤੇ ਬਾਬਾ ਸੁੰਦਰ ਜੀ ਕਹਿੰਦੇ ਨੇ ਧੰਨ ਗੁਰੂ ਅਮਰਦਾਸ ਉਸ ਪਰਿਪੂਰਨ ਵਾਹਿਗੁਰੂ ਜੀ ਦੇ ਨਾਮ ਵਿਚ ਲੀਨ ਨੇ, ਤੇ ਜਦੋਂ ਉਸ ਕਰਤੇ ਪੁਰਖ ਵਾਹਿਗੁਰੂ ਨਿਰੰਕਾਰ ਦੇ ਘਰ ਵੱਲੋਂ ਸੱਦਾ ਆ ਗਿਆ। ਵਿਚਾਰ ਪਿੱਛੇ ਕੀਤੀ ਸੀ, ਜਦੋਂ ਸੱਦਾ ਆਇਆ ਤੇ ਧੰਨ ਗੁਰੂ ਅਮਰਦਾਸ ਜੀ ਨੇ ਅਰਦਾਸ ਕੀਤੀ, ਇਹ ਮੇਰੇ ਮਾਲਕ ਇੱਕ ਵਕਤ ਕਿਰਪਾਲਤਾ ਕਰ, ਆਪਣੇ ਦਰੋ ਕਰੋ ਮੇਰੀ ਝੋਲੀ ਵਿਚ ਨਾਮ ਦੀ ਦਾਤ ਪਾ ਦੇ, ਮੇਰੇ ਅੰਦਰ ਨੂੰ ਨਾਮ ਨਾਲ ਭਰਪੂਰ ਕਰ ਦੇ, ਤੇਰੀ ਯਾਦ ਮੇਰੇ ਅੰਦਰ ਟਿਕੀ ਰਹੇ, ਤੇ ਉਹ ਨਾਮ ਜਿਸ ਨੂੰ ਦੇਖ ਕੇ ਜਮਦੂਤ ਵੀ ਪੈ ਖਾਂਦੇ ਨੇ, ਉਹ ਨਾਮ ਜਿਹੜਾ ਵਿਖਮ ਰਸਤੇ ਤੇ ਸਾਥੀ ਬਣ ਜਾਂਦਾ, ਤੇਰਾ ਸੱਦਾ ਮੈਨੂੰ ਕਬੂਲ ਹੈ। ਤੇ ਜਦੋਂ ਇੰਨੇ ਬਚਨ ਕਹਿ ਤੇ ਬਾਬਾ ਸੁੰਦਰ ਜੀ ਕਹਿੰਦੇ ਨੇ ਪ੍ਰਭੂ ਨੇ ਪ੍ਰਸੰਨ ਹੋ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸ਼ਾਬਾਸ਼ ਕਿਹਾ। ਧੰਨ ਧੰਨ ਕਹਿ ਸ਼ਾਬਾਸ਼ ਜੀਓ, ਇੱਥੋਂ ਤੱਕ ਵਿਚਾਰ ਹੋ ਚੁੱਕੀ ਸੀ। ਆਓ ਕਰੋ ਕਿਰਪਾ ਸਾਧ ਸੰਗਤ, ਅਸੀਸ ਬਖਸ਼ੋ ਹਜ਼ੂਰ ਦੇ ਇਸ ਅਗਲੇ ਅੰਮ੍ਰਿਤ ਬਚਨ ਦੀ ਵਿਚਾਰ ਗੁਰਬਾਣੀ ਭੈ ਭਾਵਨਾ ਵਿਚ ਰਹਿ ਕੇ ਕਰ ਸਕੀਏ। ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਗੁਰਮੁਖੋ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਬਾਬਾ ਸੁੰਦਰ ਜੀ ਬਖਸ਼ਿਸ਼ ਤੈਅ ਕਰਦੇ ਨੇ ਕਿ ਜਦੋਂ ਉਸ ਨਿਰੰਕਾਰ ਪ੍ਰਭੂ ਦੇ ਘਰ ਵੱਲੋਂ ਸੱਦ ਆਈ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ, ਆਪਣੇ ਪੁੱਤਰਾਂ ਨੂੰ, ਆਪਣੇ ਭਰਾਵਾਂ ਨੂੰ ਕੋਲ ਬੁਲਾਇਆ ਤੇ ਆਪਣੇ ਵੱਲੋਂ ਧੰਨ ਗੁਰੂ ਅਮਰਦਾਸ ਜੀ ਨੇ ਇਹ ਬਚਨ ਕੀਤੇ। ਬਾਬਾ ਸੁੰਦਰ ਜੀ ਮੁਤਾਬਕ ਹਜ਼ੂਰ ਕਹਿਣ ਲੱਗੇ, ਮੇਰੇ ਸਿੱਖ ਸੁਣੋ, ਪੁੱਤ ਭਾਈਓ, ਇਹ ਗੁਰੂ ਅਮਰਦਾਸ ਜੀ ਫਰਮਾਉਂਦੇ ਪਏ ਨੇ, ਇਹ ਮੇਰੇ ਸਿੱਖੋ, ਇਹ ਮੇਰੇ ਪੁੱਤਰੋ, ਤੇ ਸਾਹਿਬ ਗੁਰੂ ਅਮਰਦਾਸ ਕਹਿੰਦੇ ਨੇ ਕਿ ਭਰਾਵੋ, ਮੇਰੇ ਸਿੱਖ ਸੁਣੋ, ਪੁੱਤ ਭਾਈਓ, ਮੇਰਾ ਹਰ ਭਾਣਾ
ए दर से मेरे हरी का ए पाना ए आज्ञा ए रजा ए हुक्म आ गए की हुक्म है आओ मैं पास जियो मैं पास दा अर्थ प्रभु जी पुकार के कह रहे ने के हे अमरदास जी हुण तुसी मेरे कोल आ जाओ ए सिखो पुत्रो भरावो ए मेरे मालिक दी रजा आईए मेरे सिख सुनो पुत भाइयो मेरा हर भाणा आओ मैं पास जियो ते सब किन्ने हर भाणा जो मेरे हरी दा भाणा ओदी रजा है ते सब कहन लगे गुर पाया ओ गुरु अमरदास नू चंगी लग दिए मेरा हर प्रभ करे आबास जियो ते जिन्नू वाहेगुरु जी दी रजा भाणा चंगा लग जाए मेरा करता पुरख वाहेगुरु ओनू शाबाश कहिंदा है ओनू धन धन कहिंदा है साहब ने पहला बचन ता कीता की हरी ता भाणा जिन्नू चंगा लग जाए भगत सतगुरु पुरख सोई जिस हर प्रभ भाणा पावे जिन्नू निरंकार दा भाणा चंगा लगदा है ओही भगत है ओही महापुरुष है ओही सतगुरु है ते साहब कहिंदे ने ओहदे जीवन अंदर मेरा मालिक सिर खेड़ा ते आनंद बख्श दिंदा है पहला बचन अज दी पौड़ी विच कीता हरी दा भाणा मेनू चंगा लगे ते दूसरा बचन करदे ने पुत्रो भरावो जो मेरे मालिक ने परवाना भेज दिता है ओहदे भेजे नू कोई मोड़ नहीं सकदा मेरे मालिक दी रजा अगे की

ਅੰਮ੍ਰਿਤ ਬਚਨ ਆਪਾਂ ਰੋਜ਼ ਪੜ੍ਹਨੇ ਆ। ਜਦੋਂ ਗੁਰੂ ਕਾ ਸਿੱਖ ਰਾਤ ਨੂੰ ਵਿਸ਼ਰਾਮ ਕਰਦਾ ਤੇ ਸਤਿਗੁਰੂ ਦੇ ਅੰਮ੍ਰਿਤ ਬਚਨ ਸੋਹਿਲਾ ਸਾਹਿਬ ਜੀ ਦੀ ਬਾਣੀ ਵਿੱਚੋਂ ਹਜ਼ੂਰ ਦਾ ਪਹਿਲਾ ਸ਼ਬਦ ਜਦੋਂ ਪੜ੍ਹਨ ਲੱਗਦਾ ਤੇ ਉਸ ਵਕਤ ਦੇ ਵਿੱਚ ਵੀ ਮੇਰੇ ਦਾਤੇ ਨੇ ਮਾਲਕ ਦੇ ਸੱਦੇ ਦਾ ਜ਼ਿਕਰ ਕੀਤਾ। ਇਹ ਬਚਨ ਕਰਦੇ ਨੇ, ਉਦਾਹਰਨ ਭਾਵੇਂ ਇੱਕ ਦੁਨਿਆਵੀ ਲੈਂਦੇ ਨੇ, ਦਾਤਾ ਜੀ ਕਿਰਪਾ ਕਰਦੇ ਨੇ, ਕਹਿੰਦੇ ਨੇ ਧਰਤੀ ਦੇ ਲੋਕੋ ਉਸ ਦੇ ਸੱਦੇ ਨੂੰ ਕਿਸ ਨੇ ਮੋੜਨਾ। ਸਾਹਿਬ ਗੁਰੂ ਨਾਨਕ ਦੇਵ ਕਹਿੰਦੇ ਨੇ ਜਦੋਂ ਬੱਚੀ ਜਵਾਨ ਹੋ ਜਾਏ ਤੇ ਮਾਤਾ ਪਿਤਾ ਉਸ ਬੱਚੀ ਦੇ ਲਈ ਘਰ ਲੱਭਦੇ ਨੇ, ਇਹਦੇ ਹੱਥ ਪੀਲੇ ਕਰ ਲੜ ਲਾ ਕੇ ਇਹਨੂੰ ਸਾਈਂ ਦੇ ਘਰ ਤੋੜ ਦਈਏ। ਸਾਹਿਬ ਸਿਰਫ ਇੱਕ ਉਦਾਹਰਨ ਦੇ ਰਹੇ ਨੇ ਕਿ ਉਹਦੇ ਪਰਵਾਨੇ ਉਹਦੀਆਂ ਚਿੱਠੀਆਂ ਨੂੰ ਲਿਖੀਆਂ ਨੂੰ ਕੌਣ ਮੋੜ ਸਕਦਾ ਹੈ। ਤੇ ਸਾਹਿਬ ਗੁਰੂ ਨਾਨਕ ਦੇਵ ਕਿਰਪਾ ਕਰਦੇ ਨੇ, ਕਹਿੰਦੇ ਨੇ ਜਦੋਂ ਬੱਚੀ ਲਈ ਰਿਸ਼ਤਾ ਲੱਭ ਜਾਏ ਤੇ ਪਰਤ ਕੇ ਆਪਾਂ ਸਮਾਂ ਨਿਸ਼ਚਿਤ ਕਰਨੇ ਆ। ਪਹਿਲਾਂ ਸਾਲ ਮੁਕਰਰ ਕੀਤੇ ਜਾਂਦੇ ਸਨ, ਸਾਲ ਦਾ ਮਹੀਨਾ ਨਿਸ਼ਚਿਤ ਕੀਤਾ ਜਾਂਦਾ ਸੀ, ਮਹੀਨੇ ਵਿੱਚ ਤਰੀਕ ਮੁਕਰਰ ਕੀਤੀ ਜਾਂਦੀ ਸੀ, ਦਿਨ ਮੁਕਰਰ ਕਰਕੇ ਇੱਥੋਂ ਤੱਕ ਕਿ ਸਮਾਂ ਵੀ ਨਿਸ਼ਚਿਤ ਕੀਤਾ ਜਾਂਦਾ ਸੀ ਕਿ ਇਸ ਦਿਨ ਬਰਾਤ ਆਵੇਗੀ ਤੇ ਦਿਨ ਦੇ ਇਸ ਵੇਲੇ ਅਸੀਂ ਬੱਚੀ ਦੀ ਡੋਲੀ ਆਪਣੇ ਘਰੋਂ ਤੋਰ ਦੇਣੀ। ਸਾਹਿਬ ਕਹਿੰਦੇ ਨੇ ਕਦੀ ਤੱਕੋ ਤਾਂ ਸਹੀ, ਇੱਕ ਬੱਚੀ ਜਵਾਨ ਹੋਵੇ ਤੇ ਪਿਤਾ ਦੇ ਘਰ ਨੂੰ ਛੱਡਣ ਲਈ ਸਾਲ ਮਹੀਨਾ ਦਿਨ ਤੇ ਸਮਾਂ ਨਿਸ਼ਚਿਤ ਕੀਤਾ ਜਾਂਦਾ ਹੈ। ਪਰ ਦੁਨੀਆਂ ਦੇ ਲੋਕੋ, ਇਹ ਜੀਵ ਵੀ ਇੱਕ ਉਸ ਬੱਚੀ ਦੀ ਤਰ੍ਹਾਂ ਹੈ। ਆਮ ਬੱਚੀ ਦਾ ਤਾਂ ਜਨਮ ਤੋਂ ਬਾਅਦ ਜਵਾਨੀ ਦੇ ਵੇਲੇ ਸਮਾਂ ਨਿਸ਼ਚਿਤ ਕਰਨੇ ਆ, ਪਰ ਕਿ ਮੇਰੇ ਕਰਤੇ ਪੁਰਖ ਵਾਹਿਗੁਰੂ, ਇਸ ਦਿਨ ਇਸ ਜੀਵ ਦਾ ਇਸ ਮਨੁੱਖ ਦਾ ਜਨਮ ਹੋਇਆ ਹੈ, ਉਸ ਵੇਲੇ ਸਾਲ ਵੀ ਮੁਕਰਰ ਹੋ ਚੁੱਕਾ ਹੈ, ਮਹੀਨਾ ਵੀ ਨਿਸ਼ਚਿਤ ਹੋ ਚੁੱਕਾ ਹੈ ਤੇ ਮਹੀਨੇ ਦੀਆਂ ਉਹ ਘੜੀਆਂ ਵੀ ਮੁਕਰਰ ਹੋ ਚੁੱਕੀਆਂ ਨੇ ਜਿਸ ਦਿਨ ਦੁਨੀਆਂ ਤੋਂ ਕੂਚ ਕਰਨੇ। ਤੇ ਸਾਹਿਬ ਕਹਿੰਦੇ ਨੇ ਆਓ ਸਤ ਸੰਗੀ ਜਨੋ, ਉਹ ਚਿੱਠੀ ਹਰ ਘਰ ਵਿੱਚ ਆ ਚੁੱਕੀ ਏ, ਉਸ ਪਰਵਾਨੇ ਨੂੰ ਕੋਈ ਮੋੜ ਨਹੀਂ ਸਕਦਾ, ਆਓ ਮੈਨੂੰ ਅਸੀਸ ਦਿਓ ਤਾਂ ਜੋ ਮੈਂ ਮੇਰੀ ਮੇਰੇ ਸਾਈ ਨਾਲ ਬਣ ਆ ਗਏ। ਸਾਹਿਬ ਨੇ ਉਸ ਸੱਦੇ ਦਾ ਜ਼ਿਕਰ ਕੀਤਾ। ਹਜ਼ੂਰ ਕਹਿੰਦੇ ਨੇ ਸੰਬਤ ਲਿਖਿਆ ਜਾ ਚੁੱਕਾ, ਜਿੱਦਣ ਕੂਚ ਕਰਨੇ ਲਿਖਿਆ, ਪਰਵਾਨੇ ਨੂੰ ਕੌਣ ਮੋੜ ਸਕਦਾ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦਿਓ ਸੱਜਣ ਅਸੀਂ ਚੜੀਆਂ, ਕਿਉਂ ਹੋਵੇ ਸਾਹਿਬ ਕਿਉਂ ਮੇਲ। ਕਹਿੰਦੇ ਅੱਗੇ ਦੱਸੋ ਖਾਂ ਕਿਹੜਾ ਘਰ ਏ ਜਿਹਦੇ ਵਿੱਚ ਪਰਵਾਨਾ ਨਹੀਂ ਆਇਆ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਤੇ ਸਾਹਿਬ ਕਹਿੰਦੇ ਨੇ ਸੱਦਣ ਹਾਰਾ ਸਿਮਰੀਏ, ਨਾਨਕ ਛੇ ਅਵਨ। ਉਹ ਵਿਆਹ ਦੀ ਚਿੱਠੀ, ਮੌਤ ਦਾ ਪਰਵਾਨਾ ਤਾਂ ਤੇਰੇ ਘਰ ਵੀ ਆ ਚੁੱਕਾ। ਸਾਹਿਬ ਬਾਬੇ ਫਰੀਦ ਨੇ ਇਹ ਕਿਰਪਾ ਕਰਕੇ ਬਚਨ ਕੀਤੇ ਨੇ। ਆਪਾਂ ਪੜ੍ਹਦੇ ਹਾਂ ਜਿੱਤ ਦਿਹਾੜੈ ਧਨ ਵਰੀ, ਆਏ ਲੈ ਲਿਖਾਏ ਇਹ ਜੀਵ ਰੂਪ ਇਸਤਰੀ, ਜਿਸ ਦਿਨ ਇਸ ਦੁਨੀਆਂ ਤੋਂ ਕੂਚ ਕਰਨੇ ਉਸ ਸਾਹੇ ਨੂੰ ਤੂੰ ਲਿਖਾ ਕੇ ਆਈ ਏ। ਜਿੱਤ ਦਿਹਾੜੇ ਧਨ ਵਰੀ, ਸਾਹੇ ਲੈ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾ ਲੈ ਆਏ। ਉਹਦੇ ਪਰਵਾਨੇ ਨੂੰ ਉਹਦੀ ਚਿੱਠੀ ਨੂੰ ਕੋਈ ਰੋਕ ਨਹੀਂ ਸਕਦਾ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਬਚਨ ਕੀਤੇ ਨੇ, ਸਾਹਿਬ ਬਾਬੇ ਫਰੀਦ ਦੇ ਸਲੋਕਾਂ ਵਿੱਚ ਅਰਜ ਕਰਨੀ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਇਹ ਕੇਵਲ ਮਨੁੱਖ ਲਈ ਨਹੀਂ। ਬਾਬਾ ਜੀ ਕਹਿੰਦੇ ਨੇ ਜਦੋਂ ਮੈਂ ਚਾਰ ਚੁਫੇਰੇ ਝਾਤੀ ਮਾਰਨਾ ਵਾ ਤੇ ਸਾਈ ਤੇਰੇ ਸੱਦੇ ਦੀ ਆਵਾਜ਼ ਹਰ ਇੱਕ ਥਾਂ ਤੋਂ ਮੈਨੂੰ ਸੁਣਾਈ ਪਈ ਦਿੰਦੀ ਏ। ਕਹਿਣ ਲੱਗੇ ਰੁੱਤ ਜਿਹੜੀ ਏ ਉਹ ਕਦੀ ਟਿਕੀ ਨਹੀਂ ਰਹਿੰਦੀ, ਮਨੁੱਖ ਨੇ ਕਿੱਥੇ ਟਿਕੇ ਰਹਿਣਾ। ਜੇ ਗਰਮੀ ਦੀ ਰੁੱਤ ਆਈ ਏ ਤੇ ਕਿੰਨੇ ਕੁ ਦਿਨ ਇਸ ਰੁੱਤ ਨੇ ਟਿਕਣਾ, ਇਸ ਤੋਂ ਬਾਅਦ ਬਰਸਾਤ ਵੀ ਆਏਗੀ, ਸਰਦੀ ਵੀ ਆਏਗੀ, ਬਸੰਤ ਦੀ ਰੁੱਤ ਆਏਗੀ, ਪਤਝੜ ਆਉਂਦੀ ਪਈ ਏ। ਕਹਿਣ ਲੱਗੇ ਰੁੱਤ ਕਦੀ ਇੱਕ ਟਿਕੀ ਨਹੀਂ ਰਹਿੰਦੀ। ਤੇ ਸਾਹਿਬ ਕਹਿੰਦੇ ਨੇ ਜਦੋਂ ਪਤਝੜ ਦੇ ਵੇਲੇ ਰੁੱਖਾਂ ਦੇ ਪੱਤੇ ਹਰੇ ਤੋਂ ਪੀਲੇ ਹੋ ਜਾਂਦੇ ਨੇ ਤੇ ਪੀਲੇ ਹੋਣ ਤੋਂ ਬਾਅਦ ਟਾਹਣੀ ਤੋਂ ਟੁੱਟਦੇ ਨੇ, ਤੇ ਉਦੋਂ ਮਨ ਵਿੱਚ ਆਉਂਦਾ ਮਣਾ ਕਿ ਇਹ ਪੱਤੇ ਸਦਾ ਟਿਕੇ ਨਹੀਂ ਰਹਿਣੇ, ਤੇ ਅੱਗੋਂ ਉੱਥੋਂ ਵੀ ਤੇਰੇ ਸੱਦੜੇ ਦੀ ਆਵਾਜ਼ ਆਉਂਦੀ ਏ ਕਿ ਭਲਿਆ ਰੁੱਤਾਂ ਵੀ ਟਿਕਦੀਆਂ ਨਹੀਂ ਤੇ ਤੇਰਾ ਮੌਸਮ ਵੀ ਟਿਕਦੇ ਨਹੀਂ, ਤੇ ਜਿਹੜੇ ਪੱਤੇ ਅੱਜ ਹਰੇ ਤੇ ਕੋਮਲ ਨੇ
एक दिन पीले को

0: ਕਿ ਇਹਨਾਂ ਨੇ ਟੁੱਟ ਜਾਣੇ ਤੇ ਜਿਸ ਮਨੁੱਖ ਤੂੰ ਦੇਈ ਦਾ ਮਾਨ ਕਰਨੇ ਇਹਨੇ ਵੀ ਸਦਾ ਟਿਕੇ ਨਹੀਂ ਰਹਿਣਾ। ਰੱਬ ਦਾ ਸੱਦਾ ਆਇਆ ਤੇ ਇੱਕ ਦਿਨ ਇਹਨੇ ਵੀ ਕੁਝ ਕਰ ਜਾਣ। ਸਾਹਿਬ ਨੇ ਅੰਮ੍ਰਿਤ ਬਚਨ ਕੀਤਾ, ਕਹਿਣ ਲੱਗੇ ਰੁੱਤ ਫਿਰੀ ਬਣ ਕੰਬਿਆ। ਜਦੋਂ ਰੁੱਤ ਫਿਰੀ ਦਾ ਅਰਥ ਤਬਦੀਲ ਹੋਈ, ਸਮਾਂ ਲੰਘਿਆ ਤੇ ਜੰਗਲ ਜਿਹੜਾ ਕੰਬਿਆ ਦਾ ਅਰਥ ਓਹਦੇ ਅੰਦਰ ਤਬਦੀਲੀ ਆਉਣ ਲੱਗੀ, ਕੰਬ ਗਿਆ। ਰੁੱਤ ਫਿਰੀ ਬਣ ਕੰਬਿਆ, ਪੱਤ ਚੜੇ ਚੜ ਪਾਏ, ਚਾਰੇ ਕੁੰਡਾ ਢੂੰਡੀਆਂ, ਰਹਿਣ ਕਥਾ ਉਨਾਏ, ਚਾਰ ਚੇਰਾ ਟਕਿਆ, ਕੋਈ ਥਾਂ ਐਸੀ ਨੀ ਮਿਲੀ ਜਿਹੜਾ ਦਾਵਾ ਕਰਕੇ ਕਹਿੰਦਾ ਹੋਵੇ ਮੈਂ ਸਦਾ ਲਈ ਰਹਿਣਾ। ਇਹ ਬਾਬੇ ਫਰੀਦ ਨੇ ਤਾਂ ਮਨੁੱਖ ਦੇ ਅੰਦਰ ਦੀ ਅਵਸਥਾ ਨੂੰ ਬਿਆਨ ਕਰਨ ਦੇ ਲਈ ਬੜੇ ਅੰਮ੍ਰਿਤ ਬਚਨ ਕਹਿ ਕੇ ਸਾਨੇ ਅੰਦਰ ਨੂੰ ਤਰਵਾਸ ਦਿੱਤੀ ਕਿ ਕੂਚ ਸਭ ਨੇ ਕਰਨੇ। ਬਾਬਾ ਫਰੀਦ ਜੀ ਕਹਿੰਦੇ ਨੇ, ਸਰਦੀ ਤੇ ਗਰਮੀ ਤੋਂ ਬਚਣ ਲਈ ਮਨੁੱਖ ਨੂੰ ਤਨ ਢਕਣ ਦੇ ਲਈ ਬਸਤਰ ਚਾਹੀਦਾ, ਗਰਮੀ ਤੋਂ ਬਚਣ ਲਈ, ਸਰਦੀ ਤੋਂ ਬਚਣ ਲਈ ਸਰੀਰ ਦੀ ਹਿਫਾਜ਼ਤ ਲਈ ਕੱਪੜਾ ਅਤ ਜ਼ਰੂਰੀ ਹੈ। ਤੇ ਸਹਿ ਬਾਬਾ ਫਰੀਦ ਕਹਿੰਦੇ ਨੇ, ਜਦੋਂ ਮਨੁੱਖ ਕੱਪੜਾ ਖਰੀਦਣ ਜਾਂਦਾ ਹੈ ਤੇ ਜਿਸ ਦੁਕਾਨ ਤੋਂ ਕੱਪੜਾ ਖਰੀਦਦਾ, ਖਰੀਦਣ ਤੋਂ ਪਹਿਲਾਂ ਕੱਪੜੇ ਨੂੰ ਹੱਥ ਵਿੱਚ ਪਕੜਦਾ ਤੇ ਪੁੱਛਦਾ ਇਸ ਕੱਪੜੇ ਦੀ ਵਾਰੰਟੀ, ਇਹਦੀ ਮਿਆਦ ਕੀ ਹੈ, ਕਿੰਨੇ ਕੁ ਦਿਨ ਇਹ ਕੱਪੜਾ ਕੱਢ ਜਾਏਗਾ। ਤੇ ਵੇਚਣ ਵਾਲਾ ਦੱਸ ਦਿੰਦਾ ਇਹ ਸਾਲ 6 ਮਹੀਨੇ, ਜਿਤਨਾ ਉਹਨੂੰ ਪਤਾ ਹੈ। ਉਹ ਕਹਿੰਦਾ ਵੀ ਇੰਨਾ ਸਮਾਂ ਕੱਪੜਾ ਨਾ ਛਿੱਜੇਗਾ, ਨਾ ਇਸ ਕੱਪੜੇ ਨੇ ਪਾਟਣਾ ਹੈ। ਤੇ ਪਰਤ ਕੇ ਇਸੇ ਕੱਪੜੇ ਨੂੰ ਲੈ ਕੇ ਦਰਜੀ ਦੇ ਕੋਲ ਜਾਂਦਾ ਹੈ ਤੇ ਸੀਣ ਤੋਂ ਪਹਿਲਾਂ ਉਹਨੂੰ ਪੁੱਛਦਾ, ਸੱਜਣਾ ਇਸ ਧਾਗੇ ਨਾਲ ਤੂੰ ਕੱਪੜੇ ਨੂੰ ਸੀਣ ਲੱਗਾ ਹੈ, ਮੈਨੂੰ ਇੰਨਾ ਕੁ ਦੱਸ ਦੇ ਇਸ ਧਾਗੇ ਦੀ ਮਿਆਦ ਕਿੰਨੀ ਹੋਵੇ, ਕਿ ਇਸ ਧਾਗਾ ਟੁੱਟੇਗਾ ਨਹੀਂ, ਸੀਣ ਉਧੜੇਗੀ ਤਾਂ ਨਹੀਂ, ਧਾਗਾ ਧੱਸ ਕੇ ਨਿਕਲੇਗਾ ਤੇ ਨਹੀਂ, ਤੇ ਸੀਣ ਵਾਲਾ ਵੀ ਉਸ ਧਾਗੇ ਦੀ ਵਾਰੰਟੀ ਮਿਆਦ ਦੱਸ ਦਿੰਦਾ ਹੈ। ਤੇ ਬਾਬਾ ਜੀ ਕਹਿੰਦੇ ਨੇ, ਮੈਨੂੰ ਇੱਕ ਗੱਲ ਦੀ ਹੈਰਾਨਗੀ ਆਉਂਦੀ ਹੈ, ਇਹ ਮਨੁੱਖ ਤੇਰੇ ਤੇ ਕੱਪੜੇ ਪਾਉਣ ਵਾਲੇ ਦੀ ਵੀ ਮਿਆਦ ਹੈ, ਜਿਹਦੇ ਨਾਲ ਕੀਤਾ ਜਾਣਾ ਉਹਦੀ ਵੀ ਮਿਆਦ ਹੈ, ਪਰ ਮੈਨੂੰ ਇਸ ਗੱਲ ਤੂੰ ਦਾਅਵੇ ਨਾਲ ਦੱਸ ਸਕਦੇ ਕਿ ਜਿੰਨੀ ਦੇਰ ਤੱਕ ਕੱਪੜੇ ਨੇ ਸੀ ਕੇ ਤੇਰੇ ਘਰ ਆਉਣਾ, ਓਨੀ ਦੇਰ ਤੱਕ ਤੇਰੇ ਸਰੀਰ ਦੀ ਮਿਆਦ ਹੈ ਕਿ ਤੇਰੇ ਸਰੀਰ ਵਿੱਚ ਜਿੰਦ ਰਹੇਗੀ ਕਿ ਨਹੀਂ ਰਹੇਗੀ। ਤੇਰਾ ਤਾਂ ਯਕੀਨ ਇੱਕ ਦਿਨ ਦਾ ਨਹੀਂ। ਫਿਰ ਨਾਲ ਉਹਨਾਂ ਬਚਨ ਕੀਤਾ, ਕੱਪੜੇ ਪਾਟ ਜਾਣ ਉਹ ਤਾਂ ਸੂਈ ਧਾਗੇ ਨਾਲ ਕੀਤੇ ਜਾ ਸਕਦੇ ਨੇ, ਉਹਨੂੰ ਤਾਂ ਟਾਕੀ ਲਾ ਕੇ ਆਪਾਂ ਜੋੜ ਸਕਦੇ ਹਾਂ, ਪਰ ਸੱਚ ਜਾਣੀ ਇਹ ਮਨੁੱਖ ਕੱਪੜੇ ਕੀਤੇ ਹੋਏ ਪਾਟੇ ਹੋਏ ਪਰਤ ਕੇ ਕੀਤੇ ਜਾਂਦੇ ਨੇ, ਪਰ ਜਿਹੜੀ ਜਿੰਦ ਇੱਕ ਵਾਰੀ ਸਰੀਰ ਵਿੱਚੋਂ ਨਿਕਲ ਜਾਏ, ਦੁਨੀਆ ਦਾ ਕੋਈ ਸੂਈ ਧਾਗਾ ਨਹੀਂ ਕਿ ਰੱਬ ਦੇ ਆਏ ਹੋਏ ਪਰਵਾਨੇ ਨੂੰ ਮੋੜ ਕੇ ਉਸ ਜਿੰਦ ਨੂੰ ਪਰਤ ਕੇ ਸਰੀਰ ਵਿੱਚ ਟਿਕਾ ਸਕੇ। ਸਤਿਗੁਰੂ ਨੇ ਕਿਰਪਾ ਕਰ ਅੰਮ੍ਰਿਤ ਬਚਨ ਕੀਤੇ ਨੇ। ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਚਿੰਥੜ ਮੇਖਾਂ ਅਗਲੀਆਂ, ਜਿੰਦ ਨਾ ਕਾਈ ਮੇਖ। ਚਿੰਥੜ ਦਾ ਅਰਥ ਹੈ ਗੋਦੜੀ, ਮੇਖ ਦਾ ਅਰਥ ਹੈ ਟਾਂਕੇ, ਕਿ ਇਹ ਮਨੁੱਖ ਤੂੰ ਪਾਟੀ ਕੋਈ ਗੋਦੜੀ ਨੂੰ ਤਾਂ ਟਾਂਕੇ ਲਾ ਸਕਦੇ। ਚਿੰਥੜ ਮੇਖਾਂ ਅਗਲੀਆਂ, ਜਿੰਦ ਨਾ ਕਾਈ ਮੇਖ, ਵਾਰੀ ਆਪੋ ਆਪਣੀ ਕੱਲੇ ਮਸਾਇਸ ਸੇਖ। ਜਿੱਦਣ ਵਾਹਿਗੁਰੂ ਦਾ ਸੱਦੜਾ ਆ ਗਿਆ, ਆਪਣੀ ਆਪਣੀ ਵਾਰੀ, ਸਾਰਿਆਂ ਨੇ ਇੱਥੋਂ ਕੂਚ ਕਰ ਜਾਣੀ। ਸਤਿਗੁਰੂ ਨੇ ਕਿਰਪਾ ਕਰ ਸਮਝਾਉਣ ਦੇ ਲਈ ਇੱਕ ਹੋਰ ਪ੍ਰਮਾਣ ਬਖਸ਼ਿਸ਼ ਕੀਤਾ, ਕਹਿਣ ਲੱਗੇ ਮਾਲਕ ਦਾ ਸੱਦਾ ਆ ਜਾਏ ਉਹਦੇ ਭਾਣੇ ਨੂੰ ਮੰਨਣ ਦੇ ਵਿੱਚ ਹੀ ਸੁੱਖ। ਸਾਹਿਬ ਗੁਰੂ ਅਰਜੁਨ ਦੇਵ ਮਹਾਰਾਜ ਜੀ ਦਾ ਅੰਮ੍ਰਿਤ ਬਚਨ ਆਉਂਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਰੂ ਰਾਗ ਅੰਦਰ। ਹਜ਼ੂਰ ਕਹਿੰਦੇ ਨੇ, ਆ ਸਰੀਰ ਤੇ ਸਰੀਰ ਵਿੱਚ ਰਹਿਣ ਵਾਲੀ ਆਤਮ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਹਜ਼ੂਰ ਕਹਿੰਦੇ ਨੇ, ਮੈਂ ਆਤਮਾ ਔਰ ਸਰੀਰ ਦੋਨਾਂ ਦੀ ਆਪਸ ਵਿੱਚ ਗੱਲਬਾਤ ਸਰਵਣ ਕੀਤੀ। ਆਤਮਾ ਤੇ ਇਹ ਦੇਹ, ਜਿੰਦ ਤਾਂ ਸਰੀਰ, ਜੋ ਆਪਸ ਵਿੱਚ ਇਹਨਾਂ ਨੇ ਗੁਫ਼ਤਗੂ ਕੀਤੀ। ਸਾਹਿਬ ਕਹਿੰਦੇ ਨੇ, ਦੁਨੀਆਂ ਦੇ ਲੋਕੋ, ਮੈਂ ਅਸਲੀਅਤ ਉਹ ਤੁਹਾਡੇ ਤੱਕ ਪਹੁੰਚਾਉਣੀ ਚਾਹੁੰਦਾ ਵਾਂ। ਪੁੱਛੀਏ ਖਾਂ ਗੁਰੂ ਅਰਜੁਨ ਦੇਵ ਜੀ ਨੂੰ, ਸਿਰਫ ਅਰਜ ਕਰ ਰਿਹਾ ਵਾਂ, ਵਾਹਿਗੁਰੂ ਦੇ ਆਏ ਹੋਏ ਪਰਵਾਨੇ ਨੂੰ ਉਹਦੇ ਸੱਦੇ ਨੂੰ ਕਿੰਨੇ ਮੇਟ ਲੈਣਾ। ਸਾਹਿਬ ਧੰਨ ਗੁਰੂ ਅਰਜੁਨ ਦੇਵ ਕਹਿੰਦੇ ਨੇ, ਕਾਇਆ ਲਈ ਸ਼ਬਦ ਵਰਤੇ ਨੇ ਇੱਕ ਪਤੀ ਦਾ ਰੂਪ ਤੇ ਆਤਮਾ ਲਈ ਸ਼ਬਦ ਵਰਤੇ ਨੇ ਇੱਕ ਪਤੀ ਦਾ ਰੂਪ। ਸਾਹਿਬ ਕਹਿੰਦੇ ਨੇ ਇਸ ਕਾਇਆ ਨੇ ਇਸ ਸਰੀਰ ਰੂਪੀ ਇਸਤਰੀ ਨੇ ਦੇਹ ਰੂਪ ਪਤਨੀ ਨੇ ਇੱਕ ਦਿਨ ਆਤਮਾ ਨੂੰ ਕਿਹਾ ਕਿ ਆਤਮਾ ਪਤੀ ਆ ਦੇਖ ਕਿੰਨੀ ਦੇਰ ਤੱਕ ਤੂੰ ਮੇਰੇ ਨਾਲ ਰਹਿੰਦਾ ਹੈ। ਸਾਰੇ ਲੋਕ ਮੈਨੂੰ ਸਤਿਕਾਰ ਦਿੰਦੇ ਨੇ, ਸਾਰੇ ਮੈਨੂੰ ਅਦਬ ਦਿੰਦੇ ਨੇ, ਪਰ ਮੈਂ ਇੱਕ ਤੇਰੇ ਤੋਂ ਬਚਨ ਲੈਣਾ ਚਾਹੁੰਦੀ ਹਾਂ। ਆਤਮਾ ਪੁੱਛਦਾ ਦੱਸ, ਤੇ ਕਾਇਆ ਕਹਿੰਦੀ ਮੈਨੂੰ ਵਾਅਦਾ ਕਰ, ਮੇਰੇ ਨਾਲ ਬਚਨ ਕਰ ਕਿ ਤੂੰ ਮੈਨੂੰ ਕਦੀ ਵੀ ਛੱਡ ਕੇ ਨਹੀਂ ਜਾਏਗਾ। ਤੂੰ ਹੈ ਤਾਂ ਮੇਰੀ ਕੀਮਤ ਏ, ਤੇ ਜਿੱਦਣ ਤੂੰ ਛੱਡ ਕੇ ਚਲਾ ਗਿਆ ਤੇਰੀ ਕਿਸੇ ਨੇ ਸਾਰ ਨਹੀਂ ਲੈਣੀ। ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਆਤਮਾ ਹੱਸ ਪਿਆ, ਕਹਿਣ ਲੱਗਾ ਭੋਲੀ ਕਾਇਆ ਕਿਉਂ ਜੀਆਂ ਕੱਚੀਆਂ ਗੱਲਾਂ ਪਈ ਕਰਨੀ ਏ। ਇਹ ਗੱਲ ਤਾਂ ਤੇਰੀ ਬਿਲਕੁਲ ਦਰੁਸਤ ਹੈ ਕਿ ਜਿੰਨੀ ਦੇਰ ਤੱਕ ਮੈਂ ਤੇਰੇ ਅੰਦਰ ਟਿਕਿਆ ਵਾਂ ਓਨੀ ਦੇਰ ਤੱਕ ਤੇਰਾ ਅਦਬ ਏ, ਤੇ ਜਿੱਦਣ ਮੈਂ ਚਲਾ ਗਿਆ ਤੇਰਾ ਕਿਸੇ ਨੇ ਅਦਬ ਨਹੀਂ ਕਰਨਾ। ਪਰ ਦੂਜੀ ਗੱਲ ਤੂੰ ਕੱਚੀ ਪਈ ਕਰਨੀ ਏ ਕਿ ਮੈਨੂੰ ਬਚਨ ਦੇ ਕਿ ਆਤਮਾ ਤੂੰ ਮੈਨੂੰ ਕਦੀ ਛੱਡ ਕੇ ਨਹੀਂ ਜਾਏਗਾ। ਆਤਮਾ ਕਹਿੰਦਾ ਇਹ ਗੱਲ ਝੂਠ ਹੈ, ਸਤਿਗੁਰੂ ਨੇ ਅੰਮ੍ਰਿਤ ਬਚਨ ਵੀ ਕੀਤੇ ਨੇ। ਆਪਾਂ ਜਦੋਂ ਹਜ਼ੂਰ ਦਾ ਬਚਨ ਪੜ੍ਹਨੇ ਆ, ਫਿਕਰ ਵਸੈ ਸੁਗੇਲੜੀ, ਫਿਕਰ ਸਾਥੀ ਨਾਲ, ਇਹਦਾ ਅਰਥ ਹੈ ਇਹ ਕਾਇਆ ਤੂੰ ਓਨੀ ਦੇਰ ਤੱਕ ਸੁਖੀ ਹੈ ਜਿੰਨੀ ਦੇਰ ਤੱਕ ਆਤਮਾ ਜਿੰਦ ਸਾਥੀ ਤੇਰੇ ਨਾਲ ਏ। ਫਿਕਰ ਵਸੈ ਸੁਗੇਲੜੀ, ਫਿਕਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ, ਜਿੱਦਣ ਆਤਮਾ ਸਾਥੀ ਉੱਠ ਕੇ ਚਲਾ ਗਿਆ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਉਦਨ ਮੇਰੀ ਕਾਇਆ ਜਿੰਨਾ ਅਦਬ ਮਾਨ ਅੱਜ ਤੈਨੂੰ ਲੋਕ ਦਿੰਦੇ ਨੇ, ਜਿੱਦਣ ਵਿੱਚੋਂ ਸਰੀਰ ਦਿਓ ਆਤਮਾ ਨਿਕਲ ਗਿਆ, ਉਦਨ ਕਾਇਆ ਤੈਨੂੰ ਕਿਸੇ ਨੇ ਉਹ ਇੱਜ਼ਤ ਮਾਨ ਨਹੀਂ ਦੇਣਾ। ਕਹਿਣ ਲੱਗੇ ਫਿਕਰ ਵਸੈ ਸੁਖੇਲੜੀ, ਫਿਕਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ, ਮਨ ਬੈਰਾਗ ਭਇਆ, ਦਰਸ਼ਨ ਦੇਖਣਾ ਤਾਂ ਚਾਹੋ ਧਨ ਤੋਂ ਤੇਰਾ ਥਾਨ, ਫਿਕਰ ਵਸਿਆ ਕੰਤ ਕਰ, ਜਿਉ ਜਿਉ ਸਭ ਕਾ ਹਾਥ, ਜਾਂ ਉੱਚੀ ਚਲਤੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਇਹ ਕਾਇਆ ਜਿੱਦਣ ਕੰਤ ਆਤਮਾ ਚਲਾ ਗਿਆ ਉਦਨ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ, ਤਵੱਜੋ ਦੇਣੀ। ਸਾਹਿਬ ਗੁਰੂ ਅਰਜਨ ਦੇ ਮਾਰੂ ਰਾਗ ਵਿੱਚ ਕਹਿੰਦੇ ਨੇ, ਕਹਿਣ ਲੱਗੇ ਆਤਮਾ ਕਹਿੰਦਾ ਇਹ ਕਾਇਆ ਇਹ ਗੱਲ ਕੱਚੀ ਹੈ, ਤੂੰ ਕਹਿੰਦੀ ਮੇਰੇ ਨਾਲ ਵਾਅਦਾ ਕਰ ਮੈਨੂੰ ਛੱਡ ਕੇ ਕਦੀ ਨਹੀਂ ਜਾਏਗਾ। ਆਤਮਾ ਨੇ ਅੱਗੋਂ ਸੱਚ ਕਿਹਾ, ਕਹਿਣ ਲੱਗਾ ਕਿਸੇ ਦੀ ਰਜ਼ਾ ਵਿੱਚ ਕਿਸੇ ਦੇ ਭਾਣੇ ਵਿੱਚ ਤੇਰੇ ਕੋਲ ਆਇਆ ਵਾ, ਤੇ ਜਿੱਦਣ ਉਹਦੀ ਸੱਦ ਆ ਗਈ ਮੈਂ ਉਦਨ ਛੱਡ ਕੇ ਚਲੇ ਜਾਣਾ ਹੀ, ਨਾ ਆਪਣੀ ਮਰਜ਼ੀ ਨਾਲ ਤੇਰੇ ਕੋਲ ਆਇਆ ਨਾ ਮਰਜ਼ੀ ਨਾਲ ਤੈਨੂੰ ਛੱਡਣਾ ਹੈ। ਤੇ ਆਤਮਾ ਦੀ ਗੱਲ ਸੁਣ ਕੇ ਕਾਇਆ ਕਹਿੰਦੀ ਏ, ਇੰਨੇ ਸਾਲ ਇਕੱਠੇ ਰਹਿ ਕੇ ਵੀ ਤੈਨੂੰ ਮੇਰੇ ਪ੍ਰਤੀ ਮੋਹ ਨਹੀਂ? ਅੱਗੋ ਆਤਮਾ ਕਹਿੰਦਾ ਭਲੀਏ, ਜਿਉ ਜਿਹਾ ਤੇਰੇ ਕੋਲ ਮੈਨੂੰ ਟਿਕਾਣਾ ਮਿਲਿਆ ਹੈ, ਪਤਾ ਨੀ ਮੈਂ ਕਿੰਨੇ ਕੁ ਇਹੋ ਜਿਹਾ ਘਰ ਬਦਲ ਕੇ ਆਇਆ, ਤੇ 100 ਸਾਲ ਵੀ ਤੇਰੇ ਵਿੱਚ ਰਹਾਂਗਾ, ਸੱਚ ਜਾਣੀ ਮੈਂ ਜਾਣ ਲੱਗਿਆ ਤੈਨੂੰ ਦੱਸਣਾ ਵੀ ਨਹੀਂ ਕਿ ਅੱਜ ਮੈਂ ਤੈਨੂੰ ਛੱਡ ਕੇ ਚੱਲਿਆ ਵਾਂ। ਸਾਹਿਬ ਨੇ ਅੰਮ੍ਰਿਤ ਬਚਨ ਕੀਤੇ, ਕਹਿਣ ਲੱਗੇ ਧਨ ਕਹੇ ਤੂੰ ਵਸ ਮੈਂ ਨਾਲੇ, ਧਨ ਦਾ ਅਰਥ ਕਾਇਆ ਰੂਪੀ ਇਸਤਰੀ ਆਤਮਾ ਨੂੰ ਕਹਿ ਰਹੀਏ ਤੂੰ ਮੇਰੇ ਨਾਲ ਰਹੀ, ਧਨ ਕਹੇ ਤੂੰ ਵਸ ਮੈਂ ਨਾਲੇ, ਪ੍ਰੈ ਸੁਖਵਾਸੀ ਬਾਲ ਕੁਪਾਲੇ, ਤੁਝੇ ਬਿਨਾ ਹੋ ਕਿਤ ਹੀ ਨਾ ਲੇਖੈ, ਬਚਨ ਦੇ ਛੋਟ ਨਾ ਜਸ ਆਗੇ। ਅੱਗੋ ਆਤਮਾ ਕਹਿੰਦਾ ਫਿਰ ਕਹਿਆ ਹੋ ਹੁਕਮੀ ਬੰਦਾ, ਉਹ ਭਾਰੋ ਠਾਕੁਰ ਸੰਦਾ, ਫਿਕਰ ਰਾਖੇ ਫਿਕਰ ਤੁਮ ਸੰਗ ਰਹਿਣਾ, ਜਾਂ ਸਦੇ ਤਾਂ ਪੂਰ ਸਿਧਾਸਾ ਹੈ। ਸਾਹਿਬ ਕਹਿੰਦੇ ਨੇ ਜੋ ਪ੍ਰੈ ਬਚਨ ਕਹੇ ਧਨ ਸਾਚੇ, ਧਨ ਕਛੂ ਨਾ ਸਮਝੇ ਚੰਚਲ ਕਾਚੇ। ਇਹ ਕਾਇਆ ਕੱਚੀ ਉਹਨੂੰ ਸਮਝ ਨੀ ਸਕੀ, ਬੋਰ ਬੋਰ ਤਰੀ ਜੀ ਸੰਗ ਮੰਗੇ, ਉਹ ਬਾਤ ਜਾਣੇ ਕਰ ਹਾਸਾ ਹੈ, ਅਰਜ ਕਰ ਰਿਹਾ ਉਹਦੇ ਸੱਦੇ ਉਹਦੇ ਪਰਵਾਨੇ ਨੂੰ ਕੋਈ ਰੋਕਣ ਵਾਲਾ ਨਹੀਂ, ਆਈ ਆ ਗਿਆ ਫਿਰੋਂ ਬੁਲਾਇਆ। ਜਿੱਦਣ ਉਹਦਾ ਸੱਦਾ ਆ ਗਿਆ ਉਹਦਾ ਪਰਵਾਨਾ ਆਇਆ, ਉਹਨੇ ਆਤਮਾ ਪਤੀ ਨੂੰ ਬੁਲਾ ਲਿਆ, ਆਈ ਆ ਗਿਆ ਫਿਰੋਂ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪੁਕਾਇਆ, ਊੜ ਸਿਧਾਇਓ ਛੂਟਰ ਮਾਟੀ, ਦੇਖ ਨਾਨਕ ਮਿਤਨ ਮੁਹਾਸਾ ਗੇ। ਜਾਣ ਲੱਗਿਆ ਆਤਮਾ ਨੇ ਕਾਇਆ ਨੂੰ ਦੱਸਿਆ ਵੀ ਨਹੀਂ ਕਿ ਇੰਨਾ ਸਮਾਂ ਤੇਰੇ ਨਾਲ ਬਤੀਤ ਕੀਤਾ, ਅੱਜ ਮੈਂ ਤੈਨੂੰ ਛੱਡ ਕੇ ਚੱਲਾਂਗਾ। ਗੁਰੂ ਅਮਰਦਾਸ ਕਹਿੰਦੇ ਨੇ, ਮੇਰੇ ਸਿੱਖੋ, ਮੇਰੇ ਭਰਾਵੋ, ਪੁੱਤਰੋ, ਇੱਕ ਗੱਲ ਸੱਚ ਜਾਣੋ, ਮੇਰੇ ਰੱਬ ਦਾ ਸੱਦਾ ਆ ਗਿਆ ਤੇ ਉਹਦੇ ਪਰਵਾਨੇ ਨੂੰ ਕੋਈ ਮੇਟ ਨਹੀਂ ਸਕਦਾ। ਤੇ ਜੇ ਕਿਤੇ ਗੱਲ ਸ਼ੁਰੂ ਤੋਂ ਸਮਝ ਪੈ ਜਾਏ ਕਿ ਆਪਾਂ ਸਭ ਨੇ ਇਸ ਦੁਨੀਆਂ ਤੋਂ ਕੂਚ ਕਰਨੇ, ਇੱਕ ਸੂਫੀ ਦੇ ਜੀਵਨ ਨੂੰ ਪੜਿਆ, ਉਹਨੇ ਰਮਜ ਭਰੀ ਇੱਕ ਗੱਲ ਕੀਤੀ ਤੇ ਵਾਕਈ ਉਸ ਗੱਲ ਨੇ ਅੰਦਰ ਨੂੰ ਟੁੰਬਿਆ। ਇੱਕ ਖੇਮੀ ਤੁਰ ਲੱਗਾ ਵਿੱਚੋਂ ਨਿਕਲ ਕੇ, ਇੱਕ ਸੂਫੀ ਫਕੀਰ ਰੱਬ ਦੇ ਰੰਗ ਵਿੱਚ ਰਚਿਆ ਤੇ ਸਾਈਂ ਦੀ ਯਾਦ ਵੀ ਜੁੜਿਆ। ਅਕਸਰ ਉਹ ਪਿੰਡ ਤੋਂ ਬਾਹਰ ਰਹਿੰਦਾ। ਸਿਰਫ ਉਦਾਹਰਨ ਸਮਝ ਆ ਜੇ ਤੇ ਜਦੋਂ ਵੀ ਕੋਈ ਉਦਾਹਰਨ ਦਿੱਤੀ ਜਾਂਦੀ ਏ ਉਹ ਸਮਝਣ ਦੇ ਲਈ ਏ, ਨਾ ਕਿ ਆਪਾਂ ਉਹਦੇ ਅਰਥ ਹੋਰ ਕੱਢੀਏ। ਜਿਵੇਂ ਹੁਣ ਪਾਣੀ ਵਿੱਚ ਪ੍ਰਮਾਣ ਆਪਾਂ ਪੜ੍ਹਨੇ ਆ, ਸਾਹਿਬ ਸਰੋਵਰ ਨਾਲ ਗੱਲਾਂ ਕਰਦੇ ਨੇ, ਹੁਣ ਪਾਣੀ ਨਾਲ ਗੱਲ ਕਰਨੀ ਇੱਕ ਉਦਾਹਰਨ ਦਿੱਤੀ ਏ, ਕਿਤੇ ਸਤਿਗੁਰੂ ਕਮਲ ਦੇ ਫੁੱਲ ਨਾਲ ਗੱਲ ਕਰਦੇ ਨੇ, ਕਿਤੇ ਮੱਛੀ ਦੀ ਉਦਾਹਰਨ ਦਿੰਦੇ ਨੇ। ਹਾਲਾਂਕਿ ਮਨੁੱਖ ਨੂੰ ਸਭ ਤੋਂ ਉੱਤਮ ਮੰਨਿਆ, ਪਰ ਸਮਝਾਉਣ ਲਈ ਉਦਾਹਰਨਾਂ ਦੂਸਰੀਆਂ ਜੂਨਾਂ ਦੀਆਂ ਦਿੱਤੀਆਂ ਜਾਂਦੀਆਂ ਨੇ। ਸਿਰਫ ਮਨੁੱਖ ਜੋ ਕੁਝ ਅੱਖਾਂ ਨਾਲ ਤੱਕਦਾ ਇਹਦੇ ਸਮਝ ਪੈ ਜਾਏ। ਉਹ ਫਕੀਰ ਸਾਈਂ ਦੇ ਰੰਗ ਵਿੱਚ ਰਤਾ ਤੇ ਅਕਸਰ ਜਦੋਂ ਕਿਤੇ ਬਹਿੰਦਾ ਉਹ ਭਜਨ ਬੰਦਗੀ ਇਬਾਦਤ ਦੀ ਲੋਕਾਂ ਨੂੰ ਪ੍ਰੇਰਨਾ ਕਰਦਾ ਤੇ ਜਿਹੜੇ ਅੰਦਰੋਂ ਟਿਕੇ ਨੇ ਉਹਦੀ ਗੱਲ ਨੂੰ ਸਮਝਦੇ ਨੇ, ਤੇ ਜਿਹੜੇ ਕੇਵਲ ਚੰਚਲ ਬਿਰਤੀ ਵਾਲੇ ਨੇ ਉਹ ਮਜ਼ਾਕ ਉਡਾ ਕੇ ਫਕੀਰ ਦੇ ਜੀਵਨ ਨੂੰ ਵੀ ਕੁਝ ਨਹੀਂ ਜਾਣਦੇ। ਇੱਕ ਨੌਜਵਾਨ ਨੇਮ ਨਾਲ ਉਹਨੇ ਫਕੀਰ ਦੇ ਦਰ ਤੇ ਆਉਣਾ, ਰੋਜ਼ ਉਹਦੀ ਸੇਵਾ ਵੀ ਕਹਿਣ ਕਰਨੀ ਏ, ਪਰ ਜੋ ਕੁਝ ਫਕੀਰ ਕਹਿੰਦਾ ਉਹਦੇ ਕੀਤੇ ਤੇ ਕਈ ਵਾਰੀ ਹਾਸੀ ਮਜ਼ਾਕ ਉਡਾ ਦਿੰਦਾ। ਅੱਜ ਉਹ ਨੌਜਵਾਨ ਕਹਿੰਦਾ, ਬਾਬਾ ਮੈਂ ਸ਼ਹਿਰ ਨੂੰ ਚੱਲਿਆ ਵਾਂ, ਹੋ ਸਕਦਾ ਸ਼ਾਮ ਨੂੰ ਮੈਂ ਤੇਰੇ ਕੋਲ ਨਾ ਆਵਾਂ। ਤੇ ਫਕੀਰ ਨੇ ਦੇਖਿਆ ਕਿੰਨੇ ਸਾਲ ਹੋ ਗਏ ਨੇ ਆਉਂਦਿਆਂ, ਪਰ ਇਹਦੇ ਅੰਦਰ ਕਿਉਂ ਤਬਦੀਲੀ ਨਹੀਂ? ਉਹ ਫਕੀਰ ਕਹਿੰਦਾ, ਬੇਟਾ ਮੈਂ ਤਾਂ ਸ਼ਹਿਰ ਕਦੀ ਗਿਆ ਨਹੀਂ, ਸਮਝਿਓ ਤੂੰ ਇੱਕ ਕੰਮ ਕਰੀ, ਇਹ ਸ਼ਹਿਰ ਚੱਲਿਆ ਤੇ ਤਿੰਨ ਚੀਜ਼ਾਂ ਮੇਰੀਆਂ ਖਰੀਦ ਕੇ ਲਿਆਵੀਂ। ਉਸ ਨੌਜਵਾਨ ਨੇ ਪੁੱਛਿਆ, ਬਾਬਾ ਦੱਸ। ਕਹਿਣ ਲੱਗਾ, ਬੇਟਾ ਤੈਨੂੰ ਸ਼ਾਇਦ ਯਾਦ ਨਾ ਰਹਿਣ, ਕਾਗਜ਼ ਤੇ ਲਿਖ ਲੈ। ਪੈਨਸਿਲ ਲਈ, ਕਾਗਜ਼ ਤੇ ਲਿਖਣ ਲੱਗਾ। ਇਹ ਫਕੀਰ ਕਹਿੰਦਾ, ਬੇਟਾ ਪਹਿਲੀ ਚੀਜ਼ ਜਿਹੜੀ ਖਰੀਦਣੀ ਏ ਉਹਦਾ ਨਾਮ ਹੈ ਵਧੇ ਵਧੇ। ਉਹ ਨੌਜਵਾਨ ਲਿਖਣ ਤੋਂ ਪਹਿਲਾਂ ਕਹਿੰਦਾ, ਬਾਬਾ ਮੇਰੀ ਇੰਨੀ ਉਮਰ ਹੋ ਗਈ, ਵਧੇ ਵਧੇ ਕੋਈ ਖਾਣ ਵਾਲੀ ਚੀਜ਼ ਏ ਕਿ ਪੀਣ ਵਾਲੀ ਏ? ਕਹਿਣ ਲੱਗਾ, ਬੇਟਾ ਤੂੰ ਲਿਖ, ਇਹ ਚੀਜ਼ ਤੈਨੂੰ ਕੋਈ ਨਾ ਕੋਈ ਜ਼ਰੂਰ ਦੱਸੇਗਾ। ਪਹਿਲੀ ਚੀਜ਼ ਦਾ ਨਾਮ ਹੈ ਵਧੇ ਵਧੇ ਤੇ ਦੂਸਰੀ ਲਿਖਾਈ। ਕਹਿਣ ਲੱਗਾ, ਬੇਟਾ ਲਿਖ ਘਟੇ ਘਟੇ। ਉਹ ਸੋਚੀ ਪੈ ਗਿਆ ਵੀ ਘਟੇ ਘਟੇ ਕਿਹੜੀ ਚੀਜ਼? ਕਹਿੰਦਾ, ਬੇਟਾ ਤੂੰ ਲਿਖੀ ਜਾ। ਤੀਸਰੀ ਚੀਜ਼ ਮੰਗਾਈ, ਕਹਿੰਦਾ ਲਿਖ ਬੇਟਾ ਨਾ ਵਧੇ ਤੇ ਨਾ ਘਟੇ। ਉਹ ਸੋਚੀ ਪੈ ਗਿਆ, ਕਹਿੰਦਾ ਖਾਣ ਵਾਲੀ ਚੀਜ਼ ਦਾ ਵੀ ਇਹ ਨਾਂ ਨਹੀਂ ਹੋ ਸਕਦੇ ਤਿੰਨ, ਇਹ ਵਧੇ ਵਧੇ ਘਟੇ ਘਟੇ, ਨਾ ਵਧੇ ਤੇ ਨਾ ਘਟੇ। ਨਾ ਤਨ ਤੇ ਬਸਤਰ ਪਾਉਣ ਵਾਲੀ ਚੀਜ਼ ਦਾ ਨਾਮ ਏ। ਪਰ ਚੁੱਪ ਕਰਕੇ ਫਕੀਰ ਦੀ ਗੱਲ ਸੁਣ ਕੇ ਸ਼ਹਿਰ ਚਲਾ ਗਿਆ। ਹਰ ਇੱਕ ਨੂੰ ਪੁੱਛਿਆ, ਕੱਪੜੇ ਵਾਲੀ ਦੁਕਾਨ ਤੋਂ ਪੁੱਛਿਆ, ਇਹ ਤਿੰਨ ਆਈਟਮ ਆ ਤਿੰਨ ਚੀਜ਼ਾਂ ਮਿਲਣਗੀਆਂ? ਪੰਸਾਰੀ ਦੀ ਦੁਕਾਨ ਤੋਂ ਪੁੱਛਿਆ, ਇਹ ਤੇਰੇ ਕੋਲ ਤਾਂ ਤਿੰਨ ਚੀਜ਼ਾਂ ਨਹੀਂ, ਕਿਸੇ ਹੋਰ ਕਰਿਆਨੇ ਦੀ ਦੁਕਾਨ ਤੋਂ ਪੁੱਛਦਾ ਕਿ ਵਧੇ ਵਧੇ ਘਟੇ ਘਟੇ, ਨਾ ਵਧੇ ਨਾ ਘਟੇ, ਇਹ ਚੀਜ਼ ਤੇਰੇ ਤੋਂ ਲੱਭ ਜਾਏਗੀ? ਜਿਹਨੂੰ ਪੁੱਛਣਾ ਉਹਨਾਂ ਹੱਸ ਕੇ ਕਹਿਣਾ, ਚੱਲਿਆ ਇਹਨਾਂ ਚੀਜ਼ਾਂ ਦਾ ਨਾਂ ਹੀ ਅੱਜ ਸੁਣਿਆ, ਤੈਨੂੰ ਕਿੰਨੇ ਕਹਿ ਦਿੱਤਾ ਹੈ ਲੈ ਕੇ ਆਵੀਂ? ਕਹਿੰਦਾ, ਇੱਕ ਫਕੀਰ ਰਹਿੰਦਾ, ਉਹਨੇ ਮੈਨੂੰ ਕਹਿ ਕੇ ਭੇਜਿਆ। ਅੱਗੋਂ ਲੋਕ ਕਹਿੰਦੇ ਨੇ, ਤੇਰੇ ਨਾਲ ਉਹਨੇ ਮਜ਼ਾਕ ਕੀਤਾ, ਤੇਰੀ ਉਹਨੇ ਹਾਂਸੀ ਉਡਾਈ, ਇਹ ਚੀਜ਼ਾਂ ਤਾਂ ਕੋਈ ਹੈ ਨਹੀਂ। ਨੌਜਵਾਨ ਵਾਪਸ ਤੁਰ ਪਿਆ, ਕਹਿੰਦਾ ਫਕੀਰ ਨੂੰ ਜਾ ਕੇ ਕਹਾਂਗਾ, ਲੋਕ ਤੇਰੀ ਇੰਨੀ ਮਾਨਤਾ ਮੰਨਦੇ ਨੇ, ਤੇਰਾ ਸਤਿਕਾਰ ਕਰਦੇ ਨੇ, ਤੇ ਤੂੰ ਮੇਰੇ ਨਾਲ ਵੀ ਮਜ਼ਾਕ ਕਰਨਾ, ਚੰਚਲ ਬਿਰਤੀ ਤੇਰੇ ਵਿੱਚ ਵੀ ਏ? ਜਦੋਂ ਵਾਪਸ ਤੁਰਿਆ ਹੁੰਦਾ ਤੇ ਰਸਤੇ ਵਿੱਚ ਕੋਈ ਰੰਗ ਰਤੜਾ ਹੋਰ ਮਿਲ ਗਿਆ, ਸੋਚਦਾ ਕਿ ਮਨ ਵਿੱਚੋਂ ਆਵਾਜ਼ ਆਈ, ਮਨਾ ਕਿਤੇ ਫਕੀਰ ਦੀ ਰਮਜ ਨਾ ਹੋਵੇ, ਇਹਦੇ ਤੋਂ ਪੁੱਛ ਲੈ, ਹੋ ਸਕਦਾ ਇਹਨਾਂ ਚੀਜ਼ਾਂ ਦੀ ਜਾਣਕਾਰੀ ਇਹਨੂੰ ਹੋਵੇ। ਕੋਲ ਜਾ ਕੇ ਸਾਧੂ ਨੂੰ ਪੁੱਛਦਾ, ਬਾਬਾ ਮੈਂ ਤੇਰੇ ਤੋਂ ਕੁਝ ਬਚਨ ਤੇਰੇ ਤੋਂ ਕੁਝ ਪ੍ਰਸ਼ਨ ਪੁੱਛ ਸਕਦਾ? ਕਹਿਣ ਲੱਗਾ ਬੇਟਾ ਕਿਉਂ ਨਹੀਂ। ਇਹ ਕਾਗਜ਼ ਕੱਢ ਕੇ ਕਹਿੰਦਾ ਬਾਬਾ ਆ ਤਿੰਨ ਚੀਜ਼ਾਂ ਕਿਤੇ ਮਿਲ ਸਕਦੀਆਂ ਨੇ, ਤੇ ਬੋਲ ਕੇ ਦੱਸਿਆ ਵਧੇ ਵਧੇ ਘਟੇ ਘਟੇ ਨਾ ਵਧੇ ਨਾ ਘਟੇ। ਵੀਰ ਖਿੜ ਖੜਾ ਕੇ ਹੱਸ ਪਿਆ, ਕਹਿੰਦਾ ਬੇਟਾ ਤੈਨੂੰ ਪਹਿਲੀ ਗੱਲ ਦੱਸ, ਇਹਨੂੰ ਇਹ ਕਿੰਨੇ ਕਹੀਆਂ ਨੇ, ਇਹਨੂੰ ਲਿਖ ਲਿਖਾਈਆਂ ਕਿਸਨੇ ਨੇ? ਤੇ ਉਹ ਸਾਧੂ ਦੀ ਗੱਲ ਸੁਣ ਕੇ ਨੌਜਵਾਨ ਗੰਭੀਰ ਹੋ ਗਿਆ, ਕਹਿੰਦਾ ਗੱਲ ਕੋਈ ਪਤੇ ਦੀ ਹੈ? ਕਹਿਣ ਲੱਗਾ ਬਾਬਾ ਮੇਰੇ ਪਿੰਡ ਵਿੱਚ ਫਕੀਰ ਏ, ਕੋਈ ਉਹਨੂੰ ਝੱਲਾ ਕੋਈ ਕਮਲਾ ਕਹਿੰਦਾ, ਮੈਂ ਉਹਦੇ ਕੋਲ ਜਾਣਾ ਜ਼ਰੂਰ ਆ, ਪਰ ਮੈਂ ਵੀ ਅਦਬ ਉਹ ਨਹੀਂ ਕਰ ਸਕਿਆ, ਉਹਨੇ ਤਿੰਨੇ ਚੀਜ਼ਾਂ ਲਿਖਾਈਆਂ ਨੇ। ਉਸ ਸਾਧੂ ਨੇ ਕਿਹਾ, ਕਹਿੰਦਾ ਬੇਟਾ ਕਿਹੜਾ ਮਨੁੱਖ ਏ ਜਿਹਦੇ ਕੋਲ ਇਹ ਤਿੰਨੇ ਨਹੀਂ? ਕਹਿਣ ਲੱਗਾ ਮੇਰੇ ਕੋਲ ਵੀ ਹੈ। ਉਹ ਫਕੀਰ ਕਹਿੰਦਾ ਕਿਉਂ ਨਹੀਂ? ਕਹਿੰਦਾ ਫਿਰ ਦੱਸ ਇਹਨਾਂ ਤਿੰਨਾਂ ਚੀਜ਼ਾਂ ਦੇ ਅਰਥ ਕੀ ਨੇ, ਘਟੇ ਘਟੇ ਵਧੇ ਵਧੇ ਨਾ ਵਧੇ ਤੇ ਨਾ ਘਟੇ? ਉਹ ਕਹਿੰਦਾ ਬੇਟਾ ਫਿਰ ਇਹਨਾਂ ਦੇ ਅੱਗੇ ਇਹਨਾਂ ਦੇ ਅਰਥ ਲਿਖ। ਪੈਨਸਲ ਕੱਢੀ, ਉਹ ਕਹਿੰਦਾ ਪੁੱਤਰ ਜਿੱਥੇ ਇੱਕ ਨੰਬਰ ਲਿਖਿਆ ਹੈ ਕਿ ਵਧੇ ਵਧੇ, ਇਹਦੇ ਸਾਹਮਣੇ ਲਿਖ ਦੇ ਤ੍ਰਿਸ਼ਨਾ। ਮਨੁੱਖ ਦਾ ਜਨਮ ਹੁੰਦਾ ਹੈ, ਜਨਮ ਤੋਂ ਲੈ ਕੇ ਮਰਨ ਤੱਕ ਜਿਹੜੀ ਅੰਦਰ ਦੀ ਬਿਰਤੀ ਵੱਧਦੀ ਏ, ਜ਼ਿਆਦਾਤਰ ਉਹ ਤ੍ਰਿਸ਼ਨਾ ਦੀ ਬਿਰਤੀ ਏ, ਤੇ ਇੰਜ ਵੱਧਦੀ ਏ ਕਿ ਸਹਿਜ ਖਟੇ ਨਾ ਕੋ ਉਤਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛਾ ਪਾਵੇ। ਬੇਟਾ ਜਿਹੜੀ ਚੀਜ਼ ਵੱਧਦੀ ਏ ਨਾ, ਵਧੇ ਵਧੇ ਦਾ ਨਾਮ ਤ੍ਰਿਸ਼ਨਾ ਹੈ, ਤੇ ਬਾਬਾ ਘਟੇ ਘਟੇ। ਕਹਿਣ ਲੱਗੇ ਪੁੱਤਰ ਇਹਦੇ ਸਾਹਮਣੇ ਲਿਖ ਦੇ ਉਮਰ ਆਰਜ਼ਾ, ਜਨਮ ਤੋਂ ਬਾਅਦ ਵੱਧਦੀ ਤ੍ਰਿਸ਼ਨਾ ਹੀ ਆਮ ਬੰਦੇ ਦੀ, ਘਟਦੀ ਉਹਦੀ ਉਮਰ ਏ। ਤੇ ਕਦੀ ਤੂੰ ਬਾਬੇ ਕਬੀਰ ਦੇ ਬਚਨ ਨੀ ਸੁਣੇ ਕਿ ਜਨਮੀ ਜਾਨਕ ਪੁੱਤ ਬੜਾ ਹੋਤ ਹੈ, ਕਿਤਨਾ ਕੂ ਨਾ ਜਾਣੇ ਕਿ ਦਿਨ ਦਿਨ ਅਬਦ ਕੱਟਦਾ ਹੈ। ਕਦੀ ਤੂੰ ਬਚਨ ਨੀ ਸੁਣੇ ਕਿ ਦਿਨ ਤੇ ਪੈਰ ਪੈਰ ਤੇ ਘੜੀਆਂ, ਆਪ ਘਟੈ ਤਨ ਚੀਜ਼ੈ। ਜਿਹੜੀ ਘਟਦੀ ਚੀਜ਼ ਏ ਬੇਟਾ ਇਹਨੂੰ ਉਮਰ ਕਹਿੰਦੇ ਨੇ, ਵੱਧਦੀ ਹੋਈ ਤ੍ਰਿਸ਼ਨਾ ਹੈ, ਘਟਦੀ ਹੋਈ ਉਮਰ ਹੈ। ਤੇ ਉਹ ਨੌਜਵਾਨ ਇੱਕੋ ਦਮ ਅੰਦਰੋਂ ਚਾਉ ਨਾਲ ਭਰ ਗਿਆ ਤੇ ਕਹਿੰਦਾ ਬਾਬਾ ਜਿਹੜੀ ਚੀਜ਼ ਨਾ ਵਧੇ ਤੇ ਨਾ ਘਟੇ। ਤੇ ਅੱਗੋਂ ਲਿਖਦਾ ਬੇਟਾ, ਦੱਸਦਾ ਬੇਟਾ ਇਹਦੇ ਸਾਹਮਣੇ ਲਿਖਦੇ ਸਵਾਸ ਕਿੰਨੇ ਰੱਬ ਨੇ ਤੇਰੇ ਗਿਣ ਕੇ ਪਾ ਦਿੱਤੇ ਨੇ, ਨਾ ਵਧਨੇ ਨੇ ਨਾ ਘਟਨੇ ਨੇ, ਓਨੇ ਤੂੰ ਹੋ ਕੇ ਜਾਣੇ। ਇਹ ਬਸ ਇੱਥੇ ਘੱਟਦੇ ਨਹੀਂ ਹੋ ਗਏ, ਤਿੰਨ ਗੱਲਾਂ ਉਹਨੇ ਦ੍ਰਿੜ ਕਰਾਈਆਂ ਤੇ ਸਤਿਗੁਰੂ ਨੇ ਬਾਣੀ ਵਿੱਚ ਵੀ ਇਹੀ ਬਖਸ਼ਿਸ਼ ਕੀਤੀ। ਅੱਜ ਗੁਰੂ ਅਮਰਦਾਸ ਦੇ ਬਚਨ ਵੱਲ ਆਓ, ਪਰਿਵਾਰ ਸਾਰਾ ਕੋਲ ਬੁਲਾ ਲਿਆ ਤੇ ਵੈਸੇ ਜਾਣਾ ਤਾਂ ਸਭ ਨੇ ਵੇ, ਕਿਤੇ ਗੁਰਮੁਖਾਂ ਦਾ ਮੇਰੇ ਸਤਿਗੁਰੂ ਦੀ ਤਾਂ ਸੱਤੀ ਆਜ਼ਾਦ ਬੋਧ ਹੈ, ਪਰ ਸਾਡੇ ਲਈ ਇੱਕ ਪੂਰਨੇ ਪੈ ਪਾਉਂਦੇ ਨੇ ਕਿ ਸਾਈ ਨਾਲ ਜੁੜਿਆ ਹੋਵੇਗਾ ਜਾਣ ਤੋਂ ਪਹਿਲਾਂ ਕਿੰਨਾ ਸੁਖੇੜਾ। ਆਵਾਜ਼ ਦਿੱਤੀ, ਕਹਿਣ ਲੱਗੇ ਮੇਰੇ ਸਿੱਖ, ਪੌੜੀ ਦੀ ਵਿਆਖਿਆ ਆਰੰਭ ਹੋਣ ਲੱਗੀ। ਸਿੱਖ ਦਰ ਤੇ ਮੇਰੇ ਸਿੱਖੋ, ਬਾਬੇ ਬੁੱਢੇ ਨੂੰ ਆਵਾਜ਼ ਮਾਰੀ, ਭਾਈ ਬੱਲੂ ਨੂੰ ਆਵਾਜ਼ ਮਾਰੀ, ਭਾਈ ਪਾਰੋ ਪਰਮਹੰਸ ਨੂੰ ਆਵਾਜ਼ ਮਾਰੀ, ਜਿਤਨੇ ਵੀ ਸਿੱਖ ਕੋਲ ਨੇ ਉਹਨਾਂ ਨੂੰ ਵੀ ਬੁਲਾ ਲਿਆ। ਕੱਲੇ ਇੱਕ ਜਣੇ ਨੂੰ ਨਹੀਂ, ਮੇਰੇ ਸਿੱਖ ਸੁਣੋ, ਮੇਰੇ ਸਿੱਖੋ ਮੇਰੀ ਗੱਲ ਸੁਣੋ। ਤੇ ਨਾਲ ਕਹਿੰਦੇ ਨੇ ਪੁੱਤ ਭਾਈਓ ਪੁੱਤਰਾਂ ਨੂੰ ਕੋਲ ਬੁਲਾ ਲਿਆ। ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਦੋਨੋਂ ਪੁੱਤਰ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਆ ਖੜੇ ਹੋਏ। ਪਿਤਾ ਜੀ ਹੁਕਮ ਤੇ ਨਾਲ ਫਿਰ ਭਰਾ ਵੀ ਬੁਲਾਏ ਨੇ, ਗੁਰੂ ਅਮਰਦਾਸ ਚਾਰ ਭਰਾ ਨੇ। ਗੁਰੂ ਅਮਰਦਾਸ ਜੀ ਦੇ ਸਮੇਤ ਕਹਿਣ ਲੱਗੇ ਮੇਰੇ ਸਿੱਖ ਸੁਣੋ, ਪੁੱਤ ਭਾਈਓ ਸਿੱਖੋ, ਪੁੱਤਰੋ ਭਰਾਵੋ ਮੇਰੀ ਗੱਲ ਸੁਣੋ, ਮਹਾਰਾਜ ਹੁਕਮ ਕਰੋ। ਕਹਿਣ ਲੱਗੇ ਮੇਰਾ ਹਰ ਭਾਣਾ, ਮੇਰੇ ਹਰੀ ਦਾ ਭਾਣਾ, ਮੇਰੇ ਵਾਹਿਗੁਰੂ ਜੀ ਦੀ ਆਗਿਆ ਅੱਖਰੀ ਅਰਥ ਕਰਦਿਆਂ, ਕਿਉਂਕਿ ਪਿਛਲੀ ਵਾਰੀ ਵੀ ਅਰਜ਼ ਕੀਤੀ ਸੀ ਕਿ ਇਸ ਬਾਣੀ ਦੇ ਅਰਥ ਕਰਦਿਆਂ ਕਈ ਵਾਰੀ ਆਮ ਤੌਰ ਤੇ ਮਨੁੱਖ ਆਪਣੀ ਮਤ ਨੂੰ ਵਰਤ ਕੇ ਕਰਮ ਕਾਂਡਾਂ ਵੱਲ ਵੀ ਖਿੱਚਣਗੇ ਇਸ ਰਸਮ ਨੂੰ। ਕਹਿਣ ਲੱਗੇ ਮੇਰਾ ਹਰ ਭਾਣਾ, ਮੇਰੇ ਹਰੀ ਦਾ ਭਾਣਾ, ਮੇਰੇ ਹਰੀ ਦੀ ਆਗਿਆ ਆਈ ਹੈ। ਕੀ ਆਗਿਆ ਆਈ ਏ? ਆਓ ਮੈਂ ਪਾਸ ਜੀਓ, ਇੱਥੇ ਮੈਂ ਦਾ ਅਰਥ ਏ ਵਾਹਿਗੁਰੂ। ਕਹਿਣ ਲੱਗੇ ਅਮਰਦਾਸ ਜੀ ਆਓ ਮੈਂ ਪਾਸ ਜੀਓ, मेरी आग्या मेरा भाणा मेरी रजा है कि अमरदास हुण तुसी मेरे कोल आ जाओ। मैं पासदार ये नहीं कि गुरु अमरदास कहिंदे ने मेरे कोल आओ। पानी विच इक होर वी प्रवान हुंदा है, आपां बाबा जी का बचन पढ़ने आप सवारे मैं मिले, उसे मैं मिले का अर्थ भी वाहगुरु है। वाहगुरु जी कह रहे ने, कह लगे मेरे सिख सुनो पुत भाइयो, मेरा हर भाणा आओ मैं पास जियो। ते फिर पुछदे ने सिख दाता हरी का भाणा की हो जा लगा, ते गुरु अमरदास कह लगे हर भाणा गुर पाया। बाबा सुंदर जी कहने मेरे हरी का भाणा मेरे वाहगुरु की रजा गुर पाया, गुरु नु चंगी लगी। गुरु अमरदास ने तर्क नहीं किया, कह लगे मेरा हर भाणा आओ मैं पास जियो, हर भाणा गुर पाया। जदो गुरु अमरदास कहिंदे ने दाता ते तेरी साधे ते मैं सी झुकाना वा, ते वाहगुरु जी की कहन लगे मेरा हर प्रभ करे शाबाश जियो। मेरे प्रभु ने मेरे निरंकार ने मेरे करते पुरख ने गुरु अमरदास जी नु शाबाश दिती, तन तन के है क्योंकि रब की रजा अगे सी चुका दिता है। फिर अगे बचन कर देने क्या सतगुरु ए भाणा इना पूछ है। ते गुरु अमरदास कहिंदे ने कहण नु भावे कोई भगत कही जाए, कहण नु भावे कोई अपने आप नु चूरमा कही जाए, कहण नु भावे कोई सतगुरु शब्द जोड़ लै, कहण नु भावे कोई अपने आप नु महापुरुष कही जाए, पर कहन लगे असल विच कौन महापुरुष कौन सतगुरु। हजूर कहन लगे भगत सतगुर पुरख सोई, तेरे शब्द वरते ने भगती करन वाला भगत ओवे ते सतगुरु ओवे पुरख सोई। पुरख दा अर्थ इथे महापुरुष है, भगत सतगुर पुरख सोई कौन जिस हर भाणा पावे, जिन्नू मेरे वाहगुरु दा भाणा चंगा लगदा है ओनू भगत सतगुरु ते महापुरुष कहो। ते जेड़ा भाणे अगे तर्क करे ओनू किवें भगत कह लांगे। कदी सतगुरु के अमृत बचन पढ़ो। कई वारी मैं अर्ज करना हुना मेरे साहब गुरु अमरदास जेड़ी तुसी आनंद साहब की बाणी बख्श कीती ना, सिख नू भाणा मनन दा सबक ता आपने बाणी विच सिखा दिता है, जेड़ी रस्म दिती। कई वारी अर्ज करना हुना जदों किते रब सिख नू पुत्र दी दात दिंदा है, ते अरदास करन तों पहला गुरु घर जदों बच्चे नू लै के आउंदा है एक बना के लिया है ये अरदास कर देना, ये नाम रखन तो पहला भाई साहब पढ़ देने ये आनंद पाया मेरी माए सत गुरु मैं पाया। ये जदो पुत्र जवान हो जाए पुत्र नू व्यान चलिया होवे गुरु का सिख कर्म कांडी ना, ये जदो चलिया ये उदो फिर देख बिना अरदास कीती लामा कोइया ते अरदास होई के आनंद पाया मेरी माए सत गुरु मैं पाया। ते जदो भाई भिखारी वर्गे दा पुत्र जवान व्याह वेले चलाना कर जाए फिर देख बना के कहिंदा करो अरदास आनंद पाया मेरी माए सतगुरु मैं पाया। इन्ने वेले आनंद नू चेते रखना भाणे विच रहना, ये असल विच महापुरुष भगत सतगुरु होवे जिन्नू साईं दा भाणा पावे। यही बचन बाबे फरीद ने कह कहन लगे दरिया वध्या पिंड नू ढा ला के रोड़न लगा, ते आवाज दे के क्या ऐ दरिया अपने वैन नू रोक, आ लोक बेदोष इन्हां नू रोड़ के लजान लगे तेनू भी लेखा देना पेगा। अगो दया पुकार के कहिंदा है साईं दे रंग विच रते होए बाबा तेनू पता है मेरे बस कुछ नहीं, इधर रब की रजा ते ओदी रजा विच तुरन दा आनंद हुंदा है। साहब दा अमृत बचन हुंदा है, कह लगे कंधी वैन न ढाए ओ भी लेखा देवना, ते दरिया कहिंदा जिधर रब रजाए वैन तंदाऊ कौ करे। भगत सतगुर पुरख सोई ते जिन्नू भाणा पाए ओदा जीवन की हो जाए। कह लगे मान मोह अर लोभ विकारा दियो चीत ना घालियो, नाम रतन गुणाहन वर्गे लात वखर लै चालियो, सेवक की ओढ़त निभी प्रीत जीवक साहिब सेवियो अपना चलते राख्यो प्रीत, जैसी आग्या कीनी ठाकुर इस ते मुख नहीं मोरियो, सहज आनंद रखियो ग्रह पीतर उस वाहू को दौरियो। इनू कहने साईं दे भाणे विच रहना। ਜੇ ਸੁਖ ਦੇ ਤਾਂ ਤੁਝੇ ਅਰਾਧੀ, ਸੁਖ ਪੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਸਗੀ ਰਾਜਾ, ਸੁਖ ਵਿਚ ਸੂਖ ਮਨਾਈ, ਇਹਨੂੰ ਕਹਿੰਦੇ ਨੇ ਸਾਈ ਦੇ ਭਾਣੇ ਵਿਚ ਰਹਿਣਾ। ਹਜ਼ੂਰ ਕਹਿੰਦੇ ਨੇ ਸਿੱਖੋ ਭਗਤ ਵੀ ਹੋ ਜੇ, ਸਤ ਗੁਰੂ ਵੀ ਹੋ ਜੇ, ਤੇ ਮਹਾਂਪੁਰਸ਼ ਉਹ ਜਿਹੜਾ ਸਾਈ ਦੇ ਭਾਣੇ ਵਿਚ ਰਹਿੰਦਾ। ਵਾਹ ਮੇਰੇ ਦਾਤਾ, ਤੇਰੇ ਵਰਗਾ ਭਾਣਾ ਮੰਨਣ ਦੀ ਮਿਸਾਲ ਕਿਤੇ ਮਿਲੇਗੀ? ਕਿਤੇ ਹੋਰ ਦੀ ਗੱਲ ਛੱਡ ਕੇ ਕਦੀ ਤੱਕੋ ਖਾਂ ਮੇਰੇ ਕਲਗੀ ਵਾਲੇ ਸਤਿਗੁਰੂ ਜੀ ਦੇ ਜੀਵਨ ਨੂੰ। ਮੈਂ ਕਈ ਵਾਰੀ ਅਰਜ਼ ਕੀਤੀ ਏ, ਸ਼ਾਇਦ ਇੱਥੇ ਵੀ ਕੀਤੀ ਹੋਵੇ, ਤੇਰੇ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤੇਰੇ ਵਰਗਾ ਰੱਬ ਦੀ ਰਜ਼ਾ ਵਿਚ ਕਿੰਨੇ ਰਹਿਣੇ, ਤੇਰੇ ਵਰਗਾ ਭਾਣਾ ਮੰਨਣ ਵਾਲਾ ਕਿੱਥੋਂ ਨਜ਼ਰ ਆਏ, ਤੇ ਬਾਕੀ ਰੱਬ ਸ਼ਾਬਾਸ਼ ਕਿਉਂ ਨੀ ਕਹੇਗਾ? ਇਸ ਪਰਿਵਾਰ ਮੈਂ ਕਈ ਵਾਰੀ ਅਰਜ਼ ਕਰਨਾ, ਪਰਿਵਾਰ ਦਾ ਕੋਈ ਬਜ਼ੁਰਗ ਚਲਾਣਾ ਕਰ ਜਾਏ ਨਾ, ਤੇ ਆਪਾਂ ਕਹਿੰਦੇ ਹਾਂ ਤੇ ਓਨੀ ਦੇਰ ਤੱਕ ਸਤਿਕਾਰ ਨਾ ਕਰਿਓ ਜਿੰਨੇ ਦੇਰ ਤੱਕ ਬੱਚੇ ਇਕੱਠੇ ਨਾ ਹੋ ਜਾਣ। ਇਹ ਹੈ ਤਾਂ ਮਿੱਟੀ, ਪਰ ਕਹਿੰਦੇ ਆ ਘੱਟੋ ਘੱਟ ਜਾਣ ਲੱਗਿਆ ਤਾਂ ਮੂੰਹ ਤਾਂ ਦੇਖ ਜਾਏ। ਪਰ ਵਾਹ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਅੱਜ ਦਾ ਮਨੁੱਖ ਭਾਵੇਂ ਅਲਪ ਬੁੱਧੀ ਵਾਲਾ ਤੇਰੇ ਕੀਤਿਆਂ ਤੇ ਤਰਕ ਕਰਦਾ ਪਿਆ ਹੈ, ਪਰ ਤੇਰੇ ਵਰਗਾ ਜੀਵਨ, ਤੇਰੇ ਵਰਗੀ ਰਜ਼ਾ ਕਿੰਨੇ ਮੰਨੀ ਹੈ। ਦੇਖ ਮੇਰੇ ਸਾਈਂ, ਸੱਤਾਂ ਦਿਨਾਂ ਤੋਂ ਘੱਟ ਸਮੇਂ ਤੇ ਇਕੱਲੇ ਤੇਰੇ ਪਰਿਵਾਰ ਦੇ ਪੰਜ ਜੀ ਜਿਹੜੇ ਨੇ ਸ਼ਹਾਦਤ ਦਾ ਜਾਮ ਪੈ ਪੀਂਦੇ ਨੇ। ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿਚ, ਛੋਟੇ ਸਾਹਿਬਜ਼ਾਦੇ ਰਿਹੰਦ ਦੀਆਂ ਨੀਆਂ ਦੇ ਵਿਚ, ਮਾਤਾ ਗੁਜਰੀ ਜੀ ਠੰਡੇ ਬੁਰਜ ਤੇ। ਇਹ ਕਮਾਲ ਦੀ ਗੱਲ ਇਹ ਵੇ ਕਿ ਪੰਜਾਂ ਜੀਆਂ ਦੇ ਸਤਿਕਾਰ ਹੋਏ ਨੇ ਤੇ ਕਿਸੇ ਦੇ ਅੰਤਲੇ ਵੇਲੇ ਨਾਂਬੂ ਲਾਣ ਲਈ ਮੇਰਾ ਕਲਗੀ ਵਾਲਾ ਆਪ ਨਹੀਂ ਪਹੁੰਚਿਆ। ਪਰ ਸਾਈਂ ਦੀ ਰਜ਼ਾ ਕੀ ਹੋ ਜੀ, ਸਭ ਕੁਝ ਦੇ ਕੇ ਇਸ ਕਹਿੰਦਾ ਪਿਆ ਮੇਰੇ ਦਾਤਾ, ਮਿੱਤਰ ਪਿਆਰੇ ਨੂੰ ਆਲ ਮੁਰੀਦਾਂ ਦਾ ਕਹਿਣਾ, ਤੇਰੇ ਮਾਲਕ ਜੀ ਉਸ ਦਿਨ ਰੋਗ ਰਜਾਈਆਂ ਦੇ ਓਡਣ, ਨਾਗ ਨਿਵਾਸਾਂ ਦੇ ਰਹਿਣਾ, ਫੂਲ ਸੁਰਾਈ ਖੰਜਰ ਪਿਆਲਾ, ਸਿੰਘ ਕਸਾਈਆਂ ਦਾ ਸਹਿਣਾ, ਪਰ ਦਾਤਾ ਯਾਰ ਦੇ ਦਾ ਸਾਨੂੰ ਸੱਤਰ ਚੰਗਾ ਪੱਟ ਖੇੜਿਆਂ ਦਾ ਰਹਿਣਾ, ਇਹੋ ਜੀ ਰਜ਼ਾ। ਕਹਿਣ ਲੱਗੇ ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਭਾਵੈ, ਤੇ ਦਾਤਾ ਜਿਹੜਾ ਫਿਰ ਭਾਣੇ ਵਿਚ ਰਹਿੰਦਾ। ਸਾਹਿਬ ਕਹਿੰਦੇ ਨੇ ਅਗਲੀ ਕਿਰਪਾ ਹੁੰਦੀ ਏ ਆਨੰਦ, ਉਹਨੂੰ ਅੰਦਰ ਦਾ ਖੇੜਾ ਮਿਲਦਾ। ਅਨਹਦ ਵਜੇ ਵਾਜੇ, ਉਹਦੇ ਅੰਦਰ ਅਨਹਦ ਨਾਦ ਪਿਆ ਵੱਜਦਾ ਹੈ, ਸਾਈਂ ਦਾ ਨਾਮ ਉਹਦੇ ਅੰਦਰ ਗੂੰਜਦਾ ਹੈ। ਆਨੰਦ ਅਨਹਦ ਵਜੇ ਵਾਜੇ, ਤੇ ਭਾਣਾ ਮੰਨਣ ਵਾਲੇ ਨੂੰ ਹਰ ਆਪ ਗਲ ਮਿਲਾਵੇ, ਮੇਰਾ ਵਾਹਿਗੁਰੂ ਆਪ ਉਹਨੂੰ ਆਪਣੇ ਗਲੇ ਨਾਲ ਲਾ ਲੈਂਦਾ। ਸਾਹਿਬ ਇੱਥੋਂ ਤੱਕ ਗੱਲ ਕਰਦੇ ਪਏ ਨੇ ਭਾਣੇ ਦੀ, ਅੱਗੇ ਕਹਿਣ ਲੱਗੇ ਕਿ ਗੁਰਮੁਖੋ, ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਮੈਂ ਇਸ ਕਰਕੇ ਅਰਜ਼ ਕਰ ਰਿਹਾ, ਜਦੋਂ ਵੀ ਕੋਈ ਚਲਾਣਾ ਕਰਨੇ ਤੇ ਜਾਣਾ ਸਭ ਨੇ ਵੇ, ਜਿਹੜਾ ਆਇਆ ਇਹ ਤਾਂ ਪ੍ਰਸ਼ਾਦ ਸਾਰਿਆਂ ਨੂੰ ਮਿਲਣੇ ਮਿਲਣੇ। ਕਹਿਣ ਲੱਗੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਜਦੋਂ ਇੰਨੀ ਬਚਨ ਕਹਿ ਤੇ ਭਾਵਨਾ ਵਾਲਿਆਂ ਦੀਆਂ ਅੱਖਾਂ ਪਾਰ ਆਈਆਂ। ਸਾਹਿਬ ਕਹਿਣ ਲੱਗੇ ਮੇਰੇ ਪੁੱਤਰੋ, ਮੇਰੇ ਭਰਾਵੋ, ਪਰਿਵਾਰ ਤੁਸੀਂ ਸਾਰਾ ਮੇਰਾ, ਸਿੱਖੋ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਮਨ ਵੇਖੋ ਕਰ ਨਿਰਜਾਸ ਜੀਓ, ਆਪਣੇ ਮਨ ਵਿਚ ਫੈਸਲਾ ਕਰਕੇ ਦੇਖ ਲਓ, ਤੁਰ ਲਿਖਿਆ ਪਰਵਾਣਾ ਫਿਰੈ ਨਾਹੀ, ਜੋ ਮੇਰੇ ਮਾਲਕ ਨੇ ਪਰਵਾਣਾ ਸੱਦਾ ਚਿੱਠੀ ਭੇਜ ਦਿੱਤਾ ਹੈ, ਫਿਰੈ ਨਾਹੀ, ਉਹ ਨਿਹਟਣਾ ਨੀ ਉਹ ਅਟਲ ਹੈ, ਤੁਰ ਲਿਖਿਆ ਪਰਵਾਣਾ ਫਿਰੈ ਨਾਹੀ। ਕਹਿਣ ਲੱਗੇ ਪਰ ਤੁਸੀਂ ਰੋਇਓ ਨਾ, ਤੁਰ ਜਾਏ ਹਰ ਪ੍ਰਭਾ ਜੀਓ, ਬਾਬਾ ਸੁੰਦਰ ਇਥੇ ਭਾਣੇ ਦਾ ਅਰਥ ਬਣ ਗਿਆ। ਸਤਿਗੁਰੂ ਨੇ ਆਪਣੀ ਰਜ਼ਾ ਵਿਚ ਆਪਣਾ ਹੁਕਮ ਦੇ ਕੇ, ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਪਰਿਵਾਰ ਨੂੰ ਕੋਲ ਬੁਲਾ ਲਿਆ, ਸਾਰੇ ਇਕੱਠੇ ਹੋ ਗਏ ਤੇ ਫਿਰ ਕੀਤਾ ਕੀ? ਕਹਿਣ ਲੱਗੇ ਜਦੋਂ ਸਾਰੇ ਆ ਗਏ, ਗੁਰੂ ਅਮਰਦਾਸ ਜੀ ਦਾ ਪਵਿੱਤਰ ਚਿਹਰਾ ਜਗਦਾ ਕਰਦਾ ਚਮਕਦਾ ਪਿਆ, ਤੇਜ ਝੱਲਿਆ ਨਹੀਂ ਜਾਂਦਾ। ਕਹਿਣ ਲੱਗੇ ਸਤਿਗੁਰ ਭਾਣੇ ਆਪਣੇ ਸਹਿ ਪਰਿਵਾਰ ਸਦਾਇਆ, ਤੇ ਅੱਖਾਂ ਭਰੀਆਂ ਦੇਖ ਕੇ ਕਹਿਣ ਲੱਗੇ ਮਤ ਮੈਂ ਪਿੱਛਾ ਕੋਈ ਰੋਗ ਸੀ ਉਹ ਮੈਂ ਮੂਲ ਨਾ ਪਾਇਆ, ਮੇਰੇ ਜਾਣ ਤੋਂ ਬਾਅਦ ਮਤ ਮੈਂ ਮਤਾ ਕੋਈ ਪਿੱਛਾ ਰੋਗ ਸੀ, ਮੈਨੂੰ ਮੇਰੇ ਸਰੀਰ ਨੂੰ ਟੱਕ ਕੇ ਕੋਈ ਰੋਇਓ ਨਾ, ਮਤ ਮੈਂ ਪਿੱਛਾ ਕੋਈ ਰੋਗ ਸੀ ਉਹ ਮੈਂ ਮੂਲ ਨਾ ਪਾਇਆ ਮੂਲ ਡਰ ਕੇ ਉੱਕਾ ਹੀ ਬਿਲਕੁਲ ਮੈਨੂੰ ਚੰਗਾ ਨੀ ਲੱਗਣਾ ਜਿਹੜਾ ਮੇਰੇ ਜਾਣ ਤੋਂ ਬਾਅਦ ਰੋਵੇਗਾ ਧਾਹਾਂ ਮਾਰੇਗਾ ਕੋਈ ਸਿਆਪਾ ਕਰੇਗਾ ਇਹ ਗੁਰੂ ਅਮਰਦਾਸ ਆਖਿਰ ਜਿਨ੍ਹਾਂ ਨੂੰ ਇੰਨੀਆਂ ਦਾਤਾਂ ਦੇ ਚੱਲੇ ਹੋ ਤੁਹਾਡੇ ਜਾਣ ਤੋਂ ਬਾਅਦ ਉਹਨਾਂ ਦੇ ਨੇਤਰ ਖੇਚਲ ਨਹੀਂ ਹੋਣਗੇ ਮੇਰਾ ਗੁਰੂ ਅਮਰਦਾਸ ਕਹਿੰਦੇ ਨੇ ਨਹੀਂ ਰੋਈ ਦਾ ਉਹਨੂੰ ਹੈ ਉਹਦੇ ਲਈ ਜ਼ਰੂਰ ਰੋਵੋ ਜਿਹੜਾ ਮਨੁੱਖਾ ਜਨਮ ਲੈ ਕੇ ਤਬਾਹ ਕਰਕੇ ਤੁਰ ਗਿਆ ਹੈ ਤੇ ਜਿਹੜਾ ਜ਼ਿੰਦਗੀ ਵਿੱਚ ਕਮਾਈ ਕਰਕੇ ਸਾਈਂ ਦੀ ਗੋਦ ਵਿੱਚ ਚਲਾ ਜਾਏ ਉਹਦੇ ਜਾਣ ਤੇ ਕਦੀ ਰੋਣਾ ਨਹੀਂ ਗੁਰਮਤ ਨੇ ਹੁਣ ਆਪਾਂ ਦੇਖਦੇ ਹਾਂ ਕਈ ਵਾਰੀ ਢਾਹਾਂ ਮਾਰਨੀਆਂ ਬੀਬੀਆਂ ਸਿਆਪੇ ਕਰਦੀਆਂ ਨੇ ਗੁਰੂ ਸਾਹਿਬ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਸਲੋਕ 12 ਤੇ ਵਧੀਕ ਪੜ੍ਹਨੇ ਆ ਕਹਿਣ ਲੱਗੇ ਹੈ ਹੈ ਕਰਕੇ ਉਹ ਕਰੇਣ ਗੱਲਾਂ ਪਿੱਟਣ ਫਿਰ ਖੋਹੇਣ ਜਦੋਂ ਕੋਈ ਚਲਾਣਾ ਕਰ ਜਾਏ ਤੇ ਬੀਬੀਆਂ ਆਪਣੇ ਮੂੰਹ ਤੇ ਹੱਥ ਮਾਰ ਕੇ ਪਿੱਟਦੀਆਂ ਨੇ ਕਈ ਕੁਝ ਬੋਲਣਾ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦੀ ਬਾਣੀ ਏ ਹੈ ਹੈ ਦਰ ਤੇ ਹਾਏ ਹੈ ਕਰਦੀਆਂ ਨੇ ਆਪਣੇ ਚਿਹਰੇ ਤੇ ਪਿੱਟਦੀਆਂ ਨੇ ਚਿਹਰੇ ਨੂੰ ਐ ਕਰਕੇ ਉਹ ਕਰੇਣ ਗੱਲਾਂ ਪਿੱਟਣ ਫਿਰ ਕੋਹੇਣ ਏਕ ਪੱਟਦੀਆਂ ਨੇ ਤੇ ਸਾਹਿਬ ਕਹਿੰਦੇ ਨੇ ਨਹੀਂ ਭੈਣਾ ਨਹੀਂ ਬੀਬੀ ਨਾਉ ਲੈਣ ਅਰ ਕਰਨ ਸਮਾਏ ਜਿੰਨਾ ਤੂੰ ਜਾ ਚੁੱਕੇ ਦੇ ਪਿੱਛੇ ਵੈਣ ਪਾ ਕੇ ਬੇਹਾਲ ਹੋ ਕੇ ਰੋਨੀਏ ਜੇ ਕਿਤੇ ਇੰਨਾ ਸਮਾਂ ਭਿੱਜ ਕੇ ਸਾਈ ਦੀ ਯਾਦ ਵੀ ਜੁੜ ਜਾਏ ਤੇਰੇ ਚਰਨਾਂ ਦੀ ਧੂੜ ਆਪਣੇ ਮੱਥੇ ਤੇ ਲਾ ਲਵ ਐ ਕਰਕੇ ਉਹ ਕਰੇਣ ਗੱਲਾਂ ਪਿੱਟਣ ਫਿਰ ਕੋਹੇਣ ਨਾਉ ਨਾਉ ਲੈਣ ਅਰ ਕਰਨ ਸਮਾਏ ਨਾਨਕ ਤਿੰਨ ਬਲਿਹਾਰੇ ਜਾਏ ਸਾਹਿਬ ਕਹਿੰਦੇ ਰੋਵਣ ਵਾਲੇ ਜੇਤੜੇ ਮਤ ਮੈਂ ਪਿੱਛੇ ਕੋਈ ਰੋਵਤੀ ਰੋਵਣ ਵਾਲੇ ਜੇਤੜੇ ਸਭ ਬੰਨੇ ਪੰਡ ਪ੍ਰਾਣ ਰੋਂਦੇ ਕਿਉਂ ਨੇ ਸਾਹਿਬ ਨੇ ਬਾਬਾਣੀ ਵਿੱਚ ਇੱਕ ਬਚਨ ਕੀਤਾ ਕਹਿਣ ਲੱਗੇ ਨਾਨਕ ਬਾਬਾ ਰੁੰਨਾ ਜਾਣੀਏ ਇਹ ਰੋਵੇ ਲਾਏ ਪਿਆਰੋ ਵਾ ਲੇਵੇ ਕਾਰਨ ਬਾਬਾ ਰੋਈਏ ਰੋਵਣ ਸਗਲ ਬੇਕਾਰੋ ਸਾਹਿਬ ਕਹਿੰਦੇ ਨੇ ਜਿਤਨੇ ਵੀ ਲੋਕ ਰੋਂਦੇ ਨੇ ਮਰ ਚੁੱਕੇ ਨੂੰ ਘੱਟ ਰੋਂਦੇ ਨੇ ਉਹਦੀਆਂ ਲੋੜਾਂ ਨੂੰ ਜ਼ਿਆਦਾ ਰੋਂਦੇ ਨੇ ਇਹ ਜੇ ਜਿਉਂਦਾ ਹੁੰਦਾ ਤੇ ਆਹ ਕੰਮ ਸਾਡਾ ਹੋਣਾ ਸੀ ਸਾਹਿਬ ਕਹਿਣ ਲੱਗੇ ਪਿਆਰੇ ਇਸ ਰੋਣ ਦਾ ਕੀ ਲਾਭ ਹੈ ਹਜ਼ੂਰ ਨੇ ਤਾਂ ਬਾਣੀ ਵਿੱਚ ਬਚਨ ਕੀਤੇ ਨੇ ਕਹਿਣ ਲੱਗੇ ਉਹੀ ਉਹੀ ਕਿਆ ਕਰੋ ਹੈ ਹੋਸੀ ਸੋਈ ਤੁਮ ਰੋਵੋਗੇ ਉਸ ਕੋ ਤੁਮਕੋ ਕੌਣ ਰੋਈ ਧੰਦਾ ਪਿੱਟੋ ਭਾਈਓ ਤੁਮ ਕੂੜ ਕਮਾਵੋ ਉਹਨਾਂ ਸੁਣੀ ਕੱਟੀ ਤੁਮ ਲੋਕ ਬਣਾਵੋ ਜਿਹੜਾ ਮਰ ਚੁੱਕਾ ਉਹਨੂੰ ਰੋਂਦੇ ਹੋ ਉਹ ਕੋਈ ਸੁਣਦਾ ਪਿਆ ਲੋਕਾ ਚਾਰ ਨਾ ਕਰੋ ਸਤਿਗੁਰੂ ਗੁਰੂ ਅਮਰਦਾਸ ਕਹਿੰਦੇ ਨੇ ਮਤ ਮੈਂ ਪਿੱਛੇ ਕੋਈ ਰੋਗ ਸੀ ਉਹ ਮੈਂ ਮੂਲ ਨਾ ਪਾਇਆ ਹੁਣ ਦੇਖੋ ਕਮਾਈ ਦੀ ਖੇਡ ਕਹਿਣ ਲੱਗੇ ਕਿਸ ਕਰਕੇ ਰੋਇਓ ਨਾ ਮਿੱਤ ਪੈ ਗਏ ਮਿੱਤ ਡਿਗਸੈ ਜਿਸ ਮਿੱਤ ਕੀ ਪੈਜ ਭਾਵੈ ਇਹਦੇ ਅਰਥ ਕੀ ਨੇ ਮਿੱਤ ਪੈ ਗਏ ਮਿੱਤ ਦਾ ਅਰਥ ਮਿੱਤਰ ਪੈਜੈ ਦਾ ਅਰਥ ਪਾਣ ਮਿੱਤ ਡਿਗਸੈ ਗੁਰੂ ਅਮਰਦਾਸ ਕਹਿੰਦੇ ਨੇ ਤੁਸੀਂ ਰੋਵੋਗੇ ਹਜ਼ੂਰ ਨੇ ਉਦਾਹਰਨ ਦਿੱਤੀ ਕਹਿਣ ਲੱਗੇ ਇੱਕ ਮਨੁੱਖ ਨੂੰ ਬਾਦਸ਼ਾਹ ਦੇ ਦਰਬਾਰ ਵਿੱਚੋਂ ਇੱਜ਼ਤ ਦੀ ਖਿਲਤ ਮਿਲਦੀ ਹੋਵੇ ਸਰਪਾਉ ਮਿਲਦਾ ਹੋਵੇ ਤੇ ਦੂਜੇ ਮਿੱਤਰ ਨੂੰ ਉਹਦੀ ਵਡਿਆਈ ਦੇਖ ਕੇ ਰੋਣਾ ਚਾਹੀਦਾ ਜਾਂ ਪ੍ਰਸੰਨ ਹੋਣਾ ਚਾਹੀਦਾ ਇੱਕ ਕਹਿਣ ਲੱਗੇ ਖੁਸ਼ ਹੋਣਾ ਚਾਹੀਦਾ ਗੁਰੂ ਅਮਰਦਾਸ ਕਹਿੰਦੇ ਨੇ ਸਿੱਖੋ ਮਿੱਤ ਪੈ ਗਏ ਜਿਸ ਨਾਲ ਅੰਦਰੋਂ ਦਿਲੋਂ ਮਿੱਤਰਤਾ ਹੋਵੇ ਉਹਦੀ ਵਡਿਆਈ ਦੇਖ ਕੇ ਮਿੱਤ ਦਿਖਦਾ ਹੈ ਦੂਸਰੇ ਮਿੱਤਰ ਖੁਸ਼ ਹੁੰਦੇ ਨੇ ਪਰ ਖੁਸ਼ ਉਹ ਹੁੰਦਾ ਜਿਸ ਮਿੱਤ ਕੀ ਸਹਿਜ ਭਾਵੈ ਜਿਹਨੂੰ ਮਿੱਤਰ ਦੀ ਵਡਿਆਈ ਚੰਗੀ ਲੱਗਦੀ ਹੋਵੇ ਮਿੱਤ ਪੈਜ ਹੈ ਮਿੱਤ ਡਿਗਸੈ ਜਿਸ ਮਿੱਤ ਕੀ ਪੈਜ ਭਾਵੈ ਇਹ ਹਜ਼ੂਰ ਕਹਿਣ ਲੱਗੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਇਹ ਪੁੱਤਰੋ ਭਰਾਵੋ ਤੁਸੀਂ ਵਿਚਾਰ ਕੇ ਦੇਖ ਲਵੋ ਹਜ਼ੂਰ ਕਹਿਣ ਲੱਗੇ ਹਰ ਸਤਿਗੁਰੂ ਪਹਿਨਾਵੈ ਹਰ ਦਾ ਅਰਥ ਵਾਹਿਗੁਰੂ ਸਤਿਗੁਰੂ ਦਰ ਤੇ ਗੁਰੂ ਅਮਰਦਾਸ ਸਾਹਿਬ ਜੀ ਬਾਬਾ ਸੁੰਦਰ ਜੀ ਕਹਿੰਦੇ ਨੇ ਬਾਬਾ ਅਮਰਦਾਸ ਕਹਿੰਦੇ ਨੇ ਵਿਚਾਰ ਕੇ ਦੇਖ ਲਵੋ ਉਹ ਮੇਰਾ ਵਾਹਿਗੁਰੂ ਆਪ ਮੈਨੂੰ ਸਰਪਾਉ ਪਾਉਂਦਾ ਪਿਆ ਉਹਦੇ ਦਰ ਤੋਂ ਮਿਲਦੀ ਵਡਿਆਈ ਦੇਖ ਕੇ ਰੋਇਓ ਨਾ ਉਹਦੇ ਸ਼ੁਕਰਾਨੇ ਵੀ ਜੁੜ ਜਾਏ ਮਿੱਤ ਪੈਜ ਹੈ ਮਿੱਤ ਬਿਗਸ ਹੈ ਜਿਸ ਮਿੱਤ ਕੀ ਪੈਜ ਭਾਵੈ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪਹਿਨਾਵੈ ਹੁਣ ਅਗਲੀ ਕਿਰਪਾ ਕੀ ਕੀਤੀ ਗੁਰੂ ਰਾਮਦਾਸ ਜੀ ਨੂੰ ਕੋਲ ਬਣਾਇਆ ਪੁੱਤਰ ਕੋਲ ਨੇ ਸਤਿਗੁਰੂ ਪਰਪੱਕ ਹੁੰਦਾ ਇਹਦਾ ਅਰਥ ਗੁਰੂ ਅਮਰਦਾਸ ਸਰੀਰ ਵਿਚ ਅਜੇ ਮੌਜੂਦ ਨੇ, ਵਹਿ ਰਾਜ ਆਪ ਟਿਕਾਇਆ, ਆਪਣਾ ਜਿਹੜਾ ਤਖ਼ਤ ਆਪਣਾ ਸਿੰਘਾਸਨ ਉਹਦੇ ਤੇ ਗੁਰੂ ਰਾਮਦਾਸ ਜੀ ਨੂੰ ਵਿਰਾਜਮਾਨ ਕਰ ਦਿੱਤਾ ਤੇ ਸਿੱਖਾਂ ਨੂੰ ਕੀ ਕਿਹਾ, ਸਭ ਸਿੱਖ ਬੰਧਤ ਪੁੱਤ ਭਾਈ ਰਾਮਦਾਸ ਪਹਿਰੀ ਪਾਇਆ। ਸਿੱਖਾਂ ਨੂੰ, ਰਿਸ਼ਤੇਦਾਰਾਂ ਨੂੰ, ਪੁੱਤਰਾਂ ਨੂੰ, ਭਰਾਵਾਂ ਨੂੰ, ਸਾਰਿਆਂ ਨੂੰ ਕਹਿ ਦਿੱਤਾ ਕਿ ਗੁਰੂ ਰਾਮਦਾਸ ਦੇ ਚਰਨਾਂ ਵਿਚ ਜੁੜ ਜਾਓ। ਅੱਜ ਤੋਂ ਬਾਅਦ ਜਿੰਨੇ ਸਾਡੇ ਦੀਦਾਰ ਪਾਣੇ ਨੇ ਉਹ ਗੁਰੂ ਰਾਮਦਾਸ ਜੀ ਦੇ ਅੰਦਰੋਂ ਪਾਇਓ। ਅੱਜ ਦੀਆਂ ਦੋ ਪੌੜੀਆਂ ਦਾ ਭਾਵ ਕੇਂਦਰੀ ਭਾਵ ਕਿ ਰੱਬ ਦੀ ਰਜ਼ਾ ਵਿਚ ਰਹਿਣ ਵਿਚ ਸੋਖੀ, ਇਹ ਤਰਲੇ ਲਏਗਾ ਲੈ ਤਾਂ ਫਿਰ ਵੀ ਉਹਨੇ ਜਾਣਾ ਸੱਦਾ ਆਉਣਾ। ਤੇ ਦੂਸਰੀ ਗੱਲ ਕਿ ਜਦੋਂ ਕੋਈ ਚਲਾਣਾ ਕਰ ਜਾਏ ਰੋ ਨਾ, ਸ਼ਬਦ ਦੀ ਚੇਤ ਲੈ। ਅਗਲੇ ਪ੍ਰਸੰਗ ਵਿਚ ਅਗਲੇ ਐਤਵਾਰ ਗੁਰੂ ਅਮਰਦਾਸ ਦੱਸਣਗੇ ਕਿ ਮੇਰੇ ਤੋਂ ਬਾਅਦ ਕਰਨਾ ਕੀ ਹੈ। ਉਹ ਖਾਸ ਕਰਕੇ ਉਹ ਪਵਿੱਤਰ ਬਚਨ ਵਾਚਨ ਵਾਲੇ ਸੁਣਨ ਵਾਲੇ ਹੋਣਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: ਦੱਸੋ, ਜਪਣਾ ਜਪਾਉਣਾ ਕੋਈ ਔਖਾ ਨਹੀਂ ਜੀ, ਸਾਰੀ ਰਾਤ ਲਾਓ। ਬੱਲੇ ਬੱਲੇ ਵੀ ਬਹੁਤ ਹੋ, ਉਸ ਬਾਬੇ ਦੀ ਟੌਰ ਵੀ ਬਹੁਤ ਬਣੂ। ਪਤਾ ਲੋਕਾਂ ਚ ਗੱਲਾਂ ਕੀ ਹੋਣੀਆਂ, ਨਾ ਕਿਸੇ ਦੀ ਭਾਈ ਮਾੜੀ, ਨਾ ਕਿਸੇ ਦੀ ਚੰਗੀ। ਬਾਬਾ ਜੀ ਤੇ ਨਾਮ ਹੀ ਜਪਾਈ ਜਾਂਦੇ, ਨਾਮ ਹੀ ਜਪਾਈ ਜਾਂਦੇ, ਬਸ ਨਾਮ ਨਾਮ, ਹੋਰ ਕੁਛ ਨੀ। ਨਾ ਮਾੜੀ ਨਾ ਕਿਸੇ ਦੀ ਚੰਗੀ, ਲੋਕ ਬੱਲੇ ਬੱਲੇ ਹੋ ਕੇ ਨਹੀਂ, ਕਿਹੜਾ ਜਪਣਾ ਚਾਹੁੰਦੇ ਹੋ? ਗੱਲ ਗਈ ਕਿੱਧਰ ਨੂੰ ਫਿਰ, ਸ਼ੁਰੂ ਕਿੱਥੋਂ ਹੋਈ ਸੀ, ਸਾਡੇ ਚ ਆ ਕੀ ਗਿਆ? ਲੱਗਦਾ ਨੀ ਵੀ ਸਾਡੇ ਨਾਲ ਧੋਖਾ ਕੀਤਾ, ਲੱਗਦਾ ਨੀ ਵੀ ਸਾਨੂੰ ਗੁੰਮਰਾਹ ਕੀਤਾ ਗਿਆ? ਸਾਡੇ ਸਮਝਣ ਸਮਝਾਉਣ ਵਾਲਾ ਕੰਮ ਬੰਦ ਕਰਕੇ ਇਹਨਾਂ ਨੇ ਬਦਲਤਾ ਸਾਰਾ ਢਾਂਚਾ। ਤਵੀ ਤੇ ਗੁਰੂ ਅਰਜਨ ਦੇਵ ਜੀ ਨੂੰ ਤਾਂ ਪਾਇਆ ਸੀ ਵੀ ਉਹ ਨਾਮ ਜਪਦੇ ਸੀ, ਦਿਓ ਜਵਾਬ ਦੇ। ਸੀਸ ਵਿੱਚ ਰੇਤਾ ਤਾਂ ਪਾਇਆ ਸੀ ਉਹ ਨਾਮ ਜਪਦੇ, ਤਾਂ ਸੀਸ ਰੇਤਾ ਪਾਉਂਦੇ ਨਾਮ ਜਪਦੇ। ਗੁਰੂ ਗੋਬਿੰਦ ਸਿੰਘ ਦੇ ਪੁੱਤ ਤਾਂ ਸ਼ਹੀਦ ਕਰਕੇ ਸੀ ਵੀ ਇਹ ਨਾਮ ਜਪਦੇ ਨਾ। ਉਹ ਜ਼ਮਾਨਾ ਬਦਲਣਾ ਚਾਹੁੰਦੇ, ਉਹ ਚੇਂਜ ਕਰਨਾ ਚਾਹੁੰਦੇ, ਉਹ ਸਮਾਜ ਵਿੱਚ ਪਰਿਵਰਤਨ ਚਾਹੁੰਦੇ ਹੈ, ਤਾਂ ਪੁੱਤ ਉਹਨਾਂ ਦੇ ਸ਼ਹੀਦ ਕੀਤੇ ਜਾਂਦੇ, ਤਾਂ ਨਿੱਕੇ ਨਿੱਕੇ ਨੀਹਾਂ ਦੇ ਚਿਣੇ ਜਾਂਦੇ, ਤਾਂ ਅਗਲੇ ਦਾ ਘਰ ਘਰ ਉਜਾੜਨ ਤੱਕ ਜਾਂਦੇ ਆ ਅਗਲੇ, ਤਾਂ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਖੜੇ ਆ। ਬੋਲਣਾ ਬੰਦ ਕਰੋ, ਸਮਝਾਉਣਾ ਬੰਦ ਕਰੋ, ਚੇਂਜ ਕਰਨਾ ਬੰਦ ਕਰੋ। ਸਮਾਜ ਵਿੱਚ ਚੇਂਜ ਆ ਰਹੀ ਹੈ, ਇਹ ਬੰਦਾ ਖਤਰਨਾਕ ਹੈ ਸਾਡੇ ਲਈ, ਬਦਲ ਤੂੰ ਆਉਣ ਵਾਲੇ ਸਮੇਂ ਵਿੱਚ ਜ਼ਮਾਨਾ, ਇਹਨੇ ਜ਼ਮਾਨਾ ਬਦਲ ਦੇਣਾ। ਦਿਸਦਾ ਹੁੰਦਾ ਪਿਆ ਰਿਹਾ, ਜੇ ਕਿਤੇ ਮੀਂਹ ਪੈਣਾ ਹੋਵੇ ਪਹਿਲਾਂ ਹਵਾਵਾਂ ਠੰਡੀਆਂ ਆ ਜਾਂਦੀਆਂ, ਬਦਲੀਆਂ ਦੱਸਦੀਆਂ ਵੀ ਆ ਰਿਹਾ ਪਿੱਛੇ ਤੋਂ, ਉਹ ਚਮਕ ਝੱਲੀ ਨਹੀਂ ਜਾਂਦੀ ਪਿਆ ਰਿਹਾ, ਕੁਛ ਹੋਰ ਹੈ ਜਿਹੜਾ ਲੁਕੋਇਆ ਗਿਆ। ਜਿੱਤੇ ਮਰਜ਼ੀ ਸਮਝਿਓ ਗੱਲ ਹੋਰ ਹੈ, ਸਾਨੂੰ ਭੁਲੇਖਿਆਂ ਚ ਰੱਖਿਆ, ਢਾਂਚਾ ਇਹ ਢਾਂਚਾ ਖੜਾ ਕਰ ਦਿੱਤਾ ਗਿਆ ਸਾਡੀ ਸੋਚ ਦੇ ਉੱਤੇ। ਤਾਂ ਕਰਕੇ ਇਹ ਗੱਲ ਨੂੰ ਜ਼ਰੂਰ ਪਕੜੋ ਤੇ ਆਓ ਸਾਰੇ ਗੁੱਸਾ ਖਾਈਏ। ਗੱਲ ਚੱਲਦੀ ਸੀ ਨਾ ਅੱਗੇ ਗੁੱਸਾ ਖਾ ਜਾ। ਗੁਰੂ ਨਾਨਕ ਦਾ ਜਨੇਊ ਮਹਾਰਾਜ ਕਹਿੰਦੇ ਉਹ ਐਸਾ ਗੁੱਸਾ ਖਾਧਾ ਕਹਿੰਦੇ ਕੋਈ ਨੀ ਖੜ ਜਾ ਤੈਨੂੰ ਦੱਸਦੇ ਆ ਪਤਾ। ਗੁਰੂ ਗੋਬਿੰਦ ਸਿੰਘ ਨੂੰ ਕੀ ਕ੍ਰਾਂਤੀ ਲਿਆਓਗੇ ਕੀ ਕਰੋਗੇ ਕਹਿੰਦੇ ਕਰਾਂਗੇ ਤੂੰ ਖੜ ਜਾ ਤੈਨੂੰ ਦੱਸਦੇ ਆ ਪਤਾ। ਲਓ ਹੁਣ ਆ ਆ ਗਾਓ ਅੱਖ ਖੋਲ ਨਜ਼ਾਰਾ ਵੇਖੀ ਤੂੰ ਅਸੀਂ ਨਵੀਆਂ ਫਿਰਤਾਂ ਨਵੀਆਂ ਫਿਰਤਾਂ ਪਾਵਾਂ। ਕੈਲਪੁਰ ਵੀਰ ਨੇ ਲਿਖੀ ਸੀ ਕਵਿਤਾ ਮੈਂ ਪੂਰੀ ਸੁਣੀ ਤੇ ਨਹੀਂ ਪਰ ਮੈਂ ਚਲੋ ਹੁਣ ਮੈਂ ਸੁਣਦਾ ਮੈਂ ਵੀ ਤੁਹਾਡੇ ਨਾਲ ਤੇ ਓਏ ਵਿਪਰਾ ਇੱਥੇ ਵਿਪਰ ਦਾ ਅਰਥ ਲਿਓ ਪੁਜਾਰੀਆ ਪੁਜਾਰੀਆ ਜਾਂ ਐ ਕਹਿ ਲਓ ਉਹ ਪਖੰਡੀਆ ਲੋਕਾਂ ਨੂੰ ਲੁੱਟਣ ਵਾਲਿਆ। ਦੱਸਾਂਗੇ ਤੈਨੂੰ ਪਤਾ ਬਦਲੇਗਾ ਜ਼ਮਾਨਾ। ਅੱਜ ਤੋਂ 20 ਸਾਲ ਬਾਅਦ ਵੇਖੀ ਲੋਕ ਪੈਰ ਧੋਤੋ ਪੀਂਦੇ ਹੈ ਕਿ ਨਹੀਂ ਤੇਰੇ ਹੱਥ ਧਵਾਉਂਦੇ ਹੈ ਕਿ ਨਹੀਂ। ਅਗਲੇ ਨੇ ਕਹਿਣਾ ਵਾਸ਼ ਬੇਸ਼ਨ ਨਹੀਂ ਦਿਸਦਾ ਤੈਨੂੰ ਧੋ ਲੈ ਉੱਠ ਕੇ ਤੇਰੇ ਟੁੱਟੇ ਹੈ। ਆਊ ਜ਼ਮਾਨਾ ਵੇਖਿਓ ਸਹੀ ਬਣਦਾ ਏਦਾਂ ਗੁੱਸਾ ਖਾਓ ਮਾੜਾ ਲੋ ਸੋ

0: ਅਸੀਂ ਨਵੀਆਂ ਤੇਰੇ ਪਾਉ ਪਾਵਾਂਗੇ।
1: ਸੁਣੋ ਗੇ ਆ ਲਾਸਟ ਲਾਈਨਾਂ ਫਿਰ ਸੁਣਾਂਗਾ ਇੱਕ ਵਾਰ, ਪਰ ਇੱਕ ਆ ਗੱਲ ਸੁਣਾ, ਮੈਂ ਉੱਥੇ ਵੀ ਕੀਤੀ ਸੀ ਵਾਰ ਬਈ ਲਾਸਟ ਲਾਈਨਾਂ ਕੀ ਸੀ, ਏਦਾਂ ਏਦਾਂ ਬੋਲ ਕੇ ਦੱਸਿਓ, ਬੋਲ ਕੇ ਸਪੀਕਰ ਚ ਦੱਸ ਦੇ,
2: ਤੂੰ ਲਾ ਲਾ ਸੁੱਟਦਾ ਪੱਗਾਂ
1: ਨੂੰ, ਤੂੰ ਲਾ ਲਾ ਸੁੱਟਦਾ ਪੱਗਾਂ ਨੂੰ,
2: ਅਸੀਂ ਚੱਕ ਕੇ ਸੀਸ ਜਾਵਾਂਗੇ।
1: ਵਾਹ ਵਾਹ।
2: ਅੱਗੇ ਇਹ ਗੁੰਡਾ ਗਰਦੀ ਬੰਦ ਕਰਦੀ, ਅਸੀਂ ਕਲਮ ਦੇ ਵਾਰ ਚਲਾਵਾਂਗੇ।
1: ਇਹ ਗੁੰਡਾ ਗਰਦੀ ਬੰਦ ਕਰਨੀ, ਅਸੀਂ ਕਲਮ ਦੇ ਵਾਰ
2: ਚਲਾਵਾਂਗੇ। ਕੱਲ ਮੈਂ ਨਾ ਇੱਕ ਸੀਤਲ ਜੀ ਦੀ, ਸੋਹਣ ਸਿੰਘ ਸੀਤਲ ਢਾਡੀ ਸੀ ਬੜੇ ਵਧੀਆ, ਉਹਨਾਂ ਦੀ ਇੱਕ ਕਵਿਤਾ ਪੜ੍ਹੀ ਸੀ, ਮੈਂ ਲਿਖ ਲਈ ਸੀ, ਤੇ ਆਪਾਂ ਪੜ੍ਹਦੇ ਹਾਂ ਉਹ ਕਵਿਤਾ ਧਿਆਨ ਨਾਲ ਸੁਣਿਆ, ਬੜੀ ਪਿਆਰੀ ਲੱਗੀ ਮੈਨੂੰ ਗੱਲ, ਸੁਣੋ। ਇਹ ਢਾਡੀ ਸਟਾਈਲ ਵਿੱਚ ਪੜ੍ਹਨੀ ਪੈਣੀ ਹੈ ਪਿਆਰੀ, ਵਾਰ ਜਿੱਦਾਂ ਗਾਈ ਜਾਂਦੀ ਨਾ ਉਸ ਤਰ੍ਹਾਂ ਕਰਦਾ, ਇਹ ਵਾਰ ਹੈ ਇਸ ਤਰੀਕੇ ਸਿਰ ਕਈ ਵੀਰ ਪੜ੍ਹਦੇ ਹੈ, ਸਮਝਿਓ ਜਰਾ ਧਿਆਨ ਨਾਲ। ਓਏ ਸਾਦਾ ਥਾਂ ਬਾਪਣੇ ਸਵਰਗ ਵਰਗ,

0: ਨਜ਼ਰਾਂ ਹੂਰਾਂ ਤੇ ਮਾਲਾ ਫੇਰਦਾ ਉੱਚੀ ਉੱਚੀ ਬੰਗਾ ਦਿੰਦਾ ਹੈ ਤੇ ਦਿਮਾਗ ਚ ਇਹ ਚੱਲਦਾ ਮਰ ਕੇ ਜਾਵਾਂਗੇ ਜੰਨਤ ਵਿੱਚ ਤੇ ਜੰਨਤ ਚ ਮਿਲਣਗੀਆਂ
1: ਬੋਲੋ
0: ਜੰਨਤ ਚ ਮਿਲਣਗੀਆਂ ਪੂਰਾ

ਬਣੋ ਕਹਿੰਦਾ ਭੋਗ ਲਵਾਓ ਪਰ ਖਾਕਰਾਂ ਨੂੰ ਸੁਹਾ ਦੇਣਾ ਹੈ ਖਾਂਦਾ ਤੇ ਪੰਡਤਾ ਆਪ ਹੀ ਹੈ ਏਦਾਂ ਹੀ ਬਾਬੇ ਕਹਿੰਦੇ ਆ ਲਿਆਓ ਖੀਰਾਂ ਬਣਾ ਕੇ ਕੜਾਹ ਬਣਾ ਕੇ ਗੁਰੂ ਸਾਹਿਬ ਨੂੰ ਭੋਗ ਲੱਗੇਗਾ ਅੱਗੇ ਰੱਖ ਦਿੰਦੇ ਆ ਖਾਂਦੇ ਤੇ ਆਪ ਹੀ ਹੈ ਇੱਥੇ ਕਿਹਾ ਜਾ ਰਿਹਾ ਤੇਰੇ ਠਾਕੁਰ ਨੂੰ ਵੀ ਭੋਗ ਲਵਾ ਲਓ ਪੰਡਤ ਜੀ ਬਾਅਦ ਵਿੱਚ ਲਵਾ ਲਾਂਗੇ ਭੋਗ ਤੇਰੇ ਰੱਬ ਨੂੰ ਤੇਰੀ ਮੂਰਤੀ ਨੂੰ

ਜਿਹੜਾ ਕਹਿੰਦੇ ਉੱਪਰ ਕਿਤੇ ਰਹਿੰਦਾ, ਕਰ ਲਾਂਗਾ ਪੂਜਾ ਜਦੋਂ ਵਿਹਲਾ ਹੋ ਗਿਆ ਹੋਇਆ, ਕਰ ਲੋ ਪੂਜਾ ਤੇਰੇ ਅਰਸ਼ੀ ਵਸਣ ਵਾਲੇ ਦੀ, ਕਰ ਲਾਂਗੇ ਪੂਜਾ ਜਦੋਂ ਕਰਨੀ ਹੋਈ।

ਪੰਡਤਾਂ ਦੇ ਭਗਵਾਨ ਦੇ ਇਨਸਾਨੀਅਤ ਧਰਮ ਹੈ ਤੇਰਾ ਕਾਹਨੂੰ ਫਿਰਦਾ ਪਿੱਛੇ ਪੁਜਾਰੀ ਦੇ ਭਗਵਾਨ ਜਿਹੜਾ ਬੰਦੇ ਦਾ ਬਣਾਇਆ ਰੱਬ ਹੈ ਇੱਕ ਰੱਬ ਉਹ ਹੈ ਜਿਹੜਾ ਕੁਦਰਤ ਵਿੱਚ ਵਸਿਆ ਹੋਇਆ ਤੇਰੇ ਮੇਰੇ ਸਾਰਿਆਂ ਚ ਵਸਿਆ ਇੱਕ ਉਹ ਜਿਹੜਾ ਪੁਜਾਰੀ ਦੇ ਦਿਮਾਗ ਦੀ ਕਾਢ ਹੈ ਰੱਬ ਪੁਜਾਰੀ ਵਾਲਾ ਰੱਬ ਕਿਉਂ ਫਿਰ ਪੂਜਦਾ ਹੈ

ਜੇ ਭਗਤ ਰਵਿਦਾਸ ਜੀ ਦੀ ਤਿਆਰੀ ਹੈ ਤੇ ਉਹ ਕਹਿ ਰਹੇ ਆ ਤੇ ਉਹਦੀ ਤੇ ਦੇਰੀ ਹੋਈ ਹੋਈ ਪਰਮਾਤਮਾ ਤੇ ਚਾਹੁੰਦਾ ਹੀ ਹੈ ਵੀ ਤੂੰ ਹੋ ਸਕਦਾ ਉਹ ਤੇ ਆਜ ਮਲਾਵਾ ਉਹ ਤੇ ਅੱਜ ਮਿਲਣ ਨੂੰ ਤਿਆਰ ਹੈ ਪਰ ਕਰਨਾ ਕੀ ਪੈਣਾ ਟਾਕੇ ਮੰਜੜੀਆਂ ਮਨੋਹੋ ਮਚਿੰਦੜੀਆਂ ਜਿਹੜੇ ਵਕਾਰ ਮਾੜੇ ਆ ਉਹਨਾਂ ਨੂੰ ਰੋਕ ਆਪਣੀ ਸੋਚ ਬਦਲ ਖਿਆਲ ਬਦਲ ਉਹ ਤੇ ਤਿਆਰ ਹੀ ਬੈਠਾ ਆਓ ਇੱਕ ਵਾਰੀ ਦਿਲੋਂ ਕਹੋ

ਜਾਂਦਾ, ਮਰ ਕੇ ਵੀ ਜਾਇਆ ਜਾਂਦਾ। ਆਪੇ ਨਾਲ ਜੁੜ ਜਾਓ, ਅਸਲੀ ਘਰ ਸਾਡਾ ਆਪਣੇ ਅਸਲੇ ਨਾਲ ਜੁੜਨਾ,

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਬੈਠੇ ਪਵਿੱਤਰ ਆਤਮਾ ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਆਓ ਫਤਿਹ ਦੇ ਸਿਮਰ ਨਾਲ ਆਪਣੀ ਸਾਂਝ ਪੈਦਾ ਕਰੀਏ। ਕੋਈ ਰਸਨਾ ਮਾਝੀ ਨਾ ਰਹੇ, ਉਸ ਸਿਮਰਨ ਦੇ ਮਿਲੇ ਬਾਅਦ ਵਿੱਚੋਂ ਦਾਸਾਂ ਨੂੰ ਕੁਝ ਬੋਲਣ ਦਾ ਬਲ ਬਖਸ਼ ਕਰੋ। ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲਥਾ। ਸਾਡੇ ਤੋਂ ਪਹਿਲਾਂ ਆਪ ਗੁਰਮੁਖਾਂ ਦੇ ਕੋਲੋਂ ਕਥਾ ਸਰਵਣ ਕਰ ਰਹੇ ਸੀ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਤਰਨ ਤਾਰਨ ਦੇ ਲਾਗੇ ਛੱਠੀ ਖਾਰਾ ਪਿੰਡ ਹੈ, ਸਤਿਗੁਰ ਪਾਤਸ਼ਾਹ ਉੱਤੇ ਕਥਾ ਕਰ ਰਹੇ ਸਨ। ਤਰਨ ਤਾਰਨ ਸਾਹਿਬ ਦੀ ਧਰਤੀ ਮਹਾਰਾਜ ਨੇ ਆਪ ਮੁੱਲ ਲੈ ਕੇ ਉਹ ਸਥਾਨ ਬਣਾਇਆ। ਸੇਵਾ ਸਤਿਗੁਰੂ ਇੱਥੇ ਕਰਾਇਆ ਕਰਦੇ ਸੀ, ਰਾਜਧਾਨ ਦੇ ਵਿਸਰਾਮ ਉੱਥੇ ਕਰਿਆ ਕਰਦੇ ਸੀ। ਉਹ ਠੱਠੀ ਪਿੰਡ ਖਾਰਾ ਉੱਥੇ ਬਣਿਆ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਕੋਲ ਸ਼ਸਤਰ ਵਿਦਿਆ ਸਿੱਖਿਆ ਕਰਦੇ ਸੀ। ਛੋਟੀ ਬਾਲ ਉਮਰ ਸੀ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਮਨ ਕੀਤਾ ਤੇ ਮੈਂ ਪਿਤਾ ਗੁਰੂ ਅਰਜਨ ਸਾਹਿਬ ਜੀ ਨੂੰ ਮਿਲ ਕੇ ਆਉਣਾ ਤੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਕਿ ਗੁਰੂ ਅਰਜਨ ਸਾਹਿਬ ਦੇ ਤਰਨ ਤਾਰਨ ਤੋਂ ਜਾਣ ਤੋਂ ਪਹਿਲਾਂ ਆਪਾਂ ਇੱਥੇ ਛੱਠੀ ਖਾਰੇ ਪਿੰਡ ਵਿੱਚ ਉਹਨਾਂ ਦੇ ਦਰਸ਼ਨ ਕਰ ਲੈਂਦੇ ਹਾਂ। ਕਹਿੰਦੇ ਇੱਥੇ ਗੁਰੂ ਅਰਜਨ ਸਾਹਿਬ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਹਰਗੋਬਿੰਦ ਪਾਤਸ਼ਾਹ ਨੂੰ ਲੈ ਕੇ ਆਏ। ਨਵਾਂ ਨਾ ਉੱਥੇ ਮਿਲਾਪ ਹੋਇਆ, ਉੱਥੇ ਦੋ ਜੇ ਜੁੜਵੇਂ ਸਭ ਬਣੇ ਰਹੇ ਆ ਤੇ ਮਹਾਰਾਜ ਉੱਥੇ ਵਰ ਵੀ ਦਿੱਤਾ ਵੀ ਇੱਥੇ ਨਿਸ਼ਰਦਿਆਂ ਦੀਆਂ ਸ਼ਰਧਾ ਪੂਰੀਆਂ ਕਰਨਗੀਆਂ, ਨਪੁੱਤਿਆਂ ਨੂੰ ਇੱਥੇ ਪੁੱਤ ਮਿਲਿਆ ਕਰਨਗੇ। ਗੁਰੂ ਅਰਜਨ ਸਾਹਿਬ ਜੀ ਕਥਾ ਕਰ ਰਹੇ ਸੀ ਤੇ ਸੰਗਤਾਂ ਇਸ ਤਰ੍ਹਾਂ ਸੱਜ ਕੇ ਬੈਠੀਆਂ ਸੀ। ਲਾਗੋ ਹਾਥੀ ਲੰਘ ਰਹੇ ਸੀ ਹਾਥੀ ਤੇ ਸੰਗਤਾਂ ਨੇ ਕਥਾ ਤੋਂ ਧਿਆਨ ਦਿੱਤਾ ਤੇ ਉਧਰ ਹਾਥੀਆਂ ਵੱਲ ਵੇਖਣ ਦੇ ਪਏ ਹਾਥੀਆਂ ਨੂੰ ਦੇ ਤੇ ਮਹਾਰਾਜ ਸਾਡੇ ਪਾਤਸ਼ਾਹ ਕਹਿਣ ਲੱਗੇ ਕਿੱਧਰ ਵੇਖਣੇ ਤੇਰਾ ਧਿਆਨ ਕਿੱਧਰ ਚਲੇ ਗਿਆ। ਜਾਂ ਕਿ ਬਾਦਸ਼ਾਹ ਦੇ ਹਾਥੀ ਜਾ ਰਹੇ ਸੀ ਤੇ ਸਿੱਖਾਂ ਨੇ ਆਖਿਆ ਮਹਾਰਾਜ ਦੇਖੋ ਕਿੱਡੇ ਸੋਹਣੇ ਹਾਥੀ ਝੂਮਦੇ ਜਾ ਰਹੇ ਆ, ਕਿੱਡੇ ਵਧੀਆ ਲੱਗਣ ਦੇ ਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਥਾ ਦੇ ਧਿਆਨ ਰੱਖੋ, ਇਹ ਤਾਂ ਇੱਕ ਸਾਹ ਵਾਲੀ ਚੀਜ਼ ਹੈ ਜਿੱਥੇ ਮਰਜ਼ੀ ਖਤਮ ਹੋ ਸਕਦੀ ਆ। ਸਮਾਂ ਆਏਗਾ ਇੱਥੇ ਕੰਧਾਂ ਝੂਲਿਆ ਕਰਨਗੇ ਗੁਰੂ ਘਰ ਦੀਆਂ ਕੰਧਾਂ। ਇਹ ਸੱਚ ਕਰਕੇ ਜਾ ਰਹੇ ਹੋ, ਮੈਂ ਉਸ ਸਥਾਨ ਦੇ ਦਰਸ਼ਨ ਕਰਕੇ ਆਇਆ। ਉੱਥੇ ਇੱਕ ਕੰਧ ਬਣੀ ਹੈ ਜਿਹੜੀ ਕੋਈ 10-12 ਫੁੱਟ ਉੱਚੀ ਆ ਤੇ ਇੰਨਾ ਚੌੜਾ ਉਹਦਾ ਆਕਾਰ ਆ। ਉੱਥੇ 40-50 ਸਿੱਖ ਡਰ ਜਾਂਦੇ ਹੋਏ ਉੱਥੇ ਸੰਗਤਾਂ ਤੇ ਇੱਕ ਬੰਦਾ ਵਾਹਿਗੁਰੂ ਕਹਿ ਕੇ ਉਸ ਕੰਧ ਨੂੰ ਹਲੂੰਦਾ ਤੇ ਹਾਥੀ ਵਾਲਾ ਝੂਟਾ ਅੱਜ ਵੀ ਉੱਥੇ ਆਉਂਦਾ ਜੀ। ਤੁਸੀਂ ਜਾ ਕੇ ਦੇਖਿਓ ਉਸ ਗੋਪਣੇ ਦਾ ਨਾਂ ਹੀ ਝੂਲਣੇ ਮਹਿਲ ਹੈ। ਤੇ ਅੰਗਰੇਜ਼ਾਂ ਨੇ ਜਾ ਕੇ ਦੇਖਿਆ ਤੇ ਇਹਦਾ ਖੋਜ ਵੀ ਕੱਢੀ ਕਿ ਬਾਬਿਆਂ ਨੇ ਥੱਲੇ 70 ਕਦਮ ਆਏ ਹੋਣਾ, ਪਰ ਗੁਰੂ ਕੇ ਸਿੱਖੋ ਤੇ ਗੁਰੂ ਅਰਜਨ ਸਾਹਿਬ ਜੀ ਦੀ ਜਹਰ ਕਰਾਮਾਤ ਅੱਜ ਵੀ ਉੱਥੇ ਤੁਸੀਂ ਜਾ ਕੇ ਦਰਸ਼ਨ ਕਰ ਸਕਦੇ ਜੇ ਸਤਿਗੁਰ ਕਿਰਪਾ ਕਰੇ। ਕਥਾ ਵਿੱਚ ਇੰਨੀ ਤਾਕਤ ਹੈ ਸਤਿਗੁਰ ਰੰਗ ਕਰਨ। ਅੱਜ ਮੈਂ ਤੁਹਾਡੇ ਸਾਹਮਣੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜਿਹਨਾਂ ਦਾ ਸਵੇਰੇ ਕਰਤਾਰਪੁਰ ਦਿਹਾੜਾ ਹੈ ਉਹਨਾਂ ਦਾ ਪ੍ਰਸੰਗ ਰੱਖਣ ਦਾ ਯਤਨ ਕਰੂੰਗਾ। ਧੰਨ ਗੁਰੂ ਰਾਮਦਾਸ ਮਹਾਰਾਜ ਜਿਹਨਾਂ ਦੇ ਤਿੰਨ ਪੁੱਤਰ ਵੱਡੇ ਬਾਬਾ ਪ੍ਰਿਥੀ ਚੰਦ ਜੀ, ਉਸ ਤੋਂ ਛੋਟੇ ਮਹਾਂਦੇਵ ਜੀ, ਉਸ ਤੋਂ ਛੋਟੇ ਗੁਰੂ ਅਰਜਨ ਸਾਹਿਬ ਮਹਾਰਾਜ ਪੰਚਮ ਪਾਤਸ਼ਾਹ। ਜਿਹੜਾ ਮਹਾਂਦੇਵ ਉਹਦਾ ਇੱਕ ਪੁੱਤਰ ਸੀ ਜਿਹਦਾ ਨਾਮ ਮਿਹਰਬਾਨ ਸੀ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸ਼ਾਦੀ ਨੂੰ 15 ਵਰ੍ਹੇ ਬੀਤ ਚੁੱਕੇ ਆ ਤਕਰੀਬਨ, ਅਜੇ ਘਰ ਵਿੱਚ ਕੋਈ ਸੰਤਾਨ ਦੀ ਪੁੱਤਰ ਨਹੀਂ। ਇੱਕ ਦਿਨ ਕੰਮ ਗੁਰੂ ਮਹਾਰਾਜ ਦੇ ਮਹਿਲ ਮਾਤਾ ਗੰਗਾ ਜੀ ਨੇ ਕੀਮਤੀ ਨਿਸ਼ਾਲੇ ਕੀਮਤੀ ਰੁਮਾਲੇ ਸੁੱਕਣੇ ਕੱਢ ਕੇ ਬਾਹਰ ਧੁੱਪ ਵਿੱਚ ਪਾਏ ਆ। ਇਹਨਾਂ ਦੀ ਜਿਠਾਣੀ ਕਰਮੋ ਪ੍ਰਿਥੀ ਚੰਦ ਦੇ ਘਰ ਵਾਲੀ ਝਿਲਮਿਲ ਕਾਲਿਆਂ ਦੇ ਵਿਛਾਲਿਆਂ ਤੇ ਇਹਦੀ ਨਜ਼ਰ ਪਈ। ਉਹਨੇ ਆਖਿਆ ਕਾਜ ਜੇ ਕਿਤੇ ਤੂੰ ਆਪਣੇ ਪਿਤਾ ਗੁਰੂ ਰਾਮਦਾਸ ਦੀ ਸੇਵਾ ਕਰਨੀ ਨੂੰ ਤੇ ਆ ਜਿਹੜੀਆਂ ਕੀਮਤੀ ਭੇਟਾਂ ਦੀ ਮਾਲਕ ਮੇਰੀ ਦਰਾਣੀ ਗੰਗਾ ਬਣੀ ਬੈਠੀ ਹੈ ਨਾ, ਇਹਨਾਂ ਦੀ ਮਾਲਕ ਤੇ ਮੈਂ ਹੋਣਾ ਸੀ। ਜਦੋਂ ਪ੍ਰਿਥੀ ਚੰਦ ਨੂੰ ਇਹ ਗੱਲ ਆਖੀ ਸਾਹਮਣੇ ਸੀ, ਉਸ ਵੇਲੇ ਪ੍ਰਿਥੀ ਚੰਦ ਨੇ ਆਖਿਆ ਕਰਮੋ ਤੂੰ ਕਮਲੀਆ ਮੇਰੇ ਭਰਾ, ਇਹਨੇ ਜੱਗ ਤੋਂ ਉਤਰਿਆ ਜਾਣਾ, ਇਹਦੇ ਘਰ ਵਿੱਚ ਕੋਈ ਇਲਾਜ ਨਹੀਂ ਹੋਣੀ ਤੇ ਜਿਹੜਾ ਸੇਵਾ ਗੁਰੂ ਗੱਦੀ ਤੇ ਬਹਿਣਾ ਨਾ ਉਹ ਤੇਰਾ ਪੁੱਤਰ ਮਿਹਰਬਾਨ ਬਹਿਣਾ,
ਇਹ ਜਿਹੜੀਆਂ ਚੀਜ਼ਾਂ ਗੱਲਾਂ ਸੰਭਾਲੀ ਬੈਠੀਆਂ ਨਾ, ਇਹਨਾਂ ਦੀ ਚੀਜ਼ਾਂ ਦੀ ਮਾਲਕ ਤੂੰ ਬਣਨਾ। ਜਿਸ ਤਰ੍ਹਾਂ ਉਹ ਪਿੱਛੇ ਜਾਂਦਾ ਕਰਮਾਂ ਨੂੰ ਧਰਵਾਸਾ ਦੇ ਰਿਹਾ, ਉਹਨਾਂ ਲੈਣਾ ਨੂੰ ਤੁਹਾਡੇ ਸਾਹਮਣੇ ਬੈਠ ਸਾਹਮਣੇ ਜੋੜੀ ਕਿਉਂ ਬਿਆਨ ਕਰ ਰਹੀ ਹੈ?

Lo que

ಪಡೆಯುವ

Dünyada

ये कर

پنجن سورما

ਸਾਰੀ ਸੰਗਤ ਪਹਿਲਾਂ ਸਭ ਤੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਪੋਤਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਲੱਗਤੇ ਜਿਗਰ ਕਲਗੀ ਵਾਲੇ ਪਾਤਸ਼ਾਹ ਨੀਲੇ ਤੇ ਸ਼ਾਹ ਸਵਾਰ ਉਹਨਾਂ ਦੀ ਬਖਸ਼ਿਸ਼ ਚੜਾਈਏ। ਕੋਈ ਰਸਨਾ ਬਾਜੀ ਨਾ ਰਹਿ ਸਭ ਸੰਗਤਾਂ ਅਭ ਸਤਿਕਾਰ ਸਾਹਿਬਾਂ ਨੂੰ ਕੀ ਸਿਤਾ ਹੋ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਬਹੁਤ ਹੀ ਮਾਨ ਤੇ ਸਤਿਕਾਰ ਜੋ ਸੱਚਖੰਡ ਵਾਸੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਉਹਨਾਂ ਦੀ ਪੁੱਲ ਦੇ ਵਿੱਚੋਂ ਉਹਨਾਂ ਦੇ ਪੋਤਰੇ ਬਾਬਾ ਅਵਤਾਰ ਸਿੰਘ ਜੀ ਤੋਂ ਆਪ ਕਥਾ ਸ਼ਰਵਣ ਕਰ ਰਹੇ ਸੀ। ਮੇਰੇ ਤੋਂ ਪਹਿਲਾਂ ਭਾਈ ਸੁਨੀਲ ਸਿੰਘ ਜੀ ਨੇ ਆਪ ਨੂੰ ਦੱਸ ਦਿੱਤਾ ਸੀ ਕੱਲ ਜਦੋਂ ਅਸੀਂ ਦੀਵਾਨ ਦੀ ਹਾਜ਼ਰੀ ਭਰ ਰਹੇ ਸਨ ਤੇ ਇਹਨਾਂ ਭਟਾਈਆਂ ਨੂੰ ਉਦੋਂ ਪਤਾ ਲੱਗਾ ਤੇ ਮਹਾਂਪੁਰਸ਼ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਪਿੰਡਾਂ ਦੇ ਪੋਤਰੇ ਆ। ਜਦੋਂ ਇਹਨਾਂ ਦੋਹਰਾ ਲਾਇਆ ਨਾ ਇਹ ਫਿਰ ਗਏ ਕਿਉਂਕਿ ਜਦੋਂ ਗੁਰਮਤੀ ਸਿੱਖ ਬੈਠੇ ਹੋਣਾ ਜਿਹੜੇ ਬਾਣੀ ਦੀ ਸੂਝ ਬੂਝ ਵਾਲੇ ਆ ਉਹਨਾਂ ਤੋਂ ਅਚਾਨਕ ਹੀ ਡਰਿਆ ਜਾਂਦਾ। ਮੈਂ ਪਿੱਛੇ ਜੇ ਗੁਹਾਟੀ ਦੀਵਾਨ ਲਾਇਆ ਸੀ ਸਾਹਿਬ ਜੀ ਤੇ ਉੱਥੋਂ ਦੀਆਂ ਮੈਨੂੰ ਸੰਗਤਾਂ ਦੱਸਣ ਕਿ ਵਿਸਾਖੀ ਦਾ ਜੋੜ ਮੇਲਾ ਸੀ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਇੱਥੇ ਆ ਗਏ। ਕਹਿੰਦੇ ਜਦੋਂ ਅਸੀਂ ਵਿਸਾਖੀ ਦਾ ਅਖੰਡ ਪਾਠ ਆਰੰਭ ਕੀਤਾ ਨਾ ਪਹਿਲੇ ਤੋਂ ਅਰਦਾਸੀਆਂ ਜਿਹੜੀਆਂ ਉਹਦੀਆਂ ਲੱਤਾਂ ਚੰਬੀ ਜਾਣ ਉਸ ਤੋਂ ਅਰਦਾਸ ਨਾਲ ਪੂਰੀ ਹੋਈ। ਫਿਰ ਜਦੋਂ ਪਾਠ ਆਰੰਭ ਕੀਤਾ ਉਹਨੇ ਪੰਜ ਪੌੜੀਆਂ ਵੀ ਪੜੀਆਂ ਤੇ ਉਹ ਵਿਚਾਰਾ ਖਿੜਕੀ ਜਾਵੇ ਜੇ ਪ੍ਰਸ਼ਾਦ ਵਟਾਉਣ ਲੱਗਾ ਇੱਕ ਗ੍ਰੰਥੀ ਸਿੰਘ ਤੇ ਉਹਦੇ ਹੱਥੋਂ ਚੜੇ ਥਾਲੀ ਡਿੱਗਤੀ ਤੇ ਗੁਰੂ ਕੇ ਸਿੱਖੋ ਫਿਰ ਕਮੇਟੀ ਨੇ ਆਖਿਆ ਬਾਬਾ ਜੀ ਹੁਣ ਖੰਡ ਪਾਠ ਆਵਾ ਵੀ ਦੁਬਾਰਾ ਆਰੰਭ ਕਰ ਲਓ ਜੋ ਸਤਿਗੁਰ ਕਿਰਪਾ ਕਰੇ। ਜਦੋਂ ਸੂਝ ਬੂਝ ਵਾਲੇ ਗੁਰੂ ਕੇ ਸਿੱਖ ਬੈਠੇ ਦਿਨ ਤੇ ਉਹਨਾਂ ਕੋਲ ਸੁਭਾਅ ਕੀ ਡਰ ਲੱਗਦਾ ਹੈ ਪਤਾ ਇੱਥੇ ਲੱਗਦਾ ਇਹ ਪਤੰਗੀ ਅਸੀਂ ਅੱਜ ਦੀਵਾਨ ਇੱਥੇ ਲਾ ਲਿਆ ਕੱਲ ਨੂੰ ਹੁਸ਼ਿਆਰਪੁਰ ਤੇ ਪਾਸੋਂ ਨੂੰ ਕਰਤਾਰਪੁਰ ਹੁਣ ਇੱਥੇ ਮਰੀਵਾਰ ਸਾਨੂੰ ਰੋਜ਼ ਨਵਾਂ ਪ੍ਰਸੰਗ ਯਾਦ ਕਰਨਾ ਪੈਂਦਾ। ਇਹਨਾਂ ਨੂੰ ਪਤਾ ਲੱਗ ਗਿਆ ਕਿ ਮਿਹਨਤ ਕਰਕੇ ਸਟੇਜ ਤੇ ਜਾਣਾ ਚਾਹੀਦਾ। ਸੋ ਸਤਿਗੁਰੂ ਕਿਰਪਾ ਕਰੇ ਜਿੱਥੋਂ ਵੀ ਕਿਤੇ ਭੁੱਲੀਏ ਸੰਗਤ ਬਖਸ਼ਣ ਯੋਗ ਹੈ ਸਾਨੂੰ ਬਖਸ਼ ਲਿਓ ਤਾਂ ਉਹ ਸਾਰੇ ਸੂਝਵਾਨ ਹੋ ਜਿਹੜੇ ਰੋਜ਼ ਇਤਿਹਾਸ ਸਰਵਣ ਕਰਦੇ ਜੇ ਅਸੀਂ ਪੰਜਾਬ ਤੇ ਕਿਤੇ ਕੋਈ ਮੇਲਾ ਹੁੰਦਾ ਜੋੜ ਮੇਲਾ ਹੁੰਦਾ ਜਾਂ ਮਹੀਨੇ ਮੱਸਿਆ ਤੇ ਕਰਦੇ ਹਾਂ ਆਹ ਬੜੇ ਭਾਗਾਂ ਵਾਲੇ ਜੁੱਬੇ ਸਵੇਰੇ ਤੇ ਸ਼ਾਮੀ ਨਵੇਂ ਟਾਈਮ ਗੁਰੂ ਕੀ ਸੰਗਤ ਕਰਦੇ ਜੇ ਔਰ ਇਤਿਹਾਸ ਦੇ ਨਾਲ ਮਸ ਰੱਖਦੇ ਜੇ। ਮੈਂ ਅੱਜ ਗੁਰੂ ਹਰਗੋਬਿੰਦ ਪਾਤਸ਼ਾਹ ਜਿਨ੍ਹਾਂ ਦਾ ਪ੍ਰਸੰਗ ਕਰ ਆਰੰਭ ਕੀਤਾ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਦੋਂ ਜਨਮ ਲਿਆ ਜਦੋਂ ਅਵਤਾਰ ਧਾਰਿਆ ਗੁਰੂ ਕੀ ਵਡਾਰੀ ਲਿਖੇ ਉਸ ਵੇਲੇ ਗੁਰੂ ਅਰਜਨ ਸਾਹਿਬ ਜੀ ਨੇ ਕਿਸ ਤਰ੍ਹਾਂ ਸੰਗਤਾਂ ਦੇ ਵਿੱਚ ਧੰਨ ਵੰਡਿਆ ਕਿਸ ਤਰ੍ਹਾਂ ਮਾਤਾ ਗੰਗਾ ਜੀ ਨੂੰ ਵਧਾਈਆਂ ਮਿਲੀਆਂ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਹਰਗੋਬਿੰਦ ਬਾਲਕ ਦੀ ਜਨਮ ਦੀ ਖੁਸ਼ੀ ਅੰਦਰ ਇੱਕ ਉੱਥੇ ਸ਼ਹਾਦਤ ਖੂਹ ਲਵਾਇਆ ਜਿਹਨੂੰ ਛੇ ਮਾਨਾ ਚੱਲਦੀਆਂ ਅੱਜ ਵੀ ਉਹ ਖੂਹ ਉੱਥੇ ਮੌਜੂਦ ਆ। ਆਓ ਉਸ ਵੇਲੇ ਦੀ ਤਿਆਰੀ ਨੁਹਾਰ ਨੂੰ ਤੁਹਾਡੇ ਸਾਹਮਣੇ ਜੋੜੀ ਜਾਣ ਕਰ ਰਹੀ ਹੈ ਮਾਤਾ ਗੰਗਾ ਜੀ ਨੂੰ ਕਿਸ ਤਰ੍ਹਾਂ ਸੰਗਤਾਂ ਵਧਾਈਆਂ ਦੇਣੀਆਂ ਕਰੇ।

ਸਵੇਰੇ ਗੁਰੂ ਅਰਜਨ ਪਾਤਸ਼ਾਹ ਦੇ ਜਨਮ ਦਿਨ ਦਾ ਪਤਾ ਇਹਦੀ ਭਰਜਾਈ ਕਰਮਾਂ ਨੂੰ ਲੱਗਾ, ਬੀਬੀ ਕਰਮਾਂ ਨੂੰ ਲੱਗਾ, ਜਿਹੜੇ ਪੇਖੀ ਚੰਦ ਦੇ ਘਰ ਵਾਲੀ ਸੀ ਉਹਦੀ ਹਿੱਕ ਉੱਤੇ ਸੱਪ ਲੇਟਿਆ, ਉਹਨੇ ਤੋਂ ਮੈਲੀ ਦੀ ਚਾਦਰ ਲੈ ਲਈ ਤੇ ਟੁੱਟੀ ਦੀ ਮੰਜੀ ਤੇ ਪੈ ਗਈ। ਬਾਹਰੋਂ ਪੇਖੀ ਚੰਦ ਆਇਆ, ਜਦੋਂ ਕਰਮੋ ਨੂੰ ਪੁੱਛਿਆ ਕਰਮੋ ਤੇਰੇ ਕਿਹੜੇ ਤੇ ਨਿਰਾਸ਼ਤਾ ਕਿਉਂ, ਉਹਨੇ ਆਖਿਆ ਤੇਰਾ ਵਾਰ ਝੂਠਾ ਤੇ ਬਾਬੇ ਬੁੱਢੇ ਸਾਹਿਬ ਦੇ ਵਾਰ ਪੂਰੇ ਹੋਏ ਹੀ ਸ਼ਰੀਕਾਂ ਦੇ ਘਰ ਪੁੱਤ ਜਨ ਪਿਆ। ਉਹਨੇ ਆਖਿਆ ਮੈਂ ਉਹਨਾਂ ਚਿਰ ਤੱਕ ਵੱਜ ਨਹੀਂ ਸਕਦੀ ਜਿੰਨਾ ਚਿਰ ਤੱਕ ਤੂੰ ਬਾਲਕ ਹਰਗੋਬਿੰਦ ਨੂੰ ਮਾਰ ਨਹੀਂ ਦਿੰਦਾ, ਈਰਖਾ ਬੰਦੇ ਨੂੰ ਕੀ ਕੁਝ ਕਰਾ ਦਿੰਦੀ ਹੈ। ਸੁਣੀਏ ਉਹ ਕਰਮੋ ਪਿਰਖੀ ਚੰਦ ਨੂੰ ਜਿਸ ਤਰ੍ਹਾਂ ਬਾਲਕ ਹਰਗੋਬਿੰਦ ਪਾਤਸ਼ਾਹ ਨੂੰ ਮਾਰਨ ਵਾਸਤੇ ਕੋਈ ਤਕਰੀਰਾਂ ਕਰ ਰਹੀ ਹੈ, ਉਹਨਾਂ ਲਹਿਣਾ ਨੂੰ ਤੁਹਾਡੇ ਸਾਹਮਣੇ ਜੋੜੀ ਪੇਸ਼ ਕਰ ਰਹੀ ਹੈ ਜੀ।

I'm not going to be able to do that.

ਲਗਨ ਨਾ ਕਰ ਮੈਂ ਬਾਲਕ ਨੂੰ ਜੀਵਾ ਨਹੀਂ ਰਹਿਣ ਦਿੰਦਾ। ਇਹਨੇ ਪਹਿਲਾ ਕਾਰਾ ਕੀ ਕੀਤਾ, ਉਹਨੇ ਇੱਕ ਦਾਈ ਨੂੰ ਕੁਝ ਮਾਇਆ ਦਿੱਤੀ, ਉਹਨੂੰ ਲਾਲਚ ਵਿੱਚ ਲਿਆਂਦਾ ਵੀ ਤੂੰ ਰੋਜ਼ ਬਾਲਕ ਹਰਗੋਬਿੰਦ ਪਾਤਸ਼ਾਹ ਨੂੰ ਖਿਡਾਉਣ ਜਾਂਦੀ ਆ। ਪਹਿਲਾਂ ਇਸ ਤਰ੍ਹਾਂ ਬੱਚਿਆਂ ਨੂੰ ਖਿਡਾਉਣ ਵਾਸਤੇ ਡਾਂਗੀਆਂ ਰੱਖੀਆਂ ਜਾਂਦੀਆਂ ਸੀ, ਖਿਡਾਰੇ ਰੱਖੇ ਜਾਂਦੇ ਸੀ। ਉਹਨੇ ਆਖਿਆ ਤੂੰ ਰੋਜ਼ ਗੁਰੂ ਦੇ ਦਰਬਾਰ ਵਿੱਚ ਜਾਂਦੀ ਆ ਤੇ ਕਿਸੇ ਨਾ ਕਿਸੇ ਢੰਗ ਨਾਲ ਕੋਈ ਨਾ ਕੋਈ ਤਰੀਕਾ ਬਣਾ ਕੇ ਤੂੰ ਬਾਲਕ ਨੂੰ ਮਾਰ ਦੇ, ਬਾਕੀ ਦਾ ਕੰਮ ਮੈਂ ਆਪੇ ਸੰਭਾਲ ਲੂੰਗਾ। ਲਾਲਚ ਬੁਰੀ ਬਲਾ ਹੈ, ਇੱਥੇ ਖੁਦਾ ਬਚਾਏ। ਇਹ ਪਾਪਣਾ ਲਾਲਚ ਵੱਸ ਹੋ ਕੇ ਗੁਰੂ ਦੇ ਜਿਸ ਵੇਲੇ ਮਹਿਲਾਂ ਵਿੱਚ ਗਈਆਂ, ਅਪਰਾਧੀ ਗੁੰਡਾ ਨੇ ਬੜੀਆਂ ਚਾਹ ਕਰ ਰਹੀ ਆ, ਬੜੇ ਭਾਰ ਸਤਿਗੁਰ ਨੇ ਲਾਏ ਆ, ਆਂਦੇ ਸੀ ਬਾਲਕ ਨੂੰ ਇਸ ਕੁਛ ਚੁੱਕ ਲਿਆ, ਕੁਛ ਚੁੱਕ ਕੇ ਬਾਲਕ ਨੂੰ ਪਈ ਲਾੜਨ ਡਾਵੇ, ਕਰੇ ਫਿਰ ਤੋਂ ਤਾਂ ਸਰ ਪਈ ਘੋੜੀਆਂ ਡਾਵੇ ਤੇ ਪਾਪੜ ਬੁੱਲਾ ਨਾਲ ਕਰੀ ਉਹ ਬੁੱਲ ਸੁਹਾਵੇ ਤੇ ਮਾਤਾ ਗੰਗਾ ਵੇਖ ਤੋਂ ਵੇਖ ਕੇ ਦਾਵ ਤੋਂ ਲਾਉਣਾ ਚਾਹੇ ਤੇ ਮਾਰੀ ਘੜੀ ਨਾ ਜੋਗੀਆ ਕਿਸੇ ਲੈਰੀ ਤੇ ਵੀ ਆਵੇ। ਇਹ ਬਾਲਕ ਨੂੰ ਚੁੱਕ ਕੇ ਬਾਹਰ ਲੈ ਜਾਂਦੀ ਆ, ਕਦੀ ਜ਼ਮੀਨ ਤੇ ਲੈ ਜਾਂਦੀ ਆ, ਕਦੀ ਆਪਣੀ ਹਿੱਕ ਤੇ ਪਾਉਂਦੀ ਆ। ਜਿਸ ਵੇਲੇ ਇਹਨੇ ਆਂਦੇ ਵੀ ਕੀਤਾ ਕੀ ਸੀ ਵੀ ਆਪਣੀ ਛਾਤੀ ਨੂੰ ਜ਼ਹਿਰ ਮਾਰਿਆ, ਛਾਤੀ ਨੂੰ ਤੇ ਬਾਲਕ ਨੂੰ ਦੁੱਧ ਚੰਘਾ ਕੇ ਤੇ ਮਾਂ ਨੂੰ ਵੀ ਪਤਾ ਨਾ ਲੱਗੂਗਾ। ਜਿਸ ਵੇਲੇ ਬਾਲਕ ਨੂੰ ਦੁੱਧ ਚੰਘਾਉਣ ਦੀ ਕੋਸ਼ਿਸ਼ ਕਰ ਰਹੀ ਹੈ ਨਾ, ਆਂਦੇ ਬਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਦੋਂ ਇਹਦਾ ਸ਼ੀਰ ਮੂੰਹ ਚ ਪਾਇਆ, ਇਸ ਦਾਈ ਦੇ ਨਾਲ ਹੀ ਪ੍ਰਾਣ ਖਿੱਚ ਲਿਆ, ਕੋ ਸਤਨਾਮ ਸ੍ਰੀ ਵਾਹਿਗੁਰੂ। ਇਹ ਚਾਲ ਫੇਰ ਹੋ ਗਈ। ਉਸ ਤੋਂ ਬਾਅਦ ਇੱਕ ਸਪੇਰਾ ਉਹਨੇ ਬੜੇ ਸੱਪ ਰੱਖੇ ਸੀ, ਆਖਿਆ ਉਹ ਜ਼ਹਿਰੀਲਾ ਸੱਪ ਫੜ ਤੇ ਤਮਾਸ਼ਾ ਕਰ ਗੁਰੂ ਦੇ ਦਰਬਾਰ ਵਿੱਚ, ਕਿਸੇ ਨਾ ਕਿਸੇ ਢੰਗ ਦੇ ਨਾਲ ਜ਼ਹਿਰੀਲਾ ਸੱਪ ਬਾਲਕ ਨੂੰ ਉਡਾਵੇ, ਬਾਕੀ ਦਾ ਕੰਮ ਮੈਂ ਆਪੇ ਸੰਭਾਲ ਲੂੰਗਾ। ਇਹ ਜਿਸ ਵੇਲੇ ਜ਼ਹਿਰੀਲਾ ਸੱਪ ਲੈ ਕੇ ਗਿਆ, ਤਮਾਸ਼ਾ ਕਰਨ ਲੱਗਾ, ਜਦੋਂ ਸੱਪ ਛੱਡਿਆ ਨਾ ਸਮੀਆਂ ਤੇ ਜਦੋਂ ਸੱਪ ਗਾਂਹ ਹੋਇਆ, ਗੁਰੂ ਹਰਗੋਬਿੰਦ ਪਾਤਸ਼ਾਹ ਛੋਟੇ ਛੋਟੇ ਪੈਰਾਂ ਨਾਲ ਤੁਰ ਕੇ ਨਾ ਆਂਦੇ ਉਸ ਸੱਪ ਦੀ ਸਿਰੀ ਇਸ ਤਰ੍ਹਾਂ ਮਸਲ ਦਿੱਤੀ ਜਿਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਨੇ ਗੰਢਾ ਮਸਲ ਕੇ ਰੱਖਿਆ ਸੀ। ਇਹਦੀ ਚਾਲ ਫੇਲ ਹੋ ਗਈ। ਫਿਰ ਇੱਕ ਬ੍ਰਾਹਮਣ ਸੀ ਜਿਹੜਾ ਰੋਜ਼ ਗੁਰੂ ਨੂੰ ਦਹੀਂ ਛਕਾਇਆ ਕਰਦਾ ਸੀ ਤੇ ਮਹਾਰਾਜ ਨੂੰ ਖੜਾਇਆ ਕਰਦਾ ਸੀ। ਇਹਨੂੰ ਤਿਰਥੀਏ ਨੇ ਇੱਕ ਦਿਨ ਬਾਹਰ ਜਾਂਦੇ ਨੂੰ ਰੋਕ ਲਿਆ। ਉਹਨੇ ਆਖਿਆ ਤੂੰ ਤੈਨੂੰ ਗੁਰੂ ਘਰ ਦੇ ਵਿੱਚੋਂ ਕਿੰਨੀ ਕਮਾਇਆ ਮਿਲਦੀ ਆ? ਉਹਨੇ ਆਖਿਆ ਜੀ ਗੁਜ਼ਾਰੇ ਨੂੰ ਵੀ ਮਿਲ ਜਾਂਦੀ ਆ। ਉਹਨੇ ਆਖਿਆ ਕਮਲਾ ਨਾ ਹੋਏ ਤੇ ਕਿੰਨਾ ਕੁ ਨੌਕਰੀ ਕਰਵਾ ਲੈਣਾ, ਕਿਤੇ ਵਧੀਆ ਨਾ ਜਰਾਨੇ ਪਾ ਕੇ ਵੇਖ ਤੇਰੇ ਕੁੱਲਾ ਹੋਏ ਧੋਣੇ ਧੋ ਦਿਆਂਗੇ। ਉਹਨੇ ਆਖਿਆ ਗੱਲ ਕੀ ਆ? ਉਹਨੇ ਆਖਿਆ ਜ਼ਹਿਰ ਦੀ ਕੁੜੀ ਤੇ ਤੂੰ ਬਾਲਕ ਨੂੰ ਦਹੀਂ ਛਕਾਉਣਾ ਤੇ ਇਹ ਕੁੜੀ ਉਸ ਦਹੀਂ ਦੇ ਵਿੱਚ ਘੋਲ ਕੇ ਬਾਲਕ ਨੂੰ ਛਕਾ ਦੇ, ਬਾਕੀ ਦਾ ਕੰਮ ਮੈਂ ਆਪੇ ਸੰਭਾਲ ਲੂੰਗਾ। ਮੇਰੀ ਦਿੱਲੀ ਦਰਬਾਰ ਤੱਕ ਪਹੁੰਚਾ, ਤੇਰੀ ਕੋਈ ਵਾਹ ਵਾਲੇ ਨਹੀਂ ਵੇਖ ਸਕਦਾ। ਆਂਦਾ ਛੰਦ ਦਾ ਫਿਰ ਲਿਖਿਆ ਉਹ ਵਸਦੇ ਘਰਾਂ ਚ ਪਾ ਦੇ ਰੋਣੇ ਪੰਨਤਾ, ਆਂਦਾ ਇੱਕ ਮੇਰੇ ਭਰਾ ਝੁਗਾ ਚੌੜ ਕਰਦੇ, ਬਾਕੀ ਦਾ ਕੰਮ ਮੈਂ ਆਪੇ ਸੰਭਾਲੂਗਾ। ਜਿਸ ਤਰ੍ਹਾਂ ਤਿਰਥੀ ਚੰਦ ਉਸ ਬ੍ਰਾਹਮਣ ਨੂੰ ਲਾਲਚ ਵਿੱਚ ਲਿਆ ਗਿਆ, ਸੁਣੀ ਆਉਂਦਾ ਲੈਣ ਉੱਪਰ ਪਿੰਡ ਕੇ ਬਣਾ

ਜੀ ਗੁਰਾ ਸੱਜ ਕੇ ਵਜਨ ਫੁੱਲ ਮਾਇਆ ਏ ਕਿਹੜੀ ਬੰਨੋ ਬਾਲ ਕਿਹੜੇ ਰੋਲਾ ਪਾਇਆ ਏ ਤੇਰੀ ਅਸਲੀ ਅਸਾਨੇ ਲੈਣਾ ਚਾਹਿਆ ਏ ਹੁੰਦੀ ਦੇ ਲਵਾਰੀ ਖੋਲ ਕੀ ਦਲੀਲ ਆਪਦੀ ਸਾਨੂੰ ਪੰਡਤਾਂ ਦੇ ਵਿੱਚ ਸਾਡਾ ਸਾਰੇ ਆਪਦੀ ਸਾਨੂੰ ਲੋੜ ਕਹਿੰਦੇ ਮੂਹਰੇ ਸਾਰੇ

ਸਾਨੂੰ ਪੰਡਤਾਂ ਦੇ ਇਤਿਹਾਸ ਸਾਰੀ ਦਾ

0: ਜਾਗਾ ਚ ਬੰਦੇ ਦਾ ਵਕੀਲ ਹੈ ਜਿਹੜਾ ਪੁੱਤ ਦੇ ਕੀ ਬੰਨ ਲਈ ਜੋ ਪੰਡ ਪਾਪ ਦੀ ਸਾਨੂੰ ਪੰਡ ਦਾ ਨਹੀਂ ਚਾਹ ਕੇ ਸਾਰੀ ਦਾ
1: ਭਾਈ ਸੰਤੋਖ ਜੀ ਸੰਗੀ ਲਿਖਦੇ ਨਾ
0: ਅਲਪ ਜਾਤੋ ਕੁਕਰ ਹੋਤੋ ਪਿਸਤਾ ਜੇ ਨਾਮਾ ਦੋ ਪਰੀ ਅੰਕੇ ਤੇ ਗਾਨਤ ਕਰਤ ਬਸਰਾਮਾ ਇਸਕੇ ਬਸਨ ਮਹਿ ਬਦੀ ਗੁਰਦੀ ਨਗਰਾਇਓ ਗੁਰਿਆਇਸ ਕੋ ਪਾਏ ਤਨਕ ਨਾ ਜੋਰ ਲਗਾਇਓ
1: ਮਹਾਰਾਜ ਥੱਲੇ ਛੋਟੀ ਜਾਤ ਦਾ ਕੁੱਤਾ ਜਿਹਾ ਕਰਦਾ ਸੀ ਸੱਚੇ ਪਾਤਸ਼ਾਹ ਨੇ ਆਖਿਆ ਪੜਦਾ ਸੀ ਦਹੀਂ ਕੁੱਤੇ ਨੂੰ ਪਾਉਣ ਲੱਗੇ ਹਾਂ ਜੇ ਸਵੇਰੇ ਕੁੱਤੇ ਨੂੰ ਆਵਾਜ਼ ਮਾਰੀ ਉਹ ਝੂਠਾ ਜਿਹੜਾ ਆਪਾਂ ਕੁੱਤੇ ਵਾਸਤੇ ਰੱਖਦੇ ਹਾਂ ਨਾ ਭਾਂਡਾ ਕਰਦਾ ਉਹ ਮਾਰੇ ਰੱਖਿਆ ਸੀ ਤੇ ਰੋਜ਼ ਸਰਦੋਂ ਦੇ ਚਰਨਾਂ ਥੱਲੇ ਮੰਜੇ ਥੱਲੇ ਰਿਹਾ ਕਰਦਾ ਸੀ ਸੱਚੇ ਪਾਤਸ਼ਾਹ ਨੇ ਜਦੋਂ ਉਹ ਦਹੀਂ ਝੂਠੇ ਵਿੱਚ ਪਾਇਆ ਨਾ ਤੇ ਕੁੱਤਾ ਲਾ ਕੇ ਆਇਆ ਜੇ ਸਵੇਰੇ ਸਿੱਖੋ ਕੁੱਤੇ ਨੇ ਉਸ ਦਹੀਂ ਨੂੰ ਸੁੰਘਿਆ ਨਾ ਆਂਦੇ ਕੁੱਤੇ ਨੇ ਉਸੇ ਵੇਲੇ ਕੰਨ ਫੜਤੇ ਤੇ ਉਹਦੀਆਂ ਅੱਖਾਂ ਦੇ ਵਿੱਚੋਂ ਜਾਰ ਜਾਰ ਨੀਰ ਜਾ ਰਿਹਾ ਉਹਨੇ ਆਖਿਆ ਮਹਾਰਾਜ ਇਹ ਤੇ ਜੇ ਮੈਂ ਇੱਕ ਫੁੱਟੀ ਵੀ ਛੱਡਦੀ ਮਹਾਰਾਜ ਮੈਂ ਤੇ ਕੰਨ ਵੀ ਨਹੀਂ ਫੜਕਣਾ ਕੁੱਤੇ ਦੀ ਇੱਕ ਹੈਬਿਟ ਹੈ ਜਿਸ ਤਰ੍ਹਾਂ ਬੰਦਾ ਗਿਆਨ ਵਿੱਚ ਸੁਤੰਤਰ ਹੈ ਨਾ ਜਿਹੜਾ ਜਾਨਵਰ ਹੈ ਉਹਨੂੰ ਪ੍ਰਕਿਰਤਕ ਪਰਮੇਸ਼ਰ ਵੱਲੋਂ ਗਿਆਨ ਹੈ ਤੁਸੀਂ ਭੰਗ ਦਾ ਬਾਗ ਲਾ ਦਿਓ ਉੱਥੇ ਮੱਝਾਂ ਗਾਈਆਂ ਘੋੜੇ ਬੱਕਰੀਆਂ ਛੱਡ ਦਿਓ ਉਹ ਛੋਟੇ ਹਰਨ ਦੇ ਕਦੀ ਖਾਣਗੇ ਨਹੀਂ ਬਾਂਦਰ ਦੇ ਗਾਈ ਤੁਸੀਂ ਜ਼ਹਿਰ ਪਾ ਦਿਓ ਬਾਂਦਰ ਕਦੀ ਜ਼ਹਿਰ ਨਹੀਂ ਖਾਏਗਾ ਉਹਨੂੰ ਪਰਮੇਸ਼ਰ ਵੱਲੋਂ ਗਿਆਨ ਹੈ ਇਸ ਤਰ੍ਹਾਂ ਕੁੱਤੇ ਦੀ ਇੱਕ ਹੈਬਿਟ ਹੈ ਕੁੱਤੇ ਨੇ ਜਦੋਂ ਦਹੀਂ ਨੂੰ ਸੁੰਘਿਆ ਉਹਨੇ ਆਖਿਆ ਮਹਾਰਾਜ ਇਹ ਤੇ ਮੈਂ ਇੱਕ ਸਾਹ ਵੀ ਲੈਣਾ ਜਦੋਂ ਮੈਂ ਇਸ ਦਹੀਂ ਨੂੰ ਛੱਡ ਲਿਆ ਸੱਚੇ ਪਾਤਸ਼ਾਹ ਕਹਿਣ ਲੱਗੇ ਕੁੱਕਰਾ ਤੂੰ ਸਾਡਾ ਆਖੇ ਲਾ ਕੇ ਬਚਨ ਮੰਨਦਾ ਤੇ ਇਸ ਬ੍ਰਾਹਮਣ ਦਾ ਕੋਲ ਜਾ ਕਰ ਚਾਰ ਲੈਣਾ ਛੱਡਦੀਆਂ ਜਿਸ ਤਰ੍ਹਾਂ ਗੁਰੂ ਅਰਜਨ ਸਾਹਿਬ ਕੁੱਤੇ ਨੂੰ ਕਹਿ ਰਿਹਾ ਤੇ ਕੁੱਤਾ ਫਿਰ ਕਹਿ ਰਿਹਾ ਮਹਾਰਾਜ ਮੈਂ ਤੁਹਾਡੀ ਰੋਜ਼ ਸੰਗਤ ਕਰਦਾ ਇਹ ਮੁੜ ਕੇ ਮੈਨੂੰ ਭਾਗਾਂ ਵਾਲਾ ਸਮਾਂ ਕਦੋਂ ਮਿਲੇਗਾ ਸਤਿਗੁਰੂ ਕਹਿਣ ਲੱਗੇ ਕੁੱਕਰਾ ਤੂੰ ਸਾਡਾ ਬਚਨ ਮੰਨਦਾ ਤੈਨੂੰ ਅਸੀਂ ਨਰਕਾਂ ਚ ਵੀ ਜਾਣ ਦੇਵਾਂਗੇ ਤੂੰ ਗੁਰੂ ਨਾਨਕ ਦੀ ਦਰਗਾਹ ਦੇ ਵਿੱਚ ਨਵਾਜਿਆ ਜਾਏਗਾ ਸੁਣੀਏ ਆਖਰੀ ਚਾਰ ਲੈਣਾ ਤੁਹਾਡੇ ਸਾਹਮਣੇ ਗੁਰੂ ਅਰਜਨ ਸਾਹਿਬ ਕੁੱਕਰ ਨੂੰ ਕੀ ਕਹਿ ਰਹੇ ਸੀ ਉਹਨਾਂ ਸਾਹਿਬ

good.

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਨਾਲ, ਸਤਿਕਾਰ ਨਾਲ ਇਸੀ ਦਰ ਤੋਂ ਵਰਸਾਏ ਹੋਏ ਕੀਰਤਨੀ ਭਾਈ ਸਾਹਿਬ ਭਾਈ ਸਵਰਨ ਸਿੰਘ ਜੀ ਆਪ ਜੀਆਂ ਨੇ ਦੋ ਸ਼ਬਦਾਂ ਦਾ ਕੀਰਤਨ ਆਪ ਜੀ ਨੂੰ ਸਾਨੂੰ ਸਾਰਿਆਂ ਨੂੰ ਨਿਹਾਲ ਕੀਤਾ ਹੈ। ਮੈਂ ਬੇਨਤੀ ਕਰਾਂਗਾ, ਸਮਾਗਮ ਹਰ ਸਾਲ ਦੀ ਤਰ੍ਹਾਂ 14, 15, 16 ਜੁਲਾਈ ਸਾਰੀਆਂ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਇਸ ਦਰਬਾਰ ਵਿੱਚ ਪਹੁੰਚ ਕੇ ਮਹਾਂਪੁਰਖਾਂ ਦੇ ਅਸਥਾਨ 'ਤੇ ਪਹੁੰਚ ਕੇ ਖੁਸ਼ੀਆਂ ਪ੍ਰਾਪਤ ਕਰਦੇ ਹੋ। ਮਨ ਦੀ ਇਕਾਗਰਤਾ ਬਣ ਜਾਏ ਜੋ ਲਾਹਾ ਲੈਣ ਵਾਸਤੇ ਦੂਰੋਂ ਦੂਰੋਂ ਆਏ ਹਾਂ। ਸਤਿਗੁਰਾਂ ਦਾ ਬਚਨ ਹੈ, ਨਾਨਕ ਕਹਿ ਕਰ ਕੇਵਲ ਨਾਮ। ਇਸ ਜਗ੍ਹਾ 'ਤੇ ਬੈਠ ਕੇ ਆਪਾਂ ਕੋਈ ਹੋਰ ਗੱਲਾਂ ਬਾਤਾਂ ਕਰੀਏ ਤਾਂ ਫਿਰ ਸੰਗਤ ਅਧੂਰੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖ ਨੂੰ, ਸੰਗਤਾਂ ਨੂੰ, ਸਾਨੂੰ ਸਾਰਿਆਂ ਨੂੰ ਸੁਚੇਤ ਕਰਦੇ ਨੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੇਤ। ਇੱਕ ਜਕਾਰਾ ਗੁਰਮੁਖਾਂ ਨੂੰ ਬੇਨਤੀ ਹੈ, ਚੜ੍ਹਦੀ ਕਲਾ ਵਿੱਚ ਇੱਕ ਜਕਾਰਾ ਤੁਸੀਂ ਕਿਰਪਾ ਕਰੋ। ਇੱਕ ਜਕਾਰਾ ਮਾਵਾਂ ਭੈਣਾਂ ਨੂੰ ਬੇਨਤੀ ਹੈ, ਸਟੇਜ 'ਤੇ ਸਵਾਏਮਾਨ ਸੰਤ ਬਾਬਾ ਮਹਿੰਦਰ ਸਿੰਘ ਜੀ ਪਹਾੜਗੰਜ ਦਿੱਲੀ ਤੋਂ, ਇਹਨਾਂ ਨੂੰ ਵੀ ਜੀ ਆਇਆਂ ਨੂੰ, ਮਹੰਤ ਪ੍ਰਤਪਾਲ ਸਿੰਘ ਜੀ, ਸੰਤ ਅਜੀਤ ਸਿੰਘ ਜੀ, ਸੰਤ ਸਤਨਾਮ ਸਿੰਘ ਜੀ, ਇਸ ਦਰ ਘਰ ਦੇ ਮਾਲਕ, ਇਹ ਜੋ ਕੀਰਤਨੀਏ ਤੁਹਾਡੇ ਸਨਮੁਖ ਬੈਠੇ ਨੇ, ਸੰਤ ਅਜੀਤ ਸਿੰਘ ਜੀ ਉਹਨਾਂ ਨੇ ਹੁਕਮ ਕੀਤਾ ਹੈ ਤੁਸੀਂ ਸਾਰੇ ਇਕੱਠੇ ਬੈਠ ਕੇ ਕੀਰਤਨ ਕਰੋ। ਉਹੀ ਸਮਾਂ ਦਾਸ ਨੂੰ ਵੀ ਯਾਦ ਆ ਰਿਹਾ ਸੀ, ਜਿਵੇਂ ਬਚਪਨ ਵਿੱਚ ਵੀ ਇਸ ਜਗ੍ਹਾ ਵਿੱਚ ਅਸੀਂ ਇਕੱਠੇ ਬੈਠ ਕੇ ਕੀਰਤਨ ਕਰਦੇ ਸੀ। ਅੱਜ ਵੀ ਉਵੇਂ ਹੀ ਮਹਾਂਪੁਰਖ ਜਦੋਂ ਸਾਨੂੰ ਹੁਕਮ ਕਰਦੇ ਨੇ, ਮਨ ਨੂੰ ਚੈਨ, ਸਕੂਨ, ਸ਼ਾਂਤੀ ਮਿਲਦੀ ਹੈ। ਜਿੱਥੇ ਸਟੇਜ 'ਤੇ ਮਹਾਨ ਹਸਤੀਆਂ, ਮਹਾਨ ਮਹਾਂਪੁਰਖ ਬੈਠੇ ਨੇ, ਸੰਤ ਬਾਬਾ ਕਾਹਨ ਸਿੰਘ ਜੀ, ਹੋਰ ਵੀ ਕੱਲ੍ਹ ਪਰਸੋਂ ਦੇ ਦੀਵਾਨਾਂ ਵਿੱਚ ਆਪ ਸੰਤਾਂ ਨੂੰ ਜੋੜਨ ਵਾਸਤੇ, ਚੋਲੀਆਂ ਭਰਨ ਵਾਸਤੇ, ਐਸੀਆਂ ਐਸੀਆਂ ਰੂਹਾਂ, ਰੱਬ ਨਾਲ ਗੱਲਾਂ ਕਰਨ ਵਾਲੀਆਂ ਰੂਹਾਂ, ਕੇਵਲ ਸਾਡੇ ਭਲੇ ਵਾਸਤੇ ਮਹਾਂਪੁਰਖਾਂ ਨੇ ਉਪਰਾਲਾ ਕੀਤਾ ਹੈ। ਸੋ ਮੈਂ ਬੇਨਤੀ ਕਰਾਂ ਭਾਈ ਪਿਆਰਾ ਸਿੰਘ ਕੀਰਤਨ ਸ਼ੁਰੂ ਕਰਨ। ਚੜ੍ਹਦੀ ਕਲਾ ਵਿੱਚ ਇੱਕ ਜਕਾਰਾ ਗੁਰਮੁਖਾਂ ਨੂੰ ਬੇਨਤੀ ਹੈ, ਇੱਕ ਜਕਾਰਾ ਭੈਣਾਂ ਨੂੰ। ਇਹ ਇਸ ਵਾਸਤੇ ਸਮਾਗਮ ਦਾ ਪਹਿਲਾ ਦਿਨ ਹੈ, ਤੁਹਾਡੀ ਅਸੀਸ ਕੀਰਤਨੀਆਂ ਨੂੰ, ਬੱਚਿਆਂ ਨੂੰ, ਸਾਨੂੰ ਸਾਰਿਆਂ ਨੂੰ ਬਣ ਜਾਏ, ਕਰੋ ਕਿਰਪਾ ਜੀ। ਗੁਰਮੁਖਾਂ ਨੂੰ ਵੀ ਬੇਨਤੀ ਹੈ ਭਾਈ,
2: ਗੱਲ ਕਰਨ ਤੋਂ ਪਹਿਲਾਂ ਮੇਰਾ ਸ਼ੁਕਰ ਜੀ ਭਾਈ ਸਵਰਨ ਸਿੰਘ ਜੀ।

ਇਹ ਸ਼ਬਦ ਬਾਬਾ ਨਾਨਕ ਜੀ ਦੀ ਬਾਣੀ ਵਿੱਚੋਂ ਸੀ। ਬਾਬਾ ਨਾਨਕ ਜੀ ਕਹਿ ਰਹੇ ਸਨ ਕਿ ਬੇਸ਼ੱਕ ਜੰਗਲਾਂ ਪਹਾੜਾਂ ਦੇ ਵਿੱਚ ਤੀਰਥਾਂ 'ਤੇ ਜਾਂ ਜਿੱਥੇ ਵੀ ਦੂਰ ਦੂਰ ਤੂੰ ਘੁੰਮ ਕੇ ਆ ਜਾ, ਜੇ ਤੈਨੂੰ ਆਤਮਕ ਰਸਤਾ ਮਿਲਣਾ ਹੈ ਤਾਂ ਕੇਵਲ ਸੱਚੇ ਗੁਰੂ ਤੋਂ ਮਿਲਣਾ ਹੈ। ਭੋਲੀ ਭੋਲੀ ਥਲ ਚੜ੍ਹਾਂ ਥਲ ਚੜ੍ਹ ਡੂੰਘਰ ਜਾਓ, ਬਨ ਨਹੀਂ ਭੋਲੀ ਜੇ ਫਿਰਾਂ ਬਿਨ ਗੁਰ ਬੂਝ ਨਾ ਪਾਓ। ਬੇਸ਼ੱਕ ਜੰਗਲਾਂ ਦੇ ਵਿੱਚ ਭੋਲੇ ਸਰੀਰ ਬਾਹਰ ਤੁਰੇ ਸਰੀਰ, ਪਰ ਜੋ ਆਤਮਿਕ ਰਸਤਾ ਹੈ ਉਹ ਤੇਰੇ ਅੰਦਰ ਹੀ ਹੈ। ਜਾਂ ਕਹਿੰਦੇ ਨੇ ਜੇ ਤੂੰ ਪੁੱਛਣਾ ਹੈ ਤੇ ਉਹਨਾਂ ਤੋਂ ਪੁੱਛ ਜਿਹੜੇ ਇਸ ਆਤਮਿਕ ਮਾਰਗ 'ਤੇ ਚੱਲੇ ਨੇ। ਗੁਰੂ ਦੇ ਸੇਵਕ ਬਣ ਕੇ ਜੋ ਚੱਲੇ ਨੇ, ਪੁੱਛੋ ਜਾਏ ਪਦਾਊਆ, ਚੱਲੇ ਚਾਕਰ ਹੋਏ ਰਾਜਨ ਜਾਣੇ ਆਪਣਾ ਦਰ ਕਰ ਠਾਕ ਨਾ ਹੋਏ, ਕਿਉਂਕਿ ਉਹਨਾਂ ਦਾ ਵਾਹਿਗੁਰੂ ਦੇ ਨਾਲ ਐਸਾ ਪਿਆਰ ਐਸੀ ਸਾਂਝ ਹੈ, ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈ। ਐਸੇ ਪੁਰਸ਼ਾਂ ਦੀ, ਐਸੇ ਪਲਿਆਂ ਦੀ, ਐਸੇ ਮਹਾਂਪੁਰਸ਼ਾਂ ਦੀ ਸੰਗਤ ਕਰ, ਐਸੇ ਨਾਮ ਰਸੀਆਂ ਦੀ ਸੰਗਤ ਕਰ। ਔਰ ਇਹ ਜਿਤਨੇ ਦੀਵਾਨ ਹੋ ਰਹੇ ਨੇ ਆਤਮਿਕ ਜੀਵਨ ਨੂੰ ਪ੍ਰਾਪਤ ਕਰਨ ਵਾਸਤੇ ਹੋ ਰਹੇ ਨੇ, ਕੰਨ ਰਸ ਨਹੀਂ ਕਿ ਫਲਾਣੇ ਕੀਰਤਨੀਏ ਨੇ ਬਹੁਤ ਸੋਹਣਾ ਗਾਇਆ ਹੈ, ਉਹ ਭਲਾ ਹੈ ਗਾਇਆ ਹੈ, ਪਰ ਸ਼ਬਦਾਂ ਤੋਂ ਲਾਭ ਲੈਣਾ ਹੈ ਸੰਗੀਤਕ ਮਾਧਿਅਮ। ਆਓ ਇਹਨਾਂ ਪੰਕਤੀਆਂ ਨੂੰ ਇੱਕ ਵਾਰ ਪੜ੍ਹੀਏ।

ਸਿੰਘ ਸੰਗਤਾਂ ਦੇ ਤਾਰੀਆਂ ਮੁਕਤੀ ਲਈ ਅੱਜ ਤੋਂ ਲੱਖਾਂ ਨਾਰੀ ਨਾਰੀਆਂ ਬਾਬਾ ਸਾਹਿਬ ਸਿੰਘ ਸੰਗਤਾਂ ਦੇ ਤਾਰੀਆਂ ਮੁਕਤੀ ਲਈ ਅੱਜ ਤੋਂ ਲੱਖਾਂ ਨਾਰੀ ਨਾਰੀਆਂ ਜੱਗ ਸਿੰਘ

0: ਪਿਆਸ ਸੀ,
1: ਅੱਖਾਂ ਵਿੱਚ ਪਿਆਸ ਸੀ ਤੇ ਵਿੱਚ ਤੇਰੀ ਯਾਦ ਸੀ।
0: ਮੈਂ ਜਾਣ ਆਈ ਸੁਣੋ ਫਰਿਆਦ ਜੀ,
1: ਅੱਖਾਂ ਵਿੱਚ ਪਿਆਸ ਸੀ ਤੇ

0: ਚਾਲੀ ਉੱਥੇ ਚੱਲੀਏ
1: ਰੱਬ ਦੇ ਪਿਆਰਿਆਂ ਚ ਚੱਲ ਜਿੰਦੇ ਰਲੀਏ
0: ਜਿੱਥੇ ਚਾਲੀ ਉੱਥੇ ਚੱਲੀਏ
1: ਰੱਬ ਦੇ ਪਿਆਰਿਆਂ ਚ ਚੱਲ ਜਿੰਦੇ ਰਲੀਏ
0: ਗੁਰਚਰ

0: शब्द निरंजन है, गुरु नानक धार के मूरत है जागे आयो। लोक सुनियो पर लोक सुनियो सिद्ध लोक सुनियो सब दर्शन पायो संगत पारी उतारण काओ। गुरु नानक साहिब पंथ चलायो वाहे गुरु, गुरु नानक साहिब धार के मूरत है जागे आयो। नजरे रहमत से जिधर नानक इशारा कर दिया, जर्रे को सूरज किया कतरे को दरिया कर दिया। बन के साकी जाम किस ऐसे पिलाए आपने, हिंद की क्या बात थी जाहर दीवाना कर दिया। हिंदू मुस्लिम के मिटे झगड़े गले सब मिल गए, कुफरो ईमा एक जा काछियो काबा कर दिया। देंत से साधु बना सज्जन भी सज्जन हो गया, बंदों की तो बात क्या रीठा भी मीठा कर दिया। इसकी पत्थी में डालकर कुंदन किया और लहने को अंग लगा अंगत से अल्लाह कर दिया। साहिब गुरु नानक देव सच्चे पातशाह साहबां दे आलमाना सजे हुए दरबार दे विच महान गुरु साहिब जी दी अंश बंश महान ब्रह्म ज्ञानी श्रोमणी श्री हजूर धन धन बाबा साहिब सिंह साहिब जी बेदी साहिब जी दे पवित्र स्थान दे उत्ते जुड़ बैठे सज बैठे प्यारियो। आओ जी जिन्हें शरीर जुड़ बैठे हो वीर बुजुर्ग मातावा भैणा सारे ही बुलंद आवाज दे विच फतेह दा सिमरन करिए। बड़ा ही बड़भागी दिन है, बाबा जी दी याद दे विच जुड़े बैठे हाँ। आओ रल के एक अरदासा करिए, हाथ जोड़ के करो अरदास सारे कि गुरु नानक हर जगह सहाई होवे रहमत होवे। हाथ जोड़ो ते करो अरदास सारे गुरु नानक हर जगह सहाई होवे। झंडे झूल दे रहन दीवान सज दे कला पंथ दी दून सवाई होवे। हर एक दिल चो प्यार दी बहे गंगा, जेड़ा महाराज जी प्यार दा सबक दिता सी ना कृपा करो अज भी और रहमत बख्शो। हर एक दिल चो प्यार दी बहे गंगा, हर परिवार विच सुला सफाई होवे। मोरां वाड़ी वालों तुसा सारिआं नूं बाबा जी दे प्रकाश दी लख लख वधाई होवे। आओ प्यारियो उन्हां नूं प्यार दे अकीदत ते शरदा दे फुल भेंट करिए ते बुलंद आवाज दे विच फतेह दा सिमरन करिए। मैं कल भी जिक्र कीता सी वे महाराज ने कृपा कीतियां साडे ते बख्शिशां बेअंत कीतियां, सदा वास्ते किसे दी फतेह हुंदी आ। महाराज ने सानू बख्शी पर असीं फतेह बुलाउण दे आदि नहीं रह गए। महाराज दा हुक्म है आगे आवत सिंह जो पावे वाहिगुरु जी की फतेह बुलावे। ये जिहड़ी जुबान है ना कोई कुरलियां करी जावे कोई रेते नाल मांझी जावे भावे नूं इह नहीं सुची होनी। एक कोई तरीका है सूची पई रसना नाम कहत गोबिंद का। वाहिगुरु आखिया मुख पवित्र, वाहिगुरु आखिया वैरी मित्र, वाहिगुरु आखिया बैरी मित्र, वाहिगुरु आखिया साफ चरित्र, वाहिगुरु आखिया दुख सब चित्र। इनिया बख्शिशा होंदिया फिर क्यों नहीं सिमरन करते। आओ प्यारियो जेड़ा फतेह दे नाल है प्यार करता ओदी आत्मा फतेह है पा जांदी। फतेह बुलाउण तो करे संकोच मासा ते फतेह उहनूं भी फतेह बुला जांदी। सदा फतेह दी जग ते जित हुंदी फतेह संगतां दे नाल ही पाई दी है। प्यारी संगत जी जद भी गुरु घर आईए जी उदों गज के ही फतेह बुलाई दी है। ये ना समझो भी ढाडी सिंघां नूं फतेह बुलाउण लगे हां। महाराज जी की अंश बंश हाजिर है ते बाबा साहिब सिंह साहिब जी फिर दे आखिए भी वो इत्थे ही ने उन्हां नूं फतेह बुलाउण लगे हां। आओ गुरु ग्रंथ साहिब जी नूं सीस झुकाओ ते बुलंद आवाज दे विच आखो जीओ वाहिगुरु जी का खालसा वाहिगुरु जी की फतेह। सतगुरु की अपार कृपा बड़े बड़े गुणीजन विद्वान श्रोमणी कीर्तनीए श्रोमणी विचारवान
1: ਇੱਥੇ ਜੁੜੇ ਬੈਠੇ ਨੇ ਤੇ ਮੇਰਾ ਦਿਲ ਘਬਰਾਉਂਦਾ, ਸੱਚੀ ਘਬਰਾਉਂਦਾ। ਤੇ ਫਿਰ ਜਦੋਂ ਨਾ ਇਹੋ ਜਿਹਾ ਮੌਕਾ ਬਣੇ ਤਾਂ ਸਿੱਖ ਕੋਲ ਸਭ ਤੋਂ ਵੱਡਾ ਹਥਿਆਰ ਹੈ ਅਰਦਾਸ। ਮਹਾਰਾਜ ਹੁਣ ਕਿਰਪਾ ਕਰੋ, ਖੜ ਗਏ ਆ ਤੇ ਹੁਣ ਰਹਿਮਤ ਕਰਿਓ, ਆਪਣੀ ਬਖਸ਼ਿਸ਼ ਰੱਖਿਓ, ਆਪਣੀ ਕੁਝ ਕਹਿ ਵੀ ਲਈਏ। ਮਹਾਰਾਜ ਜੀ ਜ਼ਿੰਦਗੀ ਦੀ ਹੈ ਤੋ ਜੀਨੇ ਕਾ ਹੁਨਰ ਵੀ ਦੇਣਾ, ਪਾਓ ਬਖਸ਼ੇ ਹੈ ਤੋ ਪੀ ਕੇ ਸਫ਼ਰ ਵੀ ਦੇਣਾ। ਗੁਫ਼ਤਗੂ ਤੂੰ ਨੇ ਸਿਖਾਈ ਹੈ, ਮੈਂ ਤੋ ਗੂੰਗਾ ਥਾ ਅਬ ਬੋਲੂੰਗਾ ਤੋ ਬਾਤੋਂ ਮੈਂ ਅਸਰ ਵੀ ਦੇਣਾ। ਸਤਿਗੁਰੂ ਕਿਰਪਾ ਕਰੇ, ਰਹਿਮਤ ਕਰੇ। ਲਓ ਪਿਆਰਿਓ, ਗੁਰਬਾਣੀ ਦਾ ਕੀਰਤਨ ਤੁਸੀਂ ਸੁਣਿਆ, ਸਮਾਧੀਆਂ ਲੱਗੀਆਂ ਹੁੰਦੀਆਂ ਤੇ ਤੁਹਾਡੀਆਂ ਦਾ ਕੰਮ ਥੋੜਾ ਜਿਹਾ ਉਲਟਾ ਹੁੰਦਾ। ਇਹਨੀ ਲੱਗੀਆਂ ਸਮਾਧੀਆਂ ਖੇਲਣੀਆਂ ਹੁੰਦੀਆਂ। ਉਹ ਜੇ ਬੰਦਾ ਸਮਾਧੀ ਚ ਬੈਠਾ ਰਹੇ, ਕੋਈ ਲੁੱਟ ਘਸੁੱਟ ਕਰ ਜਾਏ, ਉਧਰੋਂ ਆ ਕੇ ਕੋਈ ਘਰ ਲੁੱਟਲ ਜਾਏ ਤੇ ਮਾੜਾ ਫੇਰੀ ਦਾ ਕੀ ਫਾਇਦਾ। ਤੇ ਮਹਾਰਾਜ ਨੇ ਬੀਰ ਰਸ ਵੀ ਬਣਾਇਆ, ਧੰਨ ਬਾਬਾ ਸਾਹਿਬ ਸਿੰਘ ਸਾਹਿਬ। ਉਹਨਾਂ ਵਿੱਚ ਸਾਰੇ ਰਸ ਹਨ, ਉਹ ਪੂਰਨ ਪੁਰਖ, ਪੂਰਨ ਪਰਮੇਸ਼ਰ ਦੀ ਜੋਤ ਜਿਹੜੀ ਧਰਤੀ ਦੇ ਤਖਤੇ ਤੇ ਆਈ। ਪਿਆਰੇ ਉਹਨਾਂ ਦੇ ਵਿਚਾਰ, ਉਹਨਾਂ ਦੀਆਂ ਵਾਰਾਂ, ਉਹਨੀ ਤੇ ਪਸ਼ੂਆਂ ਤੇ ਵੀ ਬਖਸ਼ਿਸ਼ਾਂ ਕੀਤੀਆਂ, ਉਨੀ ਤੇ ਉਹ ਜਿਹੜੇ ਚੂਹੇ ਡੰਗ ਮਾਰਨ ਵਾਲੇ ਉਹਨਾਂ ਉੱਤੇ ਵੀ ਬਖਸ਼ਿਸ਼ਾਂ ਕਰ ਦਿੱਤੀਆਂ। ਉਹਨਾਂ ਤੇ ਲੱਖਾਂ ਲੋਕ ਸੁਧਾਰ ਦਿੱਤੇ ਨਾ। ਪਰ ਇੱਕ ਨੀਤੀ ਦਾ ਬਚਨ ਹੈ ਵੀ ਜਿਹੜਾ ਜੰਤਰ ਮੰਤਰ ਤੰਤਰ ਨਾਲ ਨਾ ਮੰਨੇ ਨਾ, ਉਹ ਫਿਰ ਬਜੰਤਰ ਨਾਲ ਮੰਨਦਾ। ਤੇ ਬਾਬਾ ਜੀ ਨੇ ਬਜੰਤਰ ਵੀ ਕੀਤਾ, ਫਿਰ ਕਹਿੰਦੀਆਂ ਦਾ ਜਿਹੜੇ ਜੰਤਰ ਮੰਤਰ ਤੰਤਰ ਨਾਲ ਨੀ ਮੰਨੇ ਨਾ, ਵੀ ਉਹ ਬਜੰਤਰ ਨਾਲ ਬਣਾਏ। ਲੋ ਇਹੋ ਜਿਹਾ ਇੱਕ ਦੁਸ਼ਟ ਦੀ ਮੈਂ ਗਾਥਾ ਕਹਿਣ ਲੱਗਾ। ਪਿਆਰਿਓ, ਬਾਬਾ ਸਾਹਿਬ ਸਿੰਘ ਜੀ ਦਾ ਪ੍ਰਸੰਗ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਛੱਡਿਆ ਨਾ, ਬੜਾ ਹੀ ਬੈਰਾਗਮਈ ਸਮਾਂ, ਸਿੰਘ ਵੀ ਮੁੜ ਮੁੜ ਕੇ ਵੇਖਦੇ ਆ ਤੇ ਸਤਿਗੁਰੂ ਦੇ ਸਾਹਿਬਜ਼ਾਦੇ ਵੀ ਵੇਖਦੇ ਆ। ਜਦੋਂ ਵੇਖਣ ਨਾ ਮਹਾਰਾਜ ਜੀ ਕਹਿੰਦੇ ਕਹਿੰਦੇ ਸਿੰਘੋ ਬੜਾ ਮਗਰ ਮੁੜ ਮੁੜ ਕੇ ਵੇਖਦੇ ਹੋ। ਕਹਿੰਦੇ ਮਹਾਰਾਜ ਜੀ ਮੁੜ ਕੇ ਵੀ ਕਦੇ ਆਵਾਂਗੇ ਇੱਥੇ ਆਨੰਦਪੁਰ ਸਾਹਿਬ? ਸਤਿਗੁਰੂ ਕਹਿੰਦੇ ਸਿੰਘੋ ਹੋਲੇ ਮਹੱਲੇ ਤੇ ਆਇਆ ਕਰਾਂਗੇ ਹਰ ਸਾਲ, ਇਹ ਬਾਰ ਉੱਥੇ ਦਿੱਤਾ। ਤੇ ਕਹਿੰਦੇ ਇੱਕ ਸਾਡਾ ਹੀ ਰੂਪ ਆਵੇਗਾ ਧਰਤੀ ਦੇ ਤਖਤੇ ਦੇ ਉੱਤੇ, ਜਿਹੜੇ ਮੁੜ ਕੇ ਇਸ ਧਰਤੀ ਦੇ ਉੱਤੇ ਰਾਜ ਭਾਗ ਕਾਇਮ ਕਰਨਗੇ ਉਹ ਸਾਡਾ ਹੀ ਸਰੂਪ ਹੋਣਗੇ। ਉਹ ਸਨ ਬਾਬਾ ਸਾਹਿਬ ਸਿੰਘ ਸਾਹਿਬ ਜੀ। ਜਦੋਂ ਨਾ ਹੁਣ ਸਤਿਗੁਰੂ ਤੁਰੇ ਤੇ ਸਤਿਗੁਰਾਂ ਦੇ ਨਾਲ ਸਤਿਗੁਰਾਂ ਦਾ ਪਰਿਵਾਰ ਵੀ ਤੁਰਿਆ, ਕਹਿੰਦੇ ਜੀ ਅੱਗੇ ਦਾਤਾਰ ਜਾਂਦੇ ਪਿੱਛੇ ਨੇ ਸਿੰਘ ਸਾਰੇ, ਸਿੰਘਾਂ ਵਿਚਾਲੇ ਮਾਤਾ ਨਾਲੇ ਨੇ ਲਾਲ ਚਾਰੇ। ਏਦਾਂ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਜਾ ਰਿਹਾ ਹੈ, ਨਹੀਂ ਨਹੀਂ ਉਹ ਆਨੰਦਪੁਰ ਦਾ ਸ਼ਿੰਗਾਰ ਜਾ ਰਿਹਾ ਹੈ। ਹਾਲਾਤ ਕੀ ਨੇ? ਗਲੀਆਂ ਦੇ ਕੱਖ ਬੈਰੀ ਆਪਣਾ ਨਜ਼ਰ ਨਹੀਂ ਆਉਂਦਾ, ਧੋਖਾ ਕਦਮ ਕਦਮ ਤੇ, ਪਰ ਉਹ ਹੱਸਦਾ ਤੇ ਗਾਉਂਦਾ ਇਹ ਰਤਨ ਰੁਲਦਿਆਂ ਦਾ ਗਮ ਖਾਰ ਜਾ ਰਿਹਾ ਹੈ। ਓਏ ਨਹੀਂ ਨਹੀਂ ਆਨੰਦਪੁਰ ਦਾ ਸ਼ਿੰਗਾਰ ਜਾ ਰਿਹਾ ਹੈ। ਜਦੋਂ ਪਰਿਵਾਰ ਵਿਛੜ ਗਿਆ ਸਰਸਾ ਨਦੀ ਦੇ ਕੰਢੇ ਉੱਤੇ, ਖੇਰੂ ਖੇਰੂ ਹੋ ਗਿਆ। ਕਹਿੰਦੇ ਜੀ ਬੱਸੀਆਂ ਆਣ ਆਣਾ ਉੱਤੇ ਜ਼ੁਲਮ ਜਬਰ ਦੀਆਂ ਘੜੀਆਂ ਬਲੀਆਂ ਸੜੀਆਂ, ਪਾਏ ਵਿਛੋੜੇ ਦਰਦਾਂ ਵਾਲੇ, ਮਾਰੂ ਕਾਂਗਾਂ ਚੜੀਆਂ ਉਛਲੀਆਂ ਬੜੀਆਂ, ਜੰਗਲ ਜੂ ਅਬੱਲਾ ਪੈਂਦਾ, ਫਿਰ ਬਿਪਤਾ ਦੀਆਂ ਘੜੀਆਂ ਦੇਵਣ ਤੜੀਆਂ, ਹਾਏ ਸਰਸਾ ਕੰਢੇ ਆ ਕੇ ਟੁੱਟੀਆਂ, ਓਏ ਚੌਂ ਲਾਲਾਂ ਦੀਆਂ ਲੜੀਆਂ ਮੋਹ ਵਿੱਚ ਜੜੀਆਂ। ਪਰਿਵਾਰ ਵਿਛੜ ਗਿਆ, ਗੁਰਾਂ ਇਸ ਤਰ੍ਹਾਂ ਸਿਰ ਤੋਂ ਭਾਰ ਲਾਇਆ, ਬਾਜ਼ ਕਿਸੇ ਪਾਸੇ ਤੇ ਘੋੜਾ ਕਿਸੇ ਪਾਸੇ, ਤੁਰਕਾ ਛੇੜ ਦਿੱਤਾ ਜੰਗ ਰਾਤ ਵੇਲੇ, ਤੋੜਾ ਕਿਸੇ ਪਾਸੇ ਮੋੜਾ ਕਿਸੇ ਪਾਸੇ, ਆਗੁਰਾ ਸਿੰਘਾਂ ਦਾ ਜਥਾ ਨੇ ਖੇਡ ਦਿੱਤਾ, ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ, ਸਾਬਰ ਸੋਹਲ ਸੁਨੱਖੇ ਦੇ ਬੱਚਿਆਂ ਦਾ ਜੋੜਾ ਕਿਸੇ ਪਾਸੇ ਤੇ ਜੋੜਾ ਕਿਸੇ ਪਾਸੇ, ਪਰਿਵਾਰ ਵਿਛੜ ਗਿਆ। ਕਈ ਸਿੱਖ ਸਰਸਾ ਕੰਢੇ ਸ਼ਹਾਦਤਾਂ ਦੇ ਜਾਮ ਪੀ ਗਏ। ਇੱਕ ਬੀਬੀ ਰਾਮ ਕੌਰ, ਜਿਹੜੀ ਬੀਬੀ ਨਾ ਮਾਤਾ ਜੀਤੋ ਜੀ ਦੀ ਸਹੀ ਲੰਸੀ ਸੇਵਾ ਕਰਦੇ ਸੀ, ਕਈ ਇਤਿਹਾਸਕਾਰਾਂ ਲਿਖਿਆ ਉਹਨਾਂ ਦੀ ਭੈਣ ਸੀ, ਉਹਨਾਂ ਦੀ ਹਜ਼ੂਰੀ ਵਿੱਚ ਵਿਚਰਨ ਵਾਲੇ ਸਨ, ਉਹ ਨਿਖੜ ਗਏ। ਸਿੰਘਾਂ ਦਾ ਕਾਫਲਾ ਹੋਰ ਰੁੱਖ ਨੂੰ ਚਲਿਆ ਗਿਆ, ਮਹਾਰਾਜ ਜੀ ਚਮਕੌਰ ਵੱਲ, ਛੋਟੇ ਸਾਹਿਬਜ਼ਾਦੇ ਵੀ ਕਾਲੀ ਬੋਲੀ ਰਾਤ ਸੱਪਾਂ ਦੀਆਂ ਸਿਰੀਆਂ ਮਿੱਥ ਦੇ ਉਹ ਵੀ ਅਜਾਣੇ ਰਸਤੇ ਨੂੰ ਤੁਰ ਪਏ ਤੇ ਬੀਬੀ ਰਾਮ ਕੌਰ ਜੀ ਇਹਨਾਂ ਨਾਲੋਂ ਵਿਛੜ ਗਿਆ। ਤੇ ਬੀਬੀ ਜੀ ਸੁੰਦਰ ਸਰੂਪ ਬੰਦਗੀ ਕਰਨ ਵਾਲਿਆਂ ਦੇ ਚਿਹਰੇ ਦਗ ਦਗ ਕਰਦੇ ਨੇ। ਦੋ ਤਰ੍ਹਾਂ ਦੇ ਲੋਕਾਂ ਦੇ ਚਿਹਰਿਆਂ ਤੇ ਜਲਾਲ ਹੁੰਦਾ, ਜਾਂ ਤੇ ਕੋਈ ਮਾਇਆਧਾਰੀ ਹੋਵੇ ਬਹੁਤਾ ਤੇ ਜਾਂ ਫਿਰ ਕੋਈ ਰੱਬ ਦਾ ਪਿਆਰਾ ਹੋਵੇ। ਕਈ ਵਾਰੀ ਗੁਰੂ ਨਾਨਕ ਸਾਹਿਬ ਨੂੰ ਇਸੇ ਕਰਕੇ ਘੇਰਿਆ, ਕਹਿੰਦੇ ਬਾਬੇ ਦੇ ਮੂੰਹ ਤੇ ਜਲਾਲ ਬੜਾ, ਬੜੀ ਮਾਇਆ ਹੋਣੀ ਇਹਦੇ ਕੋਲ, ਜੰਗਲਾਂ ਵਿੱਚ ਮਹਾਰਾਜ ਨੂੰ ਘੇਰਦੇ ਰਹਿਣਾ ਡਾਕੂ। ਇਸੇ ਕਰਕੇ ਪਿਆਰਿਓ ਉਹ ਮਾਇਆ ਤੇ ਉਹਨਾਂ ਦੇ ਚਰਨਾਂ ਦੀ ਦਾਸੀ ਸੀ, ਦੁਨਿਆਵੀ ਲੋਕਾਂ ਨਹੀਂ ਪਹਿਚਾਣਿਆ ਤੇ ਹੁਣ ਨਾ ਮਾਤਾ ਜੀ ਦੇ ਚਿਹਰੇ ਦਾ ਜਲਾਲ ਝੱਲਿਆ ਨਾ ਗਿਆ। ਸ਼ੇਰ ਮੁਹੰਮਦ ਖਾਂ ਦੇ ਕੋਲੋਂ ਬੀਬੀ ਜੀ ਨੂੰ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆ। ਪਰ ਉਹ ਪਿਆਰ ਵਾਲੀ ਆਤਮਾ, ਰੱਬੀ ਰੰਗਣ ਦੇ ਵਿੱਚ ਰੰਗੀ ਹੋਈ ਆਤਮਾ, ਵਾਹਿਗੁਰੂ ਦਾ ਸਿਮਰਨ ਕਰਨ ਵਾਲੀ ਆਤਮਾ, ਉਹ ਡੋਲੇ ਨਹੀਂ, ਉਹ ਥਿੜਕੇ ਨਹੀਂ, ਇਹਨਾਂ ਨੂੰ ਬੇਸ਼ੱਕ ਆਪਣੀ ਰਿਆਸਤ ਦੇ ਵਿੱਚ ਲੈ ਗਿਆ। ਕਹਿੰਦਾ ਰਿਹਾ ਪੜ੍ਹ ਲਾ ਲਾ ਇਲਾਹਾ ਇਲੱਲਾ ਮੁਹੰਮਦੁਰ ਰਸੂਲ ਲੱਲਾ, ਪਰ ਨਹੀਂ ਪੜਿਆ। ਪਿਆਰਿਓ ਆਪਣੀ ਬੇਗਮ ਬਣਾਉਣਾ ਚਾਹੁੰਦਾ ਸੀ। ਜਦੋਂ ਮਾਤਾ ਜੀ ਨਾ ਮੰਨੇ ਨਾ ਤੇ ਤੀਰ ਮਾਰ ਮਾਰ ਕੇ ਜਿਉਂਦਿਆਂ ਨੇ ਉਹਨੇ ਪਾਪੀ ਨੇ ਸ਼ਹੀਦ ਕਰ ਦਿੱਤਾ, ਤੀਰ ਮਾਰ ਮਾਰ ਕੇ ਸਾਰਾ ਸਰੀਰ ਬਿੰਨ ਦਿੱਤਾ, ਉੱਥੇ ਹੀ ਕਬਰ ਪੁੱਟ ਕੇ ਤੇ ਉਹਨਾਂ ਦਾ ਸਰੀਰ ਦਫਨਾ ਦਿੱਤਾ। ਮੈਂ ਜਦੋਂ ਇਹਨਾਂ ਗੱਲਾਂ ਦਾ ਮੁੜ ਕੇ ਪਤਾ ਲੱਗਾ ਤਾਂ ਧੰਨ ਬਾਬਾ ਸਾਹਿਬ ਸਿੰਘ ਸਾਹਿਬ ਜੀ ਨੂੰ, ਉਹ ਰਾਹ ਦੇ ਵਿੱਚ ਆ ਗਏ। ਉਹਨਾਂ ਨੇ ਕਾਗਜ਼ ਤੇ ਕਲਮ ਲੈ ਕੇ ਪਿਆਰ ਵਾਲੀ ਬੋਲੀ ਦੇ ਵਿੱਚ ਚਿੱਠੀ ਲਿਖੀ। ਮਲੇਰਕੋਟਲੇ ਦਾ ਉਸ ਵੇਲੇ ਪੋਤਾ ਸੀ ਅਤੁੱਲਾ ਖਾਂ, ਉਹਨੂੰ ਲਿਖੀ ਚਿੱਠੀ ਵੀ ਬੀਬੀ ਦਾ ਜੋ ਆਪ ਜੀ ਨੇ ਕਬਰ ਪੁੱਟ ਕੇ ਉੱਥੇ ਉਹਨਾਂ ਨੂੰ ਦਫਨਾਇਆ, ਅਸੀਂ ਸੰਸਕਾਰ ਕਰਨਾ ਚਾਹੁੰਦੇ ਹਾਂ, ਅਸਤੀਆਂ ਸਾਨੂੰ ਦੇ ਦਿਓ। ਤੇ ਉਹ ਹੰਕਾਰਿਆ ਹੋਇਆ, ਉਹ ਹੰਕਾਰ ਦੇ ਘੋੜੇ ਚੜਿਆ, ਉਹਨੇ ਜਵਾਬ ਦਿੱਤਾ, ਕਹਿੰਦਾ ਬਾਬਾ ਜੀ ਮਾੜਾ ਫੇਰੋ ਮਾੜਾ, ਮੇਰੀ ਰਿਆਸਤ ਦੇ ਵਿੱਚ ਤੁਹਾਨੂੰ ਦਖਲ ਦੇਣ ਦਾ ਕੋਈ ਹੱਕ ਨਹੀਂ, ਇੱਥੇ ਮੇਰੀ ਮਰਜ਼ੀ ਚੱਲਦੀ ਏ, ਅਸੀਂ ਜੋ ਮਰਜ਼ੀ ਕਰੀਏ। ਉਹ ਪਾਪੀ ਗਊਆਂ ਵੀ ਹਲਾਲ ਕਰਨ ਲੱਗ ਪਿਆ ਚੁਰਾਹਿਆਂ ਦੇ ਵਿੱਚ ਖੜੀਆਂ ਕਰਕੇ, ਕਈ ਸਿੱਖਾਂ ਦੀਆਂ ਬੇਟੀਆਂ, ਕਈ ਹਿੰਦੂ ਪਰਿਵਾਰਾਂ ਦੀਆਂ ਬੇਟੀਆਂ ਉੱਥੋਂ ਤੇ ਪੁਰਸ਼ਿਆਂ ਨੇ ਪਠਾਣਾਂ ਨੇ ਚੁੱਕ ਕੇ ਲੈ ਜਾਣੀਆਂ, ਤੇ ਕਿਸੇ ਨੂੰ ਉਹ ਇਹ ਤੱਕ ਨਾ ਕਹਿਣ ਦੇਣਾ। ਜੇ ਕਿਸੇ ਨੇ ਜਾ ਕੇ ਅਤੁੱਲਾ ਖਾਂ ਦੇ ਫਰਿਆਦੀ ਹੋਣਾ ਨਾ, ਉਹ ਕਹਿਣਾ ਕੋਈ ਨੀ, ਕੋਈ ਨੌਜਵਾਨ ਨੇ, ਕੋਈ ਨੀ, ਆ ਜਾਣਗੀਆਂ ਬੱਚੀਆਂ ਘਰ। ਇੱਜ਼ਤਾਂ ਰਲਾ ਕੇ ਕਈਆਂ ਦੀਆਂ ਬੱਚੀਆਂ ਆਪਣੇ ਆਪ ਨੂੰ ਖਤਮ ਕਰ ਗਈਆਂ। ਇਹ ਗੱਲਾਂ ਦਾ ਜਦੋਂ ਬਾਬਾ ਸਾਹਿਬ ਨੂੰ ਲੱਗਾ ਪਤਾ, ਇਹਨਾਂ ਨੇ ਚਿੱਠੀ ਲਿਖੀ ਤੇ ਉਹਨੇ ਪਾਪੀ ਨੇ ਹੰਕਾਰ ਦੇ ਘੋੜੇ ਚੜ ਕੇ ਆਖਿਆ, ਕਹਿੰਦਾ ਮਾੜਾ ਫੇਰੋ। ਤੇ ਬਾਬਾ ਜੀ ਨੇ ਫਿਰ ਚਿੱਠੀ ਲਿਖੀ, ਕਹਿੰਦੇ ਜਦੋਂ ਮਾੜਾ ਵਾਲੇ ਹੱਥਾਂ ਵਿੱਚ ਤਲਵਾਰਾਂ ਆ ਜਾਂਦੀਆਂ ਨਾ, ਫਿਰ ਇੱਕ ਵਾਰੀ ਦੁਨੀਆਂ ਦੇ ਉੱਤੇ ਉਹ ਕੁਝ ਵਾਪਰ ਜਾਂਦਾ ਜਿਹੜਾ ਕਦੇ ਵਾਪਰਿਆ ਨਹੀਂ ਹੁੰਦਾ। ਮਾੜਾ ਵਾਲੇ ਹੱਥਾਂ ਦੇ ਵਿੱਚ ਫੜੀਆਂ ਤਲਵਾਰਾਂ ਫਿਰ ਮਿਆਨਾ ਵਿੱਚ ਨਹੀਂ ਜਾਂਦੀਆਂ। ਲੈ ਜੀ ਬਾਬਾ ਸਾਹਿਬ ਨੇ ਇੱਕ ਲਈ ਹੈ ਕਾਗਜ਼ ਤੇ ਕਲਮ, ਜਿੰਨੇ ਚੜ੍ਹਦੀ ਕਲਾ ਵਾਲੇ ਸਿੱਖ ਸਨ ਉਹਨਾਂ ਦੇ ਨਾਮ ਉਹਨਾਂ ਇੱਕ ਚਿੱਠੀ ਲਿਖੀ ਹੈ, ਲਓ ਜੀ ਮਲੇਰਕੋਟਲੇ ਜੰਗ ਕਰਨ ਜਾਣਾ, ਆ ਜਾਓ ਜਿਹੜਾ ਜਿਹੜਾ ਦਿਲ ਕਰਦਾ।

别打了。

ਭਾਰੀ ਲੱਗ ਚਿੱਠੀਆਂ ਉਸ ਨੂੰ ਸਮਝਾਇਆ ਫਿਰ ਵੀ ਉਹ

ਸਾਡੇ ਖਾਨ ਮੰਡੇਰੀ ਗਏ ਦੇਖੋ ਸਰਦਾਰ ਸਾਡੇ ਖਾਨ ਮੰਡੇਰੀ ਗਏ ਦੇਖੋ ਸਰਦਾਰ ਜਗਾ ਬਾਰਾ ਐਸੀਆਂ ਜਗਾਵੇ ਬਾਰਾ ਮੋਰਾ ਬਾਰਿਆ ਤੁਮ ਲੋ ਖੰਡੇ ਦੀਆਂ ਤਾਰਾਂ ਮੋਰਾ ਬਾਰਿਆ ਤੁਮ ਲੋ ਖੰਡੇ ਦੀਆਂ ਤਾਰਾਂ ਧੰਨ ਬਾਬਾ ਸਾਹਿਬ ਸਿੰਘ ਸਾਹਿਬ ਜੀ ਵੀਰ ਰਸਤੇ ਵਿੱਚ ਆ ਕੇ ਉਹਨਾਂ ਚਿੱਠੀ ਲਿਖੀ ਹੈ। ਸਿੰਘਾਂ ਦੀ ਚਿੱਠੀ ਦੇ ਵਿੱਚ ਬੜਾ ਦਮ ਹੈ। ਜਦੋਂ ਜਦੋਂ ਵੀ ਕਿਤੇ ਲਿਖਦੇ ਰਹੇ ਨਾ, ਬੇਸ਼ੱਕ ਉਹ ਝੂਠੀ ਮੁੱਠੀ ਵੀ ਕਿਸੇ ਨੇ ਕੋਈ ਸਿੰਘਾਂ ਦਾ ਨਾਂ ਲੈ ਕੇ ਕਹਿਤਾ ਜੀ ਸਿੰਘਾਂ ਦੀ ਚਿੱਠੀ ਹੈ ਤੇ ਭੁੜਕ ਭੁੜਕ ਪੈਂਦਾ ਸੀ ਉਹ, ਤੇ ਬਾਬਾ ਜੀ ਦੀ ਚਿੱਠੀ ਇੱਕ ਇੱਕ ਅੱਖਰ ਸਿੰਘਾਂ ਦੇ ਹਿਰਦੇ ਵਿੱਚ ਟੁੰਬਦਾ ਜਾਂਦਾ। ਬਾਬਾ ਜੀ ਨੇ ਉੱਤੇ ਲਿਖਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਜ ਕਰੇਗਾ ਖਾਲਸਾ, ਪਾ ਕੇ ਉੱਤੇ ਪਿਆਰ ਦੀਆਂ ਲਈਆਂ। ਫਿਰ ਬਾਬਾ ਜੀ ਨੇ ਲਿਖਿਆ ਕਹਿੰਦੇ ਸਿੰਘੋ ਭੁੱਲ ਜਾਣ ਕੁਰਬਾਨੀ ਦਾ ਰਾਹ ਜਿਹੜੇ ਬਈ ਉਹ ਭਟਕਦੇ ਭਟਕਦੇ ਭਟਕ ਜਾਂਦੇ, ਉਹ ਅਣਖੀ ਕਦੇ ਅਟਕਾਇਆ ਨਹੀਂ ਅਟਕ ਸਕਦੇ, ਬੁਲ ਦਿਲ ਅਟਕਦੇ ਅਟਕਦੇ ਅਟਕ ਜਾਂਦੇ, ਯੋਧੇ ਸੂਰਮੇ ਸਿਰਾਂ ਦੇ ਕਰਨ ਸੌਦੇ, ਬੇਸ਼ੱਕ ਝਟਕਦੇ ਝਟਕਦੇ ਝਟਕ ਜਾਂਦੇ, ਅੱਜ ਸੂਰਮੇ ਬਤਨ ਦੀ ਸ਼ਾਨ ਖਾਤਰ ਉਹ ਸੂਲੀ ਲਟਕਦੇ ਲਟਕਦੇ ਲਟਕ ਜਾਂਦੇ, ਤੇ ਕਿਸ਼ਕ ਦੀ ਜਿਨ੍ਹਾਂ ਨੂੰ ਝਟਕਦੀ ਏ ਢੱਠੇ ਦਿਲਾਂ ਦੀ ਉਹ ਉਮੀਦ ਹੁੰਦੇ ਆ, ਉਹ ਕਤਲਗਾਹਾਂ ਵੀ ਪੂਜੀਆਂ ਜਾਂਦੀਆਂ ਨੇ ਤੇ ਲਾਲ ਮਾਵਾਂ ਦੇ ਜਿੱਥੇ ਸ਼ਹੀਦ ਹੁੰਦੇ। ਬਾਬਾ ਜੀ ਨੇ ਲਿਖਿਆ ਸਿੰਘੋ ਉਸ ਪਾਪੀ ਨੇ ਬੜੇ ਗੁਨਾਹ ਕੀਤੇ ਨੇ, ਜ਼ਾਲਮ ਨੇ ਸਿੱਖਾਂ ਦੀਆਂ ਕੁੜੀਆਂ ਧੱਕੇ ਨਾਲ ਆਪਣੇ ਘਰ ਬਸਾ ਲਈਆਂ, ਜੇ ਉਹਨਾਂ ਦੇ ਸੱਤ ਭੰਕਰ ਨੇ ਚਾਹੇ ਕਈ ਬੀਬੀਆਂ ਆਪਣੇ ਸੀਨਿਆਂ ਵਿੱਚ ਕਟਾਰਾਂ ਮਾਰ ਕੇ ਮਰ ਗਈਆਂ। ਉਹ ਸਿੰਘੋ ਬੰਗਾਲ ਦੀਆਂ ਤੁਹਾਨੂੰ ਰੂਹਾਂ ਜਿਹਨਾਂ ਉੱਤੇ ਪਾਪੀ ਨੇ ਜ਼ੁਲਮ ਕੀਤਾ, ਆਓ ਬਹੀਰਾ ਕੱਟ ਕੇ ਆਓ। ਕਈ ਵੀਰ ਲਿਖਦੇ ਵੀ ਅਖਾੜੇ ਸਨ ਉਦੋਂ ਬਾਬਾ ਜੀ, ਤੇ ਕਈਆਂ ਨੂੰ ਚਿੱਠੀਆਂ ਪਾਈਆਂ, ਪਰ ਦੋ ਸਰਦਾਰ ਸਰਦਾਰ ਹਰੀ ਸਿੰਘ ਤੇ ਸਰਦਾਰ ਦਰਬਾਰਾ ਸਿੰਘ ਬਾਬਾ ਜੀ ਦਾ ਹੁਕਮ ਮੰਨਦਿਆਂ ਹੋਇਆ ਨਾ

ਉੱਥੇ ਬਹੀਰਾ ਕੱਟ ਕੇ ਪਹੁੰਚ ਗਏ। ਇੱਧਰ ਸਿੰਘ ਸੱਜ ਕੇ ਬੈਠੇ ਨੇ, ਦੀਵਾਨ ਸਜਿਆ ਹੋਇਆ। ਬਾਬਾ ਸਾਹਿਬ ਸਿੰਘ ਸਾਹਿਬ ਜੀ ਨੇ ਉੱਥੇ ਫਿਰ ਖੜ ਕੇ ਆਖਿਆ, ਸਿੰਘੋ ਅਸੀਂ ਕਿਸੇ ਤੇ ਵਾਧੀ ਨਹੀਂ ਕਰਦੇ, ਭੈ ਕਾਹੂ ਕੋ ਦੇਤ ਨੇ ਨਹਿ ਭੈ ਮਾਨ ਤੇ ਆਨ, ਨਾ ਕਿਸੇ ਨੂੰ ਭੈ ਦੇਣਾ ਤੇ ਨਾ ਕਿਸੇ ਦਾ ਭੈ ਖਾਣਾ। ਪਰ ਯਾਦ ਰੱਖਿਓ, ਕਿਸੇ ਆਖਿਆ ਕੌਮਾਂ ਦੀ ਜ਼ਿੰਦਗੀ ਨੂੰ ਕਾਇਮ ਰੱਖਦੇ ਨੇ ਦਾਨ, ਕਿਸੇ ਆਖਿਆ ਕੌਮਾਂ ਨੂੰ ਕਾਇਮ ਰੱਖਣ ਉੱਚੇ ਦੱਸੇ ਹੋਏ ਗਿਆਨ, ਗਿਆਨੀਆਂ ਦੇ। ਕਿਸੇ ਤਾਕਤ ਤਲਵਾਰ ਨੂੰ ਮੁੱਖ ਦੱਸਿਆ, ਕਿਸੇ ਫਲਸਫੇ ਦੱਸੇ ਰੂਹਾਨੀਆਂ ਦੇ। ਭਾਵੇਂ ਸਾਰੀਆਂ ਗੱਲਾਂ ਚੰਗੀਆਂ ਨੇ, ਚੰਗੇ ਗੁਣ ਨੇ, ਚੰਗੀਆਂ ਨਿਸ਼ਾਨੀਆਂ ਦੇ, ਐ ਪਰ ਤੱਤ ਸਿਆਣਿਆਂ ਕੱਢਿਆ ਹੋਏ ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਦੇ। ਜੇ ਕੁਰਬਾਨੀ ਤੋਂ ਬਿਨਾਂ ਕੋਈ ਕੌਮ ਜਿਉਂਦੀ ਨਹੀਂ ਰਹਿ ਸਕਦੀ। ਸਦੀਆਂ ਤੱਕ ਉਹੀ ਝੰਡੇ ਝੂਲਦੇ ਨੇ, ਕਿਹੜੇ ਸਦੀਆਂ ਤੱਕ ਉਹੀ ਝੰਡੇ ਝੂਲਦੇ ਨੇ, ਉਹੀ ਪਰਚਮ ਆਕਾਸ਼ ਤੇ ਫੜਕਦੇ ਨੇ। ਪਰ ਜਿਸ ਵਿੱਚ ਨਾੜ ਸ਼ਹੀਦਾਂ ਦੀ ਚੱਲਦੀ ਹੈ, ਉਹ ਜਿਸ ਵਿੱਚ ਦਿਲ ਸ਼ਹੀਦਾਂ ਦੇ ਧੜਕਦੇ ਨੇ, ਉਹ ਦੁਨੀਆਂ ਦੇ ਉੱਤੇ ਮਾਣ ਪਾਉਂਦੀਆਂ ਕੰਮ। ਬਾਬਾ ਜੀ ਨੇ ਜਦੋਂ ਆਖੀਏ ਕੱਲ ਸੂਰਮਿਆਂ ਦੇ ਆਪ ਮਾਰੇ ਦੌਲੇ ਫੜਕ ਉੱਠੇ ਨੇ, ਨੇਤਰਾਂ ਵਿੱਚ ਖੂਨ ਦੇ ਡੋਰੇ ਆ ਗਏ, ਕਰਕੇ ਅਨਾਰ ਦੇ ਫੁੱਲ ਵਰਗੀਆਂ ਅੱਖਾਂ, ਸਾਰੇ ਸਿੱਖ ਇੱਕ ਜ਼ਬਾਨ ਹੋ ਕੇ ਕਹਿੰਦੇ, ਬਾਬਾ ਜੀ ਅਸੀਂ ਪੁੱਤਰ ਹਾਂ ਗੁਰੂ ਦਸਮੇਸ਼ ਜੀ ਦੇ, ਸਦਾ ਸੱਚ ਦੇ ਪੱਖ ਤੇ, ਅੰਨ ਵਾਲੇ ਦੇਸ਼ ਕੌਮ ਤੇ ਧਰਮ ਦੀ ਸ਼ਮਾ ਉੱਤੇ, ਭਾਈ ਅਸੀਂ ਬਾਗ ਪਤੰਗਿਆਂ ਸਹਣ ਵਾਲੇ, ਡਰਦੇ ਨੀ ਕਦੇ ਵੀ ਮੌਤ ਕੋਲੋਂ, ਹੱਸ ਹੱਸ ਕੇ ਚਰਖੜੀ ਚੜਨ ਵਾਲੇ, ਸਿਰ ਰੱਖ ਕੇ ਆਪਣਾ ਤਲੀ ਉੱਤੇ ਤੇ ਗਲੀ ਯਾਰ ਦੀ ਫੇਰ ਹਾਂ ਬੜਨ ਵਾਲੇ। ਓਏ ਅਸੀਂ ਜਨਮੇ ਹਾਂ ਖੰਡੇ ਦੀ ਧਾਰ ਵਿੱਚੋਂ, ਵਧੇ ਫੁੱਲੇ ਹਾਂ ਅਸੀਂ ਕਿਰਪਾਨ ਦੇ ਨਾਲ, ਜੇਕਰ ਜੀਆਂਗੇ ਜੀਆਂਗੇ ਅਣਖ ਦੇ ਨਾਲ, ਮਰਨਾ ਪਿਆ ਤੇ ਮਰਾਂਗੇ ਛਾਂ ਦੇ ਨਾਲ। ਛੱਡ ਕੇ ਸਤਿ ਸ੍ਰੀ ਅਕਾਲ ਦੇ ਜਕਾਰੇ, ਕਾਰ ਕਾਰ ਕਰਦੀਆਂ ਮਾਰ ਕੇ ਨਗਾਰਿਆਂ ਤੇ ਚੋਟਾਂ। ਬਾਬਾ ਸਾਹਿਬ ਸਿੰਘ ਸਾਹਿਬ ਜੀ ਨੇ ਇੱਕ ਬੈਰੀ ਦਲ ਦੇ ਮਲੇਰ ਕੋਟਲੇ ਬੰਗਲੂ ਕੂਚ ਇਉਂ ਕੀਤਾ।

ஊரு பேசக்கிறார் எச்சத்தை கட்டிலே.

ਸੂਰ ਮੈਂ ਸਿੱਖ ਰਾਜ ਦੇ ਕੰਡੇ ਗੱਡਣਗੇ ਸੂਰ ਮੈਂ

ਹਜ਼ੂਰ ਬਾਬਾ ਸਰਬਜੋਤ ਸਿੰਘ ਸਾਹਿਬ ਜੀ ਜਿਨ੍ਹਾਂ ਦੀ ਰਹਿਮਤ ਬਖਸ਼ਿਸ਼ ਦਾ ਝਰਨਾ ਝਰ ਰਿਹਾ ਪਿਆਰਿਓ, ਬੜੇ ਪਿਆਰ ਨਾਲ ਸਾਰੇ ਜੁੜੇ ਬੈਠੇ ਹੋ। ਸੇਵਾ ਪੰਥੀ ਮਹਾਂਪੁਰਖ ਮਿੱਠੇ ਦੀਵਾਣੇ ਵਾਲੇ ਬਾਬਾ ਅਨੂਪ ਸਿੰਘ ਸਾਹਿਬ ਜੀ ਜਿਹੜੇ ਬਹੁਤ ਹੀ ਅੱਛਾ ਕੀਰਤਨ ਕਰਦੇ ਨੇ, ਸਾਰੀ ਦੁਨੀਆ ਇਹਨਾਂ ਦੇ ਕੀਰਤਨ ਦੀ ਦੀਵਾਨੀ ਹੈ, ਉਹਨਾਂ ਤੇ ਵੀ ਬਾਬਾ ਜੀ ਦੀਆਂ ਬਖਸ਼ਿਸ਼ਾਂ ਨੇ ਪਿਆਰਿਓ। ਇਸੇ ਤਰ੍ਹਾਂ ਸੰਤ ਓਂਕਾਰ ਸਿੰਘ ਜੀ, ਹੋਰ ਸਾਰੇ ਗੁਰੂ ਕੇ ਕੀਰਤਨੀਏ ਲਾਲੀ ਜੀ, ਪਹਿਲਾਂ ਸਾਡੇ ਤੋਂ ਲਾਲ ਜੀ ਤੇ ਮਗਰੋਂ ਆਉਣਾ ਲਾਲੀ ਜੀ ਨੇ। ਵੇਖੋ ਅਸੀਂ ਤੇ ਵਿੱਚ ਵਿਚਾਲੇ ਐਵੇਂ ਜਗਾਉਣ ਵਾਸਤੇ ਹੀ ਆਏ ਨਾ, ਉਹ ਜ਼ੋਰ ਜ਼ੋਰ ਨਾਲ ਰੌਲਾ ਪਾ ਕੇ ਵੀ ਜਾਗੋ ਜਾਗੋ, ਲੁੱਟ ਲਓ ਲੁੱਟਾਂ ਜਿਹੜੀਆਂ ਰਾਮ ਨਾਮ ਦੀਆਂ ਚ ਪੈ ਰਹੀਆਂ। ਵੇਖਿਓ ਕਿਤੇ ਸੌ ਨਾ ਜਾਇਓ, ਪਰ ਹੈ ਜਾਗਣਾ ਔਖਾ। ਕਹਿੰਦੇ ਰਾਤ ਦਾ ਜਾਗਣਾ ਬੜਾ ਹੀ ਔਖਾ, ਜਾਂ ਕੋਈ ਜਾਗਦਾ ਹੈ ਪਹਿਰੇਦਾਰ ਰਾਤੀ, ਜਾਂ ਫਿਰ ਜਾਗਦਾ ਕੋਈ ਧੀ ਵਿਆਹਣ ਵਾਲਾ। ਕਈਆਂ ਨੂੰ ਇਸ ਗੱਲ ਦਾ ਫਿਕਰ ਹੁੰਦਾ ਵੀ ਲੜਕੀ ਜਵਾਨ ਹੁੰਦੀ ਜਾਂਦੀ ਹੈ, ਜਾਂ ਕੋਈ ਜਾਗਦਾ ਧੀ ਵਿਆਹਣ ਵਾਲਾ, ਜਾਂ ਫਿਰ ਜਾਗਦਾ ਕਿਸੇ ਦਾ ਪਿਆਰ ਰਾਤੀ। ਅਲੀ ਹੈਦਰਾ ਉਹ ਸੌਂ ਗਈ ਸਭ ਦੁਨੀਆਂ, ਪਰ ਜਾਗਦਾ ਹੈ ਪਰਬਤਗਾਰ ਰਾਤੀ।

ਰਾਤ ਨੂੰ ਜਾ ਕੇ ਹੰਕਾਰ ਨਹੀਂ ਕਰਨਾ। ਜੇ ਹੰਕਾਰ ਕਰ ਲਿਆ ਨਾ, ਫਿਰ ਬੁੱਲੇ ਸ਼ਾਹ ਕਹਿੰਦਾ ਉਹ ਕਿਹੜੀ ਗੱਲ ਦਾ ਮਾਣ ਕਰਦਾ, ਰਾਤੀ ਜਾਗੇ ਤੇ ਕਰੇ ਇਬਾਦਤ, ਰਾਤ ਨੂੰ ਜਾਗਣ ਕੁੱਤੇ, ਉਹ ਵੀ ਤੇਥੋਂ ਉੱਤੇ। ਮਾਲਕ ਦਾ ਦਰ ਕਦੇ ਨਾ ਛੱਡਦੇ, ਭਾਵੇਂ ਸੌ ਸੌ ਮਾਰੇ ਜੁੱਤੇ। ਉੱਠ ਬੁੱਲੇ ਆਏ, ਉੱਠ ਯਾਰ ਮਨਾ ਲੈ, ਨਹੀਂ ਤੇ ਬਾਜ਼ੀ ਲੈ ਗਏ ਕੁੱਤੇ ਉਹ ਤੇਥੀ ਉੱਤੇ। ਤੁਸੀਂ ਇਸ ਗੱਲ ਨੂੰ ਜਾਣਦੇ ਹੋ ਕਿ ਇਹ ਰਾਤ ਫਿਰ ਨਾ ਹੋਗੀ, ਜੇ ਬਾਤ ਫਿਰ ਨਾ ਹੋਗੀ, ਬਾਦਲ ਤੋਂ ਫਿਰ ਵੀ ਆਏਗੇ ਲੇਕਿਨ ਇਹ ਬਰਸਾਤ ਫਿਰ ਨਾ ਹੋਗੀ। ਇਹ ਤੇ ਸਤਿਗੁਰੂ ਦੀ ਕਿਰਪਾ, ਜਿਹੜਾ ਸਮਾਂ ਲੰਘ ਗਿਆ ਨਾ ਉਹ ਮੁੜ ਕੇ ਨਹੀਂ ਆਉਂਦਾ, ਉਹ ਬੇੜਾ ਲੱਭਦਾ ਨਹੀਂ ਜੋ ਹੱਥੋਂ ਗਵਾਚ ਗਿਆ, ਉਹ ਜੋਬਨ ਮੁੜਦਾ ਨਹੀਂ ਜੋ ਪੱਤਰਾ ਬਾਚ ਗਿਆ। ਪਾਣੀ ਦਰਿਆਵਾਂ ਦੇ ਇੱਕ ਬਾਰ ਜੋ ਬਹਿ ਗਏ ਨੇ, ਪਰਤਣ ਨਾ ਪੱਤਣਾ ਤੇ ਦਾਨੇ ਕਹਿ ਗਏ ਨੇ। ਇਸ ਵਕਤ ਨੇ ਕਿਸ ਕਾ ਇੰਤਜ਼ਾਰ ਕੀਆ, ਇਸ ਨੇ ਹਰ ਸ਼ੈ ਪਏ ਆਪਣਾ ਵਾਰ ਕੀਆ, ਤੇ ਸਾਡਾ ਸਮਾਂ ਵੀ ਲੰਘਦਾ ਜਾਂਦਾ। ਪਿਆਰਿਓ ਇਹ ਸੂਈ ਦੀਆਂ ਘੜੀਆਂ, ਇਹ ਨਹੀਂ ਕਿਸੇ ਨਾਲ ਲਿਹਾਜ਼ ਕਰਦੀਆਂ। ਮੈਂ ਤੇ ਡਰ ਗਿਆ ਸੀ ਭਾਈ ਸਾਹਿਬ ਨੇ ਜਦੋਂ ਸਰੂਪੇ ਫੜੇ, ਮੈਂ ਕਿਹਾ ਲੱਗੇ ਇੱਧਰ ਨੂੰ ਆਉਣ ਵੀ ਹਾਲੇ ਤੇ ਸਮਾਂ ਰਹਿੰਦਾ। ਫਿਰ ਮੈਂ ਸੋਚਿਆ ਕੋਈ ਨੀ ਕੋਈ ਨੀ, ਬਹਿ ਗਏ ਆ ਵੀ ਕਿਰਪਾ ਕਰਨਗੇ, ਹਾਲੇ ਹੋਰ ਦਰਸ਼ਨ ਦੀਦਾਰੇ ਕਰਾਂਗੇ। ਪਿਆਰਿਓ ਬਾਬਾ ਜੀ ਨੇ ਚੜ੍ਹਾਈ ਕੀਤੀ ਹੈ, ਜ਼ੁਲਮ ਲਈ ਤਲਵਾਰ ਨਹੀਂ ਚੁੱਕੀ, ਜ਼ੁਲਮ ਦੇ ਖਿਲਾਫ ਤਲਵਾਰ ਚੁੱਕੀ। ਗੁਰੂ ਸਾਹਿਬਾਂ ਨੇ ਜੰਗ ਲੜੇ, ਗੁਰੂ ਹਰਗੋਬਿੰਦ ਸਾਹਿਬ ਨੇ ਜੰਗ ਲੜੇ, ਇੱਕ ਵੀ ਜੰਗ ਜ਼ਰ ਜ਼ਰੂਰ ਜ਼ਮੀਨ ਲਈ ਨਹੀਂ, ਜ਼ੁਲਮ ਦੇ ਖਿਲਾਫ। ਗੁਰੂ ਗੋਬਿੰਦ ਸਿੰਘ ਜੀ ਨੇ ਜੰਗ ਲੜੇ ਜ਼ੁਲਮ ਦੇ ਖਿਲਾਫ, ਇੱਕ ਵੀ ਜੰਗ ਜ਼ਰ ਜ਼ਰੂਰ ਜ਼ਮੀਨ ਬਦਲੇ ਨਹੀਂ। ਬਾਬਾ ਸਾਹਿਬ ਸਿੰਘ ਜੀ ਨੇ ਜੰਗ ਲੜੇ, ਉਹ ਵੀ ਜ਼ੁਲਮ ਦੇ ਖਿਲਾਫ। ਇਹ ਨਹੀਂ ਸੀ ਚਾਹੁੰਦੇ ਸੀ ਤਲਵਾਰਾਂ ਉਠਾਉਣੀਆਂ, ਇਹ ਤੇ ਰੰਗ ਰਤੜੀਆਂ ਰੂਹਾਂ ਸਨ। ਪਰ ਜਦੋਂ ਜ਼ਾਲਮ ਨਹੀਂ ਮੰਨੇ ਨਾ, ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਦੇ, ਇਹ ਮਨਾਉਣੇ ਪੈਂਦੇ ਆ ਦੂਜੀ ਤਰ੍ਹਾਂ ਹੀ, ਜਿਵੇਂ ਬਾਬਾ ਜੀ ਨੇ ਮਨਾਏ। ਲਾ ਜੀ ਬਾਬਾ ਸੇਵ ਸਾਹਿਬ ਦੇ ਨਾਲ ਬੇਅੰਤ ਫੌਜਾਂ ਤੁਰ ਪਈਆਂ। ਜਦੋਂ ਤੁਰੇ ਨਾ ਸਿੰਘ, ਤੇ ਬਾਬਾ ਜੀ ਨੇ ਇੱਕ ਜਗ੍ਹਾ ਖੜ ਕੇ ਉੱਥੇ ਸਿੰਘਾਂ ਨੂੰ ਸੰਬੋਧਨ ਕੇ ਆਖਿਆ, ਕਹਿੰਦੇ ਸਿੰਘੋ ਯੋਧੇ ਹੋ, ਸੂਰਬੀਰ ਹੋ, ਮਰਦ ਹੋ, ਦਲੇਰ ਹੋ। ਇਹ ਵੀ ਮੈਂ ਗੱਲ ਜਾਣਦਾ ਕਿ ਜਿੰਦ ਤਲੀ ਤੇ ਧਰ ਕੇ ਆਇਓ, ਜਣਾ ਖਣਾ ਆਈ ਨਹੀਂ ਸੀ ਸਕਦਾ। ਪਰ ਇੱਕ ਗੱਲ, ਆਏ ਹੋ ਜਿਹਨੇ ਨਾ ਉੱਥੋਂ ਮੁੜਨਾ, ਜਾਂ ਜਿਹਨੂੰ ਜਾਨ ਪਿਆਰੀ ਆ ਉਹ ਇੱਥੋਂ ਹੀ ਵਾਪਸ ਚਲੇ ਜਾਓ, ਉਹਨੂੰ ਗਾਂਹ ਲੈ ਕੇ ਨਹੀਂ ਜਾਣਾ। ਅੱਗੇ ਉਹ ਹੀ ਜਾਇਓ ਜਿਹਨੂੰ ਜਾਨ ਨਹੀਂ, ਜਿਹਨੂੰ ਪ੍ਰਭੂ ਪਿਆਰਾ, ਜਿਹਨੂੰ ਸੰਸਾਰ ਨਹੀਂ, ਜਿਹਨੂੰ ਨਿਰੰਕਾਰ ਪਿਆਰਾ ਹੈ, ਅੱਗੇ ਉਹ ਵਧਿਓ। ਤੇ ਪਿਆਰਿਓ ਸ਼ਹੀਦਾਂ ਦੀ ਬਸਤੀ ਹੈ ਸਿੱਖ ਕੌਮ, ਸ਼ਹੀਦਾਂ ਦੀ ਕੌਮ ਹੈ। ਤੇ ਸੁਣ ਕੇ ਹੈਰਾਨ ਹੋਵੋਗੇ, ਜਿੰਨੇ ਕੁ ਤੁਰੇ ਸੀ ਸਾਰੇ ਹੀ ਬਾਬਾ ਜੀ ਦੇ ਨਾਲ ਜਕਾਰੇ ਛੱਡਦੇ ਆ, ਗਾਂਹ ਵੱਧ ਤੁਰੇ। ਐਵੇਂ ਨਹੀਂ ਰੁਤਬਾ ਮਿਲਦਾ, ਸ਼ਹੀਦਾਂ ਦੀ ਬਸਤੀ ਇਹ ਬਣਦੀ ਨਾ ਸਸਤੀ, ਇਹ ਬਣਦੀ ਆ ਤਾਂ ਹੀ ਉਹ ਮਟਾਈਏ ਜੇ ਹਸਤੀ, ਆਪਣੇ ਆਪ ਨੂੰ ਮਾਰਨਾ ਪੈਂਦਾ ਤਾਂ ਜਾ ਕੇ ਰੁਤਬਾ ਮਿਲਦਾ, ਜਣੇ ਖਣੇ ਨੂੰ ਨਹੀਂ ਮਿਲਦਾ। ਸ਼ਹੀਦਾਂ ਦੀ ਬਸਤੀ ਇਹ ਬਣਦੀ ਨਾ ਸਸਤੀ, ਇਹ ਬਣਦੀ ਹੈ ਤਾਂ ਹੀ ਉਹ ਮਟਾਈਏ ਜੇ ਹਸਤੀ, ਉਹ ਹਸਤੀ ਨੂੰ ਮਿਲਦਾ ਹੈ ਰੁਤਬਾ ਨਿਰਾਲਾ। ਉਹ ਰੁਤਬੇ ਦੇ ਅੰਦਰ ਹੈ ਗੈਰਤ ਦੀ ਮਾਲਾ, ਇਹ ਮਾਲਾ ਤੇ ਮਣ ਕੇ ਨਾ ਹੁੰਦੇ ਵਪਾਰੀ, ਖਰੀਦੇਗਾ ਉਹੀ ਜੋ ਸੱਚਾ ਵਪਾਰੀ, ਵਪਾਰੀ ਉਹੀ ਜੋ ਸੌਦਾ ਕਰਦਾ ਹੈ ਸੱਚਾ, ਖਰੀਦੇਗਾ ਉਹੀ ਉਹ ਜਿਹੜਾ ਜੌਹਰੀ ਦਾ ਬੱਚਾ, ਬੱਚਾ ਜੋ ਬਚਨ ਦਾ ਪੂਰਾ ਪ੍ਰੇਮੀ, ਮਤੀ ਦਾਸ ਵਾਂਗੂ ਜ਼ੁਬਾਨ ਮਰਦ ਨੇਮੀ, ਨੇਮੀ ਨਿਮਾਣਾ ਤੇ ਪ੍ਰੀਤਮ ਦਾ ਪਿਆਰਾ, ਝੱਲੇ ਧਰਮ ਲਈ ਜੋ ਸਿਰ ਤੇ ਆਰਾ, ਆਰਾ ਚੱਲੇ ਤੇ ਹੱਸ ਹੱਸ ਅਲਾਏ, ਓਏ ਕਾਰਾ ਬਣਾ ਕੇ ਕਰੋ ਓਏ, ਇਹ ਅਲਾਏ ਅਲਾਏ ਸਰੀਲੀ ਸੁਤੰਤਰ ਜੀ ਸੁਰਤੋਂ, ਹੁਣ ਇਹੋ ਲਿਖਿਆ ਜੋ ਧੁਰ ਤੋਂ, ਇਹ ਧੁਰਕੀ ਬਾਣੀ ਸਿੰਘਾਲੀ ਸਾਬਰ, ਇਹ ਬੰਦ ਬੰਦ ਕਟਾਉਣੋ ਹੁੰਦੇ ਨਾ ਨਾਬਰ, ਇਹ ਨਾਬਰ ਨਾ ਹੁੰਦੇ ਗੁਰੂ ਦੇ ਪਿਆਰੇ, ਜਿਉਂਦਿਆਂ ਦੇ ਵਿੱਚ ਕੋਈ ਖੋਪਰੇ ਉਤਾਰੇ। ਲਓ ਜੀ ਮਾਰ ਕੇ ਕਾਰ ਕਾਰ ਕਰਦੀਆਂ ਧੌਸਿਆਂ ਦੇ ਉੱਤੇ ਚੋਟਾਂ, ਬਾਬਾ ਸਾਹਿਬ ਸਿੰਘ ਜੀ ਬੇਦੀ ਸਾਹਿਬ ਉਹਨਾਂ ਨੇ ਛੱਡਿਆ ਜਕਾਰਾ, ਉਹਨਾਂ ਦੇ ਮਗਰ ਗੁਰੂ ਦੀਆਂ ਲਾਡਲੀਆਂ ਫੌਜਾਂ ਤੁਰ ਪਈਆਂ। ਇੱਕ ਪਾਸੇ ਨਗਾਰੇ ਖੜਕ ਰਹੇ ਨੇ, ਇੱਕ ਪਾਸੇ ਅੱਲਾਹੂ ਅਕਬਰ ਦੇ ਨਾਰੇ। ਲਓ ਜੀ ਮੈਦਾਨੇ ਜੰਗ ਦੇ ਵਿੱਚ ਦੋਹਾਂ ਧਿਰਾਂ ਦਾ ਲੋਹੇ ਤੇ ਲੋਹਾ ਖੜਕਦਾ ਪ੍ਰਭਲਾਵਾ।

ਬੜਾ ਜੰਗ ਕਮਸਾਰ ਦਾ ਭਾਜੀ ਉੱਠੇ ਬੈਰੀ ਕਬਰਾਂ ਕੇ ਪੀਰ ਬਾਬਾ ਜੀ ਨੇ

0: तीर बाबा जी ने खिच के सी छड़िया खान सुटिया घोड़े तो पटका के ओ मोरा वाली सिर वड्या करोड़ के एन चंगी तरह मुटो सिंगा तौले दा तौला खड़का के चंगी तरह खड़का करके एन करोड़ के वड्या सिंगा ने जेदा भी सिर वड्या ना करोड़ के ही वड्या मसा रंगड़ उन पापी ने जब बेअदबी की गुरु दरबार की कहता या एक शायर कहता उन्हें बेसवा नहीं चाहिए वो मौत नची वो मौत जेड़ी नचती से उन्हें चार लाई ना कही वो कहता जी दागे तरकर सही थे बोलते मरदंग संग ले फले फले नखरे से नाचती ने चाहिया दागे तो सही थे बोलते मरदंग संग ले फले फले नखरे से नाचती ने चाहिया चुमक चुमक चुमक चुमक चुमक छाना नाना जागना ना कुम गुरु जब पाके सर बंदा या लमक लमक लिटा उठो से ने और आ करे जिया तड़फाए लागी माथे की बंदैया कहे कभी बालमो मसेही की मौत ना चे भेजी रगड़ आए लिफ गाती जो गवैया सिंह चल गए तैयार हो गए ये दो दो दिया जोड़िया अज तई बनिया सिंह दिया अज तई जालमा नु दुष्टा नु गड्डी चाड़ दे रहे चल गए ना मुंह बन्ने होए क्योंकि हनेरी बड़ी चलती सी कहिंदे अंदर जाना पैरे ते खड़ा सी देना कहिंदा इदां कि अंदर जाना वो कहिंदे जाना अंदर वो साडा यार है उन्हूं मिलना जाके जबे गल आखी ना कहिंदा कौन हो तुसीं कहिंदे नंबरदार पति दे मामला तारना आए माया बड़ी लैके आए असीं कहा जनाब नूं बड़ी लोड़ होनी आ भी जाइए नाले घुट के गलवक्कड़ी पा के मिल आईए उन्हूं मिलना आए कहिंदा माया लियाए हो कहिंदे बड़ी कहिंदे फिर मुंह ना सारी दे आयो मेरे लिए गफा रख लियो थोड़ा बहुता बाबा सुखा सिंह महताब सिंह दोए ना ये दो जने कहते कहते भी तेरे ना वादा रहा मित्रा इतने खड़ा रही जे इतने खड़ा रहेंगे ना तो तेरा हिसाब तेनू ही देके जावे ओनू नहीं दें ये तेरे ना साडा वादा रहा सिंह तुर पे अंदर नू छुट्टियां थैलियां पड़ंग दे थले उर्दू के चौंके की तरह होया मूदा ते सुखा सिंह ने किया इशारा कहता हूं कि एकदम महताब सिंह फिर चोले के थले ना ਖੰਡਾ ਪਾਇਆ ਹੋਇਆ ਸੀ ਚੋਲੇ ਦੇ ਥੱਲੇ ਕਹਿੰਦੇ ਉਹਨੇ ਤਾੜਿਆ ਹੋਇਆ ਕਾਲ ਫਿਰ ਚੋਲੇ ਚੋਂ ਕੱਟ ਲਿਆ ਮੱਥੇ ਰੰਗੜ ਦੀ ਧੌਣ ਤੇ ਧਾ ਖੰਡਾ ਛੱਡਿਆ ਉਸ ਪਾਪੀ ਦਾ ਸਿਰ ਵੱਢਿਆ ਫੇਰ ਘਰੋੜ ਕੇ ਐਨ ਮੁੱਢ ਤੋਂ ਕੱਢਿਆ ਐਨ ਮੁੱਢੋਂ ਫਿਰ ਕੱਢ ਦਿੱਤਾ ਉਹ ਜਦੋਂ ਨਾ ਇੱਦਾਂ ਮਾਰੀ ਉਹਦੇ ਜ਼ੋਰ ਦੀ ਵੱਜਾ ਖੰਡਾ ਤੇ ਮੁਰੇ ਗਵੱਈਏ ਗਾਉਂਦੇ ਸੀ ਇੱਕ ਸਰੰਗੀ ਵਾਲਾ ਇੱਕ ਤਬਲੇ ਵਾਲਾ ਇੱਕ ਬਾਜੇ ਵਾਲਾ ਉਹ ਜਦੋਂ ਐਦਾਂ ਮਾਰੀ ਨਾ ਉਹ ਜਿਵੇਂ ਖਿੱਦੋ ਦੀ ਖੁੰਡੀ ਦੀ ਉਹ ਬਣਦੀ ਆ ਉਹ ਐਦਾਂ ਵੱਜਾ ਤੇ ਉਹ ਫਿਰ ਉਲਰ ਕੇ ਤਬਲੇ ਵਾਲੀ ਦੀ ਗੋਦ ਚ ਛੱਡੇਗਾ ਜਦੋਂ ਡਿੱਗਾ ਨਾ ਉਹ ਹੱਥ ਗਿਆ ਫੇਰੀ ਜਾਵੇ ਏਦਾਂ ਸਿਰ ਦੇ ਉੱਤੇ ਗੰਦਾ ਜਿਹਾ ਸਿਰ ਜਿੱਦਾਂ ਉਹ ਕਰੇਲਾ ਘਰੋੜਿਆ ਨੀ ਹੁੰਦਾ ਘੋਟਿਆ ਹੁੰਦਾ ਬੀਬੀਆਂ ਦੇ ਏਦਾਂ ਦਾ ਉਹਦਾ ਸਿਰ ਹੱਥ ਫੇਰੀ ਜਾਵੇ ਉਹ ਨਾਲ ਦਾ ਕਹਿੰਦਾ ਪਜਾਉਂਦਾ ਨੀ ਵਾ ਉਹ ਵਜਾਉਂਦਾ ਸੀ ਨਾ ਉਹ ਡਰ ਗਿਆ ਬਹੁਤੇ ਕਹਿੰਦਾ ਪਜਾਉਂਦਾ ਨੀ ਕਹਿੰਦਾ ਬਜਾਵਾਂ ਜੀ ਮੇਰਾ ਤਾਂ ਸਿਰ ਹੀ ਵੱਜ ਗਿਆ ਤੈਨੂੰ ਨੀ ਦਿਸਦਾ ਸਿਰ ਗੋਚ ਪਿਆ ਆਖੀ ਜਾਣਾ ਬਜਾ ਬੜਾ ਤੈਨੂੰ ਰਾਗ ਚੜਿਆ ਆ ਉਹ ਕਹਿੰਦਾ ਤੇਰਾ ਨੀ ਵੱਢ ਹੋਇਆ ਤੇ ਚੌਧਰੀ ਦਾ ਏ ਮੱਸੇ ਦਾ ਉਹ ਕਹਿੰਦਾ ਫਿਰ ਆਪਾਂ ਕੀ ਕਰੀਏ ਕਹਿੰਦਾ ਕਰਨਾ ਕੀ ਕੱਛੇ ਮਾਰ ਤਬਲਾ ਤੇ ਭੱਜ ਚੱਲ ਉਹ ਗੱਫਾ ਵਰਤਾਈ ਜਾਂਦੇ ਆ ਉਹ ਇੱਧਰ ਨੂੰ ਜੇ ਖੰਡਾ ਚੱਲ ਗਿਆ ਬੱਚੇ ਭੁੱਖੇ ਮਰ ਜਾਣਗੇ ਤੁਰਪਾ ਉਹ ਤੁਰਪੇ ਭੱਜ ਉੱਠੇ ਉਹ ਜਦੋਂ ਭੱਜੇ ਆਉਣ ਨਾ ਉਹ ਜਿਹੜਾ ਪਹਿਰੇਦਾਰ ਸੀ ਦੀਨਾ ਕਹਿੰਦਾ ਉਹ ਕਮਲਿਓ ਅੱਜ ਤੇ ਚਾਰ ਛਿੱਲੜ ਬਣਨੇ ਸੀ ਤੁਹਾਡੇ ਉਹ ਗਏ ਆ ਨੰਬਰਦਾਰ ਮਾਇਆ ਲੈ ਕੇ ਚੌਧਰੀ ਨੇ ਸ਼ਰਾਬ ਨਾਲ ਰੱਜ ਕੇ ਉਹ ਗੱਫਾ ਦੇਣਾ ਸੀ ਉਹ ਕਹਿੰਦਾ ਬਸ ਬਸ ਚੌਧਰੀ ਨੇ ਕੀ ਦੇਣਾ ਨੰਬਰਦਾਰਾਂ ਹੀ ਦੇਤਾ ਸਾਨੂੰ ਗੱਫਾ ਉਹ ਗੱਫਾ ਲੈ ਕੇ ਹੀ ਆਏ ਆ ਤੂੰ ਵੀ ਲੈ ਕੇ ਜਾਈ ਉੱਦਾਂ ਨਾ ਚੱਲਿਆ ਜਾਈ ਕਿਤੇ ਇੱਥੇ ਖੜਾ ਨਹੀਂ ਉਹ ਤੇ ਉਧਰੋਂ ਸਿੰਘ ਨਿਕਲਿਆ ਫਿਰ ਟੰਗਿਆ ਹੋਇਆ ਨੇਸੇ ਤੇ ਧੀਏ ਨੇ ਵੇਖਿਆ ਵੀ ਆ ਕੀ ਭਾਣਾ ਵਰਤ ਗਿਆ ਧੀਏ ਤੇ ਚੌਧਰੀ ਸਾਹਿਬ ਦਾ ਹੀ ਸਿਰ ਲੱਗਦਾ ਉਹ ਭੱਜ ਪਿਆ ਸੁੱਖਾ ਸਿੰਘ ਕਹਿੰਦਾ ਠਹਿਰ ਜਾ ਪਹਿਰੇਦਾਰਾ ਆਪਣਾ ਹਿੱਸਾ ਤੇ ਲੈ ਜਾ ਕਹਿੰਦਾ ਮਹਾਰਾਜ ਜੇ ਕੋਈ ਕਸਰ ਰਹਿ ਗਈ ਇੱਧਰ ਹੀ ਪੂਰੀ ਕਰ ਲਓ ਇਹੋ ਜਿਹਾ ਹਿੱਸਾ ਮੈਨੂੰ ਨਹੀਂ ਚਾਹੀਦਾ ਜਿਹੜਾ ਕਹਿੰਦਾ ਸੀ ਹਿੱਸਾ ਦੇ ਕੇ ਜਾਏ ਉਹਨਾਂ ਭੱਜ ਗਿਆ ਖੜਾ ਹੀ ਨਾ ਹੋਇਆ ਤੇ ਜਾ ਕੇ ਬੇਗਮ ਸਾਹਿਬਾਂ ਨੂੰ ਪਤਾ ਕੀ ਕਹਿੰਦਾ ਕਹਿੰਦਾ ਸੁਣ ਬੇਗਮ ਸਾਹਿਬਾ ਨੀ ਤੇਰਾ ਮੱਸਾ ਸਿੰਘਾਂ ਨੇ ਚੁੱਕਤਾ ਰਾੜ ਤਾਂ ਲੈ ਗਏ ਸਿਰ ਵੱਢ ਕੇ ਇਹ ਸਿਰ ਵੱਢਦੇ ਹੀ ਰਹੇ ਮੁੱਢ ਕਦੀਮਾਂ ਤੋਂ ਗੁਰੂ ਕੇ ਲਾਲ ਤੇ ਇਤਿਹਾਸ ਤੇ ਹੈ ਲੰਬੇਰਾ ਜਦੋਂ ਬਾਬਾ ਜੀ ਗਏ ਅਤੌਲਾ ਖਾਨ अपने भरा नू लैके अपने भतीजिया नू फतेह खां नू लैके वजीर खां नू लैके हिम्मत खां नू लैके अगे वधिया उधरों आ वधे इधर बाबा साहिब जी अगे वधे उन्हें तीर मारे बाबा जी दे वल तीर खिच खिच के छड़े तले एक तीर इधरों की लंघ गया इधरों की लंघ गया एक दमाले विच दी भी लंघ गया बस फिर उही हाल हो गया जी जबै बाण लागियो तबा रोस जागियो फिर बाबा जी गजे कहते बाबा साहब सिंह जी फड़ के तीर कमान जदों कंबी फौज दुष्ट दी कन नन नन नन जदों नगारा बचिया कंब रहे सब तीर वेख के पता नहीं की करना हुण शमशीर ने कमानो जदों छड़िया भाई जालम चुन चुन मारे बाबे दे तीर ने जावे बंग पचंग तीर जब साफ फिरसा जिसम से तोड़ता मुगलों के सिर बिच दिलों से कार कराकट मटकी मंग रख कलम ते छंद खत्म कर कोमला यो लफ्ज अखीर ने ओए चार कमानो जदों छड़िया फिर जालम चुन चुन मारे बाबे दे तीर ने कई फड़काते जेरे जेरे बिच एक दी छड़ो कई ची लंघता सी अतौला खां वेखो कदा घबराया ओदे बजा नहीं तीर ओदे कोल दी लगिया सिर्फ कोल दी गशी खा के डिग पिया मैं आख्या सी ना कल भी कई सूरमे बड़े कहाउंदे आ ते जदों मोहरिओं मर्द टक्करे ना फिर हाथ जोड़ दिंदे आ नहीं नहीं जी मैं ते एवें ही आ गया सी तुसीं कहनूं खेचल करनी सी इदां करदे वेखे गए फिर हाथ जोड़ी जाणगे इदां ही ना कोई बंदा ਉਹ ਬੜਾ ਹੰਕਾਰ ਕਰਿਆ ਕਰੇ ਘਰ ਵਾਲੀ ਕੋ ਵੀ ਆਸੇ ਪਾਸੇ ਵੀ ਮੈਂ ਤੇ ਦਸ ਪੰਦਰਾਂ ਨੂੰ ਲਾਗੇ ਨੀ ਲੱਗਣ ਦਿੰਦਾ ਇੱਕ ਦਿਨ ਘਰ ਵਾਲੀ ਨੇ ਸੋਚਿਆ ਵੀ ਜਨਾਬ ਖਾਨ ਪਰਖ ਹੀ ਲਈਏ ਕਿਤੇ ਉਹ ਨਾ ਉਹਨੇ ਪ੍ਰਸ਼ਾਦਾ ਪਾਣੀ ਦੇ ਕੇ ਜਦੋਂ ਭੁਸਮੁਸਾ ਜਿਹਾ ਹੋਇਆ ਉਹ ਗਿਆ ਬਾਹਰ ਨੂੰ ਤੇ ਜਾ ਕੇ ਬਾਹਰ ਹੀ ਚੌਂਕ ਚ ਘੇਰ ਲਿਆ ਬਾਬਾ ਪੰਜ ਸੱਤ ਡਾਂਗਾਂ ਜਦੋਂ ਮੋਰਾਂ ਚ ਮਾਰੀਆਂ ਨਾ ਕਹਿੰਦਾ ਕਹਿਣੂ ਮਾਰ ਦਿਓ ਜੀ ਗਰੀਬ ਨੂੰ ਇਹ ਕੱਲ ਨੀ ਮਾਰੀ ਜਾਂਦੇ ਹੋ ਕਹਿੰਦੇ ਲਾ ਕੱਪੜੇ ਕੱਪੜੇ ਲਵਾ ਲਏ ਤੇ ਘਰ ਲੈ ਆਈ ਘਰ ਵਾਲੀ ਤਕੜੀ ਸੀ ਕਈ ਬੀਬੀਆਂ ਬੀਰ ਰਸ ਦੇ ਵਿੱਚ ਸਤਿਗੁਰੂ ਦੀ ਕਿਰਪਾ ਹੁੰਦੀ ਹੈ ਨਾ ਤੇ ਹੁਣ ਜਦੋਂ ਘਰ ਆ ਗਈ ਤੇ ਕੰਨ ਤੋਂ ਨੰਗਾ ਨਾ ਹੌਲੀ ਹੌਲੀ ਆ ਕੇ ਕੁੰਡਾ ਖੜਕਾਵੇ ਕਾਕੇ ਦੀ ਝਾਈ ਕੁੰਡਾ ਖੋਲ ਉਹ ਜਦੋਂ ਕੁੰਡਾ ਖੜਕਾਈ ਜਾਵੇ ਨਾ ਤੇ ਉਹਨੇ ਖੋਲਿਆ ਤੇ ਉਹ ਕਹਿੰਦੀ ਹਾਂ ਤੁਹਾਡੀ ਆ ਹਾਲਤ ਕਿਹਨੇ ਖੜਤੀ ਤੁਸੀਂ ਕਹਿੰਦਾ ਪੁੱਛ ਨਾ ਪੰਦਰਾਂ ਵੀ ਇਕੱਠੇ ਹੀ ਪੈ ਗਏ ਸੀ ਇੱਕ ਨੇ ਇੱਧਰੋਂ ਡਾਂਗ ਮਾਰੀ ਇੱਕ ਨੇ ਇੱਧਰੋਂ ਬਸ ਮੈਂ ਤੇ ਨਾ ਸਾਰਿਆਂ ਨੂੰ ਭਜਾ ਕੇ ਆਇਆ ਕਹਿੰਦੀ ਅੱਛਾ ਚਲੋ ਆ ਜਾਓ ਆ ਜਾਓ ਫਿਰ ਬੈਠੇ ਚੁੱਲੇ ਕੋਲ ਤੇ ਚੁੱਲੇ ਦੇ ਲਾ ਕੇ ਪੀੜੀ ਡਾਈ ਹੋਈ ਸੀ ਉਹਦੇ ਥੱਲੇ ਉਹਦੇ ਕੱਪੜੇ ਦਿੱਤੇ ਹੋਏ ਸੀ ਨਾਲੇ ਪ੍ਰਸ਼ਾਦਾ ਪਾਤਾ ਤੇ ਨਾਲੇ ਕੱਪੜੇ ਹੌਲੀ ਹੌਲੀ ਮੋਹਰ ਨੂੰ ਕਰ ਦਿੱਤੇ ਜਦੋਂ ਵੇਖੇ ਆਪਣੇ ਕੱਪੜੇ ਕਹਿੰਦਾ ਮੈਂ ਤਾਂ ਉਦੋਂ ਹੀ ਪਛਾਣ ਗਿਆ ਜਦੋਂ ਪਹਿਲੀ ਮਾਰੀ ਸੀ ਪੋਲੀ ਜੀ ਮੈਂ ਕਿਹਾ ਕਾਕੇ ਦੀ ਝਾਈ ਮਾਰ ਸੀਗਾ ਮੈਂ ਤਾਂ ਚੱਲ ਤੇਰੀ ਇੱਜ਼ਤ ਰੱਖੀ ਆ ਇਹੋ ਜਿਹਾ ਮੌਕਾ ਸਾਂਭਣ ਵਾਲੇ ਬੜੇ ਹੁੰਦੇ ਲੋਕ ਤੇ ਵੀ ਨਾ ਅਤੌਲਾ ਖਾਂ ਫੜਕਾਂ ਤੇ ਮਾਰੇ ਏਡੀਆਂ ਏਡੀਆਂ ਫਿਰ ਬਾਬਾ ਜੀ ਨੂੰ ਖਤਮ ਹੀ ਕਰ ਦੇਣਾ ਮੈਂ ਚੜ ਕੇ ਆ ਗਏ ਤੇ ਹੁਣ ਜਦੋਂ ਤੀਰ ਕੋਲ ਦੀ ਲੰਘਿਆ ਤੇ ਗੱਡੀ ਖਾ ਕੇ ਡਿੱਗ ਪਿਆ ਸਿੰਘ ਏਡੇ ਜਸੀਲੇ ਅੱਗੇ ਵਧੇ ਲਓ ਜੀ ਉਧਰੋਂ ਸਿੰਘ ਵਧੇ ਉਧਰ ਬਾਬਾ ਸਾਹਿਬ ਜੀ ਵਧੇ ਬਾਬਾ ਜੀ ਨੇ ਸਰਕਾਰ ਦੀ ਖਿੱਚ ਲਈ ਮਿਆਨ ਚੋਂ ਤਲਵਾਰ ਕਹਿੰਦੇ ਖਿੱਚੇ ਜਦੋਂ ਚੈੱਕ ਬਾਬਾ ਸਾਹਿਬ ਨੇ ਮਿਆਨ ਵਿੱਚੋਂ ਲਾਈ ਜਾਂਦੇ ਢੇਰ ਦੇਖੋ ਜ਼ਾਲਮਾਂ ਦੇ ਕੱਟ ਕੱਟ ਕੱਟ ਕੱਟ ਸੁਰਦੀਆਂ ਵੱਡੇ ਵੱਡੇ ਸੂਰਿਆਂ ਨੂੰ ਲੱਗਦੀ ਕਰਦੀ ਚੀਰ ਚੀਰ ਫੱਟ ਫੱਟ ਫੱਟ ਫੱਟ ਕਰਦੇ ਗਰਮ ਚਰ ਧਰਤੀ ਤੇ ਬਿਜਲੀ ਦੇ ਬੰਦ ਕੰਮ ਕਰਦੀ ਆ ਚੱਟ ਚੱਟ ਚੱਟ ਚੱਟ ਕਰਦੀ ਤੀ ਅੱਗੇ ਨੂੰ ਵੱਧਦੀ ਏ ਬੈਰੀ ਤਈ ਆਖਦੀ ਆ ਚੱਲ ਪਿੱਛੇ ਹੱਟ ਹੱਟ ਹੱਟ ਹੱਟ ਕਹਿੰਦੀ ਤੇ ਹਟਾਈ ਜਾਂਦੀ ਸੱਚ ਮੋਚ ਚੱਲਦੀ ਤੀ ਆਵੇ ਆਵਾਜ਼ ਵੀ ਖਟ ਖਟ ਖਟ ਖਟ ਚੱਲ ਚੱਲ ਬੈਠੀਆਂ ਥੱਲੇ ਵੇਖੋ ਰੱਤ ਪਿੰਡ ਭੂਸੇ ਪਰੇ ਤੇ ਖਟ ਖਟ ਖਟ ਖਟ ਪਿੰਡ ਖੂਨ ਦੇ ਬਗਾਏ ਵੈਣ ਓਏ ਕੋਮਲ ਲੜਨ ਸੂਰੇ ਜੰਗ ਵਿੱਚ ਡਟ ਡਟ ਬਾਬਾ ਜੀ ਇੰਨੇ ਜਸ਼ੀਲੇ ਲੜੇ ਭੱਜ ਕੇ ਕਿਲੇ ਵਿੱਚ ਵੜ ਗਏ ਕਿਲੇ ਵਿੱਚ ਵੜ ਕੇ ਜਾਨਾਂ ਬਚਾਈਆਂ ਫਿਰ ਉਹਨਾਂ ਜਿਹੜੇ ਕਹਿੰਦੇ ਸੀ ਨਾ ਵੀ ਕੜਾਹ ਖਾਣ ਵਾਲਿਆਂ ਨੇ ਸਾਡਾ ਮਾਲਾ ਫੇਰਨ ਵਾਲਿਆਂ ਨੇ ਸਾਡਾ ਕੀ ਵਿਗਾੜ ਲੈਣਾ ਭੱਜ ਗਏ ਅੰਦਰ ਵੜ ਗਏ ਫਿਰ ਬਾਬਾ ਜੀ ਨੇ ਘੇਰਾ ਕੱਟਿਆ ਬਾਹਰ ਬੈਠੇ ਰਹੇ ਅੰਤ ਆਉਣਾ ਪਿਆ ਪਿਆਰੇ ਉਹ ਇਤਿਹਾਸ ਲੰਬੇਰਾ ਫਿਰ ਬਾਬਾ ਜੀ ਨੂੰ ਇਤਿਹਾਸਕਾਰ ਲਿਖਦੇ ਵੀ ਇੱਕ ਸਿੱਖ ਨੇ ਉਹਦਾ ਸਿਰ ਵੱਢ ਲਿਆ ਸੀ ਤੌਲੇ ਦਾ ਤੇ ਉਹਦੇ ਭਤੀਜੇ ਕਈਆਂ ਤੇ ਲਿਖਿਆ ਵੀ ਉਹ ਵੀ ਭੇਟ ਚੜ ਗਏ ਤੇ ਕਈਆਂ ਆਖਿਆ ਬਈ ਨੱਸ ਕੇ ਜਾਨ ਬਚਾ ਗਏ ਤੇ ਬਾਬਾ ਜੀ ਫਿਰ ਅੰਦਰ ਗਏ ਤੋ ਬੀਬੀ ਦੀਆਂ ਅਸਥੀਆਂ ਨਾ ਆਪਣੇ ਹੱਥੀਂ ਬਾਬਾ ਜੀ ਨੇ ਕੱਢੀਆਂ ਵੇਖੋ ਕਿੱਡਾ ਪਿਆਰ ਨਹੀਂ ਤੇ ਇੱਕ ਸਰੀਰ ਦੇ ਬਦਲੇ ਏਡੀ ਵੱਡੀ ਕੁਰਬਾਨੀ ਉਹ ਵੀ ਜਿਹੜੇ ਚਾਲਾ ਮਾਰ ਗਏ ਕਹਿੰਦੇ ਨਹੀਂ ਉਹਨਾਂ ਦਾ ਸੰਸਕਾਰ ਹੋਣਾ ਚਾਹੀਦਾ
1: ਹੱਡੀਆਂ ਕੱਢ ਕੇ ਹੱਥੀਂ ਹੱਥੀਆਂ ਲਿਆ ਕੇ ਬਾਬਾ ਜੀ ਨੇ ਫਿਰ ਸੰਸਕਾਰ ਕੀਤਾ। ਮਾਣ
0: ਪਿਆਰਿਓ ਐਡਾ ਹੋਣਾ ਚਾਹੀਦਾ ਸੀ ਨਾ ਸਾਨੂੰ ਬਾਬਾ ਸਾਹਿਬ ਸਿੰਘ ਜੀ ਦੇ ਉੱਤੇ ਕਿ ਅੱਜ ਬੱਚੇ ਬੱਚੇ ਦੀ ਜ਼ਬਾਨ ਦੇ ਉੱਤੇ ਉਹਨਾਂ ਦਾ ਇਤਿਹਾਸ ਹੁੰਦਾ। ਅਸੀਂ ਉਹਨਾਂ ਦੀ ਦੇਣ ਨੂੰ ਭੁੱਲ ਗਏ। ਉਹ ਕਈ ਤਾਰੇ ਗਿਣ ਲੈ ਤਾਂ ਗਿਣ ਲੈ, ਕੋਈ ਕਣੀਆਂ ਗਿਣ ਲੈ ਤਾਂ ਗਿਣ ਲੈ, ਜਿੰਨੇ ਉਹਨਾਂ ਦੇ ਪਰਉਪਕਾਰ ਨੇ ਨਾ ਕੌਮ ਦੇ ਉੱਤੇ ਉਹ ਨਹੀਂ ਗਿਣੇ ਜਾ ਸਕਦੇ। ਜੇ ਬਾਬਾ ਜੀ ਨਾ ਹੁੰਦੇ ਤਾਂ ਸਿੱਖਾਂ ਦਾ ਰਾਜ ਹੀ ਨਾ ਹੁੰਦਾ ਕਦੇ। ਮਹਾਰਾਜਾ ਰਣਜੀਤ ਸਿੰਘ ਤੇ ਮਾਰ ਸੁੱਟਣਾ ਸੀ ਉਹਨੇ, ਉਹ ਤੇ ਬਾਬਾ ਜੀ ਦੇ ਮੰਜੇ ਥੱਲੇ ਵੜ ਕੇ ਬੁੱਚਿਆ। ਬਾਬਾ ਜੀ ਨੇ ਕਿਰਪਾ ਕੀਤੀ ਉਹਦੇ ਉੱਤੇ। ਫਿਰ ਪਿਆਰਿਓ ਸਿੱਖਾਂ ਦੇ ਵਿੱਚ ਜਿੱਥੇ ਵੀ ਕਿਤੇ ਦੁਫਾੜਤਾ ਨਜ਼ਰ ਆਈ ਉਹ ਮਸਲਾ ਹੱਲ ਬਾਬਾ ਸਾਹਿਬ ਨੇ ਕਰਵਾਇਆ। ਫਿਰ ਜਿੱਥੇ ਕਿਤੇ ਵੀ ਮੁਹਿੰਮ ਦੀ ਲੋੜ ਸੀ ਨਾ, ਕਾਸ਼ ਕਿਤੇ ਮਹਾਰਾਜਾ ਰਣਜੀਤ ਸਿੰਘ ਬਾਬਾ ਜੀ ਦੇ ਬਚਨ ਮੰਨ ਲੈਂਦਾ ਤੇ ਅੱਜ ਤੱਕ ਸਾਡਾ ਆਪਣਾ ਰਾਜ ਹੋਣਾ ਸੀ। ਉਹ ਕਹਿੰਦੇ ਸੀ ਵੀ ਇਹਨਾਂ ਦੇ ਆਖੇ ਨਾ ਲੱਗ, ਇਹ ਬੜੇ ਦੁਸ਼ਟ ਨੇ ਡੋਗਰੇ, ਇਹ ਮੰਦੀਆਂ ਚਾਲਾਂ ਚੱਲਦੇ ਨੇ, ਤੂੰ ਬਚ ਜਾ। ਪਰ ਉਹਨੇ ਇੱਕ ਨਾ ਮੰਨੀ, ਉਹਨਾਂ ਨੂੰ ਸਾਰਾ ਕੁਝ ਸਮਝ ਬੈਠਾ। ਇਹ ਕੱਲ ਦੀ ਗੱਲ, ਇਹ ਦੇਸ਼ ਦੇ ਅੰਦਰ ਕਦੇ ਅਸੀਂ ਵੀ ਹੁੰਦੇ ਸੀ ਰਾਜ ਵਾਲੇ। ਫਿਰ ਉਹਦਾ ਪਿਆਰਿਓ ਕੀ, ਫਿਰ ਇੱਥੇ ਬਾਬਾ ਬਿਕਰਮਾ ਸਿੰਘ ਸਾਹਿਬ ਕਿਲੇ ਉਜਰੇ, ਇਸ ਧਰਤੀ ਦੇ ਉੱਤੇ ਮੁੜ ਕੇ ਗੁਲਜ਼ਾਰਾਂ ਖਿੜੀਆਂ ਨੇ। ਪਰਮੇਸ਼ਰ ਦੀ ਕਿਰਪਾ, ਬੜੀ ਬੰਦਗੀ ਕਰਨੀ ਪਈ ਆ। ਯੋਧਿਆਂ ਨੇ ਮਲੇਰਕੋਟਲੇ ਨੂੰ ਫਤਿਹ ਕਰ ਲਿਆ, ਸਿੰਘ ਸਾਰੇ ਖੁਸ਼ੀਆਂ ਦੇ ਜਕਾਰੇ ਛੱਡਦੇ ਹੋਏ। ਤੇ ਬਾਬਾ ਜੀ ਨੇ ਗੱਲ ਆਖੀ ਵੀ ਸਿੰਘੋ, ਕਿਸੇ ਦਾ ਘਰ ਨਹੀਂ ਲੁੱਟਣਾ, ਕਿਸੇ ਦੀ ਇਸਤਰੀ ਨੂੰ ਕੁਝ ਕਹਿਣਾ ਨਹੀਂ। ਨਾ ਸਿੰਘਾਂ ਨੇ ਆਖਿਆ ਤੇ ਜਿਹੜਾ ਖਜ਼ਾਨਾ ਸੀ ਉਹ ਫਿਰ ਚੰਗੀ ਤਰ੍ਹਾਂ ਲੁੱਟਿਆ। ਉਹ ਜਿੰਨਾ ਵੀ ਸੀ ਨਾ ਉਹ ਸਾਰਾ ਹੀ ਸਾਫ਼ ਕਰ ਆਂਦਾ, ਸਾਰਾ ਸਿੰਘਾਂ ਨੇ ਵੰਡ ਲਿਆ। ਤੇ ਸਿੰਘ ਖੁਸ਼ੀਆਂ ਦੇ ਜਕਾਰੇ ਛੱਡਦੇ ਆਉਂਦੇ ਨੇ, ਕਹਿੰਦੇ ਆਉਂਦੇ ਨੇ ਸਾਨੂੰ ਥਾਪਣਾ ਗੁਰੂ ਗੋਬਿੰਦ ਸਿੰਘ ਜੀ। ਤਰੀ ਤਰ ਰੱਖਣਾ ਜਾਣਦਿਆਂ ਹੋਏ, ਇਹ ਮਲੇਰੀਆ ਕਿਹੜੇ ਬਾਗ ਦੀ ਮੂਲੀ ਸੀ? ਅਸੀਂ ਤਾਂ ਵੱਡੇ ਵੱਡੇ ਨਾ ਦੁੱਖਾਂ ਦੀਆਂ ਧੌਣਾਂ ਧਰਤੀ ਨਾਲ ਲਵਾ ਦਿੱਤੀਆਂ, ਟਿਕਾਰੇ ਛੱਡਦੇ ਆਉਂਦੇ ਆ ਤੇ ਦੁਨੀਆਂ ਦੇ ਲੋਕਾਂ ਨੂੰ ਕਹਿੰਦੇ ਆ ਉਹ ਗੁਰੂ ਗੋਬਿੰਦ ਸਿੰਘ ਨੇ ਸਾਡੇ ਤੇ ਕਿਰਪਾ ਕੀਤੀ, ਉਹਨਾਂ ਖੰਡੇ ਦੀ ਧਾਰ ਤੋਂ ਜਨਮ ਦੇ ਕੇ ਮੌਤੋਂ ਪਰਾਂ ਸਾਡਾ ਲਾ ਦਿੱਤਾ, ਅੰਮ੍ਰਿਤ ਛਕਾ ਕੇ ਅਮਰ ਕੀਤਾ ਸਾਨੂੰ, ਹਨੇਰੇ ਚੋਂ ਕੱਢਿਆ ਬਖਾਇਆ ਸਵੇਰਾ, ਫੜਾਇਆ ਹਮੇਸ਼ਾ ਲਈ ਬਾਣੀ ਦਾ ਪੱਲਾ, ਬੱਚਰ ਕੜਕਾਂ ਤੋਂ ਬਚਣਾ ਸਿਖਾਇਆ, ਉਹ ਸਿਰ ਰੱਖ ਕੇ ਤਲੀ ਦੇ ਉੱਤੇ ਤੇਗਾਂ ਦੀਆਂ ਧਾਰਾਂ ਤੇ ਨੱਚਣਾ ਸਿਖਾਇਆ। ਜਾਂ ਕਿਤੇ ਸ਼ਾਂਤੀ ਬਿਖਾਉਣੀ ਵੀ ਪੈ ਜਾਏ ਸਾਨੂੰ ਬੰਦ ਬੰਦ ਆਪਣਾ ਕੱਟਣ, ਜੇ ਲੋੜ ਪੈ ਜਾਏ ਕਿਤੇ ਬੀਨਤਾ ਦੀ ਬਿਨਾਂ ਸਿਰ ਤੋਂ ਲੜਕੇ ਬਿਖਾਉਣਾ ਨਹੀਂ ਆਉਂਦਾ, ਇਹ ਕਰਦਨ ਤੇ ਖੁੰਡੀਆਂ ਲੰਬੀ ਦੀਆਂ ਧਾਰਾਂ, ਇਹ ਧੜਕਦੇ ਨੀ ਕਦੇ ਖੋਪਰ ਲਹਾਉਂਦੇ, ਉਹ ਲੈ ਜਾ ਕੋਈ ਖੋ ਕੇ ਗਹਿਰਾਂ ਦੇ ਜੋੜੇ, ਇਹ ਰੋਟੀ ਦੀ ਬੁਰਕੀ ਵੀ ਮੂੰਹ ਵਿੱਚ ਨਹੀਂ ਪਾਉਂਦੇ, ਚੜਿਆ ਵੀ ਹਿੰਦ ਤੇ ਕੋਈ ਨਾਦਰ ਦਾ ਚਾਚਾ, ਇਹ ਜ਼ਾਲਮ ਦੀਆਂ ਲੁੱਟਾਂ ਨੂੰ ਰੋਕਣ ਲਈ ਬਣਿਆ। ਉਹ ਮੈਲੀ ਅੱਖੇ ਜੇ ਕੋਈ ਪੰਥ ਵੱਲ ਵੇਖੇ ਦੁੱਖਾਂ ਚ ਸੁੱਖਾਂ ਚ ਜੰਗਲਾਂ ਚ ਮੰਗਲਾਂ ਚ ਰੋੜਾਂ ਚ ਰਕੜਾਂ ਚ ਬੰਦਰਾਂ ਚ ਝਗੜਾਂ ਚ ਘਰਿਆਂ ਚ ਮੀਆਂ ਸਰਾਂਦੀਆਂ ਮੀਆਂ ਚ ਮੁਸ਼ਕਲ ਦੀ ਘੜੀ ਵਿੱਚ ਚਮਕੌਰ ਦੀ ਇੱਕੋ ਜੀ ਜ਼ਿੰਦਗੀ ਗੁਜ਼ਾਰ ਨਹੀਂ ਜਾਣਦੇ ਨੇ, ਇਸੇ ਕਰਕੇ ਹੀ ਅੱਜ ਵੀ ਪੰਗਾਰ ਕੇ ਦੰਬੀਆਂ ਪਖੰਡੀਆਂ ਨੂੰ ਇਹ ਪੰਥ ਕਹਿੰਦਾ। ਉਹ ਚੜ੍ਹਦੀ ਕਲਾ ਵਿੱਚ ਰਹਿੰਦੀ ਕੌਮ ਸਿੰਘਾਂ ਸਰਦਾਰਾਂ ਦੀ।

ਦੱਸ ਕਿਦਾ ਹੈ।

ಜಾತಿ ಕೆಲ ಆಗ್ತಾರೆ ಸಂಘ.

ਆ ਕੇ ਜੀ ਆ ਕੇ ਅੜਖ ਦੇ ਨਾ।

Ni ni ni sa sa ni ni sa sa ni.

0: son las tucas de Cote Pérez a ti. ਜਿਹੜੇ ਕਦੇ ਨਾ ਉੱਕੇ ਅਸੀਂ ਉਹ ਅਣਿਆਲੇ ਤੀਰ ਹਾਂ ਜੋ ਕਦੇ ਨਾ ਉੱਕੇ ਓਏ ਜ਼ਾਲਮ ਦੀ ਹਿੱਕ ਪਾੜ ਕੇ ਲੰਘ ਜਾਈਏ ਸੁੱਕੇ ਹਿੱਕ ਵੀ ਪਾੜਦੀ ਤਾਂ ਸੁੱਕੇ ਵੀ ਲੰਘ ਜਾਈਦਾ ਸੱਚੀ ਗੱਲ ਹੈ ਚੀਮਿਆ ਸਾਡੇ ਤੇ ਢੁੱਕੇ ਉਹ ਸਾਨੂੰ ਮਾਰਨ ਵਾਲੇ ਮੁੱਕ ਗਏ ਪਰ ਅਸੀਂ ਨਾ ਮੁੱਕੇ ਅੱਜ ਤਾਂ ਜ਼ੋਰ ਲਾ ਲਾ ਸ੍ਰੀ ਅਕਾਲ ਪਿਆਰਿਓ ਚੜ੍ਹਦੀ ਕਲਾ ਦੇ ਵਿੱਚ ਰਹੋ ਸਾਡੇ ਸਾਰਿਆਂ ਦੇ ਚੰਗੇ ਭਾਗ ਨੇ ਕਿ ਸਾਨੂੰ ਬਹੁਤ ਹੀ ਸਤਿਕਾਰਯੋਗ ਸਤਿਗੁਰੂ ਜੀ ਦੀ ਅੰਸ ਵੰਸ ਜਿਹੜੇ ਰਹਿਮਤਾਂ ਕਰਦੇ ਨੇ ਬਖਸ਼ਿਸ਼ਾਂ ਕਰਦੇ ਨੇ ਜੋ ਮਹੱਤਾਂ ਦੇ ਨਾਲ ਖੁੱਲ੍ਹੇ ਗੱਫੇ ਵਰਤਾਉਂਦੇ ਨੇ ਸਾਡੇ ਦੁੱਖ ਦਰਦ ਵੀ ਆਪਣੇ ਸਰੀਰਾਂ 'ਤੇ ਲੈ ਲੈਂਦੇ ਨੇ ਇਹੋ ਜਿਹੇ ਕਿੱਥੋਂ ਮਿਲਣਗੇ ਰੱਬ ਦੇ ਪਿਆਰੇ ਨਹੀਂ ਲੱਭਦੇ ਸਕੇ ਸ੍ਰੀ ਮਾਨ ਬਾਬਾ ਸਰਬਜੋਤ ਸਿੰਘ ਸਾਹਿਬ ਜੀ ਨਮੋ ਨਮੋ ਚਰਨਾਂ ਦੇ ਉੱਤੇ ਸੀਸ ਰੱਖ ਕੇ ਨਮਸਕਾਰ ਹੈ ਇਹੋ ਜਿਹੇ ਮਹਾਂਪੁਰਖਾਂ ਨੂੰ ਇਹੋ ਜਿਹੇ ਰੱਬ ਦੇ ਪਿਆਰਿਆਂ ਨੂੰ ਜਿਹਨਾਂ ਵਿੱਚ ਤੇ ਪਰਮੇਸ਼ਰ ਵਿੱਚ ਅੰਤਰ ਕੋਈ ਨਹੀਂ ਪਿਆਰਿਓ ਕੋਈ ਘਾਟ ਕਰਨ ਵਾਲਾ ਕੋਈ ਬੁੱਤ ਬਣਾਉਣ ਵਾਲਾ ਬੁੱਤ ਬਣਾ ਦਿੰਦਾ ਲੋਕ ਉਹਨੂੰ ਰੱਬ ਮੰਨ ਲੈਂਦੇ ਵੀ ਇਹ ਰੱਬ ਦਾ ਇਹ ਕ੍ਰਿਸ਼ਨ ਜੀ ਭਗਵਾਨ ਦੀ ਮੂਰਤੀ ਹੈ ਭਗਵਾਨ ਕਹਿੰਦੇ ਨਾ ਪਰ ਇੱਥੇ ਧਰਤੀ ਤੇ ਭਗਵਾਨ ਤੁਰਿਆ ਫਿਰਦਾ ਨਾ ਜਦੋਂ ਆਪ ਭਗਵਾਨ ਹੁੰਦਾ ਤੇ ਲੋਕ ਮੰਨਣ ਨੂੰ ਤਿਆਰ ਨਹੀਂ ਹੁੰਦੇ ਤੇ ਮੁੜ ਕੇ ਫਿਰ ਇਹ ਹੱਥ ਜੋੜਦੇ ਆ ਜਦੋਂ ਭਗਤ ਖੁੰਝ ਜਾਂਦਾ ਵੀ ਮਹਾਰਾਜ ਹੁਣ ਕਿਰਪਾ ਕਰਦੇ ਕੋਈ ਮਿਲਾ ਦੇ ਇਹੋ ਜਿਹਾ ਰਹੀ ਗੱਲ ਅੱਬ ਕਾ ਕਹਿਆ ਨਾਮ ਨਾ ਮਿਲਾਈ ਤੂੰ ਸੌ ਜੀਅੜੇ ਭਾਰੀ ਜੀਓ ਉਹ ਰਹਿਮਤਾਂ ਕਰਦੇ ਨੇ ਇਹੀ ਆਸ ਰੱਖਣਾ ਵੀ ਇਸੇ ਤਰ੍ਹਾਂ ਰਹਿਮਤਾਂ ਰੱਖਣਗੇ ਸਤਿਕਾਰਯੋਗ ਉਹਨਾਂ ਦੇ ਨੂਰੇ ਨਜ਼ਰ ਗੁਰੂ ਸਾਹਿਬ ਜੀ ਦੀ ਅੰਸ ਬੰਸ ਬਾਬਾ ਅਮਰਜੋਤ ਸਿੰਘ ਸਾਹਿਬ ਜੀ ਬਾਬਾ ਕਰਮਜੋਤ ਸਿੰਘ ਸਾਹਿਬ ਜੀ ਹੋਰ ਇਸ ਦਰਬਾਰ ਦੇ ਬਹੁਤ ਹੀ ਸਤਿਕਾਰਯੋਗ ਪਿਆਰ ਵਾਲੀਆਂ ਰੰਗ ਰਤੜੀਆਂ ਰੂਹਾਂ ਮੈਂ ਕੱਲ੍ਹ ਵੀ ਆਖਿਆ ਸੀ ਚਤਰੰਗਣੀਆਂ ਫੌਜਾਂ ਉਦਾਸੀਨ ਮਹਾਂਪੁਰਖ ਬਾਬਾ ਬੜਭਾਗੀ ਜੀ ਬੈਠੇ ਆ ਤੇ ਸੇਵਾ ਪੰਥੀ ਮਹਾਂਪੁਰਖ ਮਿੱਠੇ ਧਵਾਣੇ ਵਾਲੇ ਮਹਾਂਪੁਰਖ ਬੜੀ ਰੱਬੀ ਰੰਗਣ ਦੇ ਵਿੱਚ ਰੰਗੇ ਹੋਏ ਪਿਆਰੇ ਉਹ ਬੜਾ ਔਖਾ ਹੈ ਇਹੋ ਜਿਹਾ ਜੀਵਨ ਬਤੀਤ ਕਰਨਾ ਤੇ ਗੁਰੂ ਕਾ ਖਾਲਸਾ ਖਾਲਸਾ ਅਕਾਲ ਪੁਰਖ ਦੀ ਫੌਜ ਤੇ ਫਿਰ ਨਿਰਮਲੇ ਮਹਾਂਪੁਰਖ ਵਿਦਵਾਨ ਉਹ ਵੀ ਇੱਥੇ ਬੈਠੇ ਨੇ ਇਹ ਸਤਿਗੁਰੂ ਦੀ ਕਿਰਪਾ ਗੁਰੂ ਨਾਨਕ ਦੇ ਘਰ ਵਿੱਚ ਸਾਰੇ ਸਮਾ ਜਾਂਦੇ ਗੁਰੂ ਨਾਨਕ ਦਾ ਘਰ ਹੈ ਸਾਰਿਆਂ ਦਾ ਸਾਂਝਾ ਗੁਰੂ ਨਾਨਕ ਸਭ ਦਾ ਸਾਂਝਾ ਅਵਤਾਰ ਸਦਕੇ ਸਦਕੇ ਇਹ ਉਹਦੇ ਦਰ ਤੇ ਝੁੱਕ ਝੁੱਕ ਜਾਵੇ ਸੰਸਾਰ ਸਦਕੇ ਸਦਕੇ ਸਾਰੀ ਦੁਨੀਆਂ ਝੁੱਕ ਝੁੱਕ ਜਾਂਦੀ ਏ ਸਤਿਗੁਰੂ ਕਿਰਪਾ ਕਰੇ ਸਮਾਂ ਕਾਫੀ ਹੋ ਗਿਆ ਸਾਡੀ ਇੰਨੀ ਹਾਜ਼ਰੀ ਪ੍ਰਵਾਨ ਕਰ ਲੈਣੀ ਸਤਿਕਾਰਯੋਗ ਸੰਗਤਾਂ ਮਨਸੂਰਾਂ ਵਾਲੇ ਉਹਨਾਂ ਵੱਲੋਂ ਵੀ ਬੇਅੰਤ ਮਾਇਆ ਦਾ ਗੱਫਾ ਆਇਆ ਉਨਾ ਸਾਹਿਬ ਦੀ ਸੰਗਤ ਨੇ ਮਾਣ ਸਤਿਕਾਰ ਬਾਕੀ ਸਾਰੇ ਹੀ ਪੰਜਾਬ ਚੋਂ ਸਮੁੱਚੇ ਤੌਰ ਤੇ ਹੀ ਸਾਰਿਆਂ ਦਾ ਧੰਨਵਾਦ ਸੁੱਜੋਂ ਵਾਲੇ ਵੀ ਚਰਨਜੀਤ ਸਿੰਘ ਜੀ ਜਿਹੜੇ ਸੀਡੀਆਂ ਲੈ ਕੇ ਆਏ ਹੋਏ ਆ ਜਿਹਨਾਂ ਨੂੰ ਚਾਹੀਦੀਆਂ ਹੁਣ ਲੈ ਸਕਦੇ ਹੋ ਉਹਨਾਂ ਦੇ ਨਾਲ ਗੁਰਮੁਖ ਪਿਆਰੇ ਆਏ ਹੋਏ ਆ ਬੜੀ ਗੁਰੂ ਦੀ ਕਿਰਪਾ ਬੜਾ ਪਿਆਰ ਦਿੰਦੇ ਨੇ ਸਾਰੇ ਸੁੱਜੋਂ ਵਾਲੇ ਮੁਨਸੀ ਜੀ ਸਾਡੇ ਸਰਦਾਰ ਮਹਿੰਦਰ ਸਿੰਘ ਜੀ ਹੋਰ ਰੱਬ ਦੇ ਪਿਆਰੇ ਮਨਸੂਰਾਂ ਵਾਲੇ ਸੋਹਣ ਸਿੰਘ ਜੀ ਭਾਈ ਜਗਰੂਪ ਸਿੰਘ ਜੀ ਗੁਰੂ ਕੇ ਕੀਰਤਨੀ ਹੈ ਇਹਨਾਂ ਦਾ ਧੰਨਵਾਦ ਤਾਂ ਕਰੀਦਾ ਵੀ ਇਹਨਾਂ ਨਾਲ ਕਿੱਥੇ ਰਹੇ ਤੇਰੀ ਬਾਬਾ ਜੀ ਨੂੰ ਬਣਾਇਆ ਸਾਨੂੰ ਇਹਨਾਂ ਦਾ ਵੀ ਧੰਨਵਾਦ ਕਈ ਪਚੋਲਿਆਂ ਨੂੰ ਭੁੱਲ ਜਾਂਦੇ ਪਰ ਅਸੀਂ ਨੀ ਭੁੱਲੇ ਘੋਲ ਘਮਾਈ ਤਿਸ ਮਿੱਤਰ ਪਚੋਲੇ ਜੈ ਮਿਲ ਕੰਤ ਪਛਾਣਾ ਤੇ ਨਾਲੇ ਇੱਕ ਹੋਰ ਇੱਕ ਕਵੀ ਗੱਲ ਕਹਿੰਦਾ ਉਹ ਕਹਿ ਦਿਆ ਉਹ ਕਹਿੰਦਾ ਓਨਾ ਚਿਰ ਹਾਂਜੀ ਹਾਂਜੀ ਕਹਿੰਦੇ ਰਹੋ ਪਚੋਲੇ ਤਾਈ ਜਿੰਨਾ ਚਿਰ ਮਨ ਇੱਥੇ ਫਲ ਸਿੰਘੋ ਪਾਈਏ ਨਾ ਜਿੰਨਾ ਚਿਰ ਮਨ ਚੰਦ ਦੀਆਂ ਦੌਲਤਾਂ ਨਹੀਂ ਮਿਲਦੀਆਂ ਨਾ ਉਹਦਾ ਵੀ ਧੰਨਵਾਦ ਰੱਖੋ ਇਹ ਪਿਆਰ ਵਾਲੇ ਨੇ ਭਾਈ ਬਲਵਿੰਦਰ ਸਿੰਘ ਜੀ ਬਡਭਾਗੀ ਜੀ ਸਭਨਾਂ ਦਾ ਧੰਨਵਾਦ ਸਭਨਾਂ ਵੱਲੋਂ ਬੇਅੰਤ ਮਾਇਆ ਦਾ ਗੱਫਾ ਆਇਆ ਸਮੁੱਚੇ ਤੌਰ ਤੇ ਮਹਾਂਪੁਰਖਾਂ ਦਾ ਰੱਬ ਦੇ ਪਿਆਰਿਆਂ ਦਾ ਗੁਰੂ ਸਾਹਿਬ ਜੀ ਦੀ ਅੰਸ ਵੰਸ ਦਾ ਰੋਮ ਰੋਮ ਕਰਕੇ ਧੰਨਵਾਦ ਵੀਰਾਂ ਬਜ਼ੁਰਗਾਂ ਦਾ ਮਾਤਾਵਾਂ ਭੈਣਾਂ ਦਾ ਸਭ ਦਾ ਧੰਨਵਾਦ ਤੇ ਮਹਾਰਾਜ ਦੇ ਚਰਨਾਂ ਚ ਅਰਦਾਸ ਹੈ ਕਿ ਸਤਿਗੁਰੂ ਕਿਰਪਾ ਕਰੇ ਰਹਿਮਤ ਕਰੇ ਮਨ ਚ ਦੀਆਂ ਦੌਲਤਾਂ ਬਰਕਤਾਂ ਬਖਸ਼ੇ ਗੁਰਮਤ ਅਨੁਸਾਰ ਮਨੋਕਾਮਨਾਵਾਂ ਪੂਰੀਆਂ ਕਰੇ ਤੇ ਗੁਰਮਤ ਅਨੁਸਾਰ ਇਸ ਕਰਕੇ ਕਿਹਾ ਕਿਉਂਕਿ ਹੋਲੇ ਮਹੱਲੇ 'ਚ ਗਏ ਨਾ ਅਸੀਂ ਅਨੰਦਪੁਰ ਸਾਹਿਬ ਤੇ ਇੱਕ ਬੀਬੀ ਰੋਈ ਜਾਵੇ ਮਹਾਰਾਜ ਦੇ ਕੋਲ ਖੜੀ ਉੱਚੀ ਉੱਚੀ ਰੋਵੇ ਤੇ ਸਾਡੇ ਕੋਲ ਰਹਿਣਾ ਮੈਂ ਕੋਲ ਚਲ ਗਿਆ ਮੈਂ ਕਿਹਾ ਬੀਬੀ ਰੋਂਦੀ ਕਿਉਂ ਇਹ ਵਿਛੜ ਗਈ ਆ ਕਹਿੰਦੀ ਨਾ ਨਾ ਮੈਂ ਵਿਛੜੀ ਨਹੀਂ। ਮੈਂ ਕਿਹਾ ਵੀ ਐਵੇਂ ਕਿਉਂ ਰੋਈ ਜਾਂਦੀ ਹੈ? ਕਹਿੰਦੀ ਮਹਾਰਾਜ ਮੇਰੀ ਅਰਦਾਸ ਨਹੀਂ ਸੁਣਦੇ, ਵੀ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਦੀ। ਮੈਂ ਸਾਥੀਆਂ ਨੂੰ ਕਹਿੰਦਾ ਵੇਖੋ ਕਿਤੇ ਪਿਆਰ ਵਾਲੀ ਉਹਦੀ ਜਿਹੜੀ ਕਹਿੰਦੀ ਵੀ ਮਹਾਰਾਜ ਅਰਦਾਸ ਨਹੀਂ ਸੁਣਦੇ। ਮੈਂ ਕਿਹਾ ਕੋਈ ਨਹੀਂ ਸੁਣਨਗੇ, ਫਿਰ ਰਾਗ ਨਾ ਕਰ, ਮਹਾਰਾਜ ਕਿਰਪਾ ਕਰਨਗੇ। ਕਹਿੰਦੀ ਹੁਣ ਤੇ 7 ਦਿਨ ਹੋ ਗਏ, ਕਦੋਂ ਕੋ ਸੁਣਨੀ ਆ, ਤੇ ਕਿੰਨਾ ਚਿਰ ਲਾਉਂਦੇ ਆ ਬਾਬੇ, ਤੇ ਮੈਂ ਤੇ ਸੁਣਿਆ ਸੀ ਝੱਟ ਆ ਜਾਂਦੇ ਆ। ਮੈਂ ਕਿਹਾ ਅਰਦਾਸ ਕਿਹੜੀ ਕਰਦੀ ਹੈ? ਕਹਿੰਦੀ ਇਹ ਨਹੀਂ ਮੈਂ ਦੱਸਣਾ। ਮੈਂ ਕਿਹਾ ਦੱਸ ਤੇ ਸਹੀ, ਕੀ ਪਤਾ ਮਹਾਰਾਜ ਚ ਕਿਰਪਾ ਕਰੇ, 5 ਸਿੰਘ ਰਲ ਕੇ ਅਰਦਾਸਾਂ ਕਰ ਦਿੰਦੇ ਜੇ ਤੇਰੀ ਇਕੱਲੀ ਤਾਂ ਮੂਰਤ ਫਤਿਹ ਨਹੀਂ ਹੁੰਦਾ। ਕਹਿੰਦੀ ਮੈਂ ਅਰਦਾਸ ਕਰਦੀ ਹਾਂ ਕਿ ਮਹਾਰਾਜ ਦੇ ਚਰਨਾਂ 'ਚ ਕਿਉਂ ਨਾ ਕੁਝ, ਮੈਂ ਇਹ ਕਹਿੰਦੀ ਜਾਂ ਮੈਨੂੰ ਚੱਕ ਲਾ ਜਾਂ ਮੇਰੀ ਸੱਸ ਨੂੰ ਚੱਕ ਲਾ। ਆਹ ਚੰਗਾ ਕੰਮ ਵੀ ਮਹਾਰਾਜ ਦੇ ਚਰਨਾਂ 'ਚ ਆ ਕੇ ਸੱਸ ਦਾ ਕੰਡਾ ਕਢਾਉਣ ਆਈ ਆ, ਤੇ ਤੇਰੇ ਕੋਲੋਂ ਨੀ ਕੁਝ ਸੁਣਿਆ ਵਰਿਆ, ਤੇ ਏਦਾਂ ਕਿਉਂ ਕਹਿੰਦੀ ਹੈ? ਕਹਿੰਦੀ ਤੰਗ ਬੜਾ ਕਰਦੀ ਆ। ਮੈਂ ਕਿਹਾ ਘਰ ਫੋਨ ਫਾਨ ਲੱਗਾ, ਵੇਖ ਲਾ ਬੀਬੀ ਦਾ ਪਟਾਕਾ ਹੀ ਨਾ ਪੈ ਗਿਆ ਹੋਵੇ, ਕੀ ਪਤਾ ਵਿਚਾਰੀ ਚਾਲਾ ਹੀ ਮਾਰ ਗਈ ਹੋਵੇ। ਕਹਿੰਦੀ ਕੀਤਾ ਸੀ ਫੋਨ, ਉੱਚੀ ਉੱਚੀ ਬੋਲਦੀ ਸੀ, 7 ਦਿਨ ਹੋ ਗਿਆ ਗੁਰਦੁਆਰੇ ਜਾ ਕੇ ਬਹਿ ਗਈ ਆ, ਮੁੜ ਕੇ ਨਹੀਂ ਆਈ, ਇੱਥੇ ਹੀ ਰਹਿ ਲਈ ਹੁਣ, ਏਦਾਂ ਬੋਲਦੀ ਆ। ਮੈਂ ਕਿਹਾ ਤੂੰ ਇਹ ਕਿਉਂ ਨੀ ਅਰਦਾਸ ਕਰਦੀ ਵੀ ਮਹਾਰਾਜ ਸਾਡਾ ਮਾਂ ਧੀ ਦਾ ਪਿਆਰ ਬਣਾ, ਵੀ ਉਹਦੇ ਨਾਲ ਪਿਆਰ ਬਣ ਜਾ, ਤੈਨੂੰ ਪਿਆਰ ਕਰੇ। ਕਹਿੰਦੀ ਆ ਤੇ ਮੈਂ ਸੋਚਿਆ ਨੀ। ਮੈਂ ਕਿਹਾ ਮੈਂ ਬੜਾ ਕੁਛ ਸੋਚ ਲਿਆ ਤੇ ਹੁਣ ਨੀ ਪਿਆ ਕਰਨਾ, ਵੀ ਮਹਾਰਾਜ ਮਨੋਕਾਮਨਾਵਾਂ ਪੂਰੀ ਕਰ ਦੋ, ਕਿਤੇ ਉੱਦਾਂ ਦੀ ਪੂਰੀ ਹੋ ਗਈ, ਉਹ ਤੇ ਪਾਪ ਪੈ ਗਿਆ ਨਾ ਸਿਰ, ਮਹਾਰਾਜ ਕਿਰਪਾ ਕਰੇ, ਇੱਥੋਂ ਕੋਈ ਖਾਲੀ ਨੀ ਜਾਏਗਾ। ਇਹੋ ਜਿਹਾ ਦਰਬਾਰ ਏ ਉਹ ਜਿੱਥੇ ਦੱਸਣਾ ਨੀ ਪੈਂਦਾ ਜੀ ਮੈਂ ਫਲਾਨਾ ਫਲਾਨੇ ਪਿੰਡ ਦਾ ਆਇਆ, ਇੱਥੇ ਮਨ ਚਿੰਦੀਆਂ ਦੌਲਤਾਂ ਬਰਕਤਾਂ ਮਿਲਦੀਆਂ ਨੇ। ਤੇਰੇ ਦਰਬਾਰ ਕੀ ਸ਼ਾਨ ਜੇ ਆਲੀ ਦੇਖੀ, ਸਦਾਖਤ ਵੀ ਤੇਰੀ ਗਲੀਓ ਕੇ ਚੱਕਰ ਕਾਰਤੀ ਦੇਖੀ, ਝੁਕਾਇਆ ਜਿਸਨੇ ਵੀ ਸਰ ਤੇਰੇ ਦਰਬਾਰ ਮੈਂ, ਐ ਮੇਰੇ ਮਾਲਕ ਤੁਝੇ ਦੇਤੇ ਵੀ ਨਾ ਦੇਖਾ ਮਗਰ ਝੋਲੀ ਵੀ ਨਾ ਖਾਲੀ ਦੇਖੀ। ਝੋਲੀਆਂ ਇੱਥੋਂ ਭਰੀਆਂ ਝੋਲੀਆਂ ਜਾਂਦੀਆਂ ਨੇ, ਸਤਿਗੁਰੂ ਕਿਰਪਾ ਕਰੇ, ਮਹਾਂਪੁਰਖ ਰੱਬ ਦੇ ਪਿਆਰੇ ਬੈਠੇ ਨੇ ਸਾਰਿਆਂ ਦੀ ਚੜ੍ਹਦੀ ਕਲਾ ਲਈ। ਆਓ ਜੀ ਇੱਕ ਖੁਸ਼ੀਆਂ ਦਾ ਜਕਾਰਾ ਛੱਡੀਏ ਤੇ ਸਾਰੇ ਫਿਰ ਸਮਾਪਤੀ ਕਰੀਏ। ਸਾਰੇ ਗੱਜ ਵੱਜ ਕੇ ਬੋਲੋ, ਇੱਕ ਵਾਰੀ ਪਤਾ ਲੱਗੇ ਵੀ ਗੂੰਜਾ ਬਹਿ ਜਾਣ, ਇੰਨੀ ਸੰਗਤ ਬੈਠੀਏ, ਬਾਬਾ ਜੀ ਪ੍ਰਸੰਨ ਹੋ ਜਾਣ, ਬਾਬਾ ਸਾਹਿਬ ਸਿੰਘ ਸਾਹਿਬ ਜੀ, ਕਿ ਸਾਡੀਆਂ ਫੌਜਾਂ ਅੱਜ ਵੀ ਉਸੇ ਤਰ੍ਹਾਂ ਗੱਜਦੀਆਂ ਨੇ। ਸਾਰੇ ਇੱਕ ਵਾਰੀ ਪਾਓ ਗੁੰਜਾਰ, ਖੁਸ਼ੀਆਂ ਦਾ ਜਕਾਰਾ ਬੁਲਾਵੇ, ਨਿਹਾਲ ਹੋ ਜਾਵੇ ਬਾਬਾ ਸਾਹਿਬ ਸਿੰਘ ਦੇ ਚਰਨਾਂ ਨੂੰ ਭਾਲ, ਫੌਜਾਂ ਪਾੜਿਓ ਸੱਚਿਓ ਸਤਿਗੁਰਾਂ, ਰੱਖ ਲਿਓ ਪਿਰਦਾਣੇ ਦੀ ਲਾਜ, ਫੌਜੀਆਂ ਫੌਜਾਂ ਦਿਓ ਮਾਲਕੋ ਸਰਬੱਤ ਸਿੰਘ ਸਾਹਿਬ ਜੀ ਕੋ, ਸਤਿ ਸ੍ਰੀ ਅਕਾਲ। ਗੁਰਬਰ ਅਕਾਲ ਦੇਵ ਤੇਗ ਫਤਿਹ, ਖਾਲਸੇ ਦੀ ਹਰ ਮੈਦਾਨ ਫਤਿਹ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Sadh Sangat, kal asi Bhagat Ravidas ji de raag aastha de shabd to prarambhta kiti si. Oh shabd hai mrig meen pring patank kunchar, ਏਕ ਦੋਖ ਬਿਨਾਸ਼, ਪੰਚ ਦੋਖ ਆਸਾਦ ਜਾਮੈ, ਤਾਂ ਕਿ ਕੇਤਕ ਆਸ। ਇਸ ਅੰਮ੍ਰਿਤ ਸ਼ਬਦ ਨੂੰ ਆਪਾਂ ਵਿਚਾਰ ਸਕੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਪ ਜਿਤਨੇ ਗੁਰੂ ਚਰਨਾਂ ਅੰਦਰ ਹਾਜ਼ਰ ਹੋ, ਆਪਣੇ ਅੰਦਰ ਨੂੰ ਟਿਕਾਉਂਦੇ ਹੋਏ ਪਿਆਰ ਅਦਬ ਨਾਲ ਬਖਸ਼ੋ ਆਸੀਸ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਜੋ ਵਿਚਾਰ ਦੀ ਲੜੀ ਪ੍ਰਾਰੰਭ ਕੀਤੀ ਸੀ, ਉਸ ਵਿਚਾਰ ਅਧੀਨ ਮਨੁੱਖ ਦੇ ਸਰੀਰ ਦੇ ਉਤਪੰਨ ਹੋਣ ਤੋਂ ਲੈ ਕੇ ਇਸ ਦੇ ਵਜੂਦ, ਇਸ ਦੇ ਤਨ ਦੀ ਬਣਤਰ ਸੰਬੰਧੀ ਜੋ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ ਸਾਨੂੰ ਸਮਝਾਇਆ ਹੈ, ਉਸ ਸ਼ਬਦ ਵਿੱਚੋਂ ਆਪਾਂ ਕੁਛ ਹਜ਼ੂਰ ਦੇ ਅੰਮ੍ਰਿਤ ਬਚਨ ਵਿਚਾਰੇ ਸਨ। ਸਿਰਫ ਸੰਖੇਪ ਜੀ ਇੱਕ ਪੰਛੀ ਚਾਤ ਕਿ ਪੰਜਾਂ ਤੱਤਾਂ ਦਾ ਪਰਮਾਤਮਾ ਨੇ ਇਹ ਜੜਤ ਜੜ ਕੇ ਸਰੀਰ ਬਣਾ ਦਿੱਤਾ ਤੇ ਉਸ ਨੇ ਪੰਜਾਂ ਤੱਤਾਂ ਦੇ ਵਿੱਚ ਪੰਜ ਗੁਣ ਪੈਦਾ ਕੀਤੇ। ਸਿਰਫ ਲੜੀ ਨੂੰ ਅੱਗੇ ਤੋਰਨ ਲਈ ਪੰਜ ਤੱਤ

ਪੰਜਾਂ ਤੱਤਾਂ ਦੇ ਅੱਗੇ ਪੰਜ ਗੁਣ ਪੈਦਾ ਕਰ ਦਿੱਤੇ। ਪਾਣੀ ਦਾ ਗੁਣ ਪਰਮਾਤਮਾ ਨੇ ਰਸ ਬਣਾ ਦਿੱਤਾ, ਪਵਨ ਦਾ ਗੁਣ ਪਰਮਾਤਮਾ ਨੇ ਸਪਰਸ਼ ਬਣਾ ਦਿੱਤਾ, ਅੱਗ ਦਾ ਗੁਣ ਪਰਮਾਤਮਾ ਨੇ ਰੂਪ ਬਣਾ ਦਿੱਤਾ, ਮਿੱਟੀ ਦਾ ਗੁਣ ਪ੍ਰਭੂ ਨੇ ਗੰਧ ਬਣਾ ਦਿੱਤਾ ਤੇ ਆਕਾਸ਼ ਤੱਤ ਦਾ ਗੁਣ ਪਰਿਪੂਰਨ ਪਰਮਾਤਮਾ ਨੇ ਸ਼ਬਦ ਬਣਾ ਦਿੱਤਾ। ਤੇ ਉਸ ਤੋਂ ਅੱਗੇ ਅਰਜ਼ ਕੀਤੀ ਸੀ ਕਿ ਇਹਨਾਂ ਪੰਜ ਗੁਣਾਂ ਦੇ ਗਿਆਨ ਨੂੰ ਅੰਦਰ ਪਹੁੰਚਾਉਣ ਵਾਲੇ ਪ੍ਰਭੂ ਨੇ ਮਨੁੱਖ ਦੇ ਸਰੀਰ ਦੇ ਪੰਜ ਗਿਆਨ ਇੰਦਰੇ ਬਣਾ ਦਿੱਤੇ। ਫਿਰ ਸ਼ਬਦ ਸਰਵਣ ਕਰਿਓ ਕਿ ਤੱਤਾਂ ਦੇ ਗੁਣ ਮੌਜੂਦ ਨੇ, ਪਰ ਉਹ ਗੁਣ ਬੰਦੇ ਦੀ ਬੁੱਧੀ ਵਿੱਚ ਕਿਵੇਂ ਪ੍ਰਵੇਸ਼ ਕਰਕੇ ਅੰਦਰ ਪ੍ਰਵਾਹਿਤ ਹੁੰਦੇ ਨੇ, ਉਹਨਾਂ ਗੁਣਾਂ ਨੂੰ ਗ੍ਰਹਿਣ ਕਰਨ ਵਾਸਤੇ ਪਰਮਾਤਮਾ ਨੇ ਪੰਜ ਗਿਆਨ ਇੰਦਰੇ ਬਣਾ ਦਿੱਤੇ। ਉਹਨਾਂ ਵਿੱਚੋਂ ਅਸੀਂ ਵਿਚਾਰਿਆ ਸੀ ਕਿ ਰਸਨਾ ਸਾਡੀ ਜ਼ਬਾਨ, ਇਹ ਪਰਮਾਤਮਾ ਨੇ ਰਸ ਨੂੰ ਚੱਖਣ ਵਾਲੀ, ਰਸ ਦਾ ਗੁਣ ਗ੍ਰਹਿਣ ਕਰਨ ਵਾਲਾ ਗਿਆਨ ਇੰਦਰਾ ਬਣਾ ਦਿੱਤਾ। ਇਸ ਇੰਦਰੇ ਦਾ ਸੰਬੰਧ ਪਾਣੀ ਤੱਤ ਨਾਲ ਹੈ। ਅੱਖਾਂ ਪਰਮਾਤਮਾ ਨੇ ਅਰੂਪ ਦਾ ਗੁਣ ਗ੍ਰਹਿਣ ਕਰਨ ਵਾਸਤੇ ਬਣਾ ਦਿੱਤੀਆਂ ਤੇ ਅੱਖਾਂ ਦੇ ਗਿਆਨ ਇੰਦਰੇ ਦਾ ਸੰਬੰਧ ਅੱਗ ਤੱਤ ਦੇ ਨਾਲ ਹੈ। ਹਵਾ ਵਾਲਾ ਤੱਤ ਸਪਰਸ਼, ਸਾਡੀ ਸਕਿਨ, ਤੁਚਾ, ਚਮੜੀ ਪਰਮਾਤਮਾ ਨੇ ਸਪਰਸ਼ ਗੁਣ ਦਾ ਗਿਆਨ ਧਾਰਨ ਕਰਨ ਵਾਸਤੇ ਬਣਾ ਦਿੱਤੀ। ਇਹ ਹਵਾ ਤੱਤ ਦਾ ਇੰਦਰਾ ਹੈ। ਨਾਸਕਾ, ਇਹਨੂੰ ਪਰਮਾਤਮਾ ਨੇ ਗੰਧ ਦਾ ਗੁਣ ਗ੍ਰਹਿਣ ਕਰਨ ਵਾਸਤੇ ਬਣਾ ਦਿੱਤਾ ਤੇ ਨਾਸਕਾ ਦਾ ਸੰਬੰਧ ਮਿੱਟੀ ਦੇ ਤੱਤ ਨਾਲ ਹੈ। ਉਸ ਤੋਂ ਅੱਗੇ ਹੈ ਆਕਾਸ਼, ਤੇ ਇਹ ਕਈ ਵਾਰੀ ਮਨ ਚ ਆਉਂਦਾ ਆਕਾਸ਼ ਤੱਤ ਕਿਵੇਂ ਹੋ ਸਕਦਾ ਹੈ। ਪੌਣ ਪਾਣੀ, ਮਿੱਟੀ ਤੇ ਅੱਖ, ਇਹ ਤਾਂ ਦ੍ਰਿਸ਼ਮਾਨ ਨਜ਼ਰ ਆਉਂਦੇ ਨੇ, ਪਰ ਆਕਾਸ਼ ਨੂੰ ਆਪਾਂ ਤੱਤ ਕਿਵੇਂ ਮੰਨਾਂਗੇ ਕਿ ਆਕਾਸ਼ ਵੀ ਬੋਡੀ ਵਿੱਚ ਹੈ? ਦੇਖੋ, ਜੇ ਆਕਾਸ਼ ਨਾ ਹੋਵੇ ਤੇ ਸ਼ਬਦ ਕਦੀ ਯਾਤਰਾ ਨਹੀਂ ਕਰ ਸਕਦਾ। ਬੜੀ ਸਿੱਧੀ ਜੀ ਉਦਾਹਰਨ ਹੈ ਸਮਝਾਉਣ ਲਈ ਮਨ ਨੂੰ। ਅਸੀਂ ਇੱਥੇ ਬੈਠੇ ਹਾਂ ਤੇ ਆਪਣੇ ਫੋਨ, ਅੱਜ ਤਾਂ ਚਲੋ ਸਾਇੰਸ ਨੇ ਇੰਨੀ ਤਰੱਕੀ ਕਰ ਦਿੱਤੀ ਸ਼ਬਦ ਦੇ ਸੰਬੰਧ ਵਿੱਚ, ਆਪਣਾ ਫੋਨ ਕੱਢ ਕੇ ਆਪਾਂ ਮਿਲਾਉਂਦੇ ਹਾਂ ਆਪਣੇ ਦੇਸ਼, ਆਪਣੇ ਘਰ। ਉਹ ਕਿਹੜੀ ਚੀਜ਼ ਹੈ ਜਿਹੜੀ ਸ਼ਬਦ ਦੀ ਤਰੰਗ ਨੂੰ ਇੱਕ ਖਿੰਨ ਦੇ ਵਿੱਚ ਇਸ ਧਰਤੀ ਤੋਂ ਚੁੱਕ ਕੇ ਉੱਥੋਂ ਤੱਕ ਪਹੁੰਚਾ ਦਿੰਦੀ ਹੈ? ਤਾਂ ਵੇਵਸ ਦੀ ਤਰੰਗਾਂ ਨੇ, ਪਰ ਜੇਕਰ ਆਕਾਸ਼ ਸਪੇਸ ਨਾ ਹੁੰਦੀ ਤੇ ਇਹ ਤਰੰਗ ਕਿਵੇਂ ਅੱਗੇ ਤੁਰਦੀ? ਸ਼ਬਦ ਤਾਂ ਤੁਰਦਾ ਹੈ ਕਿ ਜੇ ਸਪੇਸ ਹੈ, ਜੇ ਆਕਾਸ਼ ਹੈ, ਜੇ ਖਲਾਕ ਹੈ, ਜੇ ਆਕਾਸ਼ ਨਹੀਂ ਤੇ ਸ਼ਬਦ ਕਿਵੇਂ ਅੱਗੇ ਜਾਏਗਾ? ਇੱਕ ਮੈਂ ਬੇਨਤੀ ਕਰਾਂ, ਮੈਂ ਬੋਲ ਰਿਹਾ, ਆਪ ਸੁਣਦੇ ਪਏ, ਤੇ ਜੇਕਰ ਮੇਰੇ ਅੱਗੇ ਕੇਵਲ ਦੀਵਾਰ ਹੋਵੇ, ਮੇਰੇ ਮੂੰਹ ਅੱਗੇ ਕੋਈ ਲੱਕੜ ਦਾ ਟੁਕੜਾ ਕਰ ਦੇ ਤੇ ਮੈਂ ਜਿਤਨਾ ਮਰਜ਼ੀ ਬੋਲਣ ਦਾ ਯਤਨ ਕਰਾਂ, ਮੇਰਾ ਸ਼ਬਦ ਬਿਲਕੁਲ ਬਾਹਰ ਨਹੀਂ ਨਿਕਲੇਗਾ, ਕਿਉਂਕਿ ਆਕਾਸ਼ ਤੱਤ ਹੀ ਹੈ ਜਿਹੜਾ ਸ਼ਬਦ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਂਦਾ। ਸਾਡੇ ਸਰੀਰ ਵਿੱਚ ਵੀ ਆਕਾਸ਼ ਹੈ। ਆਕਾਸ਼ ਮੈਂ ਅਰਥ ਕਰ ਰਿਹਾ ਸਪੇਸ, ਖਲਾ। ਜਦੋਂ ਅਸੀਂ ਦੇਖਦੇ ਹਾਂ ਸਾਡੀਆਂ ਨਾੜਾਂ ਵਿੱਚ ਆਕਾਸ਼ ਹੈ, ਤਾਂ ਹੀ ਤਾਂ ਖੂਨ ਜਿਹੜਾ ਉਹ ਦੌਰਾ ਕਰ ਰਿਹਾ ਹੈ। ਪੰਜ ਤੱਤ ਕਲ ਅਰਜ਼ ਕੀਤੀ, ਪੰਜਾਂ ਤੱਤਾਂ ਦੇ ਪੰਜ ਗੁਣ ਤੇ ਪੰਜ ਗੁਣਾਂ ਦਾ ਗਿਆਨ ਗ੍ਰਹਿਣ ਕਰਨ ਵਾਲੇ ਪਰਮਾਤਮਾ ਨੇ ਪੰਜ ਗਿਆਨ ਇੰਦਰੇ ਬਣਾ ਦਿੱਤੇ। ਤੇ ਅਗਲੀ ਅਰਜ਼ ਮੈਂ ਕੱਲ ਕੀਤੀ ਸੀ ਕਿ ਜਦੋਂ ਬੰਦਾ ਗੁਣਾਂ ਤੱਕ ਸੀਮਿਤ ਰਹੇ, ਸੱਚ ਇਵੇਂ ਇਹ ਗਿਆਨ ਸਾਨੂੰ ਉਸਾਰੂ ਜ਼ਿੰਦਗੀ ਬਖਸ਼ਦਾ, ਤੇ ਜਦੋਂ ਗੁਣ ਬੰਦਾ ਜ਼ਹਿਰ ਬਣਾ ਲਵੇ, ਉਦੋਂ ਇਹੀ ਗੁਣ ਬੰਦੇ ਦੇ ਅੰਦਰ ਵਿਕਾਰ ਪੈਦਾ ਕਰ ਦਿੰਦੇ। ਗੱਲ ਸਿਰਫ ਪੰਜਾਂ ਦੀ ਚੱਲ ਰਹੀ ਹੈ ਤੇ ਹਰ ਕੋਈ ਬੰਦਾ ਹਮੇ ਥੋੜਾ ਜ਼ਿਕਰ ਕਰੇ, ਬਹੁਤਾ ਜ਼ਿਕਰ ਕਰੇ।

ਕਾਰ ਪਰ ਇਹਨਾਂ ਪੰਜਾਂ ਵਿੱਚ ਸਭ ਤੋਂ ਪਹਿਲਾਂ ਜੋ ਦਰਜ ਕੀਤਾ ਗਿਆ ਉਸ ਲਈ ਸ਼ਬਦ ਆਪਾਂ ਕਾਮ ਵਰਤਨੇ ਕਾ ਪਰ ਅੱਜ ਕੱਲ੍ਹ ਮਨੁੱਖ ਕਹਿੰਦਾ ਕਿ ਇਹ ਤਾਂ ਇੱਕ ਬੰਦਿਸ਼ ਹੈ ਇਹ ਤਾਂ ਆਜ਼ਾਦੀ ਦੇ ਉੱਪਰ ਇੱਕ ਅਟੈਕ ਇੱਕ ਹਮਲਾ ਹੈ ਮੈਂ ਇੱਕ ਬੇਨਤੀ ਕਰਾਂ ਜ਼ਿੰਦਗੀ ਉਹ ਹੀ ਸੁਖੀ ਰਹੇਗੀ ਜਿਹੜੀ ਸੰਯਮ ਵਿੱਚ ਕਿਸੇ ਸੀਮਾ ਵਿੱਚ ਕਿਸੇ ਦਾਇਰੇ ਵਿੱਚ ਰਹਿ ਕੇ ਬੰਦਾ ਬਤੀਤ ਕਰੇ ਜਿਸ ਬੰਦੇ ਦੀ ਜ਼ਿੰਦਗੀ ਵਿੱਚੋਂ ਸੰਯਮ ਹੱਦ ਜਾਂ ਸੀਮਾ ਚਲੀ ਜਾਏਗੀ ਸੱਚ ਇਹ ਵੇਖ ਕੇ ਉਸ ਬੰਦੇ ਦੀ ਜ਼ਿੰਦਗੀ ਬਿਲਕੁਲ ਨਰਕ ਬਣ ਜਾਂਦੀ ਕੱਲਾ ਇਨਸਾਨ ਦਾ ਜੀਵਨ ਨਹੀਂ ਥੋੜਾ ਜਿਹਾ ਅਸੀਂ ਬਾਹਰ ਮੁਖੀ ਦੇਖੀਏ ਕਿ ਪਰਿਪੂਰਨ ਪਰਮਾਤਮਾ ਨੇ ਮੈਂ ਅਰਜ਼ ਕੀਤੀ ਪਾਣੀ ਪੈਦਾ ਕੀਤਾ ਹੈ ਪਾਣੀ ਸਾਡੀ ਜ਼ਿੰਦਗੀ ਦਾ ਆਧਾਰ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਫਰਮਾਇਆ ਕਿ ਪਹਿਲਾ ਪਾਣੀ ਜੀਓ ਹੈ ਜਿੱਤ ਖਰਿਆ ਸਭ ਕੋਏ ਪਾਣੀ ਸਾਡੀ ਜ਼ਿੰਦਗੀ ਦਾ ਆਧਾਰ ਹੈ ਪਾਣੀ ਚੋਂ ਸਾਨੂੰ ਜੀਵਨ ਮਿਲਦਾ ਇਕੱਲੇ ਸਾਨੂੰ ਨਹੀਂ ਸੱਚ ਇਹ ਵੇ ਕਿ ਜੀਵਨ ਹੈ ਹੀ ਉੱਥੇ ਜਿੱਥੇ ਪਰਿਪੂਰਨ ਪਰਮਾਤਮਾ ਨੇ ਪਾਣੀ ਪੈਦਾ ਕੀਤਾ ਜਿੱਥੇ ਪਾਣੀ ਨਹੀਂ ਉੱਥੇ ਜੀਵਨ ਵੀ ਨਹੀਂ ਪਾਣੀ ਜ਼ਿੰਦਗੀ ਹੈ ਬਨਸਪਤੀ ਪਾਣੀ ਨਾਲ ਜੀ ਰਹੀ ਹੈ ਪਸ਼ੂ ਪਾਣੀ ਨਾਲ ਜੀ ਰਹੇ ਨੇ ਪੰਛੀ ਪਾਣੀ ਨਾਲ ਜੀ ਰਹੇ ਨੇ ਨਿੱਕੇ ਨਿੱਕੇ ਕੀੜੇ ਵੀ ਪਾਣੀ ਦੇ ਸਹਾਰੇ ਜਿੰਦੇ ਪਏ ਨੇ ਇਨਸਾਨ ਨੂੰ ਵੀ ਲੋੜ ਹੈ ਪਾਣੀ ਦੀ ਪਰ ਸੱਚ ਕਿ ਜਿੰਨੀ ਦੇਰ ਤੱਕ ਇਹ ਪਾਣੀ ਦੀ ਵਰਤੋਂ ਆਪਣੇ ਪੀਣ ਲਈ ਕਰੇਗਾ ਆਪਣੇ ਤਨ ਦੇ ਮੈਲ ਨੂੰ ਧੋਣ ਲਈ ਕਰੇਗਾ ਆਪਣੇ ਘਰ ਦੀਆਂ ਲੋੜਾਂ ਦੀ ਪੂਰਤੀ ਲਈ ਪਾਣੀ ਵਰਤੇਗਾ ਸੱਚ ਇਹ ਵੇ ਪਾਣੀ ਇਹਦੀ ਜ਼ਿੰਦਗੀ ਬਣੇਗਾ ਇੱਕ ਦਿਨ ਪਾਣੀ ਨਾ ਮਿਲੇ ਤੇ ਬੰਦਾ ਪਰਿਵਾਰ ਵਿੱਚ ਘਰ ਵਿੱਚ ਬੇਬਲਤਾ ਭੈ ਵਿੱਚ ਰਹਿਣ ਲੱਗ ਪੈਂਦਾ ਹੈ ਬੜੀ ਮੁਸ਼ਕਲ ਹੈ ਉਹਦੇ ਲਈ ਪਾਣੀ ਸੰਯਮ ਵਿੱਚ ਆਵੇ ਸੱਚ ਇਹ ਵੇ ਉਹ ਜ਼ਿੰਦਗੀ ਹੈ ਤੇ ਉਹੀ ਪਾਣੀ ਜਦੋਂ ਹੜ੍ਹ ਬਣ ਕੇ ਲੋਕਾਂ ਦੇ ਘਰਾਂ ਨੂੰ ਰੋੜ ਕੇ ਲੈ ਜਾਂਦਾ ਆਪਣੇ ਕਿਨਾਰੇ ਤੋੜ ਕੇ ਦਰਿਆ ਲੋਕਾਂ ਦੀ ਸੰਪਤੀ ਨੂੰ ਰੋੜ ਕੇ ਲੈ ਜਾਂਦਾ ਹੈ ਤਾਂ ਪਾਣੀ ਉਹੀ ਪਰ ਆਪਾਂ ਕਹਿੰਦੇ ਇਸ ਪਾਣੀ ਨੇ ਤਬਾਹੀ ਕਰ ਦਿੱਤੀ ਕਈ ਸਾਲਾਂ ਦੀ ਕੀਤੀ ਕੋਈ ਕਮਾਈ ਪਾਣੀ ਰੋੜ ਕੇ ਲੈ ਗਿਆ ਮੇਰੀ ਇੱਕ ਬੇਨਤੀ ਹੈ ਆ ਜੋ ਕੁਝ ਸਾਡੇ ਸਰੀਰ ਚ ਐਨਰਜੀ ਕਹਿ ਲਓ ਊਰਜਾ ਸ਼ਬਦ ਵਰਤ ਲਓ ਸੱਚ ਇਹਨੂੰ ਸੰਯਮ ਚ ਵਰਤਾਂਗੇ ਜ਼ਿੰਦਗੀ ਹੈ ਇਹਨੂੰ ਸੰਯਮ ਚ ਬੰਦਾ ਲੋੜ ਅਨੁਸਾਰ ਵਰਤੇ ਤੇ ਇਹਦੇ ਵਿੱਚੋਂ ਉਸਾਰੂ ਬਿਰਤੀ ਤਰੱਕੀ ਹੈ ਤੇ ਜਦੋਂ ਬੰਦਾ ਸੀਮਾ ਨੂੰ ਟੱਪ ਜਾਏ ਇਹਦੇ ਇਹ ਵੇਗ ਇਹ ਵਾਚਨਾਵਾਂ ਹੜ੍ਹ ਬਣ ਜਾਣ ਤੇ ਕਈ ਕਈ ਸਾਲਾਂ ਦੀ ਕੀਤੀ ਕੋਈ ਕਮਾਈ ਬੰਦੇ ਦੀ ਇੱਕ ਇੱਕ ਵਕਾਰ ਰੋੜ ਕੇ ਲੈ ਜਾਂਦਾ ਐਨਰਜੀ ਹੈ ਪਰ ਜਦੋਂ ਸੰਜਮ ਨੂੰ ਤੋੜ ਦੇਵੇ ਬੰਦਾ ਉਦੋਂ ਉਹ ਤਾਕਤ ਅੰਦਰ ਨੂੰ ਖਤਮ ਕਰਕੇ ਰੱਖ ਦਿੰਦੀ ਹੈ ਮੈਂ ਦੂਸਰੀ ਬੇਨਤੀ ਕਰਨ ਲੱਗਾ ਸਿਰਫ ਬਾਹਰ ਦੀਆਂ ਉਦਾਹਰਣਾਂ ਨੇ ਅਜੇ ਮੈਂ ਸ਼ੁਰੂਆਤ ਨਹੀਂ ਕੀਤੀ ਕਿ ਪੰਚ ਦੋਖ ਆਸਾਦ ਜਾਮੈ ਤਾਕੀ ਕੇ ਤੱਕ ਆਸ ਦੇਖੋ ਅੱਗ ਹੈ ਅੱਗ ਵੀ ਤਾਂ ਸਾਡੀ ਜ਼ਿੰਦਗੀ ਦਾ ਇੱਕ ਆਧਾਰ ਹੈ ਇੱਕ ਜੀਵਨ ਹੈ ਅੱਗ ਨਾਲ ਵੀ ਅਸੀਂ ਜੁੜੇ ਖਾਂ ਸਾਡੇ ਸਰੀਰ ਵਿੱਚ ਅਗਨੀ ਹੈ ਜਿਹੜੀ ਭੋਜਨ ਨੂੰ ਪਚਾਉਂਦੀ ਪਈ ਹੈ ਬਾਹਰ ਆਪਾਂ ਅੱਗ ਵਰਤਨੇ ਹਾਂ ਤੇ ਦੇਖੋ ਅੱਗ ਨਾਲ ਰਸੋਈ ਵਿੱਚ ਭੋਜਨ ਤਿਆਰ ਹੋ ਰਿਹਾ ਤੇ ਅੱਗ ਕੀ ਹੈ ਤਪ ਕੀ ਹੈ ਉਹ ਅੱਗ ਕਿਸੇ ਰੂਪ ਚ ਹੋ ਸਕਦੀ ਇਹ ਨਹੀਂ ਕਿ ਕੱਲੀ ਲਿਕੁਇਡ ਗੈਸ ਦੀ ਅੱਗ ਜਾਂ ਲੱਕੜਾਂ ਦੀ ਅੱਗ ਜਾਂ ਮੰਨ ਲਓ ਕਿ ਕਾਗਜ਼ ਇਕੱਠੇ ਕਰਕੇ ਬਾਲੀ ਅੱਗ ਉਹ ਬਿਜਲੀ ਰਾਹੀਂ ਵੀ ਅੱਗ ਪੈਦਾ ਹੋ ਸਕਦੀ ਏ ਉਹ ਸੱਚ ਇਵੇਂ ਯੂਰੇਨੀਅਮ ਰਾਹੀਂ ਵੀ ਅੱਗ ਪੈਦਾ ਹੋ ਸਕਦੀ ਏ ਪਰ ਅੱਗ ਦਾ ਸੁਭਾਅ ਹੈ ਕਿ ਤਪਸ਼ ਪੈਦਾ ਕਰਨੀ ਅੱਗ ਰਸੋਈ ਚ ਕੰਮ ਦਿੰਦੀ ਏ ਅੱਗ ਫੈਕਟਰੀਆਂ ਵਿੱਚ ਵੱਡੇ ਵੱਡੇ ਜਿਹੜੀ ਧਾਤ ਤੇ ਮੈਟਲ ਨੂੰ ਢਾਲ ਕੇ ਪਾਣੀ ਬਣਾਉਂਦੀ ਪਈ ਏ ਪਰ ਜਿੰਨੀ ਦੇਰ ਤੱਕ ਅੱਗ ਰਸੋਈ ਵਿੱਚ ਕੰਮ ਦਿੰਦੀ ਹੋਵੇ ਸਾਡੇ ਜ਼ਿੰਦਗੀ ਦੇ ਵਿੱਚ ਉਸਾਰੂ ਪੱਖ ਅੱਗ ਦਾ ਹੋਵੇ ਓਨੀ ਦੇਰ ਤੱਕ ਅੱਗ ਦੇ ਚੁੱਲ੍ਹੇ ਤੋਂ ਕੋਈ ਭੈ ਨਹੀਂ ਲੱਗਦਾ ਪਰ ਜਦੋਂ ਉਹੀ ਅੱਗ ਕਿਤੇ ਬੇਮਰਿਆਦਾ ਹੋ ਜਾਏ ਸੱਚ ਇਹਵੇ ਪੂਰੇ ਘਰ ਨੂੰ ਸਾੜ ਕੇ ਰਾਹ ਕਰ ਦਿੰਦੀ ਸੰਯਮ ਵਿੱਚ ਵਰਤੀ ਜਾਣ ਵਾਲੀ ਅੱਗ ਉਹ ਜ਼ਿੰਦਗੀ ਹੈ ਪਰ ਬੇਤਰਤੀਬੀ ਹੋਈ ਅੱਗ ਸੱਚ ਇਹਵੇ ਉਹ ਘਰਾਂ ਦੀ ਕੀ ਗੱਲ ਕਿ ਸ਼ਹਿਰਾਂ ਦੇ ਸ਼ਹਿਰ ਸਾੜ ਕੇ ਰਾਹ ਕਰ ਦਿੰਦੀ ਹੈ ਤੀਸਰੀ ਬੇਨਤੀ ਮੈਂ ਕਰਾਂ ਪਵਨ ਸਾਨੂੰ ਸਵਾਸ ਦਿੰਦੀ ਹੈ ਹਵਾ ਵਿੱਚੋਂ ਸਾਨੂੰ ਸਾਹ ਮਿਲਦਾ ਹੈ ਪਰ ਉਹ ਹਵਾ ਜਿੰਨੀ ਥੋੜੀ ਥੋੜੀ ਰੁਮਕਦੀ ਰਹੇ ਸਾਡੇ ਸਵਾਸ ਸਾਡੀ ਜ਼ਿੰਦਗੀ ਬਣੇਗੀ ਪਰ ਜਦੋਂ ਕਿਤੇ ਹਵਾ ਦਾ ਤੂਫਾਨ ਹੁੰਦਾ ਸੱਚ ਇਵੇਂ ਕਿ ਉਹ ਨਿੱਕਾ ਜਿਹਾ ਤੂਫਾਨ ਕਈ ਵਾਰੀ ਸੁਨਾਮੀ ਨੂੰ ਜਨਮ ਦਿੰਦਾ ਤੇ ਜਦੋਂ ਸੁਨਾਮੀ ਜਨਮ ਲੈ ਲਏ ਤੇ ਕਈ ਵਾਰੀ ਮੁਲਕਾਂ ਦੇ ਮੁਲਕ ਇੱਕ ਖਿੰਡ ਵਿੱਚ ਤਬਾਹ ਕਰਕੇ ਰੱਖ ਦਿੰਦੀ

ਵਾ ਜ਼ਿੰਦਗੀ ਹੈ ਪਰ ਬੇਤਰਤੀਬੀ ਬੇਮਰਿਆਦਾ ਸੰਯਮ ਨੂੰ ਉਲੰਘ ਕੇ ਜੇ ਕਿਤੇ ਹਵਾ ਚੱਲ ਪਵੇ ਤੇ ਜ਼ਿੰਦਗੀ ਤਬਾਹ ਹੋ ਜਾਏਗੀ ਇਸੇ ਸੰਯਮ ਦਾ ਜ਼ਿਕਰ ਧੰਨ ਗੁਰੂ ਨਾਨਕ ਸਾਹਿਬ ਨੇ ਆਸਾ ਕੀ ਵਾਰ ਵਿੱਚ ਕੀਤਾ ਕਹਿਣ ਲੱਗੇ ਭੈ ਵਿੱਚ ਪਵਨ ਵਹਿ ਸਦਵਾਓ ਕਿਸੇ ਭੈ ਵਿੱਚ ਕਹਿ ਸੰਯਮ ਵਿੱਚ ਕਹਿ ਭੈ ਵਿੱਚ ਪਵਨ ਵਹਿ ਸਦਵਾਓ ਭੈ ਵਿੱਚ ਚੱਲੈ ਲੱਖ ਦਰਿਆਓ ਭੈ ਵਿੱਚ ਅਗਨ ਕੱਢੈ ਵਿਗਾੜ ਭੈ ਵਿੱਚ ਧਰਤੀ ਦੱਬੀ ਪਹਾੜ ਉਹਦੇ ਵਿੱਚ ਮੈਂ ਸਿਰਫ ਇੱਕ ਬੇਨਤੀ ਕਿ ਭੈ ਵਿੱਚ ਸੂਰਜ ਭੈ ਵਿੱਚ ਚੰਦ ਜਿਹੜੀ ਚੀਜ਼ ਆਪਣੀ ਚਾਲ ਤੋਂ ਨਿੱਖ ਉਖੜ ਗਈ ਨਾ ਚੇਤੇ ਰੱਖਿਓ ਉਹਦਾ ਕੋਈ ਫਾਇਦਾ ਨਹੀਂ ਜੇ ਰਹਿੰਦਾ ਇੱਕ ਨਿੱਕੀ ਜਿਹੀ ਘੜੀ ਤੋਂ ਲੈ ਕੇ ਆਪਾਂ ਆ ਤਾਰਿਆਂ ਸਿਆਰਿਆਂ ਤੱਕ ਦੇਖ ਲਈਏ ਕਿਉਂਕਿ ਘੜੀ ਦੀ ਵੀ ਗਤੀ ਉਹ ਘੁੰਮ ਰਹੀ ਹੈ ਗ੍ਰਹਿ ਵੀ ਤਾਂ ਆਪਣੇ ਧੁਰੇ ਤੇ ਘੁੰਮਦੇ ਪਏ ਨੇ ਕਿ ਉਹ ਘੜੀ ਦੀ ਤਰ੍ਹਾਂ ਆਪਾਂ ਜਦੋਂ ਕਹਿੰਦੇ ਹਾਂ 24 ਘੰਟਿਆਂ ਵਿੱਚ ਧਰਤੀ ਆਪਣਾ ਚੱਕਰ ਪੂਰਾ ਕਰਦੀ ਹੈ ਪਰ ਚੇਤੇ ਰੱਖੋ ਉਹਦੇ ਚੱਕਰ ਦੀ ਲਾਉਣ ਦਾ ਵੀ ਤਾਂ ਕੋਈ ਸਮਾਂ ਹੈ ਜੇ ਘੜੀ ਦੇ ਪੁਰਜਿਆਂ ਵਿੱਚ ਬੇਤਰਤੀਬੀ ਆ ਜਾਏ ਤੇ ਘੜੀ ਬੰਦਾ ਲਾ ਕੇ ਪਰਾਂ ਸੱਟ ਦੇ ਜੇ ਪੁੱਛੇ ਵੀ ਇਹ ਕਿਉਂ ਲਾ ਦਿੱਤੀ ਉਹ ਕਹਿੰਦਾ ਸਹੀ ਅਰਥਾਂ ਵੀ ਦੱਸਾਂ ਇਹਦੇ ਅੰਦਰ ਦਾ ਜਿਹੜਾ ਸਿਸਟਮ ਹੈ ਇਹਦੇ ਅੰਦਰ ਦੀ ਜਿਹੜੀ ਚਾਲ ਹੈ ਉਹ ਕਿਸੇ ਸੰਯਮ ਚੋਂ ਨਿਕਲ ਚੁੱਕੀ ਏ ਇਹ ਸਹੀ ਵਕਤ ਨਹੀਂ ਦਿੰਦੀ ਇੱਕ ਘੜੀ ਦਾ ਪੁਰਜਾ ਕਿਤੇ ਬੇਚਾਲਾ ਹੋ ਜਾਏ ਸੰਯਮ ਤੋਂ ਨਿਕਲੇ ਤਰਤੀਬ ਤੋਂ ਨਿਕਲੇ ਤੇ ਉਹ ਵੀ ਕੰਮ ਨਹੀਂ ਦਿੰਦਾ ਤੇ ਪਿਆਰਿਓ ਇੱਕ ਗ੍ਰਹਿ ਇੱਕ ਤਾਰਾ ਆਪਣੀ ਚਾਲ ਤੋਂ ਉਖੜ ਜਾਏ ਸੱਚ ਇਵੇਂ ਉਹ ਵੀ ਟੁੱਟ ਕੇ ਚਿਣੀ ਚਿਣੀ ਹੋ ਜਾਂਦਾ ਹੈ ਦੂਸਰੀ ਬੇਨਤੀ ਇੱਕ ਸਾਈਕਲ ਤੋਂ ਲੈ ਕੇ ਹਵਾਈ ਜਹਾਜ਼ ਤੱਕ ਕਿਉਂਕਿ ਜ਼ਮੀਨ ਤੇ ਆਪਾਂ ਜੇ ਤੁਰਨੇ ਹਾਂ ਸਾਈਕਲ ਤੇ ਖਾਂ ਹਵਾਈ ਜਹਾਜ਼ ਤੱਕ ਜਿਹੜੀ ਚੀਜ਼ ਭਾਵੇਂ ਮਸ਼ੀਨੀ ਇਹ ਪੁਰਜੇ ਨੇ ਇੱਕ ਖਿੰਨ ਕਿਤੇ ਚਾਲ ਵਿੱਚੋਂ ਉਖੜ ਜਾਣ ਸੱਚ ਇਵੇਂ ਇੱਕ ਖਿੰਨ ਦੀ ਉਖੜੀ ਕੋਈ ਚਾਲ ਇਹਦੇ ਵੱਡੇ ਸ਼ਕਤੀਸ਼ਾਲੀ ਮਸ਼ੀਨ ਨੂੰ ਵੀ ਧਰਤੀ ਤੇ ਸੱਚ ਕੇ ਚਿਣੀ ਚਿਣੀ ਕਰ ਦਿੰਦੀ ਕੈਂਸਰ ਕੀ ਹੈ ਹੁਣ ਤਾਂ ਦੇਖੋ ਬਿਮਾਰੀ ਦੀ ਪਰਮਾਰ ਇਤਨੀ ਕਿ ਨਾ ਮੁਰਾਦ ਬਿਮਾਰੀ ਕਿਸੇ ਨੂੰ ਲੱਗ ਜਾਏ ਤੇ ਬਚਾ ਬਹੁਤ ਮੁਸ਼ਕਿਲ ਸ਼ਬਦ ਮੈਂ ਵਰਤੇ ਪਰ ਇੱਕ ਸੈਲੀ ਬੇਤਰਤੀਬਾ ਹੁੰਦਾ ਜੇ ਸੰਯਮ ਵਿੱਚ ਰਹੇ ਤੇ ਉਹ ਜ਼ਿੰਦਗੀ ਹੈ ਇਸੇ ਸਰੀਰ ਵਿੱਚੋਂ ਬਾਹਰੋਂ ਤਾਂ ਕਿਸੇ ਨੇ ਇੰਜੈਕਸ਼ਨ ਨਹੀਂ ਲਾਇਆ ਕੈਂਸਰ ਦਾ ਸਿਰਫ ਇੱਕੋ ਸੈੱਲ ਬੇਤਰਤੀਬਾ ਹੋਇਆ ਉਹਨੇ ਏਡਾ ਸੋਹਣਾ ਪਲਿਆ ਹੋਇਆ ਸਰੀਰ ਸੱਚ ਇਹਦੇ ਕੁਝ ਦਿਨਾਂ ਵਿੱਚ ਸੁਕਾ ਕੇ ਖਤਮ ਕਰ ਦਿੱਤਾ ਕਿਉਂਕਿ ਸੰਯਮ ਚੋਂ ਨਿਕਲ ਜਾਏ ਹੁਣ ਜਿਹੜੇ ਆ ਪੰਜ ਜਿਹਨੂੰ ਆਪਾਂ ਵਿਕਾਰ ਕਹਿੰਦੇ ਹਾਂ ਕਿ ਇਹਨਾਂ ਤੋਂ ਬਿਨਾਂ ਸੰਸਾਰ ਚੱਲ ਸਕੇਗਾ ਕਿ ਇਸ ਐਨਰਜੀ ਇਸ ਤਾਕਤ ਤੋਂ ਬਿਨਾਂ ਇਸ ਸ਼ਕਤੀ ਤੋਂ ਬਿਨਾਂ ਬੰਦੇ ਦੀ ਜ਼ਿੰਦਗੀ ਹੈ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਜੋ ਸ਼ੁਰੂਆਤ ਕੀਤੀ ਦੇਖੋ ਰਵਿਦਾਸ ਸਾਹਿਬ ਨੇ ਪਹਿਲਾ ਸ਼ਬਦ ਜੋ ਆਪਣੀ ਰਚਨਾ ਚ ਵਰਤਿਆ ਉਹ ਮਿਰਗ ਵਰਤਿਆ ਸੁਣਨਾ ਕੋਈ ਮਾੜੀ ਗੱਲ ਨਹੀਂ ਪਿਆਰਿਓ ਸੁਣਨ ਨਾਲ ਹੀ ਤਾਂ ਧਿਆਨ ਲੱਗਦਾ ਹੈ ਇਹ ਐਨਰਜੀ ਕੋਈ ਮਾੜੀ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਕੀਤੇ ਕਿ ਗੁਰੂ ਕੇ ਸਿੱਖਾਂ ਤੂੰ ਬਾਣੀ ਸੁਣ ਜੇ ਬਾਣੀ ਸੁਣੇਗਾ ਸੱਚ ਇਵੇਂ ਕਿ ਤੇਰੇ ਅੰਦਰ ਨੂੰ ਪਰਮਾਤਮਾ ਦੀ ਕਿਰਪਾ ਮਿਲੇਗੀ ਤੇਰੇ ਦੋ ਕੱਟੇ ਜਾਣਗੇ ਸੁਣਨ ਵਾਲੀ ਤਾਕਤ ਮਾੜੀ ਨਹੀਂ ਪਰ ਕਦੋਂ ਮਾੜੀ ਬਣਦੀ ਅਸੀਂ ਇਹ ਬਾਣੀ ਚ ਦੇਖਾਂਗੇ ਸਤਿਗੁਰੂ ਨੇ ਕਿਹਾ ਮਿਰਗ ਵੀ ਸੁਣਦਾ ਪਰ ਵਿਚਾਰੇ ਨੂੰ ਸੁਣਨਾ ਰੋਗ ਬਣ ਗਿਆ ਵੀ ਉਹਦਾ ਸੁਣਨਾ ਦੋਖ ਬਣ ਗਿਆ ਉਹਦਾ ਸੁਣਨਾ ਸੰਯਮ ਟੁੱਟ ਗਿਆ ਸਤਿਗੁਰੂ ਨੇ ਕਿਹਾ ਸੁਣਨਾ ਕੋਈ ਮਾੜੀ ਗੱਲ ਨਹੀਂ ਦੁੱਖ ਰੋਗ ਸੰਤਾਪ ਉਤਰੇ ਕਿਵੇਂ ਉਤਰੇ ਬਾਈ ਸੁਣੀ ਸੱਚੀ ਬਾਣੀ ਕਮਾਲ ਦੀ ਗੱਲ ਇਹ ਸੁਣੀ ਤੇ ਦੁੱਖ ਕੱਟੇ ਗਏ ਰੋਗ ਕੱਟੇ ਗਏ ਸੰਤਾਪ ਕੱਟੇ ਗਏ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰਤੇ ਜਾਣੀ ਮੈਂ ਸ਼ਬਦ ਸਰਸੇ ਵਰਤੇ ਹੈ ਆਮ ਤੌਰ ਤੇ ਸਰਸੇ ਪੜਿਆ ਜਾਂਦਾ ਪ੍ਰਚਲਿਤ ਸ਼ਬਦ ਹੈ ਸਰਸੇ ਦਾ ਦੋ ਸ਼ਬਦ ਨੇ ਰਸ ਸਹਿਤ ਜਿਹੜਾ ਰਸ ਨਾਲ ਭਰਿਆ ਹੈ ਚਾਰ ਪੌੜੀਆਂ ਗੁਰਦੇਵ ਨੇ ਕਲੀਆਂ ਸੁਣ ਦੀਆਂ ਦਿੱਤੀਆਂ ਸੁਣਨਾ ਕੋਈ ਮਾੜਾ ਨਹੀਂ ਮੈਂ ਇਸ ਕਰਕੇ ਕਿਉਂਕਿ ਅਸੀਂ ਕੱਲਾ ਨਿੰਦਿਆ ਕਰਨ ਲੱਗ ਪਈ ਉਹ ਐਨਰਜੀ ਮਾੜੀ ਜੇ ਉਹ ਇਹਨੇ ਤਬਾਹੀ ਕਰ ਦਿੱਤੀ ਇਹਨੇ ਨਰਕ ਸਰ ਦਿੱਤਾ ਕਿਉਂਕਿ ਅਸੀਂ ਗੁਰੂ ਸਾਹਿਬ ਦੀ ਬਾਣੀ ਦੇ ਵਿਵੇਕ ਦੇ ਦੀਵੇ ਨੂੰ ਲੈ ਕੇ ਦੇਖੀਏ ਸਤਿਗੁਰੂ ਨੇ ਚਾਰ ਪੌੜੀਆਂ ਸੁਣਿਆ ਦੀਆਂ ਤੀਆਂ ਜਿਹਨੂੰ ਸੁਣ ਦੀ ਜਾਂਚ ਆ ਗਈ ਸੱਚ ਇਵੇਂ ਉਹ ਤਾਂ ਸੰਤ ਬਣ ਗਿਆ ਸਤਿਗੁਰੂ ਨੇ ਸ਼ਬਦ ਵਰਤੇ ਕਿ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋਕ ਪਾਤਾਲ
ਸੁਣਿਆ ਪੋਹ ਨ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ। ਚਾਰਾਂ ਪੌੜੀਆਂ ਵਿੱਚ ਇੱਕ ਤੁਕ ਚਾਰ ਵਾਰੀ ਕਹੀ ਕਿ ਸੁਣਿਆ ਦੂਖ ਪਾਪ ਕਾ ਨਾਸ। ਮਹਾਰਾਜ ਜੀ ਨੇ ਕਿਹਾ ਸੁਣਨਾ ਰੱਬ ਦੀ ਇੱਕ ਦਾਤ ਹੈ। ਇੱਕ ਹੋਰ ਤੀਜਾ ਪ੍ਰਮਾਣ ਦੇ ਦਿਆਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਕਦੀ ਬੰਦਗੀ ਕਰਨ ਵਾਲੇ ਨੂੰ ਮਿਲ, ਇੱਕ ਕੰਮ ਕਰੀ ਬੋਲਣ ਦੀ ਥਾਂ ਪਹਿਲਾਂ ਸੁਣਨ ਦਾ ਯਤਨ ਕਰ। ਪਰ ਆਮ ਤੌਰ ਤੇ ਬੰਦੇ ਨੂੰ ਬੋਲਣ ਦੀ ਆਦਤ ਹੈ। ਮੈਂ ਪਿੱਛੇ ਇੱਕ ਬੇਨਤੀ ਕਰਦਾ ਆ, ਜਦੋਂ ਕਈ ਵਾਰੀ ਕਿਤੇ ਭਰੇ ਹੋਏ ਭਾਂਡੇ ਨੂੰ ਮਿਲਦਾ ਕੋਈ, ਤੇ ਅਕਸਰ ਸਾਡੇ ਬੰਦੇ ਇੰਟਰਵਿਊ ਲੈਣ ਜਾਂਦੇ ਨੇ, ਇਹ ਕੈਸਾ ਹੈ, ਜਿਹੋ ਜੀ ਭਾਵਨਾ ਲੈ ਕੇ ਜਾਂਦੇ ਨੇ ਉਹ ਕੁਛ ਅੱਗੋਂ ਮਿਲਦਾ ਹੈ। ਮਾਬਾ ਜੀ ਨੇ ਕਿਹਾ ਜੈਸੀ ਮਨਸਾ ਤੈਸੀ ਦਸ਼ਾ, ਤੇਰੇ ਹਾਲਾਤ ਜ਼ਿੰਦਗੀ ਦੇ ਉਹ ਬਣ ਕੇ ਜੇ ਤੇਰੇ ਮਨ ਦੇ ਫੁਰਨੇ ਨੇ। ਪਰ ਮਹਾਰਾਜ ਜੀ ਨੇ ਕਿਹਾ ਪਹਿਲਾਂ ਸੁਣਨਾ ਸ਼ੁਰੂ ਕਰ, ਸੰਤ ਮਿਲਿਆ ਕਿਚ ਸੁਣੀਐ ਕਹੀਐ, ਪਹਿਲਾਂ ਸੁਣ। ਸੱਚ ਇਹ ਜਿੱਦਣ ਸਾਡਾ ਜਨਮ ਹੋਇਆ ਸਾਨੂੰ ਤਾਂ ਬੋਲਣ ਦੀ ਜਾਚ ਤਾਂ ਹੀ ਜੇ ਰੱਬ ਨੇ ਸੁਣ ਦੀ ਐਨਰਜੀ ਦਿੱਤੀ ਸੀ। ਸੁਣਿਆ ਤੇ ਬੋਲਣਾ ਹੈ, ਸੁਣਨਾ ਕੋਈ ਮਾੜਾ ਨਹੀਂ। ਪਰ ਮਿਰਗ ਵਿਚਾਰਾ ਸੰਯਮ ਤੋੜ ਬੈਠਾ, ਉਹ ਇੰਨਾ ਕੁ ਸੁਣਨ ਪਿੱਛੇ ਮਰਤ ਹੋ ਗਿਆ ਕਿ ਸੱਚ ਇਹ ਸੁਣਨਾ ਹੀ ਉਹਦੀ ਮੌਤ ਬਣ ਗਿਆ। ਮੇਰੇ ਗੁਰੂ ਨੇ ਕਿਹਾ ਬਾਣੀ ਸੁਣ, ਕੀਰਤਨ ਸੁਣ, ਸ਼ਬਦ ਸੁਣ, ਸੁਣ ਵੱਡ ਭਾਗੀਆ ਹਰ ਅੰਮ੍ਰਿਤ ਬਾਣੀ ਰਾਮ। ਪਰ ਇੱਕ ਕੰਮ ਕਰੀ, ਇਸ ਐਨਰਜੀ ਨੂੰ ਤਬਾਹ ਨਾ ਕਰ ਲਈ। ਉਹ ਕਿਹੜੀ ਹੈ? ਕਹਿਣ ਲੱਗੇ ਪਿਆਰਿਆ ਚੇਤੇ ਰੱਖੀ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਮੇਰੇ ਕੰਨਾਂ ਵਿੱਚ ਇਹ ਆਵਾਜ਼ ਨਾ ਪੈ ਜਾਏ। ਕਿਉਂ? ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ, ਸਾਕਤਾਂ ਦੇ ਗੀਤ ਤੇ ਸਾਕਤਾਂ ਦੀਆਂ ਧੁਨਾਂ ਮੇਰੇ ਕਿਤੇ ਕੰਨਾਂ ਚ ਨਾ ਪੈ ਜਾਣ, ਕਿਉਂਕਿ ਉਹ ਸਰੋਤ ਮੇਰੀ ਜ਼ਿੰਦਗੀ ਨੂੰ ਤਬਾਹ ਕਰ ਸਕਦੀ। ਉਹ ਮਿਰਖ, ਮੇਰੀ ਬੇਨਤੀ ਸੁਣਿਆ ਥੋੜੇ ਅੱਗੇ ਕਿੰਬ, ਮੈਂ ਕਹਿ ਕੀ ਰਿਹਾ ਹਾਂ? ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੁਣਨਾ ਮਾੜਾ ਕੰਮ ਨਹੀਂ। ਅਜੇ ਮੈਂ ਪੰਜਾਂ ਦੀ ਗੱਲ ਨਹੀਂ ਸ਼ੁਰੂ ਕੀਤੀ। ਇਹ ਸ਼ਬਦ ਬਹੁਤ ਗਹਿਰਾਈ ਵਾਲਾ ਹੈ, ਕਿਉਂਕਿ ਇਸ ਸ਼ਬਦ ਦੀਆਂ ਰਹਾਓ ਦੀਆਂ ਤੁਕਾਂ ਜਦੋਂ ਅਸੀਂ ਵਾਚਾਂਗੇ ਤੇ ਗੁਰਦੇਵ ਕਹਿੰਦੇ ਨੇ ਕਮਾਲ ਦੀ ਗੱਲ ਕਿ ਬੰਦੇ ਕੋਲ ਵਿਵੇਕ ਨਹੀਂ, ਮਤ ਹੋਣ ਦੇ ਬਾਵਜੂਦ ਵੀ ਮੈਲਾ ਹੋ ਗਿਆ। ਹੁਣ ਦੂਸਰੀ ਬੇਨਤੀ ਕਿ ਭਗਤ ਜੀ ਨੇ ਦੂਜਾ ਸ਼ਬਦ ਵਰਤਿਆ ਮੀਰ ਮੱਛੀ, ਜੀਵ ਦਾ ਰਸ ਕੋਈ ਮਾੜਾ ਨਹੀਂ। ਵਾਹਿਗੁਰੂ ਕਿਰਪਾ ਕੀਤੀ, ਮੈਂ ਕੱਲ ਅਰਜ਼ ਕੀਤੀ ਇਸ ਟੁਕੜੇ ਨੂੰ ਰਸ ਦੀ ਦਾਤ ਦਿੱਤੀ। ਪਰ ਇਹ ਰਸਨਾ ਜਦੋਂ ਸੰਯਮ ਤੋੜ ਦੀਏ, ਸੱਚ ਇਹ ਵੀ ਉਦੋਂ ਦੋ ਕੰਮ ਕਰਦੀ। ਇਹ ਮੈਂ ਸ਼ਬਦ ਦੌਰਾਨ ਲੱਗਾ ਵਾਂ, ਜਦੋਂ ਸਾਡੀ ਜ਼ਬਾਨ ਸੰਯਮ ਤੋੜ ਦੀਏ ਬੋਲਣ ਦਾ, ਜਦੋਂ ਸਾਡੀ ਰਸਨਾ ਸੰਯਮ ਤੋੜ ਦੀਏ ਖਾਣ ਦਾ, ਖਾਣ ਦਾ ਸੰਯਮ ਤੋੜੇ ਤੇ ਸਰੀਰ ਦੀ ਬਿਮਾਰੀ ਜਨਮ ਲੈਂਦੀ ਏ, ਬੋਲਣ ਦਾ ਸੰਯਮ ਬੰਦੇ ਦਾ ਟੁੱਟ ਜਾਏ ਤੇ ਸੱਚ ਇਹ ਕਲੇਸ਼ ਦਾ ਜਨਮ ਹੋ ਜਾਂਦਾ। ਜਦੋਂ ਲਗਾਤਾਰ ਬੋਲਦਾ ਬਿਨਾਂ ਕਿ ਸੋਚਿਆਂ ਬੋਲ ਰਿਹਾ, ਉਹ ਬੋਲ ਵੱਡੀ ਤੋਂ ਵੱਡੀ ਲੜਾਈ ਨੂੰ ਜਨਮ ਦਿੰਦਾ। ਦੁਰਯੋਧਨ ਪਾਂਡਵਾਂ ਦੇ ਮਹਿਲ ਚ ਹੀ ਗਿਆ ਸੀ, ਇੱਕ ਬੋਲ ਹੀ ਹੈ ਜਿਹਨੇ ਏਡੇ ਵੱਡੇ ਸੱਚ ਇਹ ਯੁੱਧ ਨੂੰ ਜਨਮ ਦਿੱਤਾ। ਮੈਂ ਸਿਰਫ ਬੇਨਤੀ ਕਰਨ ਲੱਗਾ, ਮਹਿਲ ਚ ਢੰਗ ਦਾ ਬਣਾਇਆ ਸੀ, ਜਿੱਥੇ ਦਰਵਾਜ਼ਾ ਦਿਸਦਾ ਸੀ ਉੱਥੇ ਦੀਵਾਰ ਸੀ, ਜਿੱਥੇ ਦੀਵਾਰ ਨਜ਼ਰ ਆਉਂਦੀ ਸੀ ਉੱਥੇ ਦਰਵਾਜ਼ੇ ਸਨ, ਜਿੱਥੇ ਪਾਣੀ ਸੀ ਉੱਥੇ ਧਰਤੀ ਸੀ, ਜਿੱਥੇ ਧਰਤੀ ਸੀ ਦਰਅਸਲ ਉੱਥੇ ਪਾਣੀ ਸੀ। ਉਹ ਗਿਆ, ਉਹਨੇ ਅਚਨਚੇਤ ਸਾਹਮਣੇ ਦੇਖਿਆ ਜ਼ਮੀਨ, ਪਰ ਉਹ ਜ਼ਮੀਨ ਨਜ਼ਰ ਜਿਹੜੀ ਆ ਰਹੀ ਸੀ, ਪੈਰ ਪਾਇਆ ਤੇ ਪਾਣੀ ਚ ਡਿੱਗ ਪਿਆ, ਨਿਕਲਿਆ ਬਾਹਰ ਤੇ ਜਿਹੜਾ ਦਰਵਾਜ਼ਾ ਦਿਸ ਰਿਹਾ ਸੀ ਦਰਵਾਜ਼ੇ ਚ ਲੰਘਣ ਲੱਗਾ ਤੇ ਅੱਗੋਂ ਦੀਵਾਰ ਸੀ, ਦੀਵਾਰ ਚ ਮੱਥਾ ਵੱਜਾ ਤੇ ਦ੍ਰੋਪਦੀ ਨੇ ਇੰਨੇ ਸ਼ਬਦ ਕਿਹਾ, ਅੰਧ ਕੇ ਅੰਧ ਹੈ ਕਿ ਅੰਨੇ ਦਿਆ ਤੂੰ ਅੰਨਾ ਹੀ ਰਿਹਾ ਹੈ। ਬਸ ਇੱਕ ਨਿੱਕੇ ਜਿਹੇ ਬੋਲ ਨੇ ਕਿੱਡੇ ਵੱਡੇ ਬਖਾਦ ਨੂੰ ਜਨਮ ਦਿੱਤਾ। ਮੈਂ ਬੇਨਤੀ ਕਰਾਂ ਕਿ ਸਰੀਰ ਤੇ ਲੱਗੇ ਕੋਈ ਸੱਟ ਗੋਲੀ ਦੇ ਨਿਸ਼ਾਨ ਭਰੇ ਜਾਣਗੇ, ਤਲਵਾਰ ਦੇ ਨਿਸ਼ਾਨ ਭਰੇ ਜਾਣਗੇ, ਸੱਚ ਇਹਵੇ ਕਿ ਨੇਜ਼ੇ ਤੇ ਤੀਰਾਂ ਦੇ ਨਿਸ਼ਾਨ ਭਰੇ ਜਾਣਗੇ। ਪਰ ਜੇ ਕਿਤੇ ਜ਼ਬਾਨ ਕਬੋਲ ਬੋਲ ਦੇਵੇ, ਹਰ ਚੀਜ਼ ਭੁੱਲੀ ਜਾ ਸਕਦੀ ਏ, ਪਰ ਬੰਦੇ ਨੂੰ ਕਈ ਵਾਰੀ ਅੰਦਰ ਲੱਗੇ ਕੋਈ ਕਬੋਲਾਂ ਦੇ ਜ਼ਖਮ ਨਹੀਂ ਜੇ ਭੁੱਲਦੇ। ਰਸਨਾ ਕੋਈ ਮਾੜੀ ਨਹੀਂ, ਬੋਲਣਾ ਚੰਗੀ ਗੱਲ ਹੈ, ਤਾਂ ਜੇ ਇਹ ਨਾ ਬੋਲੇਗੀ, ਐਨਰਜੀ ਨਹੀਂ ਹੋਵੇਗੀ ਤੇ ਕਿਵੇਂ ਨਾਮ ਜਪਾਂਗੇ? ਮੈਂ ਅੱਗੇ ਵੀ ਅਰਜ਼ ਕਰਨਾ, ਕਾਮ ਨੂੰ ਕਿਵੇਂ ਕਨਵਰਟ ਕਰੀਏ, ਕ੍ਰੋਧ ਨੂੰ ਕਿਵੇਂ ਚੇਂਜ ਕਰੀਏ, ਲੋਭ ਕਿਵੇਂ ਚੇਂਜ ਹੋ ਜਾਏ, ਕਿਉਂਕਿ ਤਾਕਤ ਮਾੜੀ ਨਹੀਂ, ਪਰ ਦੁਰਵਰਤੋਂ ਹੀ ਬੰਦਾ ਕਰਨ ਲੱਗ ਪਵੇ ਤੇ ਮਾੜੀ ਬਣ ਜਾਂਦੀ।
ਬੋਲ ਮਾੜਾ ਨਹੀਂ। ਤਾਂ ਹੀ ਸਤਿਗੁਰੂ ਨੇ ਕਿਹਾ ਜੇ ਬੋਲ ਹੈ ਤੇ ਤਾਂ ਤੂੰ ਜਪੇਗਾ, ਵਾਰੰਵਾਰ ਵਾਰ ਪ੍ਰਭ ਜਪੀਏ, ਵਾਰੰਵਾਰ ਤਾਂ ਜਪਿਆ ਜਾਏਗਾ ਜੇ ਸਾਡੇ ਬੋਲ ਹੋਣਗੇ। ਤਾਂ ਦੂਸਰੀ ਬੇਨਤੀ ਮੈਂ ਕੀਤੀ, ਰਸ, ਜੀਵ ਦਾ ਰਸ ਮੱਛੀ ਨੂੰ ਲੱਗ ਗਿਆ। ਕੱਲ ਅਸੀਂ ਇਹ ਪੜਿਆ ਸੀ ਕਿ ਉਹਨੇ ਸਿਰਫ ਇੱਕ ਕੁੰਡੀ ਮਾਸ ਦੇ ਨਾਲ ਪਰੋ ਕੇ ਮਾਸ ਤੇ ਕੁੰਡੀ ਪਾਣੀ ਸੱਟੀ, ਜਾਂ ਜਾਲ ਸੱਟਿਆ ਕੁਝ ਮਾਸ ਦੇ ਟੁਕੜੇ ਸੱਟ ਕੇ, ਤੇ ਜੀਵ ਇੱਕੋ ਜੀਵ ਦਾ ਸਵਾਦ ਅੱਤ ਦੀ ਚੰਚਲ ਮੱਛੀ ਕੁੰਡੀ ਵਿੱਚ ਫਸ ਗਈ, ਉਹਦੇ ਟੁਕੜੇ ਹੋ ਗਏ। ਗੁਰਦੇਵ ਕਹਿੰਦੇ ਨੇ ਰਸਨਾ ਦਾ ਰਸ ਵਾਲਾ ਗੁਣ ਮਾੜਾ ਨਹੀਂ, ਤੂੰ ਭੋਜਨ ਛਕਣਾ ਤੇਰੇ ਨਾਲ ਰਸ ਬਣਦਾ ਹੈ। ਪਰ ਸੱਚ ਇਵੇ ਜਦੋਂ ਤੈਨੂੰ ਰਸ ਦੁਰਵਰਤੋਂ ਕਰਨਾ, ਉਦੋਂ ਇਹ ਜ਼ਬਾਨ ਕਈ ਵਾਰੀ ਤੇਰੀ ਜ਼ਿੰਦਗੀ ਦਾ ਰਸਾਂ ਕਰਕੇ ਵੀ ਤਬਾਹ ਕਰ ਜਾਂਦੀ। ਹਜ਼ੂਰ ਨੇ ਬਾਣੀ ਚ ਕਿਹਾ ਰਸਨਾ ਮਾੜੀ ਨਹੀਂ, ਕਿ ਰਸਨਾ ਜਪੀਏ ਏਕ ਨਾਮ, ਇਆਂ ਸੁਖ ਆਨੰਦ ਘਣਾ ਆਗੈ ਜੀ ਕੈ ਸੰਗ ਕਾਮ। ਜਾਂ ਗੁਰਦੇਵ ਨੇ ਕਿਹਾ ਕਿ ਰਸਨਾ ਦੇ ਨਾਲ ਰਸਨਾ ਗੁਣ ਗੋਪਾਲ ਨੇ ਦਿਖਾਇਨ, ਸ਼ਾਂਤ ਸਹਿਜ ਰਹੱਸ ਮਨ ਉਪਲਿਓ ਸਗਲੇ ਦੁੱਖ ਪਲਾਇਨ। ਰਸਨਾ ਮਾੜੀ ਨਹੀਂ, ਪਰ ਜਦੋਂ ਜੀਵ ਦਾ ਚਸਕੋਲਾ ਬੰਦਾ ਆਪਣੀ ਜੀਵ ਦੇ ਸਵਾਦ ਲਈ ਜਾਂਦਾ। ਮੈਂ ਕਈ ਬੰਦੇ ਐਸੇ ਦੇਖੇ ਉੱਥੇ ਦੇਸ਼ ਵੀ, ਡਾਕਟਰ ਕਹਿ ਦਿੰਦਾ ਮਰ ਜਾਏਗਾ ਜੇ ਤੂੰ ਇਹ ਕੁਝ ਖਾਧਾ। ਉਸ ਕਮਾਲ ਦੀ ਗੱਲ, ਨਿੱਕਾ ਜਿਹਾ ਜੀਵ ਦਾ ਟੁਕੜਾ ਕਾਬੂ ਨਹੀਂ ਹੁੰਦਾ। ਉਹ ਕਹਿੰਦੇ ਮੌਤ ਪਰਵਾਣੇ ਪਰ ਜੀਵ ਦਾ ਰਸ ਨਹੀਂ ਛੱਡ ਸਕਦੇ, ਦੁਰਵਰਤੋਂ ਹੋ ਗਏ। ਭਗਤ ਜੀ ਨੇ ਕਿਹਾ ਕਿ ਮੱਛੀ ਵਿਚਾਰੀ ਮਰ ਗਈ ਸਿਰਫ ਜੀਵ ਦੀ ਦੁਰਵਰਤੋਂ ਕਰਕੇ। ਅਗਲਾ ਹੈ ਪ੍ਰਿੰਗ। ਪ੍ਰਿੰਗ ਸ਼ਬਦ ਹੈ ਭਵਰਾ। ਆ ਗੰਧ ਵਿੱਚ ਵੀ ਬੜੀ ਤਾਕਤ ਹੈ। ਸਮੈਲ ਦਾ ਪਤਾ ਹੀ ਤਾਂ ਲੱਗਦਾ ਕਿ ਜੇ ਸਾਡੀ ਨਾਸਕਾ ਵਾਲੀ ਇਹ ਐਨਰਜੀ ਕੰਮ ਕਰਦੀ। ਪਰ ਇਹ ਗੱਲ ਜ਼ਰੂਰ, ਰੱਬ ਨੇ ਕੁਝ ਜੀਵ ਐਸੇ ਨੇ ਕਿ ਜਿਨ੍ਹਾਂ ਨੂੰ ਸਾਡੀ ਨਾਸਕਾ ਦੇ ਗੁਣ ਨਾਲੋਂ ਵੱਧ ਗੁਣ ਦਿੱਤਾ ਹੈ। ਆ ਜਦੋਂ ਕੁੱਤਾ ਲੈ ਕੇ ਕਿਤੇ ਏਡਾ ਤਰੱਕੀ ਵਾਲਾ ਮੁਲਕ ਹੈ, ਤੇ ਜਦੋਂ ਕਿਤੇ ਸਿਕਿਉਰਿਟੀ ਵਾਲੇ ਏਅਰਪੋਰਟ ਤੇ ਦੇਖਦੇ ਆ ਕੁੱਤਾ ਹੱਥ 'ਚ ਪਕੜਿਆ, ਉਹ ਬੈਗ, ਉਹ ਅਟੈਚੀ, ਉਹ ਪਰਸ, ਸਭ ਕੁਝ ਸੁੰਘਦਾ ਪਿਆ, ਇਹਦਾ ਮਤਲਬ ਬੰਦੇ ਨੂੰ ਸਮਝ ਪੈ ਗਈ ਕਿ ਮੇਰੇ ਗੰਧ ਵਾਲੇ ਗੁਣ ਨਾਲ ਇਹਦੇ ਕੋਲ ਤਾਕਤ ਜ਼ਿਆਦਾ ਹੈ। ਇਹਨੂੰ ਸਿਖਾਇਆ ਜਾਏ ਤੇ ਨਾਸਕਾ ਨੂੰ ਸੁੰਘ ਕੇ ਦੱਸਦਾ ਕਿ ਇਹਦੇ ਵਿੱਚ ਕੀ ਪਿਆ ਹੋਇਆ। ਸਿਰਫ ਇੱਕ ਗੁਣ ਹੈ ਰੱਬ ਨੇ ਦਿੱਤਾ। ਮੈਂ ਬੇਨਤੀ ਕਰਾਂ, ਇਸ ਗੰਧ ਦਾ ਸੰਬੰਧ ਭਵਰਾ ਮਸਤ ਹੋ ਗਿਆ। ਅੱਗੇ ਜਦੋਂ ਮੈਂ ਕਾਮ ਦਾ ਜ਼ਿਕਰ ਕਰਨਾ, ਕਾਮ ਕੇਵਲ ਸਪਰਸ਼ਤਾ ਦਾ ਨਾਮ ਨਹੀਂ। ਇੱਕ ਗ੍ਰੰਥ ਹੈ ਵਿਚਾਰ ਮਾਲਾ ਸੰਸਕ੍ਰਿਤ ਦਾ, ਪਾਸ਼ਟੀਕਾ ਹੋਏ, ਉਹਦੇ ਵਿੱਚ ਕਹਿੰਦੇ ਅੱਠ ਅੰਗ ਨੇ ਕਾਮ ਦੇ ਬੰਦਾ ਕਿਸ ਕਿਸ ਢੰਗ ਨਾਲ ਕਾਮ ਦੀ ਪੂਰਤੀ ਸਵੇਰੇ ਤੋਂ ਸ਼ਾਮ ਤੱਕ ਕਰਦਾ। ਉਹਦੇ ਵਿੱਚ ਨਾਸਕਾ ਵੀ ਮੰਨੀ ਹੈ, ਗੰਧ ਵੀ ਅੰਦਰ ਨੂੰ ਉਤੇਜਿਤ ਕਰਦੀ ਹੈ। ਤੇ ਅੱਗੇ ਬੇਨਤੀ ਕਰਾਂ, ਪੂਰੇ ਦਾ ਪੂਰਾ ਜ਼ੋਰ ਬੰਦੇ ਦਾ ਸੱਚ ਇਹਦੇ ਵਿੱਚ ਵਾਸਨਾ ਨੇ ਤਬਾਹ ਕਰਕੇ ਰੱਖ ਦਿੱਤਾ। ਪੂਰਾ ਜ਼ੋਰ ਇੱਥੇ ਲੱਗ ਗਿਆ ਇਨਸਾਨ ਦਾ। ਹੁਣ ਗੰਧ ਮਾੜੀ ਨਹੀਂ ਪਿਆਰਿਓ, ਨਾਮ ਦੀ ਵੀ ਸੁਗੰਧੀ ਹੈ। ਇੱਕ ਵਾਰ ਦਾਸ ਨੇ ਅਰਜ਼ ਕੀਤੀ ਸੀ ਕਿ ਸ੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਹੋਣੀ, ਉਹਨਾਂ ਦੇ ਇੱਕ ਸੱਜਣ ਇੱਕ ਮਿੱਤਰ ਆਏ ਸਨ ਤੇ ਉਹਨਾਂ ਨੂੰ ਵਿਦਿਆ ਕਰਨ ਵਾਸਤੇ ਭਾਈ ਸਾਹਿਬ ਹੋਣੀ ਸਟੇਸ਼ਨ ਤੇ ਗਏ। ਤੇ ਜਦੋਂ ਉਹ ਗਲਵਕੜੀ ਮਿਲੇ ਤੇ ਉਸ ਵਕਤ ਉਸ ਸੱਜਣ ਨੇ ਮਿਲਣ ਤੋਂ ਬਾਅਦ ਇੱਕ ਸ਼ਬਦ ਕਿਹਾ ਟ੍ਰੇਨ ਚੜ੍ਹਨ ਤੋਂ ਪਹਿਲਾਂ, ਕਹਿੰਦਾ ਭਾਈ ਸਾਹਿਬ ਤੁਸੀਂ ਇੰਨੀ ਸਾਦਗੀ ਚ ਰਹਿਣ ਵਾਲੇ, ਤੁਸੀਂ ਵੀ ਅਤਰ ਫਲੇਲਾ ਸੈਂਟ ਲਾਉਂਦੇ ਹੋ? ਉਹਨਾਂ ਕਿਹਾ ਨਾ। ਕਹਿਣ ਲੱਗੇ ਮੈਂ ਤੁਹਾਡੇ ਨੇੜੇ ਲੱਗਾ ਤੇ ਤੁਹਾਡੇ ਸਰੀਰ ਵਿੱਚੋਂ ਸੁਗੰਧੀ ਆ ਰਹੀ ਹੈ, ਪਰ ਮੈਂ ਇਹ ਕਦੀ ਸੁਗੰਧੀ ਪਹਿਲਾਂ ਕਦੀ ਸੁੰਘੀ ਨਹੀਂ। ਕਹਿੰਦੇ ਭਾਈ ਸਾਹਿਬ ਦੇ ਨੇਤਰ ਬੰਦ ਹੋ ਗਏ, ਉਹਨਾਂ ਦੇ ਜੀਵਨ 'ਚ ਦਰਜ ਹੈ, ਨੇਤਰ ਬੰਦ ਹੋਏ। ਉਹਨੇ ਕਿਹਾ ਦੱਸੋ ਕਿਤੇ ਭੁਲੇਖੇ ਨਾ ਲੱਗੀ? ਕਹਿੰਦੇ ਸੱਚ ਇਹ ਵੇ, ਇਹ ਸੁਗੰਧੀ ਸੰਸਾਰ ਦੇ ਅਤਰ ਫੁਲੇਲ ਦੀ ਨਹੀਂ, ਇਹ ਸੁਗੰਧੀ ਤਾਂ ਗੁਰੂ ਨੇ ਨਾਮ ਦੇ ਨਾਪੇ ਵਿੱਚੋਂ ਪੈਦਾ ਕੀਤੀ। ਅਸੀਂ ਕਹਾਂਗੇ ਜੀ ਹੋ ਸਕਦਾ? ਮਹਾਰਾਜ ਕਹਿੰਦੇ ਅੰਦਰ ਮੁਸ਼ਕ ਚ ਘੋਲਿਆ ਕੀਮਤ ਕਹੀ ਨਾ ਜਾਏ। ਸੁਗੰਧੀ ਹੈ ਨਾਮ ਦੀ, ਪਰ ਇਹ ਨਾਸਕਾ ਕਦੀ ਉਹਨੂੰ ਸੁੰਘੇ, ਪਰ ਸੁੱਖ ਮਿਲ ਸਕਦਾ। ਮੈਂ ਬੇਨਤੀ ਕਰਾਂ, ਭਵਰੇ ਨੂੰ ਸਿਰਫ ਇੱਕ ਰੋਗ ਲੱਗਾ ਉਹਨੂੰ ਗੰਧ ਦਾ, ਉਹਦੀ ਜ਼ਿੰਦਗੀ ਤਬਾਹ ਹੋ ਗਈ। ਉਸ ਤੋਂ ਅੱਗੇ ਆ ਗਿਆ
ਪਤੰਗਾ ਭੰਬਟ ਉਹਨੂੰ ਸਿਰਫ ਇੱਕ ਰੋਗ ਲੱਗਾ ਦੇਖਣ ਦਾ ਅੱਖਾਂ ਦਾ ਤੇ ਸੱਚ ਇਹਵੇ ਕਿ ਸਭ ਤੋਂ ਜ਼ਿਆਦਾ ਬੰਦੇ ਦੇ ਅੰਦਰ ਜਿਹੜੀ ਖਲਬਲ ਪੈਦਾ ਕਰਦੀਆਂ ਨੇ ਉਹ ਅੱਖਾਂ ਦੇਖਣ ਤੋਂ ਬਾਅਦ ਹੀ ਅੰਦਰ ਖਲਚਲ ਪੈਦਾ ਹੁੰਦੀ ਉਹਨੇ ਦੇਖਿਆ ਦੀਵੇ ਦੀ ਲਾਟ ਨੂੰ ਚਾਨਣ ਨੂੰ ਦੇਖਦਾ ਤੇ ਸੁੱਖ ਸੀ ਪਰ ਜਦੋਂ ਉਸ ਚਾਨਣ ਤੋਂ ਆਪਣੇ ਸੰਯਮ ਨੂੰ ਤੋੜ ਬੈਠਾ ਤੇ ਉਹ ਦੀਵੇ ਦੀ ਲਾਟ ਨੇ ਉਸ ਸੱਚ ਏਵੇ ਪਰਵਾਨੇ ਨੂੰ ਉਸ ਪਤੰਗੇ ਨੂੰ ਸਾੜ ਕੇ ਰਾਹ ਕਰ ਦਿੱਤਾ ਸਿਰਫ ਇੱਕ ਹੈ ਹਾਥੀ ਹੈ ਉਹਨੂੰ ਸਿਰਫ ਸਪਰਸ਼ ਦਾ ਰੋਗ ਚਮੜੀ ਦਾ ਰੋਗ ਪਿਆਰਿਓ ਇੱਕ ਰੋਗ ਨੇ ਉਹਦੀ ਜ਼ਿੰਦਗੀ ਤਬਾਹ ਕਰ ਦਿੱਤੀ ਅੱਗੇ ਭਗਤ ਜੀ ਨੇ ਕਿਹਾ ਹੁਣ ਪੰਜ ਜਦੋਂ ਪੰਜਾਂ ਦੀ ਗਿਣਤੀ ਆਪਾਂ ਸ਼ੁਰੂ ਕਰਾਂਗੇ ਤੇ ਸਭ ਤੋਂ ਪਹਿਲਾਂ ਗੱਲ ਕਾਮ ਦੀ ਚੱਲਦੀ ਹੈ ਤੇ ਮੈਂ ਕੱਲ੍ਹ ਇੱਕ ਤੁਹਾਡੇ ਤੋਂ ਖਿਮਾ ਮੰਗੀ ਸੀ ਕਿ ਮੈਂ ਸ਼ਬਦਾਂ ਦੇ ਦਾਇਰੇ ਵਿੱਚ ਰਹਿ ਕੇ ਤੇ ਸਭਿਅਕ ਸ਼ਬਦ ਵਰਤ ਕੇ ਮੈਂ ਯਤਨ ਕਰਾਂਗਾ ਕਿ ਇਹਨਾਂ ਪੰਜਾਂ ਨੂੰ ਮੈਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿੱਚ ਰਹਿ ਕੇ ਆਪ ਨਾਲ ਸਾਂਝ ਪਾ ਸਕਾਂ ਕਾਮ ਦੇਖੋ ਉਤਪਤੀ ਦਾ ਇੱਕ ਸਾਧਨ ਹੈ ਇਹ ਪਰਮਾਤਮਾ ਦੀ ਦਿੱਤੀ ਹੋਈ ਐਨਰਜੀ ਹੈ ਕਾਮ ਦੇ ਦੋ ਰੂਪ ਨੇ ਇੱਕ ਵਾਸਨਾ ਹੈ ਤੇ ਦੂਜਾ ਪ੍ਰੇਮ ਹੈ ਜਦੋਂ ਇਹ ਵਾਸਨਾ ਰੂਪ ਹੋ ਕੇ ਬੰਦੇ ਦੇ ਅੰਦਰ ਪ੍ਰਵਿਰਤ ਹੁੰਦਾ ਉਦੋਂ ਬੰਦੇ ਦੀ ਬਾਡੀ ਨੂੰ ਗਾਲਦਾ ਹੈ ਤੇ ਜਦੋਂ ਇਹ ਪ੍ਰੇਮ ਬਣ ਜਾਂਦਾ ਸੱਚ ਇਹਵੇ ਕਿ ਉਹ ਕਾਮ ਦੀ ਵਾਸਨਾ ਬੰਦੇ ਦੀ ਸੁਰਤ ਨੂੰ ਸੱਚ ਦਿੰਦੀ ਹੈ ਜਦੋਂ ਪ੍ਰੇਮ ਬਣਦਾ ਤੇ ਸੁਰਤ ਉੱਠਦੀ ਹੈ ਇਹੀ ਐਨਰਜੀ ਰਾਮ ਰਸ ਬਣ ਜਾਂਦੀ ਹੈ ਕਾਮ ਰਸ ਤੋਂ ਰਾਮ ਰਸ ਬਣਦੀ ਹੈ ਪਰ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਸਾਰਾ ਹਿੱਸਾ ਇਸ ਵਿਸ਼ੇ ਦੀ ਇਸ ਵਿਕਾਰ ਦੀ ਬਹੁਤ ਵਿਆਖਿਆ ਕਰਦਾ ਦੇਖੋ ਬੀਜ ਕਰੂਪ ਹੁੰਦਾ ਪਰ ਫੁੱਲ ਜਦੋਂ ਉਹਦੇ ਚੋਂ ਜਨਮ ਲੈਂਦਾ ਤੇ ਲੋਕ ਉਹਨੂੰ ਆਪਣੇ ਨਾਸਕਾ ਨਾਲ ਲਾਉਂਦੇ ਨੇ ਮੇਰੀ ਆਪ ਬੇਨਤੀ ਸਮਝੋਗੇ ਤੁਸੀਂ ਪੜ੍ਹੇ ਲਿਖੇ ਸੱਜਣ ਬੈਠੇ ਕੱਲ ਮੈਂ ਸ਼ਬਦ ਵਰਤਿਆ ਸੀ ਪਾਣੀ ਮੈਲਾ ਬੀਜ ਕਰੂਪ ਹੈ ਪਰ ਉਸ ਕਰੂਪ ਬੀਜ ਨੂੰ ਸੱਚ ਨਾ ਚੇਤੇ ਰੱਖੀ ਉਸ ਬੀਜ ਵਿੱਚ ਵੀ ਇੱਕ ਖਿੜਾਓ ਇੱਕ ਫੁੱਲ ਇੱਕ ਹੁਸਨ ਇੱਕ ਕੋਮਲਤਾ ਲੁਕੀ ਹੋਈ ਹੈ ਕਰੂਪ ਬੀਜ ਵਿੱਚੋਂ ਵੀ ਕੀਮਤੀ ਖੇੜੇ ਵਾਲੇ ਫੁੱਲ ਨਿਕਲਦੇ ਨੇ ਜਿਹਨੂੰ ਮੈਲਾ ਪਾਣੀ ਕਿਹਾ ਜਾਂਦਾ ਸੱਚ ਇਹਦੇ ਵਿੱਚੋਂ ਵੀ ਖਿੜੇ ਹੋਏ ਸੰਤਾਨ ਦੀ ਜਨਮ ਹੁੰਦੀ ਹੈ ਉਸੇ ਮੈਲੇ ਬੀਜ ਦੇ ਵਿੱਚੋਂ ਕਦੀ ਕੋਈ ਪਰਮਾਤਮਾ ਬਣ ਜਾਂਦਾ ਕੋਈ ਸੰਤ ਬਣ ਜਾਂਦਾ ਕੋਈ ਸੂਰਮਾ ਬਣ ਜਾਂਦਾ ਕੋਈ ਫਿਲੋਸਫਰ ਬਣ ਜਾਂਦਾ ਕੋਈ ਵਿਦਵਾਨ ਬਣ ਜਾਂਦਾ ਬੀਜ ਕਰੂਪ ਦਿਸਦਾ ਪਰ ਇਸ ਕਰੂਪਤਾ ਵਿੱਚ ਵੀ ਸਰੂਪਤਾ ਲੁਕੀ ਹੋਈ ਥੋੜਾ ਜਿਹਾ ਫਿਰ ਸਮਝਣ ਲਈ ਇਹ ਐਨਰਜੀ ਬੰਦੇ ਦੇ ਸਰੀਰ ਨੂੰ ਬਣਾਉਂਦੀ ਹੈ ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੁੰਦਾ ਹੈ ਗੁਰਦੇਵ ਨੇ ਫੁਰਮਾਇਆ ਕਿ ਹਰ ਨਾਰੀ ਦੇ ਵਿੱਚ ਪੁਰਖ ਹੈ ਹਰ ਪੁਰਖ ਦੇ ਵਿੱਚ ਨਾਰੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਚ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਬਚਨ ਹਜ਼ੂਰ ਕਹਿੰਦੇ ਨੇ ਹਰ ਇੱਕ ਦੇ ਅੰਦਰ ਉਹ ਬੀਜ ਵਿਕਸਿਤ ਹੈ ਉਹ ਆਪਣਾ ਕੰਮ ਕਰ ਰਿਹਾ ਹੈ ਪਰ ਜਦੋਂ ਲੋਕ ਇਹਦੀ ਦੁਰਵਰਤੋਂ ਕਰਦੇ ਨੇ ਸੱਚ ਇਹਵੇ ਇਹ ਐਨਰਜੀ ਇਹ ਸ਼ਕਤੀ ਇਹ ਤਾਕਤ ਇਕੱਲੇ ਸਾਡੇ ਕੋਲ ਨਹੀਂ ਇਹ ਸ੍ਰਿਸ਼ਟੀ ਦੇ ਵਿਕਾਸ ਲਈ ਪਰਮਾਤਮਾ ਨੇ ਸਭ ਨੂੰ ਦਿੱਤੀ ਹੈ ਕਿ ਇਹ ਪਸ਼ੂ ਕੋਲ ਇਹ ਤਾਕਤ ਨਹੀਂ ਐਨਰਜੀ ਨਹੀਂ ਆ ਖਿੜੀ ਕੋਈ ਬਨਸਪਤੀ ਨੂੰ ਵੀ ਰੱਬ ਨੇ ਇਹ ਐਨਰਜੀ ਇਹ ਤਾਕਤ ਦਿੱਤੀ ਹੋਈ ਹੈ ਪੰਛੀਆਂ ਕੋਲ ਇਹ ਤਾਕਤ ਹੈ ਨਿੱਕੇ ਨਿੱਕੇ ਕੀੜਿਆਂ ਕੋਲ ਇਹ ਤਾਕਤ ਹੈ ਇੱਥੋਂ ਤੱਕ ਕਿ ਜ਼ਮੀਨ ਤੇ ਰੇਂਗਣ ਵਾਲੇ ਜਿਹੜੇ ਜ਼ਹਿਰੀਲੇ ਕੀੜੇ ਨੇ ਪਰਮਾਤਮਾ ਨੇ ਇਹ ਤਾਕਤ ਤਾਂ ਉਹਨਾਂ ਵਿੱਚ ਵੀ ਪੈਦਾ ਕੀਤੀ ਪਰ ਜਦੋਂ ਬੰਦਾ ਸੰਜਮ ਦੀ ਖੱਬ ਚੱਪਦਾ ਉਦੋਂ ਸੱਚ ਇਹਵੇ ਤਬਾਹੀ ਵਾਲੇ ਪਾਸੇ ਤੁਰ ਪੈਂਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਅੰਮ੍ਰਿਤ ਬਚਨ ਕਹੇ ਨੇ ਉਹ ਮੈਂ ਸ਼ੁਰੂਆਤ ਕਰਨ ਲੱਗਾ ਸ਼ਲੋਕ ਸੰਸਕ੍ਰਿਤੀ ਤੋਂ ਕਾਮੀ ਇਨਸਾਨ ਵਾਸਨਾ ਵਿੱਚ ਗ੍ਰਸਿਆ ਹੋਇਆ ਇਨਸਾਨ ਉਹਦੇ ਗੁਣ ਐਸਤਾ ਐਸਤਾ ਸੜਦੇ ਇਹ ਕਿਸ ਕਿਸ ਤਰੀਕੇ ਨਾਲ ਬੰਦੇ ਤੇ ਅਸਰ ਕਰਦਾ ਗੁਰੂ ਸਾਹਿਬ ਦਾ ਸ਼ਲੋਕ ਹੈ ਹੇ ਕਾਮੰ ਨਰਕ ਵਿਸ਼ਰਾਮੰ ਬਹੁ ਜੋਨੀ ਪਰਮਾਮਣੇ ਭਾਵੇਂ ਦੇਖੋ ਬੜੇ ਦਾਰਸ਼ਨਿਕ ਪੈਦਾ ਹੋਏ ਮੈਂ ਇੱਕ ਬੇਨਤੀ ਕਰਾਂ ਜਿਤਨਾ ਮਰਜ਼ੀ ਗ੍ਰੰਥ ਪੜ੍ਹੀਏ ਅਸੀਂ ਕਿਸੇ ਹੋਰ ਰਾਈਟਰ ਦੀਆਂ ਕਿਤਾਬਾਂ ਪੜ੍ਹੀਏ ਪਰ ਕਦੀ ਵੀ ਕੋਈ ਚੀਜ਼ ਪੜ੍ਹਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਅੱਗੇ ਨਾ ਲਿਜਾਇਓ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਸਾਡਾ ਸ਼੍ਰੋਮਣੀ ਗਿਆਨ ਹੈ ਇਸ ਤੋਂ ਅੱਗੇ ਸਾਡੇ ਕੋਲ ਜਿੰਨਾ ਮਰਜ਼ੀ ਕਿ ਹੋਵੇ ਭਾਵੇਂ ਫਰਾਇਡ ਨੇ ਬਹੁਤ ਕੁਝ ਲਿਖਿਆ ਕਾਮ ਬਾਰੇ
ਜਿਹੜੇ ਮਨੋਵਿਗਿਆਨ ਨਾਲ ਸੰਬੰਧ ਰੱਖਦੇ ਨੇ ਉਹ ਜਾਣਦੇ ਨੇ। ਸਿਗਮੰਡ ਫਰਾਇਡ ਨੇ ਬਹੁਤ ਕੁਝ ਕਾਮ ਬਾਰੇ ਕਿਹਾ। ਹਿੰਦੁਸਤਾਨ ਵਿੱਚ ਇੱਕ ਧਰਮਾਤਮਾ ਜਿਹਨੂੰ ਕਹਿੰਦੇ ਸਨ, ਉਹ ਵੀ ਬਹੁਤ ਕੁਝ ਬੋਲਿਆ। ਪਰ ਸਾਡੇ ਲੋਕ ਕਹਿਣ ਲੱਗ ਪਏ ਕਮਾਲ ਦੇ ਖਿਆਲ, ਪਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੋਂ ਦੂਰ ਜਾਣ ਵਾਲਿਓ, ਜੋ ਗੁਰੂ ਨੇ ਕਿਹਾ ਕਹੇ ਔਰ ਧੁਰ ਦਰਗਾਹ ਤੋਂ ਆਏ ਕੋਈ ਰੱਬੀ ਬਚਨ। ਮਹਾਰਾਜ ਜੀ ਨੇ ਕਿਹਾ, ਹੇ ਕਾਮੰ, ਹੇ ਕਾਮ ਵਾਸ਼ਨਾ, ਨਰਕ ਵਿਸ਼ਰਾਮੰ, ਤੂੰ ਨਰਕਾਂ ਵਿੱਚ ਬੰਦੇ ਨੂੰ ਥਾਂ ਦੇਣੀ ਹੈ। ਬਹੁ ਜੋਨੀ ਪਰਮਾਵਣੇ, ਜਦੋਂ ਇਨਸਾਨ ਤੇਰੇ ਪਿੱਛੇ ਤੁਰਦਾ, ਸੱਚ ਇਵੇਂ ਕਿ ਤੂੰ ਉਹਨੂੰ ਕਈ ਜੂਨਾਂ ਦੇ ਵਿੱਚ ਪਟਕਾ ਦੇਣੀ ਹੈ। ਤੇ ਇਹ ਸ਼ਬਦ ਕੇਵਲ ਮੇਲ ਲਈ ਨਹੀਂ, ਦੋਨਾਂ ਲਈ ਢੁੱਕਦੇ ਪਏ। ਫਿਰ ਮੈਂ ਸ਼ਬਦ ਦੌਰਾਨ ਲੱਗਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਸ਼ਬਦ ਵਰਤਿਆ ਕਾਮ। ਮੈਂ ਅਰਜ਼ ਕੀਤੀ, ਇਸ ਕਾਮ ਦੇ ਅੱਗੋਂ ਦੋ ਹਿੱਸੇ ਨੇ, ਇੱਕ ਵਾਸ਼ਨਾ, ਇੱਕ ਪ੍ਰੇਮ। ਵਾਸ਼ਨਾ ਦਾ ਰਸ ਸੰਸਾਰ ਜਾਣਦਾ, ਪਰ ਪ੍ਰੇਮ ਦਾ ਰਸ ਕੇਵਲ ਅੰਦਰ ਨੂੰ ਕਮਾਉਣ ਵਾਲਾ ਜਾਣਦਾ। ਉਹਦੇ ਸਾਹਮਣੇ ਕੀ ਹੈ ਕਾਮ ਦਾ ਰਸ? ਪਰ ਸਤਿਗੁਰੂ ਤਰਸ ਕਰੇ, ਇਸ ਮਸਲੇ ਚ ਕਦੀ ਕੋਈ ਦਾਅਵਾ ਨਾ ਕਰੇ। ਲੈਕਚਰ ਆਪਾਂ ਵੀ ਕਰਨੇ ਪਏ ਕਥਾ, ਪਰ ਭੈ ਚ ਰਹਿ ਕੇ, ਕਿਉਂਕਿ ਇੱਥੇ ਜੋਗੇ ਵਰਗਾ ਸਿੱਖ ਵੀ ਹੁਕਮ ਸੁਣਦਿਆਂ ਸਾਰ ਵਿਆਹ ਛੱਡ ਕੇ ਤੁਰ ਪਿਆ। ਪਰ ਜਦੋਂ ਕਿਤੇ ਆਨੰਦਪੁਰ ਸਾਹਿਬ ਦੇ ਨੇੜੇ ਪਹੁੰਚਦਾ ਪਿਆ, ਜਦੋਂ ਸੱਚ ਇਵੇ ਇੱਕ ਵੈਸਿਆ ਦੇ ਖਾ ਭਾਵ ਨੇ ਉਹਨੂੰ ਵੀ ਰੋਕ ਲਿਆ। ਇਸੇ ਕਰਕੇ ਵਾਰ ਵਾਰ ਬੰਦਾ ਅਰਦਾਸ ਕਰੇ ਗੁਰੂ ਚਰਨਾਂ ਚ, ਇਹਨਾਂ ਵਿਸ਼ੇ ਵਿਕਾਰਾਂ ਦਾ ਦਾਅਵਾ ਨਹੀਂ। ਜਿਸ ਦਿਨ ਬੰਦੇ ਅੰਦਰ ਫੁਰਨਾ ਪੈਦਾ ਹੁੰਦਾ, ਮੇਰੇ ਅੰਦਰ ਤਾਂ ਕਈ ਦਿਨ ਹੋ ਗਏ ਕੋਈ ਵਿਕਾਰ ਨਹੀਂ ਫੁਰਿਆ, ਕਦੀ ਆਪਣੇ ਅੰਦਰ ਦੀ ਝਾਤੀ ਮਾਰ ਕੇ ਦੇਖੇ, ਦੂਸਰੇ ਦਿਨ ਉਹਦੇ ਨਾਲ ਬੀਤਦੀ ਕੀ ਹੈ ਕਿ ਆਪਣੀ ਖੰਗਤਾ ਦਾ ਪ੍ਰਗਟਾਵਾ ਕਰ ਬੈਠਦਾ। ਸਤਿਗੁਰੂ ਨੇ ਕਿਹਾ, ਹੇ ਕਾਮੰਗ, ਨਰਕ ਵਿਸ਼ਰਾਮ ਤੇ ਕਿਹੜੇ ਕਿਹੜੇ ਢੰਗ ਨਾਲ? ਹੁਣ ਹੋ ਸਕਦਾ ਵੀ ਇੱਥੋਂ ਦੇ ਪੜ੍ਹੇ ਲਿਖੇ ਪੱਛਮ ਦੀ ਸਭਤਾ ਨਾ ਮੰਨੇ। ਪੱਛਮ ਦਾ ਆਪਣਾ ਤਰੀਕਾ, ਪੂਰਬ ਦਾ ਆਪਣਾ ਤਰੀਕਾ। ਪੱਛਮ ਨੇ ਕਿਹਾ, ਜੋ ਕੁਝ ਭੋਗਿਆ ਜਾ ਸਕਦਾ, ਮਾਣਿਆ ਜਾ ਸਕਦਾ, ਖੰਡਾਇਆ ਜਾ ਸਕਦਾ, ਪੀਤਾ ਜਾ ਸਕਦਾ, ਖਾਧਾ ਜਾ ਸਕਦਾ, ਖਾਓ। ਮੇਰੇ ਗੁਰੂ ਨੇ ਕਿਹਾ, ਨਹੀਂ, ਜੋ ਕੁਝ ਤੂੰ ਬਾਹਰ ਮੁਖੀ ਸੁੱਖ ਮਾਨਣਾ ਪਿਆ, ਰਸ ਮਾਨਣਾ ਪਿਆ, ਤੈਨੂੰ ਅੰਦਰ ਦੀ ਸਮਝ ਪੈ ਜਾਏਗੀ, ਇਦੂ ਕਈ ਗੁਣਾ ਰਸ ਤੇਰੇ ਅੰਦਰੋਂ ਪ੍ਰਗਟ ਹੋ ਜਾਏ। ਮਾੜੇ ਵੀ ਨਹੀਂ ਇਹਨਾਂ ਖੋਜਿਆ, ਪਰ ਅੱਜ ਬਹੁਤ ਹਿੱਸਾ ਕਈ ਸਦੀਆਂ ਤੋਂ ਬਾਅਦ, ਇਹ ਕੁਝ ਖੰਡਾਣ ਤੋਂ ਬਾਅਦ ਮਨ ਕਹਿੰਦਾ ਪਿਆ ਇਸ ਤੋਂ ਅੱਗੇ ਕੀ ਹੈ, ਸੋਚਣ ਲੱਗ ਪਿਆ ਇਸ ਤੋਂ ਅੱਗੇ ਕੀ ਹੈ। ਹੁਣ ਉਹ ਪੂਰਬ ਵਾਲੇ ਪਾਸੇ ਭੱਜਦਾ ਪਿਆ। ਮੈਂ ਉੱਥੇ ਬੜੇ ਦੇਖੇ, ਕੋਈ ਮਾਲਾ ਪਕੜ ਕੇ ਤੁਰਿਆ ਬੈਠਾ, ਕੋਈ ਗੰਗਾ ਦੇ ਕਿਨਾਰੇ ਬੈਠਾ, ਕਿਉਂਕਿ ਅੰਦਰ ਦਾ ਸੁੱਖ ਕਿੱਥੋਂ ਤੱਕ ਬੰਦਾ ਭੋਗ ਸਕਦਾ, ਕਿੱਥੋਂ ਤੱਕ ਮਾਣ ਸਕਦਾ? ਆਖਰ ਮਨ ਸਵਾਲ ਕਰੇਗਾ ਇਸ ਤੋਂ ਅੱਗੇ ਕੀ। ਇਸ ਤੋਂ ਅੱਗੇ ਜੇ ਕੁਝ ਹੈ ਵਾਸਨਾ ਨਹੀਂ, ਇਸ ਤੋਂ ਅੱਗੇ ਕੇਵਲ ਰੱਬੀ ਪ੍ਰੇਮ ਹੈ। ਹੁਣ ਕਿਹੜੇ ਕਿਹੜੇ ਢੰਗ ਨਾਲ ਸਾਡੇ ਲੋਕ ਇਹਨੂੰ ਸਮਝਦੇ ਨੇ? ਸਭ ਤੋਂ ਪਹਿਲੀ ਗੱਲ, ਕਾਮ ਦੇ ਬਾਰੇ ਮੈਂ ਇੱਕ ਗ੍ਰੰਥ ਚ ਪੜ੍ਹਿਆ, ਮੈਨੂੰ ਇਹ ਜ਼ਰੂਰ ਬਖਸ਼ੋ ਮੇਰਾ ਕੰਮ ਕਿ ਸਟੱਡੀ ਕਰਨਾ, ਕਿਤੇ ਮੇਰੀਆਂ ਤੁਕਾਂ ਦੇ ਅੱਧੇ ਅੱਧੇ ਅਰਥ ਨਾ ਕੋਈ ਕਰੀ ਜਾਏ। ਉਹਨਾਂ ਨੇ ਕਾਮ ਦੀ ਸ਼ਕਲ ਬਣਾਉਂਦੇ ਆ, ਇਹਨੂੰ ਬੜੇ ਸ਼ਬਦ ਵਰਤੇ ਨੇ, ਇਹਨੂੰ ਮਦਨ ਵੀ ਕਿਹਾ, ਇਹਨੂੰ ਆਨੰਦ ਵੀ ਕਿਹਾ, ਇਹਨੂੰ ਚੋਰ ਵੀ ਕਿਹਾ, ਬੜੇ ਸ਼ਬਦ ਵਰਤੇ। ਉਹ ਕਹਿੰਦੇ ਨੇ, ਜਿਹੜਾ ਕਾਮ ਹੈ ਇਹਨੇ ਇੱਕ ਕਮਾਨ ਪਕੜੀ। ਉਹ ਕਹਿੰਦਾ ਇਹਦੀ ਕਮਾਨ ਛਿੱਲੇ ਕੋਈ ਗੰਨੇ ਦੀ ਬਣੀ ਹੋਈ, ਜਿਹੜਾ ਰਸ ਨਾਲ ਭਰਿਆ ਗੰਨਾ। ਕਹਿੰਦੇ ਛਿੱਲੇ ਕੋਈ ਗੰਨੇ ਦੀ ਇਹਨੇ ਕਮਾਨ ਬਣਾਈ ਹੈ, ਇਹਦੀ ਤੰਦੀ ਜਿਹੜੀ ਕਮਾਨ ਤੇ ਚਿੱਲਾ ਚਾੜਨਾ। ਕਹਿਣ ਲੱਗੇ, ਉਹ ਚਿੱਲਾ ਇਹਨੇ ਸ਼ਹਿਦ ਦੀਆਂ ਮੱਖੀਆਂ ਦੀ ਤੰਦੀ ਬਣਾਈ ਹੋਈ ਹੈ, ਮਿਠਾਸ। ਇਹਨੇ ਤੀਰ ਜਿਹੜਾ ਰੱਖਿਆ ਉਹ ਫੁੱਲਾਂ ਦਾ ਰੱਖਿਆ। ਕਹਿੰਦੇ ਇਹੋ ਕੁਝ ਇਹ ਕਰਦਾ ਬੰਦੇ ਦੇ ਲਈ, ਉਹਨੇ ਇਹਦੀ ਸੂਰਤ ਬਣਾ ਦਿੱਤੀ। ਉਹ ਕਹਿੰਦਾ ਆਪਾਂ ਸ਼ਰਾਵਾਂ ਦੇ ਨਾਲ ਰਹਿਣਾ ਬਹੁਤ ਪਸੰਦ ਕਰਦਾ, ਉਹਨਾਂ ਸ਼ਕਲਾਂ ਬਣਾਈਆਂ। ਪਰ ਦੇਖੋ, ਗੁਰਬਾਣੀ ਤੋਂ ਨਿਕਲ ਕੇ ਕੋਈ ਸ਼ਬਦ ਬਾਹਰ ਨਹੀਂ। ਸਭ ਤੋਂ ਪਹਿਲੀ ਗੱਲ ਕਿ ਕਾਮ ਬੰਦੇ ਦੀਆਂ ਅੱਖਾਂ ਰਾਹੀਂ ਅੰਦਰ ਪ੍ਰਵੇਸ਼ ਕਰਦਾ। ਕਈ ਤਰੀਕੇ ਨੇ, ਦੇਖਣ ਵਾਲਾ ਵੀ ਬੰਦਾ ਕਾਮ ਭੋਗਦਾ, ਚੇਤੇ ਰੱਖਿਓ ਸੁਣਨ ਵਾਲਾ ਵੀ ਭੋਗਦਾ, ਚਿਤਵਨੀ ਕਰਨ ਵਾਲਾ ਵੀ ਭੋਗਦਾ, ਗਾਉਣ ਵਾਲਾ ਵੀ ਭੋਗਦਾ ਹੈ, ਸਪਰਸ਼ ਤਾਂ ਕਰਨ ਵਾਲਾ ਵੀ ਭੋਗਦਾ। ਪਰ ਫਰਕ ਇੰਨਾ ਕਿ ਬਾਕੀ ਚਿੱਤ ਕਰਕੇ ਭੋਗਦੇ ਪਏ ਨੇ ਤੇ ਆਮ ਤੌਰ ਤੇ ਇਹਨਾਂ ਵੱਲ ਕਦੀ ਕੋਈ ਧਿਆਨ ਨਹੀਂ ਦਿੰਦਾ। ਕੀ ਇਨਸਾਨ ਅੱਖਾਂ ਨਾਲ ਜਦੋਂ ਦੇਖਦਾ ਤੇ ਜੋ ਕੁਝ ਦੇਖਦਾ ਪਿਆ ਉਹਦੇ ਬਾਰੇ ਅੰਦਰ ਚਿਤਵਨੀ ਪੈਦਾ ਨਹੀਂ ਕਰਦਾ?
ਫਿਰ ਕਹਿੰਦਾ ਪਤਾ ਨੀ ਮਨ ਕਿਉਂ ਨੀ ਜਪਜੀ ਸਾਹਿਬ ਚਿਖਦਾ ਪਿਆ। ਗੁਰੂ ਨੇ ਸਭ ਤੋਂ ਪਹਿਲੀ ਇਹ ਗੱਲ ਕੀ, ਹੁਣ ਇਹਦਾ ਅਰਥ ਇਹ ਨਾ ਕਰੀਓ ਵੀ ਦੇਖਣਾ ਨੀ ਚਾਹੀਦਾ। ਇੱਕ ਸਵਾਲ ਉੱਠੇਗਾ, ਅਸੀਂ ਬਾਜ਼ਾਰ ਚ ਜਾਂਦੇ ਹਾਂ, ਅਸੀਂ ਕੰਮ ਕਰਨੇ ਹਾਂ, ਜਿੱਥੇ ਜਾ ਰਹੇ ਹਾਂ ਕੀ ਅਸੀਂ ਦੇਖੀਏ ਨਾ? ਪਰ ਸੌਖਾ ਹੈ ਕੇਵਲ ਲੈਕਚਰ ਕਰਨਾ, ਔਖਾ ਹੈ ਜ਼ਿੰਦਗੀ ਚ ਮਨ ਅਵੈੜੇ ਨੂੰ ਕਾਬੂ ਕਰਨਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਇੱਕ ਕੰਮ ਕਰ, ਤੈਨੂੰ ਗੁਰੂ ਨੇ ਸ਼ਬਦ ਦਾ ਬੜਾ ਵੱਡਾ ਸਹਾਰਾ ਦਿੱਤਾ। ਸਤਿਗੁਰੂ ਨੇ ਦੇਖਣ ਸੰਬੰਧੀ ਜਿਹੜੇ ਵਾਸ਼ਨਾ ਭੋਗਦੇ ਨੇ ਉਹਨਾਂ ਨੂੰ ਕਿਹਾ ਕਿ ਪਰ ਤੇਰੇ ਇਹ ਰੂਪ ਨਾ ਪੇਖ ਹੈ ਨੇਤਰ, ਕਿਉਂ? ਕਿਉਂਕਿ ਇਹਦੇ ਰਾਹੀਂ ਵੀ ਅੰਦਰ ਖਲਬਲੀ ਮੱਚੇਗੀ ਬੰਦੇ ਦੀ। ਜਾਂ ਕਿਹਾ ਕਿ ਅੱਖੀ ਸੂਤਕ ਵੇਖਣਾ ਪਰ ਤੇਰੇ ਹੈ ਪਰ ਤਨ ਰੂਪ, ਸ਼ਬਦ ਵਰਤੇ। ਗੁਰਦੇਵ ਨੇ ਕਿਹਾ ਕਿ ਪਰ ਵੇਲ ਨਾ ਜੋ ਹੈ ਕੰਤ ਤੂੰ, ਪਰ ਵੇਲ ਨਾ ਜੋ ਹੈ ਕੰਤ ਤੂੰ, ਜੋ ਇਹ ਦਰਤ ਵੀ ਦੇਖਣਾ ਹੈ ਕਿ ਪਰਾਏ ਤਨ ਨੂੰ ਮਤ ਦੇਖ। ਪਰ ਦੇਖੋ, ਦੇਖਣ ਲੱਗਿਆ ਤਾਂ ਬਿਰਤੀ ਨੇ ਕੰਮ ਕਰਨਾ, ਕਿਸ ਢੰਗ ਨਾਲ ਦੇਖਣਾ? ਅੱਖਾਂ ਉਹੀ ਨੇ, ਉਹੀ ਅੱਖਾਂ ਆਪਣੇ ਘਰ ਵਿੱਚ ਪੈਦਾ ਹੋਈ ਬੇਟੀ ਨੂੰ ਦੇਖਦੀਆਂ ਨੇ। ਮੈਂ ਸ਼ਬਦ ਬਿਲਕੁਲ ਭੈ ਚ ਰਹਿ ਕੇ ਵਰਤਾਂਗਾ, ਤੇ ਉਹੀ ਅੱਖਾਂ ਜਦੋਂ ਬਾਹਰ ਨਿਕਲਦੀਆਂ ਨੇ ਬੇਟੀ ਦੀ ਉਮਰ ਦੇ ਸਰੀਰ ਨੂੰ ਦੇਖਦੀਆਂ ਨੇ। ਇੱਕ ਪ੍ਰਤੀ ਚਿਤਵਨੀ ਵੱਖਰੀ ਏ, ਦੂਜੇ ਪ੍ਰਤੀ ਵੱਖਰੀ ਹੈ, ਕਿਉਂਕਿ ਬੰਦੇ ਦੇ ਅੰਦਰ ਦੀ ਚਿਤਵਨੀ ਹੀ ਵਾਸ਼ਨਾ ਤੇ ਪ੍ਰੇਮ ਨੂੰ ਜਨਮ ਦਿੰਦੀ ਪਈ। ਦੇਖਦਾ ਦੋਨਾਂ ਨੂੰ ਹੈ। ਪਰ ਗੁਰੂ ਨੇ ਸਾਨੂੰ ਬੜੇ ਕਮਾਲ ਦੀ ਦਿੱਤੀ ਸਿੱਖਿਆ, ਸ਼ਾਇਦ ਇਹ ਕਿਸੇ ਕੋਲ ਹੋਵੇ। ਮਹਾਰਾਜ ਜੀ ਨੇ ਕਿਹਾ ਕਿ ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ, ਅੱਗੇ ਸ਼ਬਦ ਵਰਤਿਆ ਜਾਣੇ, ਮੰਨੇ ਨੀ ਕੇਵਲ ਜਾਣੇ, ਜਾਣੇ ਦਰ ਤੇ ਉਹਨੂੰ ਅਨੁਭਵ ਕਰੇ। ਜਾਣੇ ਦਾ ਮਤਲਬ ਉਹਦੇ ਚਿੱਤ ਵਿੱਚ ਇਹ ਗੱਲ ਬੈਠ ਜਾਏ। ਸਤਿਗੁਰੂ ਜੀ ਦੇ ਰਹਿਤਨਾਮਿਆਂ ਚ ਲਿਖਿਆ, ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਤ ਬਖਾਨੇ, ਆਪਣੀ ਇਸਤਰੀ ਤੋਂ ਰਤ ਹੋਈ ਰਹਿਤਵਾਨ ਗੁਰ ਕਾ ਸਿੰਘ ਸੋਈ। ਜਾਂ ਅਸੀਂ ਪੜ੍ਹਦੇ ਹਾਂ ਕਿ ਖੌਂਤ ਚ ਘੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਪਰ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਦੇਖੋ, ਫਿਰ ਇਹ ਐਨਰਜੀ ਆ ਹਿੰਦੁਸਤਾਨ ਵਿੱਚ ਤਾਂ ਇੰਨਾ ਪ੍ਰਵਿਰਤ, ਉੱਥੋਂ ਦੇ ਮੰਦਰਾਂ ਵਿੱਚ ਵਾਸ਼ਨਾ ਦੀ ਪੂਰਤੀ ਲਈ ਪੁਜਾਰੀ ਲੋਕਾਂ ਨੇ ਦੇਵਦਾਸੀਆਂ ਨੂੰ ਜਨਮ ਦਿੱਤਾ। ਉਹਨਾਂ ਕਹਿ ਦਿੱਤਾ ਮੰਦਰ ਦੀਆਂ ਦੇਵਦਾਸੀਆਂ ਨੇ, ਨਗਰ ਵਧੂ ਸ਼ਬਦ ਉਹਦੇ ਚੋਂ ਜਨਮ ਲੈ ਗਿਆ। ਆ ਗੁਰਖਾ ਕੀ ਹੈ, ਮੈਂ ਇਹ ਨਹੀਂ ਕਿਸੇ ਦੇ ਧਰਮ ਤੇ ਅਟੈਕ ਕਰਨ ਲੱਗਾ। ਅਸਲ ਚ ਬੰਦੇ ਦੇ ਆਮ ਤੌਰ ਤੇ ਕਿਹਾ ਜਾਂਦਾ ਕਿ ਜੇਕਰ ਜਿਸਮ ਨਹੀਂ ਢੱਕਿਆ ਹੋਵੇਗਾ ਤੇ ਸ਼ੈਤਾਨ ਕੰਮ ਕਰੇਗਾ। ਚੇਤੇ ਰੱਖਿਓ, ਜਿਹਦੇ ਅੰਦਰ ਦਾ ਸ਼ੈਤਾਨ ਜਿਉਂਦਾ ਹੈ ਉਹ ਕੱਪੜੇ ਢੱਕਣ ਨਾਲ ਨਹੀਂ ਮਰਨਾ, ਕਿਸੇ ਦੇ ਤਨ ਨੂੰ ਢੱਕਣ ਦੀ ਥਾਂ ਤੇ ਆਪਣੇ ਅੰਦਰ ਦੇ ਸ਼ੈਤਾਨ ਨੂੰ ਕੱਢ ਕੇ ਮਾਰ, ਆਪਣੇ ਆਪ ਤੇ ਕਾਬੂ ਪਾ। ਮੇਰੇ ਸਤਿਗੁਰੂ ਨੇ ਜਿਸ ਦਿਨ ਜਪਜੀ ਸਾਹਿਬ ਮੁਕੰਮਲ ਕੀਤਾ, 78ਵੀਂ ਪੌੜੀ ਦਾ ਪਹਿਲਾ ਗੁਣ ਸਚਿਆਰ ਪੁਰਸ਼ ਦਾ ਹੀ ਦਿੱਤਾ ਸੀ ਕਿ ਜੱਤ ਪਹਾਰਾ ਤੇਰਾ ਆਚਰ ਨੂੰ ਚਾਕੋਵੇ। ਆਓ ਥੋੜਾ ਜਿਹਾ ਦੇਖੀਏ, ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਖੇ ਕਾਮ ਨਰਕ ਵਿਸ਼ਰਾਮ ਪਾਂਚ ਦੋਖ ਆਸਾਧ ਜਾਮੈ ਤਾਂ ਕੀ ਕੇਤਕ ਆਸ, ਜਿਹਦੇ ਚ ਪੰਜ ਨੇ। ਹੇ ਕਾਮ ਨਰਕ ਵਿਸ਼ਰਾਮ ਬਹੁ ਜੋਨੀ ਪਰਮਾਵਣੇ, ਇਹ ਅਰਥ ਹੋ ਗਏ। ਅੱਗੇ ਗੁਰੂ ਅਰਜਨ ਸਾਹਿਬ ਕਹਿੰਦੇ ਚਿੱਤ ਹਰਨੰਗ, ਤੂੰ ਬੰਦਾਂ ਦੇ ਚਿੱਤ ਚੁਰਾਨਾ ਹੈ, ਚਿੱਤ ਚੁਰਾਨਾ ਤਾਂ ਹੀ ਮਾਰੇ ਰਸਤੇ ਤੇ ਤੁਰਦੇ ਨੇ। ਚਿੱਤ ਹਰਨੰਗ ਤੇ ਕਿਵੇਂ ਚਿੱਤ ਚੁਰਾਨਾ? ਹੁਣ ਜਿਹਨੂੰ ਅਸੀਂ ਅੱਜ ਕੱਲ ਪੰਜਾਬੀ ਕਲਚਰ ਕਹਿੰਦੇ ਹਾਂ, ਜਿਹਨੂੰ ਸਾਡੇ ਲੋਕ ਕਹਿੰਦੇ ਸਾਡਾ ਸੱਭਿਆਚਾਰ ਹੈ, ਮੈਂ ਬੇਨਤੀ ਕਰਾਂ, ਮੈਂ ਅਰਜ਼ ਕੀਤੀ ਕਿ ਸੁਣਨਾ ਵੀ ਇੱਕ ਵਾਸ਼ਨਾ ਦੀ ਕਾਂਗ ਪੈਦਾ ਕਰਦਾ ਹੈ, ਸੁਣਨਾ ਪ੍ਰੇਮ ਵੀ ਬਣਾ ਦਿੰਦਾ ਹੈ। ਕਿਸੇ ਗੀਤ ਵਿੱਚ ਜੋ ਅੱਜ ਕੱਲ੍ਹ ਦਾ ਢਾਂਚਾ ਮੈਂ ਥੋੜ੍ਹੀ ਜਿਹੀ ਅਰਜ਼ ਕਰਨ ਲੱਗਾ ਵਾਂ, ਅੱਜ ਕੱਲ੍ਹ ਦੇ ਇਸ ਜਿਹਨੂੰ ਆਪਾਂ ਕਲਚਰ ਕਹਿ ਰਹੇ ਹਾਂ, ਕੋਈ ਆਦਮੀ ਆਪਣੀ ਬੇਟੀ, ਆਪਣੀ ਨੂੰਹ, ਆਪਣੀ ਮਾਂ, ਆਪਣੇ ਜੀਵਨ ਸਾਥਣ ਕੋਲ ਬੈਠ ਕੇ ਉਹ ਕੁਝ ਕੰਨਾਂ ਨਾਲ ਸੁਣਿਆ ਜਾ ਰਿਹਾ ਕਿ ਜਿਹਨੂੰ ਅੱਜ ਆਪਾਂ ਕਲਚਰ ਕਹਿ ਰਹੇ? ਹੈਰਾਨਗੀ ਦੀ ਗੱਲ, ਉੱਥੇ ਇੱਕ ਗੱਲ ਉੱਠੀ ਪੰਜਾਬ ਚ ਪਿਛਲੇ ਦਿਨ, ਕੁਝ ਬੀਬੀਆਂ ਨੇ ਇਕੱਠੀਆਂ ਹੋ ਕੇ ਇੱਕ ਮੁਜ਼ਾਹਰਾ ਕੀਤਾ, ਕਿਉਂ ਨਹੀਂ ਇਹ ਸਮਾਜ ਵਿੱਚ ਇੱਕ ਜਾਗਰਤੀ ਪੈਦਾ ਕੀਤੀ ਜਾਂਦੀ ਤੇ ਇੱਕ ਔਰਤ ਦੇ ਜਿਸਮ ਦੀ ਇੰਨੀ ਨਿਲਾਮੀ ਗੀਤਾਂ ਵਿੱਚ ਕਿਉਂ? ਕੀ ਉਹ ਇੱਕ ਮਾਂ ਨਹੀਂ? ਕੀ ਇੱਕ ਭੈਣ ਨਹੀਂ? ਦੇਖੋ ਉਹਨੂੰ ਜਿਹਨੂੰ ਆਪਾਂ ਕਲਚਰ ਕਹਿੰਦੇ ਪਏ ਹਾਂ, ਸੱਚ ਇਵੇਂ ਕਿ ਅਸਲ ਚ ਉਹ ਵੀ ਸਾਡੇ ਲਈ ਘਾਤਕ ਬਣਿਆ ਜਾ ਰਿਹਾ ਹੈ। ਪੰਜਾਬ ਵਿੱਚ ਹੀ ਇਹ ਨਾ ਕਿਉਂ?
ਸਤਿਗੁਰੂ ਕਹਿੰਦੇ ਸੁਣਨ ਵਾਲ ਵੀ ਅੰਦਰ ਵਾਸ਼ਨਾ ਪ੍ਰਫੁੱਲਿਤ ਹੁੰਦੀ ਪਈ। ਧੰਨ ਗੁਰੂ ਗ੍ਰੰਥ ਸਾਹਿਬ ਗੁਰੂ ਅਰਜੁਨ ਦੇਵ ਕਹਿੰਦੇ ਨੇ ਚਿੱਤ ਨੂੰ ਚੁਰਾਉਂਦਾ ਹੈ, ਚਿੱਤ ਨੂੰ ਕਾਬੂ ਕਰਦਾ ਹੈ, ਵੇਖਣ ਨਾਲ ਕਾਬੂ ਕਰਦਾ, ਸੁਣਨ ਨਾਲ ਕਾਬੂ ਕਰਦਾ, ਸਪਰਸ਼ ਨਾਲ ਕਾਬੂ ਕਰਦਾ। ਸੱਚ ਇਹਵੇ ਭਾਵੇਂ ਸਾਡੇ ਲੋਕ ਕਹਿੰਦੇ ਆ ਹੁਣ ਤਾਂ ਚਲੋ ਕਿਸੇ ਦੀ ਕੋਈ ਬਚਾਅ ਨਹੀਂ ਦੇ, ਕੋਈ ਗੁਰੂ ਪਿਆਰਾ ਬਚਿਆ ਹੋਵੇਗਾ, ਕੀ ਇਹ ਬੱਚਿਆ ਸਾਡਿਆਂ ਦੇ ਕੋਲ, ਕੋਈ ਗੁਰਸਿੱਖੀ ਵਾਲਾ ਬਚਿਆ ਹੋਵੇਗਾ, ਨਿੱਕੇ ਨਿੱਕੇ ਨਿਆਣਿਆਂ ਦੇ ਫੋਨਾਂ ਚ ਕੀ ਹੈ। ਤੇ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੇ ਜੁੜਨਾ ਹੈ, ਜੇ ਪੰਜਾਂ ਦੋਖਾਂ ਤੋਂ ਬਚਣ ਦੀ ਗੱਲ ਕਰਾਂਗੇ ਤੇ ਇੱਥੇ ਕਾਬੂ ਪਾਉਣਾ ਪਏਗਾ ਜਿਸ ਬੰਦੇ ਨੇ ਇਹਨੇ ਤੋਂ ਬਚਣਾ, ਕਿਉਂਕਿ ਸਭ ਤੋਂ ਜ਼ਿਆਦਾ ਇਹ ਉਬਾਲਾ ਖਾਂਦਾ ਜਦੋਂ ਬੰਦਾ ਇਕੱਲਾ ਬੈਠਦਾ, ਇਕੱਲ ਵਿੱਚ ਬਹੁਤ ਜ਼ੋਰ ਪਾਉਂਦਾ। ਪਰ ਬੰਦਾ ਮੈਂ ਇਕੱਲਾ ਕਿਹਾ, ਸਿੱਖ ਇਕੱਲਾ ਕਦੀ ਨਹੀਂ ਹੁੰਦਾ। ਆਮ ਬੰਦਾ ਇਕੱਲਾ ਹੋ ਸਕਦਾ, ਸਿੱਖ ਜਦੋਂ ਵੀ ਕਿਤੇ ਜਾਂਦਾ ਉਹਦਾ ਗੁਰੂ ਉਹਦੇ ਨਾਲ ਜਾਂਦਾ, ਉਹ ਕਿਤੇ ਭੀੜ ਵਿੱਚ ਵੀ ਲੰਘੇ। ਸੱਚ ਇਹਦੇ ਕਿ ਜਪਜੀ ਸਾਹਿਬ ਦਾ ਪਾਠ ਕੇਵਲ ਅੰਮ੍ਰਿਤ ਵੇਲੇ ਤੱਕ ਸੀਮਤ ਨਾ ਰੱਖੀਏ, ਜਦੋਂ ਭੀੜ ਵਿੱਚ ਵੀ ਲੰਘਣਾ ਪਏ ਉਦੋਂ ਗੁਰੂ ਨਾਨਕ ਨੂੰ ਚੇਤੇ ਕਰ, ਮੇਰਾ ਬਾਬਾ ਉੱਥੇ ਵੀ ਤੈਨੂੰ ਤੱਤੀ ਵਾਹ ਨਹੀਂ ਲੱਗਣ ਦੇ, ਸ਼ਬਦ ਸਾਨੂੰ ਸਹਾਰਾ ਦੇਗਾ। ਤਾਂ ਹੀ ਗੁਰੂ ਨੇ ਕਿਹਾ ਜੋ ਮੰਦਰ ਕੋ ਥੰਮ ਹੈ ਥੰਮਨ, ਤਿਉ ਗੁਰ ਕਾ ਸ਼ਬਦ ਮਨੈ ਅਸਥੰਮਨ। ਅੱਗੇ ਮੈਂ ਸ਼ਬਦਾਂ ਸੰਬੰਧੀ ਵੀ ਅਰਜ਼ ਕਰਾਂਗਾ, ਕਿਵੇਂ ਅਰਦਾਸ ਕਰੀਏ ਇਹਨਾਂ ਤੋਂ ਬਚਣ ਲਈ। ਸਤਿਗੁਰੂ ਨੇ ਕਿਹਾ ਹੇ ਕਾਮੰਗ ਨਰਕ ਵਿਚਰਾਮੰਗ, ਬਹੁ ਜੋਨੀ ਪਰਮਾਮਣੈ ਚਿਤ ਹਰਨੰਗ, ਤ੍ਰੈ ਲੋਕ ਗਮਿੰਗ, ਤੇਰੀ ਪਹੁੰਚ ਤਿੰਨਾਂ ਲੋਕਾਂ ਤੱਕ ਹੈ। ਜਪ ਤਪ ਸ਼ੀਲ ਵਿਧਾਰਨੈ। ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਜਿਹੜੇ ਕਈ ਕਈ ਸਾਲਾਂ ਦੇ ਜਪੀ ਸਨ, ਜਦੋਂ ਉਹਨਾਂ ਦੇ ਅੰਦਰ ਨੂੰ ਚੁਰਾਇਆ, ਸੱਚ ਇਹ ਜਪ ਕਰਨ ਵਾਲਿਆਂ ਦੀਆਂ ਮਾਲਾ ਡਿੱਗ ਪਈ। ਜਿਹੜੇ ਆਪਣੇ ਆਪ ਨੂੰ ਤਪੀਸਰ ਕਹਿੰਦੇ ਸਨ, ਤੂੰ ਦੇਖ ਐਸਾ ਕੀਤਾ, ਤਪ ਕਰਨ ਵਾਲਿਆਂ ਦੀਆਂ ਸਾਧਨਾ ਡੋਬ ਕੇ ਰੱਖ ਦਿੱਤੀਆਂ, ਤੇ ਜਿਹੜੇ ਕਹਿੰਦੇ ਨੇ ਤੁਸੀਂ ਬੜੇ ਸ਼ਾਂਤ ਸੁਭਾਅ ਦੇ ਹਾਂ ਉਹ ਡੋਬ ਕੇ ਰੱਖ ਦਿੱਤੇ। ਚਿਤ ਹਰਨੰਗ ਤ੍ਰੈ ਲੋਕ ਗਮਿਅੰਗ, ਜਪ ਤਪ ਸ਼ੀਲ ਵਿਧਾਰ ਨੇ, ਤੂੰ ਸੁਸ਼ੀਲਤਾ ਨੂੰ ਤੋੜ ਦਿੱਤਾ। ਅੱਗੇ ਕਹਿੰਦੇ ਨੇ ਅਲਪ ਸੁਖ ਅਵਿਤ ਚੰਚਲ, ਆ ਸ਼ਬਦ ਸੁਣਿਓ, ਅਲਪ ਸੁਖ ਥੋੜੇ ਚਿਰੇ ਸੁਖ ਲਈ, ਅਵਿਤ ਸ਼ਬਦ ਕਹਿ ਵਿਤ, ਵਿਤ ਦਰਸ਼ਨ ਦਾ ਧਨ ਐੜਾ ਗੇਤਰ ਲੱਗਾ, ਅਵਿਤ ਚੰਚਲ, ਤੇਰੇ ਚ ਇੰਨੀ ਤਾਕਤ ਹੈ ਜਿਸ ਬੰਦੇ ਤੇ ਤੂੰ ਪ੍ਰਭਾਵ ਪਾਣਾ ਤੂੰ ਅਰਬ ਬੰਦਿਆਂ ਨੂੰ ਵੀ ਰੋਲ ਕੇ ਰੱਖ ਦੇਣਾ। ਉਹ ਰੁਪਈਏ ਤੋਂ ਖਾਲੀ ਹੋ ਜਾਂਦੇ, ਉਹਨਾਂ ਦੇ ਅੰਦਰੋਂ ਗੁਣਾਂ ਦੇ ਜਿਹੜਾ ਧਨ ਉਹ ਚਲਾ ਜਾਂਦਾ। ਅਲਪ ਸੁਖ ਅਵਿਤ ਚੰਚਲ, ਊਚ ਨੀਚ ਸਮਾਵਣੇ, ਜਦੋਂ ਕਿਸੇ ਤੇ ਤੂੰ ਅਸਰ ਕਰਨਾ, ਸੱਚ ਇਵੇ ਉਹਨਾਂ ਸਾਰਿਆਂ ਨੂੰ ਤੂੰ ਆਪਣੇ ਅਧੀਨ ਕਰ ਲੈਂਦਾ ਹੈ। ਸਤਿਗੁਰੂ ਕਹਿੰਦੇ ਤੇਰੇ ਤੋਂ ਬਚਣ ਦਾ ਇੱਕੋ ਤਰੀਕਾ ਹੈ ਕਿ ਸਾਧ ਸੰਗਤ ਤੇ ਪਰਮਾਤਮਾ ਦੀ ਬੰਦਗੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਬਚਨ ਮੈਂ ਵਿੱਚੋਂ ਵਿੱਚੋਂ ਤੁਕਾਂ ਲਈਆਂ ਨੇ। ਹਜ਼ੂਰ ਨੇ ਇੱਕ ਬਚਨ ਕੀਤਾ, ਪਾਪੀ ਹੀਏ ਮੈਂ ਕਾਮ ਵਸਾਏ, ਜੇ ਹੀਏ ਚ ਵਸ ਜਾਏਗਾ ਕਿੱਥੇ ਇੰਦਰੇ ਬਚਣਗੇ। ਪਾਪੀ ਹੀਏ ਮੈਂ ਕਾਮ ਵਸਾਏ, ਮਨ ਚੰਚਲ ਜਾਤੇ ਗਹਿਹੋ ਨਾ ਜਾਏ, ਜੋਗੀ ਜੰਗਮ ਅਰਥ ਨਿਆਸ, ਸਭ ਕੀ ਪਰ ਡਾਰੀ ਇਨਫਾਸ, ਇਹਨੇ ਸਭ ਨੂੰ ਕਾਬੂ ਕੀਤਾ ਹੋਇਆ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਕਹਿਣ ਲੱਗੇ, ਕਾਮ ਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋ ਨਾ ਚੁੱਕੈ। ਕਹਿੰਦੇ ਨੇ ਕਿਦੀ ਉਹ ਪਰਾਏ ਘਰ ਨੂੰ ਦੇਖਣ ਤੋਂ ਬਚ ਸਕਦਾ ਹੈ, ਦਿਨ ਪ੍ਰਤ ਕਰੈ ਕਰੈ ਪਛਤਾਪੈ, ਸੋਗ ਲੋਭ ਮੈਂ ਠੂਕੈ, ਨਿਮਖ ਕਾਮ ਸਵਾਦ ਕਾਰਨ ਕੋਟ ਦਿਨ ਦੁੱਖ ਪਾਵੇ। ਪਰ ਸਤਿਗੁਰੂ ਦਾ ਸ਼ੁਕਰਾਨਾ ਕਰੋ, ਗੁਰਮੁਖੋ ਸਾਨੂੰ ਸ਼ਬਦ ਦੀ ਦਾਤ ਦਿੱਤੀ, ਸਿੱਖ ਨੂੰ ਕਿਰਦਾਰ ਦਿੱਤਾ। ਕਹਿਣ ਲੱਗੇ ਸਰੀਕੀ ਦੇ ਚਲਾਣ ਲਈ, ਸੱਚ ਇਹਵੇ ਇਹਦੀ ਵਰਤੋਂ ਪਰਿਵਾਰ ਲਈ, ਪਰਿਵਾਰ ਦੀ ਉਤਪਤੀ ਹੈ। ਪਰ ਗ੍ਰਿਸਤੀ ਬਾਰੇ ਗੁਰਦੇਵ ਨੇ ਇੱਕ ਬਚਨ ਕਿਹਾ, ਮੈਂ ਉਹ ਜ਼ਰੂਰ ਸਾਂਝਾ ਕਰ ਦਿੰਦਾ। ਗ੍ਰਿਸਤ ਦਾ ਅਰਥ ਇੰਦਰੀਆਂ ਦੀ ਵਾਸ਼ਨਾ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੁੰਦਾ, ਸੋ ਗਿਰਖੀ ਜੋ ਨਿਗ੍ਰਹ ਕਰੇ ਉਹ ਗ੍ਰਿਸਤੀ ਹੈ, ਕਿ ਸੱਚ ਇਹਵੇ ਜਿਹੜਾ ਆਪਣੀਆਂ ਇੰਦਰੀਆਂ ਤੇ ਕਾਬੂ ਪਾ ਜਾਏ। ਜਿਉਂਦੇ ਜੀ ਸਿਮਰਨ ਕਰੇ, ਬਾਣੀ ਪੜ੍ਹੇ, ਸ਼ਬਦ ਦਾ ਅਭਿਆਸ ਕਰੇ, ਇਸ ਐਨਰਜੀ ਨੂੰ ਕਨਵਰਟ ਕਰੇ ਕਿਤੇ ਪਰਮਾਤਮਾ ਤੇ ਗੁਰੂ ਦੇ ਪ੍ਰੇਮ ਵਿੱਚ। ਸੋ ਗਿਰ ਕੀ ਜੋ ਨਿਗ੍ਰਹ ਕਰੇ, ਜਪ ਤਪ ਸੰਜਮ ਭੀਖਿਆ ਕਰੇ, ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰ ਹੀ
ਗੰਗਾ ਕਾ ਨੀਰ। ਮੈਂ ਇੱਕ ਛੋਟੀ ਜਿਹੀ ਉਦਾਹਰਣ ਆਪ ਨੂੰ ਦੇਣਾ ਵਾ। ਜਦੋਂ ਹਿੰਦੁਸਤਾਨ ਚ ਇੰਡੀਆ ਚ ਗਦਰ ਹੋਇਆ ਨਾ ਅੰਗਰੇਜ਼ਾਂ ਵੇਲੇ, ਤੇ ਉਹਨਾਂ ਨੇ 24 ਘੰਟਿਆਂ ਦਾ ਵਕਤ ਦਿੱਤਾ ਸੀ, ਜੋ ਮਰਜ਼ੀ ਕੋਈ ਲੁੱਟ ਲੈ, ਜੋ ਮਰਜ਼ੀ ਕੋਈ ਖੋਹ ਲੈ। ਤੇ ਇੱਕ ਸਿੱਖ ਫੌਜੀ ਦਿੱਲੀ ਦੇ ਬਾਜ਼ਾਰਾਂ ਚ ਮੋਢੇ ਤੇ ਰਾਈਫਲ ਰੱਖੀ ਤੁਰਿਆ ਜਾਂਦਾ ਹੈ। ਜਦੋਂ ਲੰਘਿਆ ਤੇ ਇੱਕ ਬੰਗਲੇ ਵਿੱਚੋਂ, ਇੱਕ ਘਰ ਵਿੱਚੋਂ ਆਵਾਜ਼ ਕੰਨਾਂ ਵੀ ਸੁਣਾਈ ਦਿੱਤੀ। ਦਰਵਾਜ਼ੇ ਵੱਲ ਦੇਖਿਆ ਤੇ ਉਸ ਦਰਵਾਜ਼ੇ ਵਿੱਚ ਇੱਕ ਔਰਤ ਜਿਹਨੇ ਆਪਣਾ ਬਦਨ ਢੱਕਿਆ, ਉਹਨੇ ਇੱਕੋ ਸ਼ਬਦ ਕਿਹਾ, ਕਹਿਣ ਲੱਗੀ ਕਿ ਤੂੰ ਗੁਰੂ ਨਾਨਕ ਸਾਹਿਬ ਦਾ ਸਿੱਖ ਲੱਗਣਾ, ਪੀਰ ਨਾਨਕ ਦਾ ਮੁਰੀਦ ਹੈ, ਤੈਨੂੰ ਤੇਰੇ ਗੁਰੂ ਦਾ ਵਾਸਤਾ, ਸਾਡੀ ਇੱਜ਼ਤ ਬਚਾ ਦੇ, ਸਾਡੀ ਪੱਤ ਬਚਾ ਦੇ। ਉੱਥੇ ਖਲੋ ਗਏ, ਬੰਦੂਕ ਉੱਥੇ ਪਕੜ ਰੱਖੀ, ਦਰਵਾਜ਼ੇ ਤੇ ਖਲੋ ਗਏ। ਜਦੋਂ ਕਿਤੇ ਹਜ਼ੂਮ ਨੇ ਆਉਣਾ ਤੇ ਉਹਨਾਂ ਇੱਕੋ ਗੱਲ ਕਹਿਣੀ ਕਿ ਮੈਨੂੰ ਵੱਡੇ ਸਾਹਿਬ ਦਾ ਹੁਕਮ ਆਇਆ ਹੈ, ਮੈਂ ਇੱਥੇ ਖਲੋਤਾ ਵਾਂ, ਅੰਦਰ ਨਾ ਕੋਈ ਜਾਇਓ। ਉਹ ਨਿਰੰਤਰ 24 ਘੰਟੇ ਉੱਥੇ ਖਲੋਤੇ ਰਿਹਾ ਸਿੱਖ ਫੌਜੀ, ਤੇ ਉਹ ਬਾਣੀ ਪੜੀ ਗਏ, ਸ਼ਬਦ ਪੜੀ ਗਏ। ਜਦੋਂ ਸ਼ਾਂਤੀ ਦਾ ਮਾਹੌਲ ਜਿਹਾ ਬਣਿਆ, ਪਰਿਵਾਰ ਵਾਲੇ ਘਰ ਆਏ, ਘਰ ਦੇ ਮਰਦ ਆਏ ਤੇ ਉਹ ਸਜਦ ਸਨ ਅਸਲ ਚ, ਤੇ ਔਰਤਾਂ ਨੇ ਕਿਹਾ, ਉਹ ਸਿੱਖ ਜਿਹਨੇ ਸਾਡੀ ਇੱਜ਼ਤ ਨੂੰ ਬਚਾਇਆ। ਦੇਖੋ, ਇਹ ਸਾਡੇ ਕਰੈਕਟਰ ਦਾ ਹਿੱਸਾ ਹੈ, ਜਿਹਦਾ ਅਸੀਂ ਜ਼ਿਕਰ ਕਰਨ ਤੋਂ ਕੰਨੀ ਕਤਰਾਨੇ ਹਾਂ। ਇਹਦੇ ਤੋਂ ਬਿਨਾਂ ਗੁਰੂ ਨੇ ਕਿਹਾ, ਜਿੰਨੀ ਦੇਰ ਤੱਕ ਤੂੰ ਆਪਣੇ ਆਪ ਤੇ ਕਾਬੂ ਨਹੀਂ ਪਾਇਆ, ਜਿੰਨਾ ਮਰਜ਼ੀ ਬਾਹਰੋਂ ਦਮਗਜੇ ਪਾਈ ਨਹੀਂ, ਸੱਚ ਇਹ ਤੇਰਾ ਮੇਰਾ ਕੋਈ ਸੰਬੰਧ ਨਹੀਂ। ਇਹੀ ਕਾਰਨ ਕਿ ਇਹਨੂੰ ਵਜਰ ਕ੍ਰਹਿਤ ਵੀ ਦਰਜ ਕਰ ਦਿੱਤਾ, ਜਿੱਦਣ ਤੂੰ ਜ਼ਿੰਦਗੀ ਚ ਭੁੱਲ ਕਰ ਲਈ, ਸੱਚ ਇਹ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ, ਤੂੰ ਪਤ ਧੋ ਜਾਏਗਾ, ਤੂੰ ਮੈਨੂੰ ਗੁਰੂ ਨਾ ਫਿਰ ਕਹੀ। ਹੁਣ ਵਜਰ ਸ਼ਬਦ ਦਾ ਅਰਥ ਪੱਥਰ ਵਰਗਾ। ਉਹਨਾਂ ਕਿਹਾ, ਇਹ ਸਿੱਖ ਨੇ ਸਾਨੂੰ ਬਚਾਇਆ। ਉਹ ਘਰ ਲੈ ਗਏ, ਔਰਤਾਂ ਨੇ ਆਪਣੇ ਮੁੱਖ ਤੇ, ਆਪਣੇ ਚਿਹਰੇ ਤੇ ਲਿਆ ਹੋਇਆ ਨਕਾਬ ਕੱਪੜਾ ਪਰਾ ਹਟਾਇਆ, ਧੰਨਵਾਦ ਕਰਨ ਲੱਗੇ। ਇੱਕ ਭਰ ਕੇ ਪਲੇਟ ਉਹਨਾਂ ਨੇ ਸੋਨੇ ਦੀਆਂ ਮੋਹਰਾਂ, ਸੁੱਚੇ ਮੋਤੀ, ਚਮਕਦੇ ਹੋਏ ਲਾਣ ਲਿਆਂਦੇ ਤੇ ਉਸ ਫੌਜੀ ਨੂੰ ਕਹਿ, ਕੰਮ ਕਰਿਓ, ਤੁਸੀਂ ਸਾਨੂੰ ਬਚਾਇਆ, ਅਸੀਂ ਇਹਦੇ ਬਦਲੇ ਤੁਹਾਨੂੰ ਇਨਾਮ ਦਿੰਦੇ ਹਾਂ। ਉਹ ਫੌਜੀ ਉੱਠ ਖਲੋਤਾ, ਕਹਿਣ ਲੱਗਾ, ਮੈਂ ਗੁਰੂ ਨਾਨਕ ਦਾ ਵਾਸਤਾ ਸੋਨੇ ਵਿੱਚ ਵੇਚਣ ਵਾਸਤੇ ਨਹੀਂ ਆਇਆ, ਤੁਸੀਂ ਗੁਰੂ ਦਾ ਵਾਸਤਾ ਪਾਇਆ। ਵਾਸਤਾ ਪਾਇਆ, ਮੈਂ ਉਹ ਵਾਸਤਾ ਵੇਚਣ ਨਹੀਂ ਆਇਆ। ਜਿੱਥੇ ਗੁਰੂ ਮੇਰੇ ਦੀ ਆਵਾਜ਼ ਆਏਗੀ, ਮੇਰਾ ਫਰਜ਼ ਹੈ ਕਿ ਬਚਾਉਣਾ। ਕਾਜ਼ੀ ਨੂਰ ਮੁਹੰਮਦ ਨੇ ਬਹੁਤ ਕੁਝ ਲਿਖਿਆ, ਸਿੱਖਾਂ ਨੂੰ ਠੱਗ ਕੁੱਤੇ ਤੱਕ ਲਿਖਿਆ, ਪਰ ਜਦੋਂ ਕਰੈਕਟਰ ਦੀ ਗੱਲ ਆਈ, ਉਹਨੇ ਵੀ ਕਹਿ ਦਿੱਤਾ, ਲੋਕੋ, ਮੇਰੀ ਮਤਸਵੀ ਕਲਮ ਨੇ ਕੁੱਤੇ ਲਿਖਿਆ, ਪਰ ਸਰੇ ਸ਼ੇਰ ਨੇ, ਇਹ ਤਾਂ ਦੁਸ਼ਮਣ ਦੀ ਬਹੂ ਬੇਟੀ ਨੂੰ ਵੀ ਬੁੱਢੀ ਕਹਿ ਕੇ ਸਤਿਕਾਰ ਦੇ ਦਿੰਦੇ। ਇਹ ਸਾਡਾ ਕਰੈਕਟਰ ਹੈ। ਮੈਂ ਤਾਂ ਸ਼ੁਰੂ ਕੀਤਾ ਕਿਉਂਕਿ ਬੜਾ ਵੱਡਾ ਕੀਤਾ ਜ਼ਿੰਦਗੀ ਦਾ, ਕਿਉਂ ਕਿਵੇਂ ਮਨ ਟਿਕੇਗਾ। ਕਹਿਣ ਲੱਗੇ, ਮੈਂ ਵਾਸਤਾ ਵੇਚਣ ਨਹੀਂ ਆਇਆ, ਤੁਸੀਂ ਗੁਰੂ ਦਾ ਕਿਹਾ, ਮੇਰੇ ਗੁਰੂ ਦਾ ਹੁਕਮ ਸੀ, ਮੈਂ ਖਲੋ ਗਿਆ। ਉਹਨਾਂ ਅਸੀਸਾਂ ਦਿੱਤੀਆਂ, ਉਹ ਫੌਜੀ ਆਪਣੇ ਘਰ ਗਿਆ। ਮਾਂ ਸੀ ਮਾਇਆ ਵਾਲੀ, ਉਹਨੇ ਕਿਹਾ, ਪੁੱਤਰ, ਜੋ ਤੂੰ ਕਿੱਟ ਲੈ ਕੇ ਆਇਆ, ਕੀ ਕੁਛ ਲਿਆ ਉਸ ਲੁੱਟ ਵਿੱਚੋਂ? ਕਹਿਣ ਲੱਗੇ, ਮਾਂ, ਕੁਛ ਨਹੀਂ ਲਿਆਇਆ। ਉਹਨਾਂ ਦੇਖਿਆ ਕੁਛ, ਉਹਨਾਂ ਦੇ ਸਾਰੇ ਫੌਜੀ, ਕੋਈ ਸੋਨਾ ਲਿਆਇਆ, ਕੋਈ ਦੂਜੇ ਲੋਕ, ਬਹੁਤ ਕੁਛ ਲਿਆਏ। ਉਹਨੇ ਕਿਹਾ, ਕੀ ਲੈ ਕੇ ਆਏ ਹੋ? ਵਗਦੀ ਗੰਗਾ ਵਿੱਚ ਵੀ ਹੱਥ ਨਹੀਂ ਧੋਤੇ ਗਏ? ਉਸ ਫੌਜੀ ਨੇ ਚਿਹਰੇ ਤੇ ਲਾਲੀ ਸੀ, ਕਹਿੰਦਾ, ਮਾਂ, ਮੈਂ ਤੇਰਾ ਦੁੱਧ ਪੀਤਾ, ਮੈਂ ਕੁਛ ਨਹੀਂ ਲੈ ਕੇ ਆਇਆ ਦੁਨੀਆਂ ਦਾ, ਪਰ ਮੈਂ ਗੁਰੂ ਨਾਨਕ ਦੀ ਸਿੱਖੀ ਦਾ ਝੰਡਾ ਬੁਲੰਦ ਕਰਕੇ ਆਇਆ, ਮੈਂ ਗੁਰੂ ਵਾਸਤਾ ਲੈ ਕੇ ਆਇਆ ਵਾਂ। ਮਾਂ ਨੇ ਕਿਹਾ, ਮੇਰੇ ਮੱਥੇ ਨਾ ਲੱਗ, ਉਹ ਫੌਜੀ ਕੋਈ ਹੋਰ ਨਹੀਂ, ਉਹ ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ। ਇੱਕ ਬੇਨਤੀ ਹੈ ਕਿ ਦੇਖੋ, ਅਸੀਂ ਗੁਰਬਾਣੀ ਦੀ ਰੋਸ਼ਨੀ ਜੀਏ ਥੋੜਾ ਜਿਹਾ। ਇਹ ਚ ਕੋਈ ਸ਼ੱਕ ਨਹੀਂ, ਪੇਟ ਦੀ ਭੁੱਖ ਦੀ ਤਰ੍ਹਾਂ ਇੰਦਰੀਆਂ ਦੀ ਭੁੱਖ ਹੈ, ਇਹ ਭੁੱਖ ਹੈ। ਮੈਂ ਅਰਜ਼ ਕਰਾਂ,
ਕਈ ਲੋਕ ਭੁੱਖ ਨੂੰ ਇੰਨਾ ਕੁ ਸਾਧ ਲੈਂਦੇ ਨੇ ਕਿ ਪੇਟ ਦੀ ਭੁੱਖ ਵੀ ਇੱਕ ਰੋਟੀ ਨਾਲ ਚਾਰ ਗ੍ਰਾਹੀਆਂ ਨਾਲ ਕੰਮ ਸਰ ਜਾਂਦਾ।